ਕਿਰਪਾ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ, ਸੇਤਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੇ ਹਰ ਤਨ ਪਰਗਾਸਿਆ, ਹਰ ਕਿਰਪਾ ਤੇ ਵਸੇ ਮਨ ਆਏ ਰਹਾਓ, ਆਪ ਗੁਣ ਕਾਟ ਗੁਣ ਹਿਰਦੇ ਸਮਾਏ, ਪੂਰੇ ਗੁਰ ਕੇ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਅਚਰਜ ਜਨ ਦੇਖੋ ਪਾਈ, ਦੁਬਦਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੇ ਮਨ ਆਏ, ਸਭ ਮੈਂ ਵਸੇ ਪ੍ਰਭ ਏਕੋ ਸੋਏ, ਗੁਰਮਤੀ ਕੜ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ, ਧਨਾਸਰੀ ਮਹੱਲਾ ਤੀਜਾ, ਹਰ ਨਾਮ ਤਨ ਨਿਰਮਲ ਅਤਿ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਨਾਮ ਤਨ ਬਿਨ ਹੋਰ ਸਭ ਬਿਖ ਜਾਣ, ਮਾਇਆ ਮੋਹੇ ਜਲੇ ਅਵਮਾਨ, ਗੁਰਮੁਖ ਹਰ ਹਸ ਚਾਖੈ ਕੋਏ, ਇਸ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ, ਰਹਾਉ ਸ਼ਬਦ ਦੀਪਕ ਵਰਤੇ ਤਿਉ ਲੋਏ, ਜੋ ਚਾਖੇ ਸੋ ਨਿਰਮਲ ਹੋਏ, ਨਿਰਮਲ

ਆਪ ਮੁਕਤ ਅਵਰਾ ਮੁਕਤ ਕਰਾਵੇ, ਹਰ ਨਾਮ ਜਪੇ ਘਰ ਤੇ ਸੁਖ ਪਾਵੇ, ਬਿਨ ਸਤਿਗੁਰ ਸਭ ਮੋਈ ਬਿਰ ਲਾਏ, ਅਨ ਦਿਨ ਦਾਜੇ ਸਾਂਤ ਨਾ ਪਾਏ, ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸਾਂਤ ਸੁਖ ਪਾਏ, ਧਨਾ ਸ੍ਰੀ ਮਹੱਲਾ ਤੀਜਾ, ਸਦਾ ਤਨ ਅੰਤਰ ਨਾਮ ਸੰਭਾਲੇ, ਜੀ ਜੰਤ ਜਿਨੇ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੇ ਨਾਮ ਰਤੇ ਲਿਵ ਲਾਏ, ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ

ਸਾਂਤ ਸਹਿ ਸੁਖਬਾਣੀ ਸੇਵਾ ਸਾਚੀ ਨਾਮ ਸਮਾਣੀ ਸਬਦ ਮਿਲੈ ਪ੍ਰੀਤਮ ਸਦਾ ਧਿਆਇ ਸਾਜ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ।

ਰਾਉ ਗੁਰਮੁਖ ਉਬਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਜ ਰਤੇ ਸੁਖ ਸਹਿਜ ਸੁਮਾਏ ਤਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆਪ ਪਛਾਣ ਸਾਚੀ ਰਾਸ ਸਾਚਾ ਵਾਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਤਿਨ ਪ੍ਰ ਸੱਚ ਇਕ ਸਚ ਲਾਏ ਊ ਤੁਮ ਬਾਣੀ ਸ਼ਬਦ ਸੁਣਾਏ ਪ੍ਰ ਸੱਚ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਤਨਾਸਰੀ ਮੁਹੱਲਾ ਤੀਜਾ ਜੋ ਹਰ ਸੇਵੈ ਤਿਨ ਬਲ ਜਾਓ ਤਿਨ ਹਿਰਦੇ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸੰਭਾਲਿਓ ਦੁਖ ਜਾਏ ਸਾਚੇ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਿਜੇ ਹਰ ਨਾਮ ਮਨ ਵਸਾਏ ਹਰਹਾਉ ਕੂੜਕ ਸਤ ਤਿਸ਼ਨਾ ਅਗਨ ਬੁਝਾਏ ਅੰਤਰ ਸਾਂਤ ਸਹਿਜ ਸੁਖ ਪਾਏ ਗੁਰ ਕੇ ਭਾਣੇ ਚੱਲੇ ਤਾਂ ਆਪ ਜਾਏ

ਪਾਵੇ ਤਾਂ ਇਸ ਮਨ ਕੀ ਸੋਝੀ ਪਾਵੇ। ਮਨ ਮੈਂ ਮਤ ਮੈਂ ਗਲ ਮਿਗਦਾਰਾ ਗੁਰ ਅੰਕ ਸਮਾਰ ਜੀ ਵਾਲਣਹਾਰਾ। ਮਨ ਅਸਾਧ ਸਾਧੇ ਜਨ ਕੋਈ ਅਚਲ ਚਰੇ ਤਾਂ ਨਿਰਮਲ ਹੋਈ। ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿਚੋਂ ਤਜੈ ਵਿਕਾਰ ਜੋ ਤੁਰ ਰੱਖੇ ਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ।

ਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕਉ।

ਦਿਓ ਆਪਣਾ ਐਸੀ ਬਗਸ ਕਰੀਜੇ ਪੰਤ ਨਾਨਕ ਪਰਮ ਪੜ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਉ ਮਨ ਮਾਨਿਆ।

ਬਾਦ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਾ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸਵਾਮੀ ਅਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ।

ਕੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈਸਨ ਤਰਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੂਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਓ ਸੰਤ ਜਿਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੋਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੜ ਪੁਰਖ ਵਡਾਗੀ ਤੁਮਰੀ ਗਤਮਿਤ ਕਹਿ ਨਾ ਸਕੇ ਪ੍ਰਭ ਹਮ ਕਿਉ ਕਰ ਮੇਰੇ ਅਪਾਗੀ ਹਰ ਪ੍ਰਭ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸਕੇ ਸਤਿਗੁਰਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇਕ ਨਿਮਖ ਪਾਲ ਤਬ ਕੇ ਲਿਖ ਪਾਪ ਲੈ ਜਾਨੀ ਰਖਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨ ਕੀ ਤੂਰ ਮੰਗੇ ਪ੍ਰਭ ਸਵਾਮੀ ਹਮ ਘਰ ਲੋਚ ਲੁਚਾਨੀ ਹਰ ਘਰ ਸਫਲ ਬਿਰਖ ਪ੍ਰਭ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਘਰ ਅੰਮ੍ਰਿਤ ਪੀ ਤ੍ਰਿਪਤਾ ਸੇ ਤਬਲਾਥੀ ਭੂਖ ਪੁਖਾਨੀ ਜਿਨ ਕੇ ਵੱਡੇ ਭਾਗ ਵੜ ਉੱਚੇ ਤਿਨ ਘਰ ਜਪਿਓ ਜਪਾਨੀ ਤਿਨ ਘਰ ਸੰਗਤ ਮੇਲ ਪ੍ਰਭ ਸਵਾਮੀ ਜਨ ਨਾਨਕ ਦਾਸ ਦਸਾਨੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਘਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬੇਗਾਲੀ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲੋ ਅਮ ਸਾਧਜ ਨਾ ਪਗਰਾਲੀ ਧਨਾਸਰੀ ਮਹੱਲਾ ਚੌਥਾ ਹਰ ਘਰ ਬੂੰਦ ਪਏ ਹਰ ਸਵਾਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਮਿਲ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਓ ਤੁਮ ਹਰ ਸਰਵਰ ਅਗਾਹ ਹਮ ਲੈ ਨਾ ਸਕੇ ਅੰਤ ਮਾਤੀ ਤੂੰ ਭਰੇ ਭਰੇ ਅਪਰਮ ਪਰ ਸਵਾਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਘਰ ਭਗਤ ਬਣੇ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਧਨਾਸਰੀ ਮਹੱਲਾ ਚੌਥਾ ਕਰ ਜੋ ਕਾ ਧਰਮ ਕਹੋ ਤੂੰ ਭਾਈ ਕੇ ਛੂਟੇ ਹਮ ਛੁਟਕਾ ਕੀ ਹਰ ਹਰ ਜਾ ਬੇੜੀ ਹਰ ਤੁਲਖਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾਕੀ ਰਹਾਓ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਤਾਂ ਛੂਟੀ ਜਮਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨੀ ਰਸੂਰ ਤਿਸਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੜ ਪੁਰਖ ਵੜ ਅਗਮ ਅਗੋਚ।

ਹਰ ਲਹੁ ਕਰ ਸੇਵਾ ਸਤਿਗੁਰ ਇਵ ਹਰ ਹਰ ਨਾਮ ਧਿਆਈ ਹਰ ਦਰਗੇ ਭਾਵੈ ਫਿਰ ਜਨਮਨ ਆਵੈ ਹਰ ਹਰ ਹਰ ਜੋਤ ਸਮਾਈ ਜਪ ਮਨ ਨਾਮ ਹਰੀ ਹੋਗੇ ਸਰਬ ਸੁਖੀ ਹਰ ਊਚ ਸਭਨਾ ਤੇ ਉਪਰ ਹਰ ਹਰ ਹਰ ਸੇਵ ਛਡਾਈ ਰਖਾਓ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਬ ਹਰ ਸੋ ਪ੍ਰੀਤ ਬਣਿਆਈ ਬਹੁ ਚਿੰਤ ਵਸਾਰੀ ਹਰ ਨਾਮ ਉਰ ਧਾਰੀ ਨਾਨਕ ਹਰ ਪਏ ਹੈ ਸਖਾਈ ਤਨਾਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਫੌਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਪਾਣ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਹਰਹਾਉ ਹਰ ਹਰ ਕਰੀ ਦ੍ਰਿਸ਼ਟਤਾ ਪਯੋ ਮਨ ਉਦਮ ਹਰ ਹਰ ਨਾਮ ਜਪਿਓ ਗਲ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ ਹਰ ਆਏ ਪਰਿਓ ਗਏ ਸਰਨ ਤੁਮਾਰੀ ਤਨਾਸਰੀ ਮਹੱਲਾ ਚੌਥਾ ਚੌਰਾਸੀ ਸਿੱਧ ਬੁੱਧ ਤੇ ਤੀਸ ਕੋਟ ਮੁਨ ਜਨ ਸਭ ਚਾਹ ਹੈ ਹਰ ਜੀ ਉਤੇ ਰੋ ਨਾਓ ਗੁਰਪ੍ਰਸਾਦ ਕੋ ਵਿਰਲਾ ਪਾਵੇ ਜਿਨ ਕੋ ਰਿਲਾ ਲਿਖਿਆ ਤੁਰ ਪਾਉ ਜਪ ਮਨ ਅਰਾਮੇ ਨਾਮ ਹਰ ਉਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸਵਾਮੀ ਹਉ ਤਿਨ ਕੇ ਸਦ ਬਲਿਹਾਰੇ ਜਾਓ ਰਖਾਓ ਸਰਣਾਗਤ ਪ੍ਰਤਪਾਲਕ ਹਰ ਸਵਾਮੀ

ਮਹਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਨੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਪਉਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਿਨੋ ਜਾਨੀ ਹਰਹਾਉ ਆਪੇ ਗੁਰ ਚੇਲਾ ਗਏ ਆਪੇ ਆਪੇ ਹਰ ਪ੍ਰਚੋਜ ਵਡਾਨੀ ਜਨ ਨਾਨਕ ਆਪ ਮਿਲਾਏ ਤੁਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰ

ਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਤਿਆਈ ਗਏ ਹਰ ਪੁਰਖ ਨਿਰੰਜਨਾ ਰਹਾਉ, ਦੇਹ ਹਰ ਸਿਮਰਨ ਪਇਆ ਹੈ ਉਪਾਧ ਗਦ ਕੀਨੀ, ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ, ਜਪ ਹਰ ਪਵਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ।

ਤੇਰਾ ਕੀਆ ਸੱਚ ਸਭ ਹੋਏ, ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਾ ਹੀ ਕੋਏ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਤਾਂ ਤੁਝੇ ਧਿਆਵੇ ਦਿਨ ਰਾਤ, ਤਾਂ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਤਾਂ ਤੁਝ ਹੀ ਮਾਏ ਸਮਾਹੇ।

ਸੋ ਹੈ ਦਰਬਾਰੇ ਸਰਬ ਜੀਆਂ ਕੇ ਦਾਤੇ ਸਵਾਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੇ ਰੂਪ ਨਾ ਲਖੀਏ ਤੇਰੀ ਕੁਦਰਤ ਕੌਣ ਵਿਚਾਰੇ ਜਲ ਥਲ ਮਈਲ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ

ਸੁਖੇਤ ਬਿਠਾਇਓ, ਕਮਲ ਹੇਤ ਬਿਨ ਸੁਖੇ ਪਵਰਾ, ਹੁਣ ਮਾਰਗ ਨਿਕਸ ਨ ਪਾਇਓ। ਆਪ ਮਾਨ ਏਕ ਸਿਉ ਮੋਕਤੀ ਨਾ, ਮਰੇ ਨਾ ਜਾਵੇ ਸਦਗੀ ਸੰਗੇ, ਸਤਿਗੁਰ ਸਬਦੀ ਚੀਨਾ ਰਹਾਉ। ਕਾਮ ਹਿਤ ਕੁੰਚਰ ਲੈ ਫਾਂਕਿਓ, ਉਹ ਪਰ ਵਸ ਪਇਓ ਵਿਚਾਰਾ, ਨਾਦ ਹੇਤ ਸਿਰ ਡਾਰਿਓ ਕੁਰੰਕਾ, ਉਸ ਹੀ ਹੇਤ ਬਿਦਾਰਾ। ਦੇ ਕੁਟੰਬ ਲੁਭ ਮਯੋ ਪ੍ਰਾਨੀ, ਮਾਇਆ ਕੌਲ ਬਟਾਨਾ, ਅਤ ਰਚਿਓ ਕਰ ਲੀਨੋ ਆਪਣਾ, ਹੁਣ ਛੋੜ ਸਰਾ ਪਰ ਜਾਨਾ। ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਖੇਲਾ। ਕਹੋ ਨਾਨਕ ਗੁਰ ਇਹ ਬੁਝਾਇਓ, ਪ੍ਰੀ ਪ੍ਰਭੂ ਸਦਕੇਲਾ। ਤਨਾਸਰੀ ਮਹੱਲਾ ਪੰਜਵਾਂ, ਕਰ ਕਿਰਪਾ ਦੀਓ ਮੋਹੇ ਨਾਮਾ, ਬੰਧਨ ਤੇ ਛੁਟਕਾਏ, ਮਨ ਤੇ ਬਿਸਰਿਓ ਸਗਲੋ ਤੰਦਾ, ਗੁਰ ਕੀ ਚਰਣੀ ਲਾਏ। ਸਾਧ ਸੰਗ ਚਿੰਤ ਬਿਰਾਨੀ ਛਾਡੀ, ਅੰਗ ਬੁੱਧ ਮੋਹ ਮਨ ਬਾਸਣ, ਦੇ ਕਰ ਗੜਹਾ ਗਾਡੀ ਰਹਾਓ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਇਓ ਪੀਤਰ, ਤਾ ਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾ ਮੇਲ ਕੀਓ ਮੇਰੇ ਰਾਜਨ। ਬਿਨ ਸਿਉ ਠੀਠਾ ਅੰਮ੍ਰਿਤ ਬੂਠਾ, ਸ਼ਬਦ ਲੱਗੋ ਗੁਰ ਮੀਠਾ, ਜਲ ਥਲ ਮਹੀਅਲ ਸਰਬ ਨਿਵਾਸੀ, ਨਾਨਕ ਰਮਈਆ ਡੀਠਾ। ਤਨਾਸਰੀ ਮਹੱਲਾ ਪੰਜਵਾਂ, ਜਬ ਤੇ ਦਰਸ਼ਨ ਪੇਟੇ ਸਾਧੂ, ਪਲੇ ਦਿਨਸ ਓਏ ਆਏ, ਮਾਂ ਆਨੰਦ ਸਦਾ ਕਰ ਕੀਰਤਨ, ਪੁਰਖ ਵਿਧਾਤਾ ਪਾਏ। ਆਪ ਹੋਏ ਰਾਮ ਜਸੋ ਮਨ ਗਾਇਓ, ਪਇਓ ਪਰਗਾਸ ਸਦਾ ਸੁਖ ਮਨ ਮੈਂ, ਸਤਿਗੁਰ ਪੂਰਾ ਪਾਇਓ ਰਹਾਓ। ਗੁਣ ਨਿਧਾਨ ਦਿਲ ਪੀਤਰ ਵਸਿਆ, ਤਾਂ ਦੁਖ ਪਰਮ ਪਉ ਪਾਗਾ, ਪਈ ਪ੍ਰਾਪਤ ਵਸਤ ਅਗੋਚਰ, ਰਾਮ ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ, ਸੋਗ ਲੋਭ ਮੋਥਾ ਕਾ, ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬਿਬਾਕਾ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ, ਕਹੋ ਨਾਨਕ ਜਿਨ ਜਨ ਤੇ ਕਾਢੇ, ਤਿਸ ਗੁਰ ਕਹਿ ਕੁਰਬਾਣੀ। ਤਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਾਨ ਮਨ ਤਨ ਸਭ ਤਿਸਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਵਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪੈਮਾਨੀ, ਆਵਰ ਜਤਨ ਕਰ ਰਹੇ ਬਹੁਤ ਤੇਰੇ, ਤੇਨ ਤਿਲ ਨਹੀਂ ਕੀਮਤ ਜਾਨੀ ਰਖਾਓ। ਅੰਮ੍ਰਿਤ

ਭੋਗ ਲੋਭ ਮੈਂ ਸੂਕੈ, ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ, ਤਨਹਾ ਸ੍ਰੀ ਮੁਹੱਲਾ ਪੰਜਵਾਂ, ਲਵੇ ਨਾ ਲਾਗਨ ਕਉ ਹੈ ਕਛੂਐ, ਜਾ ਕੋ ਫਿਰ ਉਹ ਤਾਵੇ, ਜਾ ਕੋ ਗੁਰਦੀਨੋ ਇਹ ਅੰਮ੍ਰਿਤ, ਤਿਸੀ ਕਉ ਬਣ ਆਵੇ, ਜਾ ਕੋ ਆਇਓ ਏਕ ਰਸਾ, ਖਾਨ ਪਾਨ ਆ ਨਹੀਂ ਖੁਦਿਆ, ਤਾਂ ਕਿ ਚਿੱਤ ਨਾ ਬਸਾ ਰਹਾਉ, ਮੌਲਿਓ ਮਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਈ, ਵਰਨ ਨਾ ਸਾਕੋ ਉਸਤਤਾ ਕੀ, ਕੀਮਤ ਕਹਿਣ ਨਾ ਜਾਈ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿਨ ਗੁਰੇ ਕੁਮਾਨੋ ਮੰਤਾ, ਦੀਨ ਦਇਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਦਪਾਲਾ, ਓਤ ਪੋਤ ਨਾਨਕ ਸੰਗ ਰਵਿਆ, ਜੋ ਮਾਤਾ ਬਾਲ ਗੋਪਾਲਾ, ਤਨਹਾ ਸ੍ਰੀ ਮੁਹੱਲਾ ਪੰਜਵਾਂ, ਬਾਰ ਜਾਓ ਗੁਰ ਆਪਣੇ ਉਪਰ, ਜਿਨ ਹਰ ਹਰ ਨਾਮ ਦਿਰੜਾਇਆ, ਮਾਂ ਉਦਿਆਨ ਅੰਧਕਾਰ ਮਹਿ, ਜਿਨ ਸਿੱਧਾ ਮਾਰਗ ਦਿਖਾਇਆ, ਹਮਰੇ ਪ੍ਰਾਨ ਗੋਪਾਲ ਗੋਬਿੰਦ, ਈਹਾਂ ਊਹਾਂ ਸਰਵ ਥੋਗ ਕੀ, ਜਿਸੇ ਹਮਾਰੀ ਚਿੰਦ ਰਹਾਉ, ਜਾ ਕੇ ਸਿਮਰਨ ਤਰਬ ਨਿਧਾਨਾ, ਮਾਨ ਮਹਤ ਪਦ ਪੂਰੀ, ਨਾਮ ਲੈਦ ਕੋੜ ਅਗਨਾਸੇ, ਭਗਤ ਬਾਛੇ ਸਭ ਤੂਰੀ, ਸਰਬ ਮਨੋਰਥ ਜੇ ਕੋ ਚਾਹੇ, ਸੇਵੈ ਏਕ ਨਿਧਾਨਾ, ਪਾਰ ਬ੍ਰਹਮ ਅਪਰਮ ਪਰ ਸਵਾਮੀ, ਸਿਮਰਦ ਪਾਰ ਪਰਾਨਾ, ਸੀਤਲ ਸਾਂਤ ਮਹਾਂ ਸੁਖ ਪਾਇਆ, ਸੰਤ ਸੰਗ ਰਹੇ ਓਲਾ, ਹਰ ਤਨ ਸੰਚਨ ਹਰ ਨਾਮ ਪੂਜਨ, ਤਿਉ ਨਾਨਕ ਕੀਨੋ ਚੋਲਾ, ਤਨਾ

ਚੰਦਨ ਲੇਪ ਹੋਰ ਦੇਖੋ ਸੋ ਗਰਦ ਭਸਮ ਸੰਗੀਤ ਅੰਮ੍ਰਿਤ ਸੰਗ ਨਾਹਿ ਰੁਚਿ ਆਵਤ ਵਿਖੇ ਠਗੋਰੀ ਪ੍ਰੀਤ ਉਤਮ ਸੰਤ ਪਲੇ ਸੰਜੋਗੀ ਇਹ ਜੁਗ ਮੈਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਤਾਜ ਬਾਧ ਰਹਿ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਫਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਤੇ ਨਿਕਸਿਓ ਨਾਨਕ ਏਕ ਪ੍ਰੀਤ ਤਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੇ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਕਿਉ ਵਿਸਰਾਮ ਨਿਧ ਪਾਈ

ਬਹੁ ਪ੍ਰਕਾਰ ਖੋਜੇ ਸਭ ਤਾਕ ਵਿਖਮਨਾ ਜਾਈ ਲੈਨ ਰਹਾਉ। ਜਾਪ ਤਾਪ ਭ੍ਰਮਣ ਬਸਦਾ ਕਰ ਉਰਧ ਤਾਪ ਲੈ ਗੈਨ ਇਹ ਬਿਦ ਨੈ ਪਤੀਆਨੋ ਠਾਕੁਰ ਜੋਗ ਜੂਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ। ਸਾਧ ਸੰਗ ਰੰਗ ਪ੍ਰਾਪੇਟੇ ਨਾਨਕ ਸੁਖਜਨ ਰੈਨ। ਤਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ। ਅਸਤਰ ਕਰੇ ਨੇਚਲ ਇਉ ਮਨੁਆ ਬੌਰ ਨ ਕਤਹੂ ਧਾਵੇ। ਹੈ ਕੋ ਐਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀਉ ਦਿਓ ਅਰਪੋ ਆਪਣੋ ਚੀਤ ਰਖਾਓ। ਪਰ ਤਾਨ ਪਰ ਤਾਨ ਪਰ ਕੀ ਨਿੰਦਾ ਇਨਸੋ ਪ੍ਰੀਤ ਨ ਲਾਗੇ। ਸੰਤ ਸੰਗ ਸੰਤ ਸੰਪਾਖਨ ਹਰ ਕੀਰਤਨ ਮਨ ਜਾਗੇ। ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ। ਮੰਗੇ ਦਾਨ ਨਾਮ ਤੇਰੋ ਨਾਨਕ ਕਿਉ ਮਾਤਾ ਬਾਲ ਗੋਪਾਲਾ। ਤਨਾਸਰੀ ਮਹੱਲਾ ਪੰਜਵਾ ਹਰ ਹਰ ਲੀਨੇ ਸੰਤ ਉਬਾਰ ਹਰ ਕੇ ਦਸ ਕੀ ਚਿਤਵੇ ਬੁਰਿਆਈ ਏਸੀ ਕੋ ਫਿਰ ਮਾਰ ਰਹਾਉ। ਜਨਕਾ ਆਪ ਸਹਾਈ ਹੋ ਨਿੰਦਕ ਭਾਗੇ ਹਾਰ। ਪ੍ਰਮਤ ਪ੍ਰਮਤ ਉਹਾਂ ਹੀ ਮੂਹੇ ਬਾਹੁਲ ਗ੍ਰਹਿ ਨਾ ਮੰਝਾਰ। ਨਾਨਕ ਸਰਨ

ਲਾ ਪੰਜਵਾਂ ਅਭ ਹਰ ਰਾਖਨ ਹਾਰ ਚ ਤਾਰਿਆ ਪਤ ਪੁਨੀਰ ਕੀਏ ਖਿਨ ਪੀਤਰ ਸਗਲਾ ਰੋਗ ਬਿਦਾਰਿਆ ਹਰਹਾਉ ਗੋਸ਼ਟ ਪਈ ਸਾਧ ਕੇ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਇਕ ਮਨ ਵਿਸ਼ਵਾਸ ਪ੍ਰਾਪਤ ਹਾਰਿਆ ਕਿਆ ਨਰੇਨ ਬਾਂਛੇ ਨਿਤ ਨਾਨਕ ਪੁਨਹ ਪੁਨਹ ਬਲਿਹਾਰਿਆ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖਾ ਕਾਟਿਆ ਕੇਤ ਰਖਾਓ ਆਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰੱਖ ਲਈਏ ਕੰਠ ਲਾਏ ਨਿਰਭਉ ਪਏ ਸਦਾ ਸੁਗਮਾਣੇ

ਆਪ੍ਰਭ ਰਾਖ ਲੇ ਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਪਰ ਕਿਰਪਾ ਆਪਣਾ ਨਾਮ ਦੇਹੋ ਰਹਾਓ। ਅਗਰ ਕੁਟੰਬ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ, ਊਚ ਨੀਚ ਸੁਖ ਦੁਖ, ਤ੍ਰਾਸ ਨਾਹੀ ਤਿਸਨਾ ਭੂਖ, ਮਨ ਬਾਸਨਾ ਰਜ ਵਿਖੇ ਵਿਆਦ, ਪੰਚ ਦੂਤ ਸੰਗ ਮਹਾ ਅਸਾਧ, ਜੀ ਜਹਾਨ ਪ੍ਰਾਣ ਤਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ। ਤਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੇ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੇ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਸ਼ਨਾ ਸੂਝੇ, ਇਹ ਜਤਨ ਕਾਟ ਕਲ ਕਾਲ ਰਹਾਓ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸਵਾਮੀ ਸੋਏ। ਵੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ, ਮੁਕਤ ਪਾਈਏ ਸਾਧ ਸੰਗਤ,

ਗਵਾਰਾ, ਜਨਮ ਪਦਾਰਥ ਖੋਏ ਗਵਾਰਾ, ਰਹਾਉ ਸਾਜ ਤਰਮ ਨਹੀਂ ਭਾਵੇ ਡੀਠਾ, ਝੂੜ ਤੋਸੋਂ ਰਚਿਓ ਮੀਠਾ, ਸਾਧ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋ ਉਠ ਰੋਵੇ, ਕਰਮ ਧਰਮ ਸਗਲਾਈ ਖੋਵੇ, ਹੁਕਮ ਨਾ ਬੂਝੇ ਆਵਣ ਜਾਣੇ, ਪਾਪ ਕਰੇ ਤਾਂ ਪਛੋਤਾਣੇ, ਜੋ ਤੁ ਪਾਵੇ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੇ ਸਾਹਿਬ ਭਰਾ ਮੇਰਾ, ਧਨਾਸਰੀ ਮਹੱਲਾ ਪੰਜਵਾਂ, ਮੋਹ ਮਸਕੀਨ ਭਰਾ ਨਾਮ ਆਧਾਰ, ਖਟਨ ਕੋ ਹਰ ਹਰ ਰੋਜ਼ਗਾਰ, ਸੰਚਨ ਕੋ ਹਰ ਏਕੋ ਨਾਮ, ਹਲਤ ਪਲਤ ਤਾ ਕੇ ਆਵੇ ਕਾਮ, ਨਾਮ ਰਤੇ ਪ੍ਰਵ ਰੰਗ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ, ਰਹਾਉ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸਤੀਨੀ, ਅੰਧ ਸੰਤਨ ਕੈ ਭਗਤ ਗੋਵਿੰਦ, ਸੂਗ ਸੰਤਨ ਕੈ ਬਿਨਸੀ ਚਿੰਦ, ਕੈ ਸਾਧ ਸੰਤਨ ਹੋਵੇ ਇਕੱਤਰ, ਤੇ ਹਰਜ ਗਾਵੇ ਨਾਦ ਕਵਤ, ਸਾਧ ਸਭਾ ਮੈਂ ਅੰਧ ਵਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਦੁਇ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣ ਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀ ਵੇ ਸੰਤਾਂ ਧੂਰ, ਧਨਾਸਰੀ ਮਹੱਲਾ ਪੰਜਵਾਂ, ਤੋ ਕਦ ਡਰੇ ਜੇ ਖਸਮ ਸੁਮਾਰੇ, ਡਰ ਡਰ ਪਚੇ ਮਨਮੁਖ ਵੇਚਾਰੇ, ਰਹਾਉ ਫਿਰ ਉਪਰ ਮਾਲ ਪਿਤਾ ਗੁਰਦੇਵ, ਸਬਲ ਮੂਰਤ ਜਾ ਕੀ ਨਿਰਮਲ ਸੇਵ, ਇਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਤ ਹੋਵਦ ਪਰਗਾਸ, ਜੀਨ ਕਾ ਦਾਤਾ ਪੂਰਨ ਸਭ ਠਾਏ, ਕੋੜ ਕਲੇਸ਼ ਮਿਟੇ ਹਰਨਾਏ, ਜਨਮ ਮਰਨ ਸਗਲਾ ਦੁਖ ਨਸ, ਗੁਰਮੁਖ ਜਾ ਕੇ ਮਨ ਤਨ ਬਸ, ਜਿਸ ਨੂੰ ਆਪ ਲੈ ਲੜ ਲਾਏ, ਦਰਗੇ ਮਿਲੇ ਤਿਸੇ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮ ਕਾਲ ਤੇ ਪਏ ਨਿਕਾਣੇ, ਸਾਚਾ ਸਾਹਿਬ ਸਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘੜ ਘੜ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ, ਧਨਾਸਰੀ ਮਹੱਲਾ ਪੰਜਵਾਂ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਕਾਰ ਬਾਰ ਤੇਰਾ ਪਰਵਾਸਾ,

ਆਵੇ ਸਵਾਮੀ ਸਾ ਮਸਲਤ ਪ੍ਰਵਾਨ ਰਹਾਉ ਪਦ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਤਨਾਸਰੀ ਮਹਲ

ਪਰ ਭਾਖੇ ਜਿਨ ਕਹੇ ਮਨ ਸਾਚਾ ਵਿਸ਼ਵਾਸ ਪੇਖ ਪੇ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਓ। ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਣ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ ਜਹ ਜੈ ਪੇਖੋ ਤੈ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਤੋ ਸੰਗੀ ਗਣੀਐ ਬਿਨਸ ਜਾਏ ਜੋ ਨਿਮਖ ਮੈਂ ਤੋ ਅਲਪ ਸੁਖ ਭਣੀਐ ਰਹਾਓ। ਪ੍ਰਤਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਸੋਈ ਅਸ਼ਲ ਅਸ਼ੇਰ ਅਪਾਰ ਪ੍ਰਭ ਊਚਾ ਜਾਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਸਾਮ ਦਿਓ ਦਿਆਲ ਪ੍ਰਭ।

ਪੌਕਣੇ ਹਾਰੇ ਨਸਨ ਭਾਜਨ ਥਾਕੇ ਪਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕੇ ਬਜਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀਤ ਨੇ ਹੀ ਫੇਰੇ ਆਪੇ ਪਿਆ ਸਗਾਈ ਅਚਰਜ ਕੀਆ ਕਰਨੇ ਹਾਰ ਨਾਨਕ ਸਤ ਵਡਿਆਈ ਤਨਾਸਰੀ ਮਹੱਲਾ ਪੰਜਵਾਂ ਹਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ ਮਨ ਨਿਰਮਲ ਕਰਮ ਕਰ ਤਾਰ ਤਰਨ ਹਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੁਕੋ ਗੁਰਦੀਨਾ ਜੀਓ ਤੇ ਸਿਉ ਨਾ ਲਾਗੇ ਹੀਤ ਜਾਗੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚੱਲੇ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਅਬਰ ਆਸ ਕਛ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ

ਪਰ ਮੰਗਣਾ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਨ ਪ੍ਰਾਣ ਪਦ ਚਿਤ ਰਾਖ ਸਗਲ ਗਏ ਮਰਨਾ ਰਹਾਉ ਚੰਦਨ ਚੋ ਅਰਸ ਭੋਗ ਕਰਤ ਅਨੇਕ ਵਿਖਿਆ ਵਿਕਾਰ ਦਿਗ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਾਨ ਤਨ ਆਪਣ ਥਾਪਿਓ ਹਾਰ ਜਪ ਨ ਨਿਮਖ ਜਾਪਿਓ ਅਰਥ ਦ੍ਰਵ ਦੇਹ ਕਛ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਿਨ ਓੜ ਗਈ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੇ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੋਏ ਅਵਮਾਨ ਏਕੈ ਨਿਰੰਕਾਰ ਨਾਨਕ ਮਨ ਲੱਗਣਾ ਤਨਾਸਰੀ ਮਹੱਲਾ ਪੰਜਵਾਂ ਕਰ ਸਤਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਹ ਮੋਹ ਮਾ ਪੋਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸਰੈਣ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਤਾਰੇ ਚਰਨ ਕਮਲ ਨਮਸਕਾਰ ਪੁਨ ਗੋਬਿੰਦ ਵਿਚਾਰੇ ਸਾਜਨਾ ਕੀ ਰੇਨ ਨਾਨਕ ਮੰਗਲ ਸੂਖ ਸੁਧਾਰੇ ਤਨਾਸਰੀ ਮਹੱਲਾ ਪੰਜਵਾਂ ਕਰ ਅਠਵਾਂ ਦੋ ਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਮਾਲੇ ਏ ਲੋਕ ਪਰਲੋਕ ਸੰਗ ਸਗਾਈ ਜਦ ਕਦਮ ਹੋਏ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨੀ ਡੂਬੇ ਤਸਕਰ ਨੀ ਲੇਵੇ ਪਾਏ ਨਾ ਸਾਕੇ ਜਾਲੇ ਹਰਹਾਓ ਨਿਰਤਨ ਕਉ ਤਨ ਅੰਦਲੇ ਕਉ ਟੇਕ ਮਾਦ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹੱਲਾ ਪੰਜਵਾਂ ਪਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੇ ਸੰਚਾਈ ਨਾਮ ਨਿਧ ਰਿਧ ਸਿੱਧ ਹਰ ਲਾਗਰ ਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰੇ ਬਹਾਰ ਠਾਕੁਰ ਭਗਤਨ ਕਾ ਰਬ ਰਿਆ ਸਰਬ ਠਾਈ ਰਖਾਓ ਤਾਕੋ ਕੋਈ ਨਾ ਪਹੁੰਚਣ ਹਾਰਾ ਜਾ ਕੇ ਅੰਗ ਕੁਸਵਾਈ ਜਮਕੀ ਤ੍ਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਤਿਹਾਈ ਤਨਾਸਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬ ਭੂਮਵੰਤ ਅਭਮਾਨੀ ਰਾਜਾ ਜਾਨੇ ਸਗਲ ਰਾਜ ਹਮਰਾ ਤਿਉ ਹਰਜਨ ਟੇਕ ਸੁਆਮੀ ਜੇ ਕੋਊ ਆਪਣੀ ਓਟ ਸਮਾਰੈ ਜੈਸਾ ਬਿਤ ਪੈਸਾ ਹੋਏ ਵਰਤ ਆਪਣਾ ਬਲ ਨਹੀਂ ਹਾਰੈ ਹਰਹਾਉ ਆਣ ਤਿਆਗ ਪਏ ਇਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹ ਪਏ ਬਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਜਾ ਕੋ ਹਾਰੰਗ ਲਾਗੋ ਇਸ ਯੁਗ ਮੈਂ ਤੋ ਕਈਅਤ ਗਏ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈ ਗਏ ਆਤਮ ਰੰਗ।

ਕਰੇ ਨਿਰਬਨ ਜਾਣਤ ਦੂਰ ਤੁਮੇ ਪ੍ਰਭਨੇਰ ਉਦ ਤਾਕ ਉਦ ਤੇ ਉਦ ਪਿਖ ਆਵੇ ਲੋਭੀ ਫੇਰ ਰਹਾਉ। ਜਬ ਲਗ ਟੁੱਟੇ ਨਾਹੀ ਮਨ ਭਰਮਾ ਤਬ ਲਗ ਮੁਕਤ ਨ ਕੋਈ ਕਉ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਹੋਏ ਆਪਣੇ ਜਾ ਕੇ ਮਸਤਕ ਕਰਮਾ ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਯੁਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਦ ਜਨ ਕੀ ਮਾਨੇ ਜੋ ਜੋ ਹੋਗ ਰਹਾਉ। ਨਾਮ ਧਨ ਜਿ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ

ਕਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਹਾਉ। ਮਾਂ ਆਨੰਦ ਮੰਗਲ ਰੂਪ ਤੁਮਰੇ ਭਜਨ ਅਨੂਪ ਰਸਾਲ ਹਿਰਦੇ ਚਰਨ ਸਭ ਸਗੁਰ ਕੋ ਨਾਨਕ ਬੰਧਿਓ ਪਾਲ। ਧਨਾਸਰੀ ਮਹੱਲਾ ਪੰਜਵਾਂ ਆਪਣੇ ਉਦ ਖਿਲਾਵੇ ਭੋਜਨ ਆਪਣੇ ਉਦ ਖਿਲਾਵੇ ਸਰਬ ਸੁਖ ਹੋ ਰਸ ਦੇਵੇ ਮਨ ਕੀ ਨਾਲ ਸਮਾਵੇ। ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੇ ਮਹਿਤਾਰੀ ਬਾਰਕ ਕਹੋ ਤੈਸੇ ਹੀ ਪ੍ਰਪਾਲ ਰਹਾਓ। ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਪੂਤ ਜਤ ਕਦ ਤਦ ਤੁਮ ਹੀ ਮਿਲੇ ਨਾਨਕ ਸੰਤ ਸੇਵਾ। ਧਨਾਸਰੀ ਮਹੱਲਾ ਪੰਜਵਾਂ ਸੰਤ ਕੇ ਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾ ਰਹੇ ਰਾਜ ਮਲ ਜੋਬਨ ਤਨ ਜੀਰਾ ਇਨ ਉਪਰ ਲਏ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨ ਦੇ ਪਾਰ ਉਤਾਰੇ ਰਹਾਉ। ਤਨ ਸੋ ਥਾਨ ਤਨ ਓਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕ ਕੀ ਸਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ। ਧਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਰਸ ਨ ਕਤਹੂ ਜਾਤ ਸਤਿਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ।

ਸਾਹਿਬ ਦਾਸ ਕਉ ਕਰ ਗਏ ਉਧਰੋ ਮੀਤ ਰਗਾਵ ਸੁਣੀ ਬੇਨਤੀ ਠਾਕੁਰ ਮੇਰੇ ਖਸਮਾਨਾ ਕਰੇ ਆਪ ਨਾਨਕ ਅੰਧ ਪਏ ਦੁਖ ਪਾਗੇ ਸਦਾ ਸਦਾ ਹਰ ਜਾਪ।

ਲਿਖਾ ਉਵਾ ਸੱਚ ਹੋਵੇ। ਧਨਾਸਰੀ ਮਹੱਲਾ ਪੰਜਵਾਂ। ਔਖੀ ਕੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਆਦੇ ਰਾਖੇ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਆਦ ਅੰਗ ਪ੍ਰਸਦਾ ਸਹਾਈ। ਤਨ ਹਮਾਰਾ ਮੀਤ ਰਹਾਉ, ਮਨ ਬਿਲਾਲ ਪਏ ਸਾਹਿਬ ਕੇ। ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆ।

ਪਾਈਐ ਤਬ ਕੇ ਸਿਮਰਨ ਮੋਖ ਰਹਾਉ। ਔਖੇ ਮੁਨਿਦਨ ਸਿਮਰਤ ਪੁਰਾਨਾ ਵੇਦ ਪੁਕਾਰੇ ਕੋਖ, ਕਿਰਪਾ ਸਿੰਧ ਸੇਵ ਸਚ ਪਾਈਏ ਦੋਵੇਂ ਸੁਹੇਲੇ ਲੋਕ। ਆਨ ਅਚਾਰ ਵਿਵਹਾਰ ਹੈ ਜੇਤੇ ਬਿਨਖਾ ਸਿਮਰਨ ਫੋਖ, ਨਾਨਕ ਜਨਮ ਮਰਨ ਪਏ ਕਾਟੇ ਤਿਨ ਸਾਧੂ ਬਿਨਸੇ ਸੋਖ। ਤਨਾਸਰੀ ਮਹੱਲਾ ਪੰਜਵਾਂ, ਤ੍ਰਿਸ਼ਨਾ ਬੁਝੇ ਹਰ ਕੇ ਨਾਮ, ਮਾਂ ਸੰਤੋ ਹੋਵੇ ਗੁਰਬਚਨੀ, ਪ੍ਰਸੁਨ ਲਾਗੇ ਪੂਰਨ ਧਿਆਨ ਰਹਾਉ। ਮਾਂ ਕਲੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਕਰਮ ਲਿਖਿਆ ਤੁਰਖ।

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ। ਉਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਬਾਲ ਪੀਤਰ ਇੱਕ ਹੋ ਜਾਨੋ।

ਪਛਾਨ ਜੇ ਕੜਮਾਏ ਪਛਾਨੋ ਹਰਾਵ ਪਰ ਨਿੰਦਾ ਉਸਤ ਨੈ ਜਾ ਕੇ ਕੰਚਨ ਲੋਸ ਮਾਨੋ ਹਰਗ ਸੁਭ ਤੇ ਰਹੇ ਅਤੀਤਾ ਜੋਗੀ ਤਾਏ ਬਖਾਨੋ ਚੰਚਲ ਮਾਨ ਦਹਿਤ ਕੋ ਧਾਵਤ ਅਚਲ ਜਾਏ ਠਹਿਰਾਨੋ ਕਹੋ ਨਾਨਕ ਏ ਬਿਦ ਕੋ ਜੋ ਨਰ ਮੁਗਤ ਤਾਏ ਤੂੰ ਮਾਨੋ ਤਨਾਸਰੀ ਮਹੱਲਾ ਨਾਵਾ ਆਪ ਮੈਂ ਕੌਣ ਉਪਾਉ ਕਰੋ ਜੇਬ ਦੇ ਮਨ ਕੋ ਸੰਸਾਰ ਚੂ

ਕਾ ਯੈ ਜੀ ਸੋਚ ਧਰੋ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਖਉ ਪਤਿਤ ਤਰੋ। ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ, ਇਕ ਓਅੰਕਾਰ ਸਤਿਗੁਰ ਪ੍ਰਸਾਦਿ।

ਆਇਆ, ਪ੍ਰੇਮ ਭਗਤ ਪ੍ਰਾਮਣ ਪਤੀ ਆਇਆ, ਪੜ ਪੜ ਫੂਲੇ ਚੋਟਾਂ ਖਾਵੇ, ਬਹੁਤ ਸਿਆਣ ਆਵੇ ਜਾਵੇ, ਨਾਮ ਜਪੇ ਪਉ ਭੋਜਨ ਖਾਏ, ਗੁਰਮੁਖ ਸੇਵ ਕਰੇ ਸਮਾਏ, ਪੂਜ

ਨਾਨਕ ਸਹਿਜ ਪਾਏ ਗੁਣ ਗਾਏ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਉਰਝਾਇਓ।

ਰਾਇਆ ਅਨਕ ਜਨਮ ਪ੍ਰਮਥਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ, ਗੋਵਿੰਦ ਜੀ ਕਾ ਮਾਰਗ ਦਿਓ ਜੀ ਬਤਾਈ। ਰਹਾਓ ਅਨਕ ਉਪਾਵ ਕਰੋ, ਮਾਇਆ ਕਉ ਬਚਿਤ ਕਰੋ, ਮੇਰੀ ਮੇਰੀ ਕਰਤ ਸਦਗੀ ਵਿਹਾਵੇ।

ਤੇਰੇ ਤੀਰਥ ਨਹਾਏ, ਅਹੰ ਬੁੱਧ ਮੈਲ ਲਾਏ, ਕਰ ਕੋ ਠਾਕੁਰ ਇੱਕ ਤਿਲ ਨਾ ਮਨ, ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨ, ਸਗਲ ਆਸ਼ਰਮ ਕੀਨੇ, ਮਨੁਆ ਨੇ ਪਤੀਨੇ, ਵਿਵੇਕਹੀਨ ਦੇਹੀ ਤੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੇ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲਖ ਹੋਏ, ਕਰਮ ਧਰਮ ਜੁਗਤਾ ਨਿਮਖਣਾ ਹੇਤ ਕਰਤਾ, ਗਰਭ ਗਰਭ ਪੜੇ ਤਹੀ ਨਾ ਲੇਖੇ, ਜੇ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਪੇਖੇ, ਮਰਹੜ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖੇਦਾਈ, ਪ੍ਰਭ ਕੀ ਕਥਾ ਸੁਣਾਈ, ਤੇ ਭੇਟੇ ਗਦ ਹੋਏ ਹਮਾਰੀ, ਸੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ, ਪੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ

ਸਾਸ ਪਰਮ ਧਿਆਨੀ ਸਾਚ ਸਾਚੇ ਭਾਵ ਆਨੰਦ ਅਨੰਦਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਮਣੂ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਰਾ ਹੀ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮੱਤੇ ਫਿਰ ਸੰਗ ਪਾਵੇ ਸਹਿਜ ਨਾਵੇ ਦੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਦ ਸੰਗ ਮੀਤਾ ਸੰਤ ਸੰਗਤ ਘਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ।

ਪੁਰਖ ਨੀਤ ਅਜਾਣ ਸਮਝਾਂ ਸਾਖੀਏ, ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਪੂਜ ਕਰੇ ਆਵੇ ਵਿਖ ਲਾਦੇ, ਸ਼ਬਦ ਸੱਚੇ ਗੁਰ ਮੇਰਾ, ਆਖਣ ਤੋਟ ਨਾ ਭਗਤ ਭੰਡਾਰੀ, ਭਾਰ ਪੁਰ ਰਹਿਆ ਸੋਈ, ਨਾਨਕ ਸਾਚ ਕਹੇ ਬੇਨੰਤੀ, ਮਨ ਮਾਂਜੈ ਸੱਚ ਸੋਈ।

ਆਪੇ ਕਰ ਵੇਖੇ ਸਿਰ ਸਿਰ ਲਿਖ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਈ ਨਬੇੜ ਪਰਮ ਚੁਕਾਏ ਸੀ ਜੀਓ ਪੁਰ ਪਰਮ ਚੁਕਾਏ ਅਕਥ ਕਹਾਏ ਸਚ ਮੈਂ ਸਾਹ ਸੁਵਾਣਾ ਆਪਿਓ ਪਾਏ ਆਸਮਾਏ ਹੁਕਮੀ ਹੂੰ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਓ ਦੁਇਰਾ ਚਲਾਏ ਹੁਕਮ ਸਬਾਏ ਜਨਮ ਵਾ ਸੰਸਾਰਾ ਨਾ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੇ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਣ ਹਾਰਾ ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਪੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸੱਚ ਸੱਚੇ ਕੇਵਾ ਪਾਰੀ ਉਗ ਪਿਆ ਸੋ ਆਥ ਕਿਉਂ ਦਰ ਜਾਏ ਸਾ ਜੀਓ ਤਦ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਥ ਦਇਆਲ ਨਿਰੰਜਨ ਅਨਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਤਨਾਸਰੀ ਸ਼ੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬਹਿ ਬਹਿ ਰੋਸੀ।

ਨਾਮ ਤੇ ਆਏ ਪਾਵੇ ਸੁਖ ਮਹੱਲੋ, ਹਰ ਨਾਮ ਤੇ ਆਏ ਤਾਂ ਸੁਖ ਪਾਏ, ਪਈੜੇ ਦਿਨ ਚਾਰੇ ਨਿਜ ਕਰ ਜਾਏ ਬਏ ਸਜ ਪਾਏ, ਅਨ ਦਿਨ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨ ਹੋਵੀ, ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਤਿਰ ਪਾਏ, ਰਾਤੀ ਸੱਚ ਨਾਏ ਤਿਰ ਤਨ ਭਾਵੇ।

ਵਿਦਣ ਦਰਣੀ ਗੁਰ ਸ਼ਬਦ ਨਾ ਮਾਨੇ ਫਾਹੀ ਫਾਤੀ ਸਾਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਛਾਣੇ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਵਰਾਤੀ ਫਿਰ ਰਿਆਲਾ ਜੋ ਬਨਬਾਲਾ ਇਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੋ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋਹੇ ਨਾਰੀ

ਕਦੇ ਨਾ ਵਿਸਾਰੀ ਅਨਦਿਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅਨਦਿਨ ਵਿਵੇਕ ਬੁੱਧ ਵਿਚਰੇ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ ਆਨੰਦਿਨ ਰਹੇ ਲਿਵਲਾਏ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਬੈਰਾਗੀ ਫਲਤ ਪਲਤ ਸੋਭਾ ਜਗ ਅੰਤਰ ਆਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ ਦੂਜੇ ਪਾਏ ਦੁੱਖ ਹੋਏ ਮਨਮੁਖ ਜਮਜ ਹੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਇਆ ਹੋਮੇ ਰੋਇਆ ਮੇਰੀ ਮੇਰੀ ਕਰਤ ਵਿਖਾਵੇ ਜੋ ਪ੍ਰਭ ਦੇ ਤੇ ਚੇਤੇ ਨਾਹੀ ਅੰਤ ਗਿਆ ਪਛਤਾਵੇ ਤਿਨ ਨਾ ਵੇਖੋ ਸਾਥ ਨਾ ਚੱਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਪਾਏ ਦੁੱਖ ਹੋਏ ਮਨਮੁਖੋ ਜਮਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਿਲ ਘਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਪਾਵੇ ਤਾਂ ਹੁਕਮ ਸਮਾਵੇ ਹੁਕਮਨ ਸੁਖ ਪਾਇਆ ਅਨਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਓ ਮਿਲਾਏ

ਜੋ ਹੋਈ ਇੰਦਰ ਲੋਕ ਸਿਵ ਲੋਕੇ ਜੈਬੋ ਉਸੇ ਤਵ ਕਰ ਬਾਹਰ ਆਇਬੋ ਕਿਆ ਮੰਗੋ ਕਿਜ ਸਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਖਾਓ ਸੋਭਾ ਰਾਜ ਬਿਬਹਿ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਮ ਨੇ ਸੁਖ ਪਾਇਆ ਕਹੇ ਤ ਕਬੀਰ ਅਵਰ ਨਹੀਂ ਕਾਮਾ ਅਮਰੇ ਮਨ ਥਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬੇਨ ਬੂੜ ਤੇ ਅਧਕਾਈ ਰਹਾਉ ਬੰਤਾ ਸੁਦੇ ਗ੍ਰਹਿ ਸੰਪਦ ਸੁਖਦਾਈ ਇਨ ਮੈਂ ਕੁਛ ਨਾਗੇ ਤੇਰੋ ਤਾਲ ਅਵਧ ਆਈ ਅਜਾਮਲ ਗਜਗਨ ਕਾ ਪਦ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਤੂਕਰ ਕੂਕਰ ਜੋਣ ਭਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬੇਖ ਖਾਈ ਤਜ ਪਰਮ ਕਰਮ ਵਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ

ਓਂਕਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਪਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਓ ਰਮਈਆ ਕਾਰਨ ਕਾਰਨ ਕਮਨ ਅਬੋ

ਕਿਰਪਿਓ ਦਰਸ਼ਨ ਦੇਖੇ, ਕਿਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਨ ਬਾਣੀ ਤੁਜਸ ਪੂਰ ਰਾਖੋ, ਮਨ ਸੁਮਦ ਕਰ ਕਰੋ ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੇ, ਮੈਂ ਤੋ ਮੋਲ ਮਹਿਗੀ ਲਈ ਜੀ ਸਟੈ ਪਰਹਾਉ, ਸਾਧ ਸੰਤ ਬਿਨਾ ਭਾਉ ਨਹੀਂ ਉਪਜੈ, ਭਾਵਿਨ ਭਗਤ ਨਹੀਂ ਹੋਏ ਤੇਰੀ ਕੈ ਰਵਿਦਾਸ, ਇਕ ਬੇਨਤੀ ਹਰਸਿਉ ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮੱਜਨ ਮੋਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ, ਅਰਹਾਉ, ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਟਕਾਰੇ, ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ, ਤਾ ਜਪੇ ਨਾਮ ਲੈ ਤੁਝੇ ਕੋ ਚਾਰੇ, ਨਾਮ ਤੇਰਾ ਦੀਵ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਏ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ ਪਯੋ ਉਜਿਆਰੋ ਪਵਣ ਸਗਲਾਰੇ, ਨਾਮ ਤੇਰੋ ਤਗ ਨਾਮ ਫੂਲ ਮਾਲਾ, ਪਾਲ ਅਠਾਰੇ ਸਗਲ ਜੂਠਾਰੇ, ਤੇਰੋ ਕੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੁਹੀ ਚਬਰ ਠੋਲਾਰੇ, ਦਸ ਅਠ ਅੜਸਠ ਚਾਰੇ ਖਾਣੀ ਇਹ ਵਰਤਨ ਗਏ ਸਗਲ ਸੰਸਾਰੇ, ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ।

ਵਾਰੀ ਦੁਕਰਤ ਸੁਕਰਤ ਥਾਰੋ ਕਰਮਰੀ ਹਰਹਾਉ ਤੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਉਲਝਣ ਮਧੇ ਮਿਲਿਓ ਸਾਰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ

ਸਿੰਗਲਾ ਧਈ ਅਨਕ ਪਾਦਕ ਹਰਤਾ ਸਿਰ ਫੌਣ ਨਾਸਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾੜਰੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸੇਸੀ ਤੇ ਲਛਮੀ ਕਲਪ ਤਰ ਸਿਗਰ ਸੁਨਾਗਰ ਨਤੀਚੇ ਨਾਥੰ ਕਰਮ ਕਰ ਖਾਰ ਮਫੀਟ ਸਰੀ ਦਾਦੀ ਲੈ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਸਲ ਬਸਲ ਆਣ ਤੋਖੀ ਲੈ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬਲੋ ਕਿਰਤ ਕਰਮ ਨਾ ਮਿਟੇਰੀ ਕਰ ਗੇਹ ਤਾਚੇ ਮੁਹਿ ਜਾਪੀ ਲੈ ਰਾਮ ਚੇ ਨਾਮ ਵਧਤ ਤਰਲੋਚਨ ਰਾਮ ਜੀ ਸ੍ਰੀ ਸਾਇਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਰਹਾਉ ਓਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ ਆਰਾਮਾ ਭਗਤ ਰਾਮਾਨੰਦ ਜਾਨੈ ਪੂਰਨ ਪਰਮਾਨੰਦ ਬਖਾਨ।

ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲਨਸਾ। ਜੈਤ ਸਰੀ ਮਹੱਲਾ ਚੌਥਾ। ਹੀਰਾ ਲਾਲ ਅਮੋਲ ਕਹੇ ਭਾਰੀ, ਬਿਨ ਗਾਹਕ ਮੀਕਾ ਕਾਖਾ। ਰਤਨ ਗਾਹ ਗੁਰ ਸਾਧੂ ਦੇਖੇ ਓ, ਤਾਬ ਰਤਨ ਬਿਕਾਨੂਨ ਲਾਖਾ। ਮੇਰੇ ਮਨ ਗੁਪਤ ਹੀਰ ਹਰ ਰਾਖਾ, ਦੀਨ ਦਿਆਲ ਮਿਲਾਇਓ ਗੁਰ ਸਾਧੂ, ਗੁਰ ਮਿਲੇ ਹੀਰ ਪਰਾਖਾ। ਹਰਹਾਉ ਮਨਮੁਖ ਕੋਠੀ ਅਗਿਆਨ ਅੰਧੇਰ, ਤਿਨ ਕਾ ਰਤਨ ਲਾਖਾ। ਤੇ ਉਜੜ ਪਰਮੋਏ ਗਾਵਾਰੀ, ਮਾਇਆ ਭੁਯੰਗ ਬਿਖ ਚਾਖਾ। ਹਰ ਘਰ ਸਾਧ ਮਿਲੋ ਜਨਨੀ ਕੇ, ਹਰ ਸਾਧੂ ਸਰਣ ਹਮਰਾਖਾ। ਹਰ ਅੰਗੀਕਾਰ ਕਰੋ ਪ੍ਰਸਵਾਮੀ, ਹਮ ਪਰੇ ਭਾਗ ਤੋਂ ਪਾਖਾ। ਜੇਵਾ ਕਿਆ ਗੁਣ ਆਖ ਵਖਾਣ ਹੈ, ਤੋਂ ਵੜ ਅਗਵੜ ਪੁਰਖਾ। ਜਨ ਨਾਨਕ ਹਰ ਕਿਰਪਾ ਤਾਰੀ, ਪਾਖਾਣ ਡੁਬਤ ਹਰ ਰਾਖਾ। ਜੈਤ ਸਰੀ ਮਹੱਲਾ ਚੌਥਾ। ਅੰਬਾਰ ਕਛੂ ਨਾ ਜਾਣੇ ਗਤ ਮਿਤ, ਤੇਰੇ ਮੂਰਖ ਮੁਗਧ ਇਆਨਾ। ਹਰ ਕਿਰਪਾ ਧਾਰ ਦੀਜੇ ਮਤ ਊਤਮ, ਕਰ ਲੀਜੇ ਮੁਗਧ ਸਿਆਨਾ। ਮੇਰਾ ਮਨ ਆਲਸੀਆ ਉਗਲਾਨਾ, ਹਰ ਆਣ ਮਿਲਾਇਓ ਗੁਰ ਸਾਧੂ, ਮਿਲ ਸਾਧੂ ਕਪਟ।

ਠਾਕੁਰ ਜੋ ਅਮਲੀ ਅਮਲ ਲੋਭਾਨਾ ਜੇਨ ਮਨ ਪ੍ਰੀਤ ਲੱਗੀ ਹਰ ਕੇਰੀ ਤੇਨ ਤੁਰ ਪਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੇ ਖਿਨ ਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਬਿਛਰਿਆ ਚਿਰੀ ਮਿਲਾਨਾ ਤਨ ਤਨ ਸਤਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਂਗ ਤਿਸ ਕੁਰਬਾਨਾ ਜੈਤ ਸਰੀ ਮਹੱਲਾ ਚੌਥਾ ਸਤਗੁਰ ਸਾਜਨ ਪੁਰਖ ਵੜ ਪਾਇਆ ਹਾਰ ਰਸਕ ਰਸਕ ਫਲ ਲਾਗਬਾ ਮਾਇਆ ਪੁਯੰਗ ਰਸਿਓ ਹੈ ਪ੍ਰਾਣੀ ਪੁਰਬਚਨੀ ਬਿਸਵਰ ਕਾਢਬਾ ਮੇਰਾ ਮਨ ਆਰਾਮ ਨਾ ਰਸ ਲਾਗਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਚਾਖ ਬਾਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੈ ਉਨ ਮਨ ਲਾਗਬਾ ਤਿਸਨਾ ਅਗਨ ਬੂਝੀ ਸਾਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਬਾ ਤਿਨਕੇ ਪਾਖੀਨ ਤੁਰ ਪਾਏ ਜਿਨ ਸ ਗੁਰਦਰਸਨਾ ਪਾਏ ਬਾ ਤੇ ਦੂਜੇ ਪਾਏ ਪਵੇ ਗਰਭ ਜੋਨੀ ਤਾ ਬਿਰਥਾ ਜਨਮ ਤਿਨ ਜਾਏ ਬਾ ਹਰ ਦਿਓ ਬਿਮਲ ਮਤ ਗੁਰ ਸਦ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਦ ਪਗ ਮੰਗੇ ਹਰ ਹੋਏ ਦਿਆਲ ਦਿਵਾਏ ਬਾ ਜੈਤ ਸਰੀ ਮਹੱਲਾ ਚੌਥਾ ਜੇਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਦ ਕੀ ਜੇ ਹਰ ਬਾਂਝਾ ਤਿਨ ਸੁਨੀ ਦੇ ਫਿਰੇ ਬਿਨ ਨਾਵੇ ਓਏ ਖਾਬ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰੋਤਾਰੀ ਗੁਰ ਗਿਆਨ ਦੀ ਓ ਮਨ ਸਮਝਾ ਅਰਹਾਉ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈ ਗੇ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸਨ ਸਦ ਮਿਲਿਓ ਵਡਭਾਗੀ ਸਭ ਕੇਲਬਖ ਗਏ ਗਵਾਜਾ ਸਤਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਪਯੋ ਅਰੂੜਾ ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਤਾਰ ਅਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਏ ਚ ਪੀੜਾ ਅਰਹਾਉ ਸਾਗਤ ਬੰਦ ਪਏ ਹੈ ਮਾਇਆ ਬਿਗ ਸੰਚੇ ਲਾਏ ਜ ਪੀੜਾ ਹਰ ਕੈ ਅਰਥ ਖਰਚ ਨਹਿ ਸਕੈ ਜਮ ਕਾਲ ਸਹਿ ਸਿਰ ਪੀੜਾ ਤੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਤੂੜਾ ਹਲਤ ਪਲਤ ਹਰ ਸੋਭਾ ਪਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਪੁਰ ਮਿਲ ਸਾਧੂ ਪਾ ਖਾਣ ਹਰਿਓ ਮਨ ਮੂੜਾ ਜੈਤ ਸਰੀ ਮਹੱਲਾ ਚੌਥਾ ਤਰ ਦੂਜਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜੇ ਸਿਮਰਤ ਦੁਖ ਮਿਟੇ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਭਜਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੇ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ ਰਿੜਾ

ਆਪੇ ਸਤਿਗੁਰ ਸਮੁੰਦ ਮਥਾਹਾ, ਆਪੇ ਮਥ ਮਥ ਤਤ ਕਢਾਏ, ਜਪ ਨਾਮ ਰਤਨ ਓ ਮਹਾਰਾਮ, ਸਖੀ ਮਿਲੋ ਮਿਲ ਗੁਣ ਗਾਵਾਹਾ, ਗੁਰਮੁਖ ਨਾਮ ਜਪੋ ਹਰ ਲਾਹਾ, ਹਰ ਹਰ ਭਗਤ ਦ੍ਰਿੜੀ ਮਨ ਭਾਈ, ਹਰ ਹਰ ਨਾਮ ਓ ਮਹਾਰਾਮ, ਆਪੇ ਵੜਦਾਣਾ ਵੜ ਸਹ, ਗੁਰਮੁਖ ਪੂੰਜੀ ਨਾਮ ਸਹਾ, ਹਰ ਹਰ ਦਾਤ ਕਰੋ ਪ੍ਰਭਾਵੇ, ਗੁਣ ਨਾਨਕ ਨਾਮ ਓ ਮਹਾਰਾਮ। ਜੈਤ ਸ੍ਰੀ ਮਹੱਲਾ ਚੌਥਾ, ਮੇਲ ਸਹ ਸੰਗਤ ਸੰਗ ਗੁਰਾਹਾ, ਪੂੰਜੀ ਨਾਮ ਗੁਰਮੁਖ ਵੇ ਸਾਹਾ, ਹਰ ਹਰ ਕਿਰਪਾ ਤਾਰ ਮਧਸੂਦਨ, ਮਿਲ ਸਤਸੰਗ ਓ ਮਹਾਰਾਮ। ਹਰ ਗੁਣ ਬਾਣੀ ਸਰਮ ਸੁਣਾਹਾ, ਹਰ ਕਿਰਪਾ ਸਤਿਗੁਰੂ ਮਿਲਾਹਾ, ਗੁਣ ਗਾਵੇ ਗੁਣ ਬੋਲੇ ਬਾਣੀ, ਹਰ ਗੁਣ ਜਪੋ ਮਹਾਰਾਮ। ਤਬ ਤੀਰਥ ਵਰਤ ਜਗ ਪੁੰਨ ਤੋਲਾਹਾ, ਹਰ ਹਰ ਨਾਮ ਨਾ ਪੂਜੇ ਪੂਜਾਹਾ, ਹਰ ਹਰ ਅਤੁਲ ਤੋਲ ਅਦਪਾਰੀ, ਗੁਰਮਤ ਜਪੋ ਮਹਾਰਾਮ। ਤਬ ਕਰਮ ਧਰਮ ਹਰ ਨਾਮ ਜਪਾਹਾ, ਕਿਲ ਵਿਖ ਮੈਲ ਪਾਵ ਤੋਵਾਹਾ, ਦੀਨ ਦਿਆਲ ਹੋ ਜਾਣੇ ਉਪਰ, ਜੋ ਨਾਨਕ ਨਾਮ ਓ ਮਹਾਰਾਮ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਨ ਇਹਾ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ, ਤਾ ਕੀ ਨਿਰਮਲ ਰੀਤ ਰਖਾਓ, ਮਾਤ ਪਿਤਾ ਬੰਤਾ ਸੁਧ ਬੰਧਵ, ਇਸ਼ਟ ਮੀਤ ਅਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ, ਮੁਕਤ ਮਾਲ ਤਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਧੈ, ਤਾ ਮੈਂ ਸੰਤੋਖ ਨ ਪਾਇਆ, ਹਸਤ ਰਥ ਅਸਵ ਪਵਨ ਤੇਜ, ਧਣੀ ਭੂਮਣ ਚਤੁਰਾਂਗਾ, ਟੰਗਣਾ ਚਾਲਿਓ ਇਨ ਮੈਂ ਕਛੂਏ, ਊੜ ਸਿਧਾਇਓ ਨਾਂਗਾ, ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ, ਤਾ ਕੇ ਹਰ ਹਰ ਗਾਈਏ, ਨਾਨਕੀ ਹਾਂ ਸੁਖ ਆਗੇ ਮੁਖ ਊਜਲ, ਸੰਗ ਸੰਤਨ ਕੈ ਪਾਈਏ। ਜੈਤ ਸ੍ਰੀ ਮਹੱਲਾ ਪੰਜਵਾਂ, ਘਰ ਤੀਜਾ, ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਿਓ ਸੰਦੇਸਰੋ ਕਈਓ ਪ੍ਰੇ ਕਹੀਓ, ਵਿਸ਼ਨ ਭਈ ਮੈਂ ਬੁਬਦ ਸੁਨਤੇ, ਕਹੋ ਸੁਹਾਗਣ ਸਹੀਓ ਰਖਾਓ, ਕੋ ਕਹਿ ਤੋ ਸਭ ਬਹਾਰ ਬਹਾਰ, ਕੋ ਕਹਿ ਤੋ ਸਾ ਮਹੀਓ, ਵਰਨਾ ਦੀਸੇ ਚਿੰਨ ਲਖੀਏ, ਸੁਹਾਗਣ ਸਾਤ ਬੁਝਈਓ, ਸਰਬ ਨਿਵਾਸੀ ਕੜਕੜ ਵਾਸੀ, ਲੇਪ ਨਹੀਂ ਅਲਪਈਓ, ਨਾਨਕ ਕਹੇ ਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਈਓ। ਜੈਤ ਸ੍ਰੀ

ਆਗ ਕੇ ਕੂਪ। ਜੈਤ ਸਰੀ ਮਹੱਲਾ ਪੰਜਵਾਂ, ਕੋਈ ਜਾਨ ਹਰਸੋਂ ਦੇਵੈ ਜੋਰ। ਚਰਨ ਕਹੋ ਪਕੋ ਸੁਬਰਸਨਾ, ਦੀਜੇ ਪ੍ਰਾਣ ਅਕੋਰ ਰਹਾਓ। ਮਨ ਕਨ ਨਿਰਮਲ ਕਰਤ ਕਿਆਰੋ, ਹਰ ਸਿੰਚੇ ਸੁਧਾ ਸੰਜੋਰ। ਕਿਆਰਸ ਮੈਂ ਮਗਨ ਹੋਦ ਕਿਰਪਾ ਤੇ, ਮਾਂ ਵਿਖਿਆ ਤੇ ਤੋਰ। ਆਇਓ ਸਰਣ ਦੀਨ ਦੁਖ ਭੰਜਨ, ਚਿਤਵੋ ਤੁਮਰੀ ਓਰ। ਅਪਹਿ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ। ਜੈਤ ਸਰੀ ਮਹੱਲਾ ਪੰਜਵਾਂ, ਚਾਤ੍ਰਿਕ ਚਿਤਵਤ ਬਰਸਤ ਮੇਹ। ਕਿਰਪਾ ਸੁਨ ਕਰਣਾ ਪ੍ਰਵਤਾਰੋ, ਹਰ ਪ੍ਰੇਮ ਭਗਤ ਕੋ ਨੇਹ ਹਰਹਾਓ। ਆਨਕ ਸੂਹ ਚੱਕ ਵੀ ਨਹੀਂ ਚਾਹਤ, ਅੰਧ ਪੂਰਨ ਪੇਖ ਦੇਹ। ਆਨ ਉਪਾਵਨਾ ਜੀਵਿਤ ਮੀਨਾ, ਮਿਲ ਜਲ ਮਰਨਾ ਤੇਹ। ਹਮ ਅਨਾਥ ਨਾਥਰ ਸਰਣੀ, ਆਪਣੀ ਕਿਰਪਾ ਕਰੇਹ। ਚਰਨ ਕਮਲ ਨਾਨਕ ਆਰਾਧ, ਤਿਸ ਬਿਨ ਆਨ ਨਾ ਕੇਹ। ਜੈਤ ਸਰੀ ਮਹੱਲਾ ਪੰਜਵਾਂ, ਮਨ ਤਨ ਬਸ ਰਹੇ ਮੇਰੇ ਪ੍ਰਾਣ। ਕਰ ਕਿਰਪਾ ਸਾਧੂ ਸੰਗ ਫੇਟੇ, ਪੂਰਨ ਪੁਰਖ ਸੁਜਾਨ ਰਖਾਓ। ਪ੍ਰੇਮ ਠਗੌਰੀ ਜਿਨ ਕਉ ਪਾਈ, ਤੇ ਰਸ ਪੀਓ ਭਾਰੀ। ਤਾਂ ਕੀ ਕੀਮਤ ਪਹਿਣ ਨਾ ਜਾਈ, ਕੁਦਰਤ ਕਮਨ ਹਮਾਰੀ। ਲਾਏ ਲਏ ਲੜ ਦਾਜਨ ਆਪਣੇ, ਉਧਰੇ ਉਧਰ ਨਹਾਰੇ। ਪ੍ਰ ਸਿਮਰ ਸਿਮਰ ਸਿਮਰ ਸੁਖ ਪਾਇਓ, ਨਾਨਕ ਸਰਨ ਦੁਆਰੇ। ਜੈਤ ਸਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਪ੍ਰਭ ਸਰਣੀ। ਕੁਦਰਤ ਦੇ ਅੰਧ ਕੂਪ ਤੇ ਲਾਭੋ ਆਪਣੀ ਚਰਣੀ ਹਰਹਾਓ। ਗਿਆਨ ਤਿਆਖ ਕਰਮ ਨਾ ਜਾਨਾ, ਨਾਹਿਨ ਨਿਰਮਲ ਕਰਣੀ। ਸਾ ਸੰਗਤ ਕੇ ਅੰਚਲ ਲਾਵੋ, ਵਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨੀ ਮਨ ਮੈਂ ਤਰਣੀ। ਹਰ ਦਰਸਨ ਤ੍ਰਿਪਤ ਨਾਂਗ ਦਾ ਪਾਵਤ, ਹਰ ਨਾਮ ਰੰਗ ਆਪਰਣੀ। ਜੈਤ ਸਰੀ ਮਹੱਲਾ ਪੰਜਵਾਂ, ਹਰ ਜਨ ਸਿਮਰੋ ਹਿਰਦੇ ਰਾਮ। ਹਰ ਜਨ ਕੋ ਅਬਦਾ ਨਿਕਟ ਨਾ ਆਵੇ, ਪੂਰਨ ਦਾਸ ਕੇ ਕਾਮ ਰਖਾਓ। ਕੋਟ ਵਿਘਨ ਮਿਰਸੇ ਹਰ ਸੇਵਾ, ਨੇਚਲ ਗੋਬਿੰਦ ਧਾਮ। ਭਗਵੰਤ ਭਗਤ ਕੋ ਪਉ ਕੁਛ ਨਾਹੀ, ਆਦਰ ਦੇਵਤ ਜਾਮ। ਤਜ ਗੋਪਾਲ ਆਨ ਜੋ ਕਰਣੀ, ਤੋਈ ਸੋਈ ਬਿਨਸਤ ਖਾਮ। ਚਰਨ ਕਮਲ ਹਿਰਦੇ ਗਉ ਨਾਨਕ, ਸੁਖ ਸਮੂਹ ਬਿਸਰਾਮ। ਜੈਤ ਸਰੀ ਮਹੱਲਾ ਨਾਮਾ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀ ਓ ਲਾਲ ਚ ਲੱਗ। ਤੇ ਤੇ ਆਪ ਬੰਧਾਇਓ ਰਹਾਓ, ਸਮਝਣਾ ਪਰੀ ਬਿਖੇ ਰਸ ਰਚਿਓ, ਜਿਸ ਹਰ ਕੋ ਬਿਸਰਾਇਓ। ਤੰਗ ਸੁਆਮੀ ਸੋ ਜਾਣਿਓ ਨਾਹਿਨ, ਪਰ ਖੋਜਨ ਕੋ ਤਾਇਓ। ਰਤਨ ਰਾਮ ਕਟਹੀ ਕੇ ਭੀਤਰ, ਤਾ ਕੋ ਗਿਆਨ ਨਾ ਪਾਇਓ। ਜਨ ਨਾਨਕ ਭਗਵੰਤ ਭਜਨ ਬੇਨ, ਬਿਰਥਾ ਜਨਮ ਗਵਾਇਓ। ਜੈਤ ਸਰੀ ਮਹੱਲਾ ਨਾਮਾ, ਹਾਰ ਜੂ ਰਾਖ ਲਿਓ ਪਤ ਮੇਰੀ। ਜਮ ਕੋ ਤਰਾਸ ਪਇਓ ਉਰ ਅੰਤਰ, ਸਰਨ ਗਹੀ ਕਿਰਪਾ ਨ ਤੇਰੀ ਅਰਹਾਓ। ਮਹਾਂ ਪਤਤ ਮੁਗਧ ਲੋਭੀ ਫੋਨ, ਕਰਤ ਪਾਪ ਅਭਾਰਾ। ਪਏ ਮਰਬੇ ਕੋ ਵਿਸਰਤ ਨਾਹਨ, ਤੇ ਚਿੰਤਾ ਤਨ ਜਾਰਾ। ਕੀਓ ਪਾਪ ਮੁਗਧ ਕੇ ਕਾਰਨ, ਤੈਸ ਕੋ ਉਠਾਇਆ। ਕਟਹੀ ਪੀਤਰ ਬਸੇ ਨਿਰੰਜਨ, ਤਾ ਕੋ ਮਰਮ ਨ ਪਾਇਆ। ਨਾਹਿਨ ਗੁਣ ਨਾਹਿਨ ਕਾ ਜਪ ਤਪ, ਕੌਣ ਕਰਮ ਅਵ ਕੀਜੇ। ਨਾਨਕ ਹਾਰ ਪਰਿਓ ਸਰਨਾਗਤ, ਅਪਹੇ ਦਾਨ ਪ੍ਰਭ ਦੀਜੇ। ਜੈਤ ਸਰੀ

ਜੰਤੀਆ ਤੇ ਦਸ ਪਿਆਰੇ ਸਿਰ ਤਰੀ ਉਤਾਰੇ ਇੱਕ ਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਫੀਨਾ ਤੀਰੀ ਜੇ ਪ੍ਰਸੋ ਮਨ ਲੀਨਾ ਜਿਉ ਜਲ ਮੀਨਾ ਚਾਤ ਜਿਵੇਂ ਤਸੰਤੀਆ ਜਨ ਨਾਨ ਗੁਰ ਪੂਰਾ ਪਾਇ ਸਗਲੀ ਤਿਖਾ ਬੁਝੰਤੀਆ ਯਾਰ ਵੇ ਪ੍ਰੇ ਹੱਬੇ ਸਗੀਆਂ ਮੂੰਹ ਕਈ ਨਾ ਜਹੀਆ ਯਾਰ ਵੇ ਇੱਕ ਡੂ ਇੱਕ ਚਾੜੇ ਹੋ ਕੇ ਚੇਤਈਆ ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਇਨਾ ਦੇਖ ਮਨ ਚਾਉ ਉੱਠਣ ਦਾ ਹੋ ਕਦ ਪਾਈ ਗੁਣਤਾਸਾ ਜਿੰਨੀ ਮੈਂਡਾ ਲਾਲ ਰੀਝਾਇ ਹੋ ਤਿਸ ਆਗੇ ਮਨ ਡਈਆ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਡਿਖਾ ਪਿਰ ਕਈਆ ਯਾਰ ਵੇ ਤੇਰੇ ਆਪਣ ਪਾਣਾ ਕਿਸ ਨੀ ਸੀ ਛੰਦਾ ਯਾਰ ਵੇ ਤੇਰਾ ਵਿਆ ਲਾਲਨ ਮੂੰਹ ਤਦ ਸੰਦਾ ਲਾਲਨ ਤੇ ਪਾਇਆ ਆਪ ਗਵਾਇਆ ਚੇਤਨ ਭਾਗ ਮਥਾਣੇ ਬਾਂ ਪਗੜ ਠਾਗਰ ਹੋ ਕਿਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੂ ਕੇ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀ ਵਾਧਾਈ ਮਹਾ ਮੰਗਲ ਰਹਿਸਥੀਆ ਫਿਰ ਦਿਆਲ ਸਦਨ ਵਰੰਗੀਆ ਵੜਭਾਗ ਪਾਇਆ ਗੁਰ ਮਿਲਾਇਆ ਸਾਧਕੇ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਅਗਮ ਅਪਾਰ ਪ੍ਰਭ ਕਸਨ ਨਾ ਜਾਏ ਅਕਤ ਨਾਂਗ ਪ੍ਰਸਰਣਾਗਤੀ ਰੱਖਣ ਕੋ ਸਮਰੱਥ ਸ਼ੰਤ ਜੋ ਜਾਨੋ ਤਿਉ ਰਾਖ ਹਰ ਪ੍ਰੋ ਤੇਰਿਆ ਕੀਤੇ ਘਰੋਂ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਸਰ ਫੂਲੀਏ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸਾਦੀ ਕੂਲੀਏ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨ ਦਇਆ ਧਾਰੋ ਤੜ ਪਵ ਜਲ ਫੇਰਿਆ ਸਲੋਕ ਨਿਰਤਨ ਪਵੇ ਅਸੰਖ ਗੁਣ ਉੱਚਾ ਪ੍ਰਭ ਕਾ ਨਾ ਹੋ ਨਾਨਕ ਕੀ ਬੇਨਤੀਆ ਮਿਲੇ ਨਥਾਵੇ ਥਾਓ ਸ਼ੰਤ ਦੂਸਰ ਨਾ ਗੀਠਾਓ ਕਾ ਪੈ ਜਾਈਏ ਆੜ ਪੈਰ ਕਰ ਜੋੜ ਤੋ ਪ੍ਰਤਿਆਈਏ ਚਾਹੇ ਸੋ ਪਰ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈਏ ਅਰਪ ਮਨ ਤਨ ਪ੍ਰਭੂ ਆਗੇ ਆਪ ਸਗਲ ਮਿਟਾਈਏ ਬਿਨਵੰਤ ਨਾਨਕ ਤਾਰ ਕਿਰਪਾ ਸਾਜ ਨਾਮ ਸਮਾਈਏ ਸਲੋਕ ਹਰੇ ਮਨ ਤਾ ਕੋ ਧਿਆਈਏ ਸਬਦ ਜਾ ਕੇ ਹਾਥ ਆਰਾਮ ਨਾਮ ਤਨ ਸੰਚੀਏ ਨਾਨਕ ਨਿਰਹਿ ਸਾਥ ਸ਼ੰਤ ਸਾਥੀੜਾ ਪ੍ਰਭ ਏਕ ਦੂਸਰ ਨਾ ਹੈ ਕੋਏ ਥਾਨ ਤਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ ਭਜ ਸਰਣ ਸੁਆਮੀ ਸੁਖੇ ਗਾਮੀ ਤਿਸ ਬਿਨਾ ਅਨ ਨਾਹਿ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਤਿਦ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸੁਭਾਇਆ ਸ਼ੰਤ ਆਮਨ ਛੂਟ ਗਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਇਆ ਜੋਤੀ ਜੋ ਤਰਲੇ ਹਰ ਨਾਮ ਸਿਮਰਤ ਮਿਟੇ ਕਿਲਬਿਖ ਬੁਝੀ ਤਪਤ ਅਗਾਨਿਆ ਕਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨ ਮਰਣਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੀਨੇ ਇੱਕ ਪਲੇ ਜੈਤ ਸਰੀ ਸ਼ੰਤ ਮਹੱਲਾ ਪੰਜਵਾਂ ਪਾਧਾਣੂ ਸੰਸਾਰ ਗਾਰਵ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹ ਅਭਿਮਾਨ ਬੂਢੇ ਮਰਨ ਚੀਤ ਨ ਆਵੇ ਪੁੱਤਰ ਮਿੱਤਰ ਵਿਵਹਾਰ ਬੰਤਾ ਹੇ ਕਰਤ ਬਿਹਾਵੇ ਕੁਝ ਦਿਸਤੇ ਆਏ ਲਿਖੇ ਮਾਏ ਦੁਖ ਧਰਮ ਦੂਤੇ ਡਿਠਿਆ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖੱਟਿਆ ਉਦਮ ਕਰੇ ਅਨੇਕ ਹਰ ਨਾਮ ਨਾ ਗਾਵਹੀ ਪਰਮੇ ਜੂਨ ਅਸੰਖ ਮਰ ਜਨਮੇ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਪਾਵੇ ਰਤਨ ਜਨਮ ਹਰ ਅੰਤ ਜੂਏ ਪ੍ਰਭੂ ਆਪਣਾ ਪਾਵਹੀ ਬਿਨਵੰਤ ਨਾਨਕ ਪਰਮੇ ਪਰਮਾਏ ਕਿਨ ਏਕ ਟਿਕਨ ਨਾ ਪਾਵਹੀ ਜੋ ਬਨ ਗਿਆ ਬੇਤੀਤ ਜਰਮਲ ਬੈਠੀਆ
ਕਰ ਕੰਪੇ ਸਿਰ ਡੋਲ ਨੈਣ ਨਾ ਡੀਠਿਆ ਨੈਣ ਐਣ ਦੀਸੇ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਪਿਆ ਨਾ ਮਾਨੈ ਸਿਰ ਖਾਕ ਸ਼ਾਨੈ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ ਬਿਨਵੰਤ ਨਾਨਕ ਕੋੜ ਕਾਗਰ ਬਿਨ ਸਵਾਰ ਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁੱਤਰ ਪੈ ਸੰਸਾਰ ਪ੍ਰਭ ਆਪ ਕਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕ

ਕਾਰ ਸਤਿਗੁਰ ਪ੍ਰਸਾਦ ਸਰੂਪ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸ਼ਵਰ ਪੇਖਣ ਸੁਨਣ ਸੁਨਾਮਨ ਮਨ ਮੈਂ ਦ੍ਰਿੜੀਏ ਸਾਚ ਪੂਰਿਓ ਸਰਬਤਰ ਮੈਂ ਨਾਨਕ ਹਰ ਅੰਗਰਾਚ ਪੌੜੀ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਖਿਨ ਮੈਂ ਥਾਪਿਓ ਥਾਪਦ ਇਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਤਾਸ ਸਾਸ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨ ਮੁਖ ਤਲੇ ਪੈਰ ਉਪਰੇ ਵਸੰਦੋ ਕੋਥੜੇ ਥਾਏ ਨਾਨਕ ਸੋ ਤਣੀ ਕਿਉ ਵਸਾਰਿਓ ਉਧਰੇ ਜਿਸ ਦਏ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਖ ਚੀਲ ਬਿਕਲ ਨਰਕ ਖੋਰ ਗੁਬਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਿਕਮ ਥਾਨੂ ਜਨ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਾ ਬਿਸਰਤ ਸੋ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨੈ ਦੂਰਣ ਹਵ ਰੰਗਮਾਣੇ ਜਿਸ ਸੰਗ ਤੈ ਸਿਉ ਲਾਈਏ ਨੇਹੋ ਤੋ ਸੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਕਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਤਨ ਦੀਆ ਤੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਜ ਪਲੇ ਸੰਯੋਗ ਸੁਧ ਬੰਤਾ ਸਜਨ ਸੇਵਕ ਦੀਏ ਪ੍ਰਾ ਦੇਵਨ ਜੋਗ ਹਰ ਸਿਮਰਤ ਮਨ ਤਨ ਹਰਿਆ ਲੈ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਰਸੇ ਸਭ ਸੋਗ ਤਲੋਕ ਕੁਟੰਬ ਚਤਨ ਕਰਨ ਮਾਇਆ ਅਨੇਕ ਉਦਮ ਹੈ ਹਰ ਭਗਤ ਪਾਦਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰਿਤ ਤੈ ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਤਾਈ ਸੇ ਧੀ ਰਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਾ ਪ੍ਰੇਤ ਖਿਨ ਗਿਰ ਮੈਂ ਬਸਨ ਨਾ ਦੇਵਹੀ ਜਿਸ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋ ਲੁਣੈ ਕਰਮ ਇਉ ਖੇਤ ਅਕਿਰਤ ਕਣਾ ਹਰ ਵਿਸਤਰਿਆ ਜੋਨੀ ਪਰਮਹੇਤ ਸਲੋਕ ਕੋਟ ਦਾਨ ਇਸਨਾਨ ਅਨਕ ਸੋਧਨ ਪਵਿੱਤਰਤਾ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਦਨ ਕੀਤੋ ਮੂਕਣਾ ਹੋਰੀ ਦਤੀਮ ਪਾਹੇ ਮਨ ਵਸੰਦਰੋ ਸਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ ਪੌੜੀ ਕੋਟ ਅਗਾ ਸਭ ਨਾਸ ਹੋਏ ਸਿਮਰ ਤਰ ਨਾਓ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀਏ ਨਿਚਲ ਸਾਥਾਓ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸਵਾਦੰਗ ਰਸ ਕੰਧਾਂ ਚ ਨਹਿ ਸਿਮਰੰਤ ਨਾਨਕ ਤੇ ਜੰਤ ਵਿਸ਼ਟਾ ਕ੍ਰਿਮੈ ਮੁਝ ਅਡੰਬਰ ਹਬ ਕਿਹੋ ਮੰਜ ਮੁਹਬਤ ਨੇਹ ਤੋ ਸਾਈ ਜੈ ਵਿਸਰ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦ ਇਸ਼ਨਾਏ ਵਸੂਰੇ ਤੋ ਪ੍ਰਭ ਚੇਤਨ ਆਵਈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਰ ਬਿਦ ਮਨ ਤੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੂਟੀ ਚੁੰਪੜੀ ਤੀਰ ਸਭ ਛਿੰਨਾ ਜਾਤ ਨਾ ਪਦ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੜਤਨ ਰੂਪਹੀਣ ਕਿਸ ਸਾਕ ਨਾ ਸਿੰਨਾ ਰਾਜਾ ਸਗਲੀ ਸਿਟਕਾ ਹਰ ਨਾ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਰਚੰਤ ਮੂੜ ਅਗਿਆਨ ਅੰਧ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਾਵ ਰੰਗ ਮਾਣਿਆ ਮਿੱਠਾ ਲੱਗੜਾ ਮੋਹ
ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤਰੋਹੋ ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਬਿਸਤਰੇ ਰਾਜਰਸ ਕੋਕ ਜਾਗਤ ਪਖਲਾਇਆ ਆਰ ਜਾ ਗਈ ਵਿਹਾਏ ਧੰਦੇ ਤਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਕਿਆ ਵੇ ਚਾਰਾ ਜੰਤ ਜਾਂ ਆਪ ਪੁਰਾਇਆ ਸਲੋਕ ਬਸੰਤ ਸਵਰਗ ਲੋਕ ਹੈ ਜਿਦ ਤੇ ਪ੍ਰਥਮੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਂਗ ਤੇ ਪ੍ਰਾਣੀ ਉਦਿਆਨ ਪਰਮਣ ਕੌਤਕ ਕੋੜ ਤਮਾਸ਼ ਚੇਤਨ ਆਵਸ ਨਾਓ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਓ ਪੌੜੀ ਮਹਾਪਯਾਨ ਉਦਿਆਨ ਨਗਰ ਕਰਮਾਨਿਆ ਟੂੜ ਸਮਗਰੀ ਪੇਖ ਸਦ ਕਰ ਜਾਣਿਆ।

ਤਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤ ਸੰਚੰਤ ਦਿਖਿਆ ਸ਼ਲੰਗ ਛਿਦਰੰ ਨਾਨਕ ਬਿਨ ਘਰ ਸੰਗ ਨਾ ਚਾਲਤੇ ਵੇਖੰਦੜੋ ਕੀ ਭੁੱਲ ਤੁਮਾ ਦਿਸਤਮ ਸੋਹਣਾ ਅੜ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ।

ਪ੍ਰਭੂ ਛੋਟਣ ਲੱਗ ਨਰਕ ਸਮੰਜੀਏ ਹੋ ਕਿਰਪਾਲ ਦਿਆਲ ਨਾਨਕ ਪਉ ਪੰਜੀਏ ਤਲੋਕ ਨਚ ਰਾਸੁਖ ਮਿਸ਼ਟੰਗ ਨਚ ਪੁਗਰਸ ਮਿਸ਼ਟੰਗ ਨਚ ਮਿਸ਼ਟੰਗ ਸੁਖ ਮਾਇਆ ਮਿਸ਼ਟੰਗ ਸਾਧ ਸੰਗ ਹਰ ਨਾਨਕ ਦਸ ਮਿਸ਼ਟੰਗ ਪ੍ਰਭ ਦਰਸੰਗ ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸਾ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ ਹਰ ਬਿਨ ਕਸ਼ੂ ਨਾ ਲੱਗ ਗਈ ਭਗਤਨ ਕੋ ਮੀਠਾ ਆਣ ਸਵਾਸਾ ਫੀਕਿਆ ਕਰ ਨਿਰਨਾਉ ਡੀਠਾ ਅਗਿਆਨ ਪਰਮ ਦੁੱਖ ਕੱਟਿਆ ਪੁਰ ਪਏ ਬਸੀਠਾ ਚਰਨ ਕਮ ਮਨ ਬਿਦਿਆ ਜੋ ਰੰਗ ਮਜੀਠਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਰਸੇ ਸਭ ਝੂਠਾ ਤਲੋਕ ਤਿਗਤ ਜਲੰ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਕ ਮੇਘ ਮੰਡਲ ਬਾਣ ਵਿਧੰਚ ਪੁਰੰਕ ਨਾਦੰ ਹਲ ਬੰਧਨ ਕੁਸੁਮ ਬਾਸਨ ਚਰਨ ਕਮਲ ਰਚੰਤ ਸੰਤ ਨਾਨਕ ਆਨ ਨਾ ਰੁਚਤੇ ਮੁਖ ਡਿਖਾਊ ਪਲਕ ਛੱਡ ਆਣ ਡੇਊ ਚਿਤ ਜੀਵਨ ਸੰਗਮ ਤੇ ਤਣੀ

ਨਾਦ ਕੁਰੰਗ ਕੇ ਬੇਦਿਆ ਸਨਮੁਖ ਉੜਤਾਵੇ ਪਵਰ ਲੋਭੀ ਕੁਸੁੰਬਾਸ ਕਾ ਮਿਲ ਆਪ ਬੰਧਾਵੇ ਤੂੰ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੇ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਵਰ ਹੈ ਸੀਤੜਾ ਮਨ ਮਜਾਹੇ ਪਲਕ ਨਥੀ ਵੇ ਬਾਰਾ ਨਾਨਕ ਆਸੜੀ ਨਿਵਾਹੇ ਸਦਾ ਪੇਖੰਦੋ ਸਚ ਤਣੀ ਪੌੜੀ ਆਸਾਵੰਤੀ ਆਸ ਕੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਬਹੂ ਚੂਰੀਏ ਤਿਉ ਦਰਸ ਮਨ ਚਾਓ ਲੈ ਜਾਏ ਵਸੂਰੀਏ ਕੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸਬਦ ਅੰਮ੍ਰਿਤ ਹੈ ਨਾਂਗ ਤਿਨ ਸਦ ਬਲਿਹਾਰੰ ਜਿਨਾ ਧਿਆਨ ਪਾਰ ਬ੍ਰਾਹਮਣ ਹਬ ਕੂੜਾ ਵੇ ਕੰਮ ਇਕ ਸਸਾਈ ਬਾਰੇ ਨਾਂਗ ਸੇਈ ਤਨ ਜਿਨਾ ਪਿਰਹੜੀ ਸਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ

ਆ ਸੰਯੋਗ ਹੈ ਜਿਦ ਮਿਲੇ ਗੁਸਾਈ ਆੜ ਪੈਰ ਹਰ ਧਿਆਇ ਕੈ ਮਨ ਇਛ ਪੁਜਾਈ ਵੱਡੇ ਭਾਗ ਸਤਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਪੁਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਣ ਹੈ ਤਰਨ ਸੂਰ ਭਗਵਾਨ ਹੈ ਜੇ ਪੰਤ ਨਾਨਕ ਹਰ ਹਰ ਹਰੇ ਛੱਡੋ ਹਬੇ ਆਪ ਲਗੜੋ ਚਰਣਾ ਪਾਸ ਨਟੜੋ ਦੁਖ ਤਾਪ ਨਾਨਕ ਪ੍ਰਾਪੇ ਖੰਦਿਆਂ ਪੌੜੀ ਮਿਲ ਲਿਓ ਦਇਆਲ ਤੈ ਪਏ ਦੁਆਰਿਆ ਰਖ ਲੇਵੋ ਦੀਨ ਦਇਆਲ ਪ੍ਰਮਤ ਬਹੁ ਹਾਰਿਆ ਭਗਤ ਵਿਸ਼ਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੁਇ ਸਾਰਿਆ ਕਰ ਗਏ ਲਿਓ ਦਇਆਲ ਸਾਗਰ ਸੰਸਾਰਿਆ ਸਲੋਕ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਸੰਗੇਣ ਓਟ ਨਾਨਕ ਪਰਮੇਸ਼ਵਰ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਤੀਵੇ ਨਾਨਕਾ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓੜ ਉਧਰੇ ਸਗਲ ਜਾਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਪਏ ਮਨ ਤੋਟ ਨ ਆਵੇ ਮੂਲ ਸੰਚਿਆ ਨਾਮ ਤਾਨ ਸੰਤ ਜਨਾ ਸੋ ਸੰਗ ਪਾਈਏ ਵੱਡੇ ਪੁੰਨ ਆੜ ਪੈਰ ਹਰ ਧਾਏ ਹਰ ਜਸ ਨਿਰਸੁਨ ਸਲੋਕ ਦਇਆ ਕਰਣੰ ਦੁਖਰਣੰ ਉਚਰਣੰ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਨਾਨਕ ਲਿਵਤ ਨ ਮਾਇਆ ਪਾਏ ਬਲੰਦੜੀ ਬੁਲ ਗਈ ਰਖੰਦੜੋ।

ਹੋਰ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪਏ ਸਰੀਰ ਜਨ ਤੂਰੀ ਨਾਇਆ ਮਨ ਤਨ ਪਏ ਸੰਤੋਖ ਪੂਰਨ ਪ੍ਰਾਪਾਇਆ ਤਰੇ ਕੁਟੰਬ ਸੰਗ ਲੋਗ ਫੁੱਲ ਸਵਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰਦਿਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਭਉ ਜਲ ਬਿਗਮ ਅਸਗਾਹੋ ਗੁਰਭੁਥੇ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਤਨ ਤਨ ਗੁਰਦੇ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਪਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇ ਨੀਚੋ ਉਜ ਥਪੇ ਤਾੜ ਸਿਰਕ ਦੁਖ ਮਾਇਆ ਕਰਲੀ ਨੇ ਅਬ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰ ਹਰੇ ਨਾਮਦਾਨ ਜਾਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇਕ ਸੇਵੀ ਇਕ ਸਮਲਾ ਹਰ ਇਕ ਸਪੈ ਅਰਦਾਸ ਨਾ ਵਕਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹੋ ਤਾਂ ਕੁਛ ਆਪੇ ਆਪ ਦੂਜਾ ਖਾਂ ਕੇਹੋ ਆਪ ਕਰੋ ਪ੍ਰਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨੇਚਲ ਤੋਥੇ ਹੋ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸਰੀ ਬਾਣੀ ਭਗਤਾਂ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਦ ਕਛੂ ਨਾ ਜਾਣੋ ਮਨ ਮਾਇਆ ਕੇ ਹੱਦ ਬਿਕਾਨੋ ਰਖਾਓ ਤੁਮ ਕਹੀਤ ਹੋ ਜਗਤ ਗੁਰ ਸਵਾਮੀ ਹਮ ਕਹੀਤ ਕਲ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਜਦ ਦੇਖੋ ਤਦ ਕੀ ਰਾਸੀ ਅਜੋ ਨਾ ਪਤੀਆ ਨਿਗਮ ਪਏ ਸਾਖੀ ਗੋਤਮ ਨਾਰ ਓ ਮਾਪਤ ਸਵਾਮੀ ਸੀਸ ਤਰਨ ਸਹਿਜ ਭਾਗਾਮੀ ਇਨ ਦੂਤਨ ਖਾਲ ਬਦ ਘਰ ਮਾਰਿਓ ਬਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਿਦਾਸ ਤਾਂ ਕੈਸੇ ਕੀਜੈ ਬਿਨ ਰਘਨਾਥ ਸਰਨ ਕਾ ਕੀ ਲੀਜੈ ਇਕ ਓਅੰਕਾਰ ਤਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ

ਤੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਸਾਰੋ ਦਿਨ ਸਮਝੂਰ ਹੀ ਕਰਤਾ, ਤੋ ਮੂਸਲੇ ਸ਼ਰਾਇਆ। ਪੀਰ ਪਇਓ ਬੇਗਾਰੀ ਨਿਆਈ, ਹਰ ਕੇ ਕਾਮਨ ਆਇਆ। ਪਇਓ ਅਨੁਗ੍ਰਹ ਜਾ ਕੋ ਪ੍ਰਭ ਕੋ, ਤਿਸ ਹਿਰਦੇ ਨਾਮ ਸਾਇਆ। ਸਾ ਸੰਗਤ ਕੈ ਪਾਛੇ ਪਰਿਓ, ਜਨ ਨਾਨਕ ਹਰਸ ਪਾਇਆ। ਟੋਡੀ ਮਹੱਲਾ ਪੰਜਵਾਂ, ਕਿਰਪਾ ਨਿਧ ਬਸੋ ਹਰ ਨੀਤ, ਤੈਸੀ ਬੁੱਧ ਕਰੋ।

ਰਹੀਏ। ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਏ। ਸਦਾ ਸਦਾ ਹਮ ਸ਼ੋਹਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾਂ, ਹਰ ਦੂਜਾ ਦੋ ਪਦੇ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ, ਮਿਲੇ ਕਿਰਪਾ ਗੁਣ ਗਾਮ ਰਹਾਓ। ਰਾਜ ਮਾਲ ਅਨੇਕ ਭੋਗ ਰਸ, ਸਗਲ ਧਰਵਰ ਕੀ ਸ਼ਾਮ। ਤਾਏ ਤਾਏ ਬੋ ਵਿਦ ਕੋ ਥਾਵੇ, ਸਗਲ ਨਿਰਾਰਥ ਕਾਮ। ਬਿਨ ਗੋਵਿੰਦ ਅਵਰ ਜੇ ਚਾਹੋ, ਦੀਸੇ ਸਗਲ ਬਾਤ ਹੈ ਖਾਮ। ਪਹੁ ਨਾਨਕ ਸੰਤਰੇ ਨ ਮੰਗੋ।

ਮੁਖ ਉਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਗਾ ਊਹਾਂ ਲੋਗ ਹਰਹਾਉ ਚਰਨ ਪਖਾਰ ਕਰੋ ਗੁਰਸੇਵ ਮਨੇ ਚਿਹਾਵੋ ਭੋਗ ਛੋੜ ਆਵਤ ਪਾਤ ਅੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗ ਜਿਸ ਮਸਤਕ ਲਿਖਿਆ ਲਿਖੋਗ ਭਉ ਨਾਨਕ ਏਕ ਬਿਨ ਦੂਜਾ ਅਵਰ ਨਾ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਘਰ ਸੋਭਾ ਚਿੰਤਾ ਲਾਏ ਹਮਾਰੀ ਰਹਾਉ ਅਵਰ ਨਾ ਸੂਜੇ ਦੂਜੀ ਠਹਾਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਉਬਾਰੀ ਸਤਿਭਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣ ਅਰਹਾਉ ਜੋ ਮੰਗੈ ਸੋਈ ਸੋਈ ਪਾਵੇ ਸਿਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟੇ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ।

ਆਓ ਕਾਲ ਜਾਲ ਜਮ ਜੋ ਇਹ ਨਾ ਸਕ ਸਦਕਾ ਪੰਥਾ ਥਾਟਿਓ ਖਾਦ ਖਰਚਿਤ ਕਿਸ ਨਿਖੁੜ ਤਨਾਹੀ ਰਾਮ ਰਤਨ ਤਨ ਖਾਟਿਓ ਪਸਮਾ ਪੂਤ ਹੋ ਆਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਨ ਨਾਨਕ ਸਭ ਦੇਖੇ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਖ ਭਰੇ ਸਾਧ ਸੰਗ ਭਜਨ ਘਰ ਸਵਾਮੀ ਢਾਕਣ ਕੋ ਇਕ ਹਰੇ ਰਖਾਓ ਅਨਕ ਸ਼ਿਦਰ ਬੋਹਿਤ ਕੇ ਛੁਟਕਤ ਥਾਮ ਨਾ ਜਾਈ ਕਰੇ ਜਿਸਕਾ ਬੋਹਿਤ ਤਿਸ ਆਰਾਧੇ ਖੋਟੇ ਸੰਗ ਖਰੇ ਗੱਲੀ ਸੈਲ ਉਠਾਵਤ ਚਾਹੇ ਓਏ ਊਹਾਂ ਹੀ ਹੈ ਤਰੇ ਜੋ ਸਖਤ ਨਾਨਕ ਸ਼ਨਾਹੀ ਪ੍ਰਭ ਰਾਖੋ ਸਰਣ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਵਨ ਮਨ ਧਿਆਓ ਕਾੜ ਕੁਠਾਰ ਪਿਦ ਬਾਦ ਹੰਤਾ ਔਖਦ ਹਰ ਕੋ ਨਾਓ ਰਹਾਓ ਤੀਨੇ ਤਾਪ ਨਿਵਾਰਣ ਹਰ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਘਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਾਰਾਇਣ ਕਰਨ ਕਾਰਨ ਪ੍ਰਭ ਏਕ ਬਾਲ ਬੁੱਧ ਪੂਰਨ ਸੁਖਦਾਤਾ ਨਾ

ਧਰਮ ਜਪੇ ਹੀ ਆਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਣ ਆਧਾਰ ਜੀਵਨ ਧਨ ਮੋਰ ਦੇਖਣ ਕੋ ਦਰਸ਼ਨ ਪ੍ਰਭ ਨੀਤ ਪਾਠ ਕਾਟ ਤੋ ਸਤਸੰਗ ਮੋਰ ਮਨ ਆਪਣੇ ਕਹੋ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਪਏ ਮਨ ਨਿਰਮਲ ਹਰ ਕਿਰਪਾ ਆਪਣੇ ਘਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ।

ਕਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁੜ ਸੁਜਾਨ ਕੋਟ ਰਾਜ ਨਾਮ ਤਨ ਮੇਰੇ ਅੰਮ੍ਰਿਤ ਇਟ ਤਾਰੋ ਪ੍ਰਮਾਨ ਆੜ ਪਰਸਨਾ ਗੁਣ ਗਾਵੇ ਜਦ ਪੂਰ ਅਗਾਵੇ ਸਮਰਥ ਕਾਨ ਤੇਰੀ ਸਰਣ ਜੀਨ ਕੇ ਦਾਤੇ

ਐ ਦਿਸ ਰਬ ਰਹਿਆ ਜਿਸ ਤੁਮਰ ਅੰਤਰ ਜਾਮੀ ਸਦਾ ਹਜੂਰ, ਜੋ ਤੁਮਰਾ ਜਿਸ ਗਾਵੇ ਕਰਤੇ ਤੇ ਦਿਨ ਕਹੋ ਨਾ ਮਰਤੇ ਚੂਰ, ਤੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਸੂਰ, ਸੁਖ ਸੰਪਤ ਹੋ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ, ਟੋਡੀ ਮੁਹੱਲਾ ਪਨਵਾ ਮਾਈ ਮੇਰੇ ਮਨ ਕੀ ਪਿਆਸ, ਏਖਨ ਰਹਿ ਨਾ ਸਕੋ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਤਾਰੀ ਮਨ ਆਸ ਰਹਾਓ, ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ, ਪੂਰਨ ਪਾਰ ਬ੍ਰਹਮ ਸੁਖਦਾਤੇ ਅਵਨਾਸੀ ਬਿਮਲ ਜਾ ਕੋ ਜਾਸ, ਸੰਤ ਪ੍ਰਸਾਦ ਮੇਰੇ ਪੂਰਬ ਮਨੋਰਥ ਕਰ ਕਿਰਪਾ ਫੇਟੇ ਗੁਣਤਾਸ, ਸ਼ਾਂਤ ਸਹਿਜ ਸੁਖ ਮਨ ਉਪਜਿਓ ਕੋੜ ਸੂਰ ਨਾਨਕ ਪਰਗ।

ਸੁਗਲ ਚਿਤਰ ਸਾਬਿਤ ਇਹਦੇ ਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸਵਾਮੀ ਕਰਮ ਖੂ ਬੀਜਨ ਸੋ ਖਾਵਨ ਬਿਸਮਨ ਬਿਸਮ ਪੈ ਬਿਸਮਦ ਆਨਾ ਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਹ ਜੀਵਾ ਨਾਨਕ ਦਾਸ ਸਦਾ ਬਲ ਜਾਵਨ ਟੋਡੀ ਮਹੱਲਾ ਪੰਜਵਾਂ ਮਾਈ ਮਾਇਆ ਚਲ ਤਿਰਨ ਕੀ ਅਗਨ ਮੇਗ ਕੀ ਛਾਇਆ ਗੋਵਿੰਦ ਭਜਨ ਮਿਨ ਹੜਕਾ ਜਲ ਰਖਾਓ ਛੋੜ ਸਿਆਣਪ ਬਹੁ ਚਤੁਰਾਈ ਸੋਇ ਕਰ ਜੋੜ ਸਾਧ ਮਗ ਚਲ ਸਿਮਰ ਸਵਾਮੀ ਅੰਤਰ ਜਾਮੀ ਮਾਰਗ ਦੇਖਾ ਇਹ ਉਤਮ ਫਲ ਵੇਦ ਵਖਿਆਨ ਕਰਤ ਸਾਧੂ ਜਨ ਪਾਗਹੀਨ ਸਮਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨ ਦੈਨ ਪੈ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰਮੀਠੇ ਵੱਡੇ ਭਗਤ ਦੇਵੇ ਪਰਮੇਸ਼ਰ ਹੋੜ ਫਲਾ ਦਰਸ਼ਨ ਗੁਰ ਡੀਠੇ ਰਖਾਓ ਗੁਣ ਗਾਵ ਅਚੁਤ ਅਵਨਾਸੀ ਕਾਮ ਕ੍ਰੋਧ ਦਿਨ ਸੇਮਾ ਟੀਠੇ ਅਸਤਰ ਪਏ ਸਾਜ ਰੰਗ ਰਾਤੇ ਜਨਮ ਮਰਨ ਬਹੁਰ ਨਹੀਂ ਪੀਠੇ ਪਿਨ ਘਰ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾ ਬਿਹੂਣ ਚੱਲੇ ਸਾ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਘਰ ਨਾਮ ਚਿੱਤਾ ਰਹਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਪਲੋ ਹਮਾਰਾ ਰਹਾਓ ਹੋਰ ਪੂਰਾ ਪੇਟਿਓ ਬੜਭਾਗੀ ਕਿਆ ਕੋ ਅੰਤ ਨ ਪਾਰਾ ਵਾਰਾ ਕਰ ਗਏ ਕਾਲ ਯੋਜਨ ਆਪਣਾ ਬਿਰਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁੜ ਨ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਹੋੜ ਆਨੰਦ ਰਾਜ ਭੁਗਵੇ ਹਰ ਸਿਮਰਤ ਬਿਰਸੇ ਸਭ ਦੁੱਖ ਰਖਾਓ ਹੋੜ ਜਨਮ ਕੇ ਕਿਲ ਵਿਖ ਨਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਤਰਸਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਟੋਡੀ ਮਹੱਲਾ ਪੰਜਵਾਂ ਹਰ ਹਰ ਚਨਰ ਦੇ ਉਰ ਥਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾਓ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਹੁਣ ਦਾਵਤ ਅਤੁਲ ਸੋ ਪਾਇਆ ਠਾਕੁਰ ਅਗਮ ਅਪਾਰੇ ਯੋਜਨ ਪਾਰ ਬਰੋਂ ਆਪਣੇ ਕੀਨੇ ਚਿੰਤਾ ਬਹੁਰ ਕਛ ਨਾ ਵਿਚਾਰੇ ਨਾਮ ਰਤਨ ਹੁਣ ਜਬ ਜਬ ਜੀਵਾ ਹਰ ਨਾਨਕ ਕੰਠ ਮਜਹਾਰੇ ਟੋਡੀ ਮਹੱਲਾ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਾ ਆਪਣੀ ਅਦਮਾਈ ਉਰਜੋ ਕਣਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕੋ ਸਾਜ ਜਾਣ ਕੇ ਤਸਿਓ ਰੁਚ ਉਪਜਾਈ ਦੀਨ ਬੰਧ ਤਿਮਰੋ ਨਹੀਂ ਕਭੂ ਖੁਦ ਜੋ ਸੰਗ ਸਖਾਈ ਮਗਰ ਹੋ ਮਾਇਆ ਮੈਂ ਨਿਸ ਦਿਨ ਛੁੱਟੀ ਨ ਮਨ ਕੀਤਾਈ ਹੈ ਨਾਨਕ ਅਬਨਾਏ ਅੰਤ ਗਤ ਪਿਨ ਹਰ ਕੀ ਸਰਣਾਈ ਟੋਡੀ ਬਾਣੀ ਭਗਤਾਂ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਚਲਕੀ ਮਾਛਲੀ ਚਰੇ ਖਜੂਰ ਤਾਏ ਰੇ ਬਗ ਬਾਦ ਲਾਇਓ ਜਿਨ ਘਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੇ ਬੇਦ ਬਖਾਨੇ ਮੂਰਖ ਨਾਮ ਜੋ ਰਾਮੇ ਜਾਣੇ ਕੌਣ ਕੋ ਕਲੰਕ ਰਹੇ ਰਾਮ ਨਾਮ ਲੇਤ ਹੀ ਪਤ ਪਵਿੱਤ ਪਏ ਰਾਮ ਕਹਿਤ ਹੀ ਰਹਾਓ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ ਏਕਾਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ ਪੰਡਿਤ ਨਾਮ ਦਿਓ ਸੁਕ੍ਰਿਤ ਸੁਮਤ ਪਏ ਗੁਰਮਤ ਰਾਮ ਕਹੇ ਕੋ ਨਾ ਵੈਕੁੰਠ ਗਏ ਤੀਨ ਛੰਦੇ ਖੇਲ ਅਛੇ ਰਹਾਓ ਕੁੰਭਾਰ ਕੇ ਕਰ ਹਾਂਡੀ ਅਛੇ ਰਾਜਾ ਕੇ ਕਰ ਸਾਂਡੀ ਗੋ ਬਾਹਮਣ ਕੇ ਕਰ ਰਾਂਡੀ ਅਛੇ ਰਾਂਡੀ ਸਾਂਡੀ ਹਾਂਡੀ ਗੋ ਪਾਣੀਏ ਕੇ ਕਰ ਹੀਂਗ ਅਛੇ ਪੈਸਰ ਮਾਥੇ ਸੀਂਗ ਗੋ ਤੇਵਲ ਮੱਧੇ ਲੀਗ ਅਛੇ ਲੀਗ ਸੀਗ ਹੀਗ ਗੋ ਤੇਲੀ ਕੇ ਕਰ ਤੇਲ ਅਛੇ ਜੰਗਲ ਮੱਧੇ ਬੇਲ ਗੋ ਮਾਲੀ ਕੇ ਕਰ ਕੇਲ ਅਛੇ ਕੇਲ ਬੇਲ ਤੇਲ ਗੋ ਸੰਤਾ ਮੱਧੇ ਗੋਬਿੰਦ ਅਛੇ ਗੋਕਲ ਮੱਧੇ ਸਿਆਮ ਗੋ ਨਾਮੇ ਮੱਧੇ ਰਾਮ ਅਛੇ ਰਾਮ ਸਿਆਮ ਗੋਬਿੰਦ ਗੋ ਅਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿਸ ਪਾਵੇ ਅਜ ਗੁਰਮਤ ਹਰ ਰਾਮ ਰਾਮ ਰਹਾਓ ਨਾਨਾ ਖਿਆਨ ਪੁਰਾਣ ਉਤਮ
खड दर्शन गावे राम। शंकर क्रोड ते तीस ते आयो, नहीं जान्यो हर मरमाम। सुर नर गण गंधर्व जस गावे, सब गावत जेत उपाम। नानक कृपा करी हर जिन को, ते संत पले हर राम। बैराड़ी महला चौथा, मन मेल संत जना जस गायो। हर हर रतन रतन हर नीको, पुर सतगुरु दान देवायो। हर हाओ ते जन को मन तन सब देव, जिन हर घर नाम सुनायो। तन माया संपैत देव, जिन घर मीत मिलायो। खिन किंचित कृपा करी जगदीसर, तब हर घर हर जल त्यायो। जन नान कौ हर भेटे स्वामी, दुख होमे रोग गवायो। बैराड़ी महला चौथा, हर जन राम नाम गुण गावे। जे कोई निंद करे हर जन की, अपना गुण ना गवावे रहाओ। जो कुछ करे सो आपे स्वामी, हर आपे कार कमावे। हर आपे ही मत देवे स्वामी,

ਸਤਿਗੁਰ ਪ੍ਰਸਾਦ ਸੰਤ ਜਿਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁਖ ਗਵਾਇਓ ਅਰਹਾਉ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਵ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ।

ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਣਾ ਕੇ ਪੜ ਪੰਡਾ ਕਹਿ ਨਾ ਕੋਇ ਐਸਾ ਭਗਤ ਵਰਨਮੈ ਹੋ।

ਆ ਤਨ ਮਹਿਲ ਨਾ ਪਾਵੇ, ਵਿਣ ਕਰਮਾ ਕਿਛ ਪਾਈਏ ਨਾਹੀ, ਜੇ ਬਹੁ ਤੇਰਾ ਤਾਵੇ। ਲਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਏ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀ, ਭਈ ਕਾਮਣ ਇਆਣੀ, ਜਾਏ ਪੁੱਛੋ ਸੁਹਾਗਣੀ ਵਾਹੇ। ਕਿੰਨੀ ਬਾਤੀ ਸੋ ਪਾਈਏ, ਜੋ ਕੁਛ ਕਰੇ ਸੋ ਭਲਾ ਕਰਮਾਨੀਏ, ਹਿਕਮਤ ਹੁਕਮ ਚੁਕਾਈਏ, ਜਾ ਕੇ ਪ੍ਰੇਮ ਪਦਾਰਥ ਪਾਈਏ, ਤੋ ਚਰਣੀ ਚਿਤ ਲਾਈਏ, ਸੋ ਕਹੇ ਸੋ ਕੀਜੈ ਤਨ ਮਨੋ ਦੀਜੈ, ਐਸਾ ਪਰਮਲ ਲਾਈਏ, ਏਵ ਕਹਿ ਸੁਹਾਗਣੀ ਪੈਣੇ। ਕਿੰਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰ ਆਈ, ਸੋ ਨਦਰ ਕਰ ਦੇਖੈ ਸੋ ਦਿਨ ਲਿਖੈ, ਕਾਮਣ ਨਉ ਨਿਧ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਵਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹੇ ਨਿਸ ਭਾਏ ਸਮਾਣੀ, ਸੁੰਦਰ ਸਾਏ ਸਰੂਪ

ਲੋਏ ਕੂੜ ਫੇਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਧਪੁਰੀ ਵਿੱਚ ਆਖ ਮਸੋਲਾ ਜਿਹਨੂੰ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸਚਤ ਪਾਵ ਸੱਚੜਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਮਨ 78 ਜਾਨ 97 ਹੋਰ ਪੀ ਉੜਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ

ਬਾਅਦ ਸਭ ਆਏ ਹੋ ਮੁੱਖ ਸਮਾਹ ਹੁਕਮ ਸਾ ਵਰਤਨੀ ਸਚ ਸਾਹਿਬ ਸਚਾ ਖੇਲ ਸਭ ਹਰ ਤਨੀ ਸਾਲ ਆਇਓ ਸਚ ਸਭ ਉਪਰ ਹਰ ਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੇ ਹੋ ਗਨੀ ਹਰਹਾਉ ਪੌਣ ਪਾਣੀ ਧਰਤੀ ਆਕਾਸ਼ ਹਰ ਮੰਦਰ ਹਰ ਬਨੀ ਵਿਚ ਵਰਤੇ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ ਨਿਫਲ ਕਰਮ ਕਮਾਏ ਵਫਾਵੇ ਦੁਰਮਤੀਆ ਜਬ ਆਣੇ ਵਲ

ਵਧਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੇ ਨਾ ਆਵਨੀ ਕਹਿ ਜੀ ਦੋਸਤ ਰੇਹ ਜਿੰਨੀ ਸਖੀ ਸੋਰਾ ਵਿਆਹ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਪਉ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਏ ਰੇ ਸੋਈ ਜੇ ਬੋਤੇ ਰਾਹ ਲੋਚੀਏ ਬਾਤੀ ਮੇਲ ਨਾ ਹੋਈ ਤਾਤ ਮਿਲੇ ਹੁਣ ਤਾਤ ਕਹੋ ਲਿਵ ਲਿਵੈ ਕੋ ਤਾਵੇ ਪੁਰ ਪ੍ਰਸਾਦੀ ਜਾਣੀਏ ਤੋ ਅਨ ਪਉ ਪਾਵੇ ਪਾਨਾ ਵਾੜੀ ਹੋਏ ਕਰ

ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ, ਜਿੰਨਾ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ। ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸਮਾਲੇ, ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕਉ ਘੁੰਮ ਜਾਇਆ। ਓਏ ਆਸ਼ਟੇ ਪਰਿਵਾਰ ਸਿਉ ਸਭ ਜਗਤ ਛਡਾਇਆ, ਗੁਰ ਪਿਆਰੇ ਹਰ ਸੇਵਿਆ ਗੁਰ ਤਨ ਗੁਰ ਤਨੋ, ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵਡ ਪੁੰਨੋ। ਜੋ ਗੁਰ ਸਿੱਖ ਗੁਰ ਸੇਵਦੇ ਸੇ ਪੁੰਨ ਪ੍ਰਾਣੀ, ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆ,

ਧੂੜ ਕੋਲ ਕੋਲ ਪੀਜੈ, ਪਾਨ ਸੁਪਾਰੀ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਹੋ, ਜਾਮ ਪਕੜ ਚਲਾਈਆਂ, ਜਿਨ ਹਰ ਨਾਮਾ ਹਰ ਚੇਤੇ ਆ, ਹਿਰਦੇ ਉਰਤਾਰੇ, ਤਿੰਨ ਜਮ ਨੇੜ ਨ ਆਵਈ, ਗੁਰ ਸਿੱਖ ਗੁਰ ਪਿਆਰੇ, ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੇ, ਨਾਨਕ ਜਿਨ ਸਤਿਗੁਰ ਭੇਟਿਆ।

ਸਾਬਾਸ ਹੈ ਹਰ ਦੇ ਸੁਨੇਹਾ ਓ ਵੇਖ ਵੇਖ ਗੁਰੂ ਵਿਗਸਿਆ ਗੌਰ ਸਤਿਗੁਰ ਦੇਖਾ ਗੁਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜੇਨ ਸੁਣ ਸਿੱਖਾ ਗੁਰਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਏ ਤੋ ਕਿਦਬਦ ਜਾਈਏ ਹਰ ਘਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਆਰਾਧਿਆ ਸੇਸਾ ਵਡਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰਭਜਨ ਸਮਾਣੇ ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗ।

ਸੰਸਾਰ ਚੇਤਨਾ ਹੈ ਤੋ ਚੇਤ ਲੈ ਨਿਰਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਤ ਹੈ ਫੂਟੇ ਕਰਜੋ ਪਾਨੀ ਹਰਾਓ ਹਰ ਗੁਣ ਗਾਏ ਨਾ ਗਾਵ ਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕਹਿ ਨੈ ਮਰਨ ਪਛਾਨਾ ਅਜੂ ਕਾਜ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਤਿਲੰਗ ਮਹੱਲਾ ਨਾਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਦਿਲ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਖਾਓ ਮਾਤ ਪਿਤਾ ਸੁਧ ਬੰਧ ਜਾਂ ਹਿਤ ਜਾ ਸੋ ਕੀਨਾ ਜੀਓ ਛੂਟਿਓ ਜਬ ਦੇਤ ਡਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਾ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਤਿਲੰਗ ਮਹੱਲਾ ਨਾਵਾ ਹਾਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਅਰਹਾਓ ਸੰਪਤ ਰਤਨ ਰਾਸਿਓ ਆਤਨਿਓ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੇ ਬਾਵਰੇ ਤੇ ਕਾਜ ਵਿਗਾਰਿਓ ਪਾਪ ਕਰਤ ਸੁਗਚਿਓ ਨਹੀਂ ਨੈ ਗਰਭ ਨਿਵਾਰਿਓ ਜੇ ਬਿਲਗੁਰ ਉਪਦੇਸਿਆ

ਪਹਿਲਾ, ਚੌਪ ਦੇ ਕਰ ਪਹਿਲਾ, ਭਾਂਡਾ ਤੋਏ ਵੈਸ ਤੂਪ ਦੇ ਵਹੁ, ਤੋ ਦੁੱਧੇ ਕੋ ਜਾਵਹੁ, ਦੂਧ ਕਰਮ ਫੁਨ ਸੁਰਤ ਸੁਮਾਇਣ, ਹੋਏ ਨਿਰਾਸ ਜਮਾਵਹੁ।

ਪਹਿਲਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਰਾ ਚਿਲਕਣਾ ਘੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਤੋਵਾਂ ਤਿਸ

ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੜ ਕੁੜ ਜੀਆਂ ਕਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਪੁਲਹਨ ਸੇਫਲ ਕੰਮ ਨਾ ਆਵਣੀ ਤੇ ਗੁਣਮੈ ਤਨਹਨ ਅੰਧਲੇ ਪਾਰ ਉਠਾਇਆ ਡੂਗਰ ਵਾੜ ਬਹੁਤ ਅੱਖੀ ਲੋੜੀ ਨਾਲ ਹਾਂ ਹਉ ਚੜ ਲੰਘਾਂ ਕਿੱਤ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਬਕਿੱਤ ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ ਸੂਹੀ ਮਹੱਲਾ ਪਹਿਲਾ ਜਪ ਤਬਕਾ ਬੰਦ ਬੇੜੋਲਾ ਜਿੱਤ ਲੰਘੇ ਵਹੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਅਰਹਾਉ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗਿਣਠੜੀਏ ਮੇਲੇ ਕਾ ਸੋਈ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ।

ਸੁਖ ਵਿਸਾਰਸੀ ਸਹਿਸਾ ਮੂਲੇ ਨਾਹੇ ਤਰ ਪਰ ਤਾਰਸੀ ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ ਚਲ ਹੈ ਸਤਿਗੁਰ ਪਾਏ ਭਵੇ ਨਾ ਪੀਖਿਆ ਜਾ ਕੋ ਮੈਲ ਹਜੂਰ ਦੂਜੇ ਨਿਵੇ ਕਿਸ ਤਰ ਦਰਵਾਣੀ ਨਾਹੇ ਮੂਲੇ ਪੁਛ ਤਿਸ ਛੁੱਟੇ ਤਾ ਕੇ ਬੋਲ ਸਾਹਿਬ ਨਦਰ ਜਿਸ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਢਾਏ ਉਸਾਰੇ ਸਾਜ ਜਾਣੇ ਸਭ ਸੋਏ ਨਾਉ ਨਾਨਕ ਬਖਸੀਸ ਨਦਰੀ ਕਰਮ ਹੋਏ ਸੂਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋਤ ਪਾਵਸੀ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਏ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕੁਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾ

ਨਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਾ ਰਾਜੀ ਚਿਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਘਟ ਗਈ ਭੀਤਰ ਸੋ ਸੋ ਤੋਲੀ।

ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ ਤਾ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਰਾਗ ਸੂਹੀ ਮਹੱਲਾ ਚੌਥਾ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਹਰਹਾਵ ਸਤ ਸੰਗਤ ਊਤਮ ਸਤਿਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਧਾਰ ਮਿਲੋ ਸਤ ਸੰਗਤ ਹਮ ਧੋਵੇ ਪਾਗ ਜਾਣ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਦ ਗੁਰ ਸਤਿਗੁਰ ਹਮ ਵੇਚੋ ਸੇਰ ਗੁਰ ਕੇ ਜਰ ਨਾਨਕ ਨਾ ਪਰਿਓ ਗੁਰ ਚੇਲਾ ਗੁਰ ਰੱਖੋ ਲਾਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾ ਭਜੋ ਪੁਰਖੋਤਮ ਸਾ ਬਿਨਸੇ ਦਾਲਦ ਦਲਗਾ ਪਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਭ ਸਮਗਾ ਮੇਰੇ ਮਨ ਭਾਜ ਰਾਮ ਨਾਮ ਅਤ ਫਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੁਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਾਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹਦ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਣਾਗਤ ਪੁਰਖ ਪ੍ਰਦ ਪਲਗਾ ਦਰਸ਼ਨ ਸੰਦਿਓ ਸੁਖ ਪਾਵੇ ਪ੍ਰਵਲੋਜ ਪੂਰ ਜਨ ਤੁਮ ਗਾ ਤੁਮ ਸਮਰਥ ਪੁਰਖ ਵੱਡੇ ਪ੍ਰਸਵਾਮੀ ਮੋਕੋ ਦੀਜੇ ਦਾਨ ਹਰ ਨਿਮਗਾ ਜਨ ਨਾਨਕ ਨਾ ਮਿਲੇ ਸੁਖ ਪਾਵੇ ਹਮ ਨਾ ਵਿਟੋ ਸਦ ਕਹੂੰਗਾ। ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਹੋ ਨਿਸੰਗ ਰਹਾਓ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਚੇਤਨ ਆਇਓ ਮਨ ਦੂਜਾ ਭਾਉ ਸਹਿ ਲੰਘ ਹਾਂ ਮੈਲ ਪਰੇ ਦੋ ਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨ ਵਲਾਇਆ ਹਵ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲ ਲਹੁ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ। ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨਦਨ ਕਰਮ ਕਰੇ ਬੋ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ।

ਗੁਰਮਤ ਨਗਰੀ ਖੋਜ ਖੁਜਾਈ, ਹਰ ਘਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਘਰ ਸਾਤ ਵਸਾਈ, ਤਿਸ ਨਾ ਅਗਨ ਬੁਝੀ।

ਸਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਪਾਵੇ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਖਾਓ ਮੈਂ ਤਾਣ ਦੀਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਧਰੀਜੈ ਬੱਕਰੀ ਸਿੰਘ ਇਕ ਤੈ ਥਾਏ ਰੱਖੇ ਮਨ ਹਰ ਜਾ ਭ੍ਰਮ ਪੋ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਾ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੂੰ ਸਭ ਕੇ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣ ਬੁਰਾ ਭਲਾ ਤੂੰ ਸਭ ਕੇ ਸੂਝੈ ਤੁਧ ਭਾਵੇ ਤਿਵੇ ਬੁਲਾਵੇ ਰਹਾਓ ਸਾ ਮੋਹ ਮਾਇਆ ਸਰੀਰ ਹਰ ਕੀਆ ਵਿਚ ਦੇਹੀ ਮਾਨੁਖ ਭਗਤ ਕਰਾਈ ਇਕ ਨਾ ਸਤਿਗੁਰ ਮੇਲ ਸੁਖ ਦੇਵ ਹੈ ਇਕ ਮਨਮੁਖੋ ਤੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੂੰ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤਿਆ ਕੋ ਹੋਵੇ ਬੇਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਤਾਂ ਤੁਧ ਨੂੰ ਨਿਤ ਤਿਹਾਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮਿਲੇ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਦਿਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹੋਮੇ ਰੋਗ ਗਏ ਰਹਾਓ ਬ੍ਰਹਮਾ ਵਿਸ਼ਨ ਮਹਾਂਜੋ ਤ੍ਰੈਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਬਪੜੇ ਹਰ ਗੁਰਮੁਖ ਸੋਝੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ ਗੁਰਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕਉ ਹੋਮ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਸੈ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਕਿਛ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਏ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀਂ ਜਿਗਜ ਕਰ ਹਮ ਸਕੈ ਕਿਉਂ ਭਾਵੇ ਤਿਵੇ

ਅਨਕ ਤਰੰਗਾ, ਕਣਕ ਭੁੱਖਣ ਕੀਨੇ ਬਹੁ ਰੰਗਾ, ਬੀਜ ਵੀ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਕੜ ਬੂਟੇ ਤੇ ਓਈ ਪ੍ਰਗਾਸ, ਪਰਮ ਲੋਭ ਵੋ ਮਾਇਆ ਵਿਕਾਰ, ਪ੍ਰਮ ਛੂਟੇ ਤੇ ਏਕੰਕਾਰ, ਉਹ ਅਵਨਾਸੀ ਬਿਨ ਸਤਨਾਹੀ, ਨਾ ਕੋ ਆਵੇ ਨਾ ਕੋ ਜਾਹੀ, ਗੁਰ ਪੂਰੇ ਹੋਮੇ ਮਲਕ ਹੋਈ, ਕਹੋ ਨਾਨਕ ਮੇਰੀ ਪਰਮਗਤ ਹੋਈ, ਸੂਹੀ ਮਹੱਲਾ ਪੰਜਵਾਂ, ਕੀਤਾ ਲੋੜੈ ਸੋ ਪ੍ਰਭ ਹੋਏ, ਤੁਜ ਬਿਨ ਦੂਜਾ ਨਾਹੀ ਕੋਏ, ਜੋ ਜਨ ਸੇਵੇਥ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ, ਤੇਰੀ ਸਰਣ ਪੂਰਨ ਦਇਆਲਾ, ਤੁਜ ਬਿਨ ਕਮਨ ਕਰੇ ਪ੍ਰਤਪਾਲਾ, ਰਖਾਓ ਜਲ ਥਲ ਮਹੀਲ ਰਹਿਆ ਭਰਪੂਰ, ਨਿਕਟ ਵਸੇ ਨਾਹੀ।

ਤੋਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ, ਤੋਇ ਕਰ ਜੋੜ ਕਰੋ ਅਰਦਾਸ, ਤੂੰ ਪਾਵੇ ਤਾਂ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਸਦਾ ਤੇ ਆਏ, ਤੂੰ ਹੀ ਮਹੱਲਾ ਪੰਜਵਾਂ, ਤਨ ਸੁਹਾਗਣ ਜੋ ਪ੍ਰਭੂ ਪਛਾਨੈ, ਮਨ ਹੁਕਮ ਤਜੇ ਅਭਮਾਨੈ, ਪ੍ਰੇ ਸਿਉ ਰਾਤੀ ਰਲੀਆ ਮਾਨੈ, ਸੁਣ ਸਖੀਏ ਪ੍ਰਭ ਮਿਲ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ ਰਖਾਓ, ਸਖੀ ਸਹੇਲੀ ਕੋ ਸਮਝਾਵੇ, ਤੋਈ ਕਮਾਵੇ ਜੋ ਪ੍ਰਾਪਾਵੇ, ਸਾ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰਹਿਣ ਬਿਖਾਵੇ, ਕਰਮਹੀਣ ਮਨਮੁਖ ਦੁਖ ਪਾਵੇ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ, ਗ੍ਰਿਉ ਵਸ ਗੁਰ ਕੀਨਾ ਹੋ ਕਰ ਕੀ ਨਾਰ, ਦਾਦਾਸੀ ਕਰ ਦੀ ਨੀ ਪਤਾਰ, ਸਗਲ ਸਮੱਗਰੀ ਮੈਂ ਕਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ, ਤਾਮਰ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੋਰਾਰੇ ਰਖਾਓ, ਤਸੀਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ, ਕੰਗਨ ਬਸਤਰ ਗਏ ਨੇ ਬਣੇ ਸੁਹਾਵੇ, ਤਨ ਸਭ ਸੁਖ ਪਾਵੇ ਜਾਂ ਫਿਰ ਖਰੇ ਆਵੇ,

ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਾਵ ਰੰਗ ਲਾਲ ਤੇਜ ਰਾਵਣ ਆਇਆ ਜਨ ਨਾਨਕ ਤਿਰ ਤਾਣ ਮਿਲ ਸੁਭ ਪਾਇਆ ਸੂਹੀ ਮਹੱਲਾ ਪੰਜਵਾ ਓਮ ਕਿਉਹੀਓ ਮਿਲਨ ਪ੍ਰਤਾਈ ਖੋਜਤ ਚਰਿਓ ਦੇਖੋ ਪ੍ਰੇ ਜਾਈ ਸੁਨਤ ਸੰਦੇਸਰੋ ਪ੍ਰੇ ਗ੍ਰਹਿ ਸੇਜ ਵਚਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕੇਨ ਵਧੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਖਾਓ ਏਕਤਾ ਸੇਵ ਜੀ ਤਨ ਕੰਤਾ ਤਨ ਸੂਤੀ ਪਿਰਸਦ ਜਾਗੰਤਾ ਪੀਓ ਮਦਰੋ ਤਨ ਬਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਪਈ ਨਰਾਸੀ ਬਹੁਤ ਦਿਨ ਲਾਗੇ ਦੇਸ ਸੰਤਰ ਮੈਂ ਸਗਲੇ ਜਾਗੇ ਖਿਨ ਰਹਿਣ ਨਾ ਪਾਵੋ ਫਿਰ ਪਗ ਪਾਗੇ ਹੋਏ ਕਿਰਪਾਲ ਪ੍ਰਾ ਮਿਲੇ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰੇ ਪਿਰਪਾਇਆ ਸਗਲ ਸੀਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾਂ ਤੇ ਪਿਰ ਗਏ ਪਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਅੜਹਾਓ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਏ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਵਥਾਰੇ ਲਾਲ ਰੰਗੀਲੇ ਪ੍ਰੀਤ ਮਨ ਮੋਹਨ ਤੇਰੇ ਦਰਸ਼ਨ ਕਉ ਹੰਬਾਰੇ ਅਰਹਾਓ ਪ੍ਰਭ ਦਾਤਾ ਮੋਏ ਦੀਨ ਤੇ ਹਾਰੀ ਤੁਮ ਸਦਾ ਸਦਾ ਉਪਕਾਰੇ

ਪਾਈਏ ਅੰਤ ਨਾ ਲਈਏ ਮੰਤਰ ਸੇ ਚਰਨਾਰੇ ਪਾਵੋ ਦਾਨ ਈਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਪ੍ਰਭਾ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਕਾਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ।

ਜਾਵੇ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ, ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ, ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ, ਰਹਾਓ ਦੂਜਾ ਸੂਹੀ ਮਹੱਲਾ ਪੰਜਵਾ, ਬੁਰੇ ਕਾਮ ਕੋ ਊੜ ਖਲੋਇਆ, ਨਾਮ ਕੀ ਬੇਲਾ ਪਏ ਪੈ ਸੋਇਆ, ਔਸਰ ਆਪਣਾ ਬੁਝੇ ਨਾ ਏਆਨਾ, ਮਾਇਆ ਮੋਹ ਰੰਗ ਲਪਟਾਨਾ, ਅਰਹਾਓ ਲੋਭ ਲਹਿਰ ਕੋ ਬਿਰਸ ਫੂਲ ਬੈਠਾ, ਸਾਜਨਾ ਕਾ ਦਰਸਨਾ ਡੀਠਾ, ਕਹੂ ਨਾ ਸਮਝੇ ਅਗਿਆਨ ਗਵਾਰਾ, ਬਹੋਰ ਬਹੋਰ ਲਪਟਿਓ ਜੰਜਾਰਾ, ਅਰਹਾਓ ਵਿਖੇ ਨਾਦ ਕਰਨ ਸੁਣ ਪੀਨਾ, ਹਰ ਜਸ ਸੁਣਤ ਆਸਮਨ ਕੀਨਾ, ਦਿੱਟ ਨਾਹੀ ਰੇ ਪੇਖਤ ਅੰਧੇ, ਤੋੜ ਜਾਏ ਝੂਠੇ ਸਭ ਧੰਦੇ, ਅਰਹਾਓ ਕਹੋ ਨਾਨਕ ਪ੍ਰਭ ਬਖਸ ਕਰੀਜੈ, ਕਰ ਕਿਰਪਾ ਮੁਝ ਸਾਧ ਸੰਗ ਦੀਜੈ, ਤੌਖਸ਼ ਪਾਈਏ ਜੋ ਹੋਈਏ ਰੇ ਨਾ, ਜਿਸੇ ਬੁਝਾਏ ਇਸ ਨਾਮ।

ਤੇਰਾ ਕੋੜ ਦਾ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿੰਨ ਨਾਲੇ ਹਉ ਕੁਛ ਨਾਹੀ ਸਭ ਕੁਛ ਤੇਰਾ ਓਦ ਪੋਦ ਨਾਨਕ ਸੰਗ ਬਸੇਰਾ ਸੂਫੀ ਮੁਹੱਲਾ ਪੰਜਵਾਂ ਸੂਖ ਮਹਿਲ ਜਾ ਕੇ ਊਜ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਉ ਤੈ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਨਕ ਕੀ ਅੰਮ੍ਰਿਤ ਵਰਖਾ ਗੁਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮੁਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਉ ਪਵਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੌਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਤਿਨ ਸਦ ਬਲਿਹਾਰੇ ਸੂਹੀ ਮੁਹੱਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਰ ਸੁਧਾਰੇ ਕਰਮੋ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਅਰਹਾਉ ਬਾਦਸ਼ਾਹ ਸਾਹ ਵਾਪਾਰੀ ਮਰਨਾ ਜੋ ਦਿਸੇ ਸੋ ਕਾਲੇ ਖਰਨਾ ਊੜੇ ਮੋਏ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਗਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮੁਹੱਲਾ ਪੰਜਵਾਂ ਘੜ ਘੜ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਖ ਪੇਖ ਮਨ ਬਗਸਾਰੇ ਅਰਹਾਉ ਅਣਕ ਜੋਨ ਪ੍ਰਮ ਪ੍ਰਮ ਪ੍ਰਮਹਾਰੇ ਓੜ ਗਹੀ ਅਵਸਾ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੇ ਦੇਨ ਰਹਿ ਨਾਰੇ ਸੂਹੀ ਮੁਹੱਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨਾ ਕਾਈ ਕਿਉ ਸੁਪਨਾ ਸੋਭਤ ਨਹੀਂ ਜਾਣੇ ਅਚੇਤ ਬਵਸਥਾ ਮਹਿ ਲਪਟਾਨੇ ਅਰਹਾਉ ਮਹਾ ਮੋਏ ਮੋਯੋ ਗਾਵਾਰਾ ਪੇਖਤ ਪੇਖਤ ਊਠ ਸਿਧਾਰਾ ਊਚ ਤੇ ਊਚ ਤਾਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮੁਹੱਲਾ ਪੰਜਵਾਂ ਸਿਮਰ ਸਿਮਰ ਤਾਕ ਹੋ ਜੀਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਤੂੰ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਅਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆੜ ਪੈਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਭਜ ਪਉ ਨਾ ਵਿਆਪੈ ਸਦਾ ਸਦਾ ਨਾਨਕ ਹਰ ਜਾਪੈ ਸੂਹੀ ਮੁਹੱਲਾ ਪੰਜਵਾਂ ਗੁਰ ਕੈ ਬਚਨ

ਕਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤੁਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੋਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ

ਦੇਹ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਏ ਨਾਹੀ ਨਿਕਟ ਵਸਤ ਕਉ ਜਾਣੇ ਦੂਰੇ ਪਾਪੀ ਪਾਪ ਤੁਮਾਹੀ ਸੋ ਕਿਛ ਕਰ ਜਿਤ ਛੁਟੇ ਪੁਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਓ ਘੋਰ ਮਹਿਰ ਸਦਾ ਰੰਗ ਰਾਤਾ ਸੰਗ ਤੁਮਾਰੇ

ਪ੍ਰਾਪਤ ਹੋਏ। ਸੁਣ ਸਾਜਨ ਇਉਂ ਦੁੱਤਰ ਤਰੀਏ, ਮਿਲ ਸਾਧੂ ਹਰ ਨਾਮ ਉਚਰੀਏ ਰਹਾਉ। ਏਕ ਬਿਨਾ ਦੂਜਾ ਨਹੀਂ ਜਾਣੈ, ਘੜ ਘੜ ਅੰਤਰ ਪਾਰ ਬ੍ਰਹਮ ਪਛਾਨੈ। ਜੋ ਕਿਛ ਕਰੈ ਸੋਈ ਫਲ ਮਾਨੈ,

ਭਵਜਲ ਡੂਬਤ ਸਤਿਗੁਰ ਕਾਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਕੀ ਸੇਵਾ ਕਰੋ ਦਿਨ ਰਾਤ, ਸੂਖ ਸਹਿਜ ਮਨ ਆਵੇ ਸਾਤ, ਸਤਿਗੁਰ ਕੀ ਰੇਣ ਵਡਭਾਗੀ ਪਾਵੇ, ਨਾਨਕ ਗੁਰ ਕਉ ਸਦ ਬਲ ਜਾਵੇ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ, ਸਿਮਰੋ ਸੋ ਪ੍ਰਵੇ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ, ਅਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੇ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਮੰਗੈ ਸੰਤ ਰਵਾਲਾ।

ਇੱਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਧ ਬੰਧ ਵਪਾਈ ਜਲ ਕਦ ਪੇਖੋ ਹਰ ਸੰਗ ਸਹਾਈ ਜਾਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਗ ਸਹਿਜ ਆਨੰਦ ਵਿਸਰਾਮ ਰਹਾਓ ਪਾਰ ਬ੍ਰਹਮ ਜਬ ਪੈਰ ਸਨਾਹਾ ਕੋਟ ਆਬਦ ਤਿਸ ਬਿਦ ਤਨਾਹ ਹਰ ਚਰਨ ਸਰਨ ਗੜ ਕੋਟ ਹਮਾਰ ਕਾਲ ਕੰਟਕ ਜਮ ਤਿਸ ਨਾ ਬਿਦਾਰ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਅਨੰਦ ਬਿਨੋਦ

ਹਰ ਸਿਮਰ ਸਿਮਰ ਮਾਨ ਮੋਹ ਕਟਾਹ, ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਨ ਸਮਾਹ। ਸੂਹੀ ਮਹੱਲਾ ਪੰਜਵਾਂ, ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਹਿਰਦਮਾਏ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖ ਲਾਵ, ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵ। ਅਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਕੇ ਬਰਨੇ ਨਾ ਜਾਹੀ, ਲੋਭ ਮੂਆ ਤਿਸ਼ਨਾ ਬੁਝ ਤਾਕੀ।

ਸਾਉ ਸੋ ਸਾਉ ਸੇਵ ਜਿਦ ਤੋਟ ਨ ਆਵੇ ਖਾਤ ਖਰਚਤ ਸੁਖ ਅਣਦ ਵਿਖਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ।

ਰਾਮ ਰਮਤ ਸੰਤਨ ਸੁਖਮਾਨਾ, ਨਾਨਕ ਦੇਵਨ ਹਾਰ ਸੁਜਾਨਾ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੇ ਨਿਤ ਪਾਰਚ, ਮਾਧਵੇ ਭਾਜ ਬਿਨ ਨਿਤ ਰਹਿਣੀ, ਜਨਮ ਪਦਾਰਥ

ਭਰਨ ਪੋਖਣ ਸੰਗ ਔਧ ਬਿਖਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਨ ਸੁਮਰੱਥ ਅਗੋਚਰ ਸੁਆਮੀ, ਉਧਰ ਨਾਂਗ ਪ੍ਰਵੇ ਅੰਤਰ ਜਾਮੀ। ਸੂਹੀ ਮਹੱਲਾ ਪੰਜਵਾਂ, ਸਾਧ ਸੰਗ ਤਰੈ ਪੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ, ਸਿਮਰ ਸਿਮਰ ਜੀਵਾ ਨਾਰਾਇਣ, ਦੁਖ ਰੋਗ ਸੋਗ ਸਾ ਬਿਨਸੇ, ਗੁਰਪੂਰੇ ਮਿਲ ਪਾਪਤ ਜਾਇਣ ਰਹਾਓ। ਜੀਵਨ ਪਦਵੀ ਹਰ ਕਾ ਨਾਓ, ਮਨ ਤਨ ਨਿਰਮਲ ਸਾ ਸੁਆਓ, ਆੜ ਪੈਰ ਪਾਰ ਬ੍ਰਹਮ ਧਿਆਈਐ, ਪੂਰਬ ਲਿਖਤ ਹੋਏ ਤਾਂ ਪਾਈਐ, ਸਰਨ ਪਏ ਜਬ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ, ਜਿਤ ਤੂੰ ਲਾਵੈ ਤਿਤ ਤਿਤ ਲਗਣਾ, ਜਾਂ ਤੂੰ ਦੇਹ ਤੇਰਾ ਨਾਉ ਜਪਣਾ ਰਹਾਉ। ਹਰ ਕੇ ਦਾਸ ਹਰ ਸੇ ਤੀਰਾ ਤੇ, ਰਾਮ ਰਸਾਇਣ ਅਨ ਦਿਨ ਮਾਤੇ, ਬਾਂ ਪਗਰ ਪ੍ਰਵੇ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਉਧਰ ਸੁਆਮੀ ਪ੍ਰਭ ਕਿਰਪਾ ਤਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੋਲਾਇਆ, ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾ ਤੇ ਕਰਤੈ ਅਸਤਰ ਕੀਨੇ ਰਹਾਓ। ਗੁਣ ਗਾਵਤ ਅਚੁੱਤ ਅਬਨਾਸੀ, ਤਾਤੇ ਕਾਟੀ ਜਮ ਕੀ ਫਾਸੀ, ਹਰ ਕਿਰਪਾ ਲੀਨੇ ਲੜ ਲਾਏ, ਸਦਾ ਅਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਜਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ, ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਣਾਈ।

ਤੁਮਹੀ ਪ੍ਰਤਪਾਲਾ, ਜਿਉ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਚੱਲੇ ਜਪਨਾਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ।

ਕਾਮਨਾ ਤੌਲ ਹਰ ਜਿਤ ਹਰ ਬਸਰਾਏ ਰਹਾਉ ਅੰਧ ਗਰੀਬੀ ਸਾਧ ਸੰਗ ਜਿਤ ਪ੍ਰਵਚਿਤ ਆਏ ਜਲ ਜਾਓ ਇਹੋ ਬੜਪੁਣਾ ਮਾਇਆ ਲਵਟਾਏ ਪੀਸਣਾ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਵਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੂਹੀ ਮਹੱਲਾ ਪੰਜਵਾਂ।

ਜਿਨਾ ਸੰਤ ਚੌਰ ਠੋਲਾਓ, ਸੀਸ ਨਿਹਾਰੋ ਚਰਨ ਤਲ, ਤੂਰ ਮੁਖ ਲਾਵ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ, ਤਜ ਅਭਮਾਨ ਸਰਣੀ ਪਰੋ, ਹਰ ਗੁਣ ਨਿਧ ਪਾਈ, ਅਵਲੋਕਨ ਪੁਨਹ ਪੁਨਹ ਕਰੋ, ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈ ਸਿੰਚੋ, ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ, ਜਨ ਕਾ ਸੰਗ ਮੰਗੋ, ਨਾਨਕ ਕੋ ਪ੍ਰਭ ਦਇਆ ਕਰ।

ਮਹੱਲਾ ਪੰਜਵਾਂ ਰਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਅਰਹਾਓ ਬਹੁਬਿਧ ਰੂਪ ਰੰਗ ਆਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਨ ਚੇਨ ਨਾਹੀ ਮੁੱਖ ਨਾਮ ਆਸਾਰਾ ਕਹਿਣ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਪਾਵੇ ਤਿਉ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਅਰਹਾਉ ਮਾਂ ਦੁੱਤਰ ਮਾਇਆ ਜੈਸੇ ਪਵਨ ਚੁਹਲਾਇਆ ਸੁਨ ਸੁਨ ਹੀ ਡਰਾਇਆ ਘਰ ਰੋ ਤਰਮਰਾਇਆ ਗਰੇ ਅੰਧ ਕੂਪਾਇਆ ਪਾਵਕ ਸਗਰਾਇਆ ਗਈ ਓੜ ਸਾਧਾਇਆ ਨਾਨਕ ਹਰ ਧਿਆਇਆ ਆਪ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓ ਅੰਕਾਰ

ਚਿਤ ਮਜਨ ਇਸਨਾਨਾ ਇਸ ਕਾਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝ ਗੁਰਮੁਖ ਨਾਮ ਜਪੈ ਉਦਰੈ ਸੋ ਕਲਮਹਿ ਕਟ ਕਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋਗਸ਼ ਕਰੈ ਸੋਈ ਪ੍ਰਾਮਾਨ ਓਏ ਰਾਮ ਨਾਮ ਰੰਗ ਰਾਤੇ ਜਿਨ ਕੀ ਸੋਭਾ ਸਭ ਨੀਤਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵੜਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਈ ਜਲ ਸੋਈ ਹਰ ਹਾਓ ਕੋੜ ਅਪਰਾਧੀ ਸੰਤ ਸੰਗ ਉਦਰੈ ਜਮ ਤਾ ਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕੱਟ ਸੰਤ ਸਰਣ ਜੋ ਆਵੇ ਦਿਆ ਮਨੋਰਥ ਕਰ ਆਰਾਧ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਫੇਟਿਆ ਤੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਜਵਾ ਮਾਂ ਅਗਨ ਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਐ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧ ਕੂਬ ਤੇ ਕਾਢ ਲਈਏ ਤੁਮ ਆਪ ਪਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਲ ਛਿੜਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਭਏ ਵੋ ਮਨਾਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤੈ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਾਬ ਕਛ ਨਾ ਸੀਓ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ।

ਤੇਰੀ ਬਖਸ਼ ਨਿਰਾਲੀ ਜੀ ਜਨਸਬ ਤੇਰੇ ਕੀਤੇ ਘੜ ਘੜ ਤੁਹੀ ਤਿਆਈ ਏ ਤੇਰੀ ਗਤ ਮਿਤ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਪਾਣਾ ਸੂਹੀ ਮਹੱਲਾ ਪੰਜਵਾਂ ਭਾਗ ਚੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾਕਰ ਚਬਰ ਟੁਲਾਵਾਂ।

ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਧ ਪਾਵੇ ਤਾਂ ਨਾਮ ਜ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਤੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ।

ਅੱਲਾ ਪੰਜਵਾਂ ਤੁਧ ਚਿਤ ਆਏ ਮਹਾਂ ਆਨੰਦ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਅਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ ਅੰਮ੍ਰਿਤ ਵਜਨ ਦੇ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਝ ਪੈਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲਹੇ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਝੁੱਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪੈਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਹੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ।

ਨਾ ਕੁਲ ਟੰਗ ਨਾ ਮੀਠੇ ਬੈਣਾ ਅਰਹਾਉ ਸਹਿ ਸੀ ਕਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਤੁਰਤ ਮਤ ਨਾ ਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਫੁਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬੇਸ਼ਿਰਤ ਦੁਖ ਪਾਇਆ ਕਰ ਗਏ ਲਿਹੋ ਪ੍ਰੀਤਮ ਪ੍ਰਵਰਾਇਆ ਪੰਤ ਨਾਨਕ ਸੋ ਹੈ ਪੀ ਹੋਸੀ ਜੇ ਪਾਵੇ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਭਕਾ ਥੋੜੜਿਆ ਦਿਨ ਚਾਰ ਜੀਓ ਰਿੜਨਾਵੇ ਪ੍ਰਮ ਫੁੱਲੀਆ ਠੱਗ ਮੁੱਠੀ ਕੂੜਿਆਰ ਜੀਓ ਸੱਚੇ ਸੇ ਤੀ ਰੱਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸਿਉਂ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਨਾਹੇ ਜੀਓ ਅਵਗਣ ਮੁੱਠੀ ਜੇ ਫਿਰ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਬਰੇ ਸਬਦਰ ਤੇ ਮਨ ਮਾਹੇ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੇਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਟੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚਿੱਤ ਨ ਆਵਈ ਫਿਰ ਫਿਰ ਲੱਗੇ ਦੁੱਖ ਜੀਓ

ਸੱਚੇ ਕੀ ਲਿਵ ਉਭਰੈ, ਬਖਸੇ ਬਖਸਣ ਹਾਰ ਜੀਓ, ਆਨਕੋ ਕੀਜੇ ਮਿੱਤੜਾ, ਖਾਕ ਰਲੇ ਮਰ ਜਾਏ ਜੀਓ, ਬਹੁ ਰੰਗ ਦੇਖ ਭੁਲਾਇਆ, ਉਲ ਪੁਲਿਆ ਵੇ ਜਾਏ ਜੀਓ, ਨਦਰ ਪ੍ਰਭੂ ਤੇ ਛੁੱਟੀਏ, ਨਦਰੀ ਮੇਲ ਮਿਲਾਏ ਜੀਓ, ਗਾਫਲ ਗਿਆਨ ਵਿਹੂਣਿਆ, ਗੁਰ ਬਿਨ

ਸਤਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਦ ਪਾਏ ਦਰਬਾਰ ਸਤਿਗੁਰ ਸ਼ਬਦ ਪਏ ਰਹਾਉ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਤੂੰ ਵਸੈ ਮਨਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਅਰੰਗ ਰੰਗੇਤੜਾ ਨਿਤ ਨਿਤ ਦੇ ਸਮਾਲ।

ਪੰਗ ਹੈ, ਗੁਰ ਕੀ ਕਾਰ ਕਮਾਏ, ਲਾਹਾ ਕਰ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਪਾਵਸੀ, ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ, ਸੂਹੀ ਮਹੱਲਾ ਪਹਿਲਾ, ਜੋ ਆਰਣ ਲੋਹਾ ਪਾਏ ਪੰਨ ਕਢਾਈਐ, ਤਿਉ ਸਾਖਤ ਜੋ ਨੀ ਪਾਏ ਪਵੇ ਪਵਾਈਐ, ਬਿਨ ਬੂਝੇ ਸਭ ਦੁੱਖ।

ਤੂੰ ਹੋਵੇ ਉਦ ਕੀ ਸਾਜਿਆ। ਆਪੇ ਥਾਪ ਥਾਪ ਸ਼ਬਦ ਨਿਵਾਜਿਆ, ਦੇਹੀ ਪਸਮ ਰੁਲਾਏ ਨਾ ਜਾਪੀ ਕਹਿ ਗਇਆ। ਆਪੇ ਰਹਿਆ ਸਮਾਏ ਸੋਭ ਸਮਾਲ ਪਇਆ, ਤੂੰ ਨਾਹੀ ਪ੍ਰਾਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ।

ਆਪੇ। ਗੁਰਮੁਖ ਹੋਵੇ ਤਾਂ ਇੱਕ ਹੋ ਜਾਣ, ਹਉਮੈ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵਲਾਈ। ਸ਼ਬਦ ਕੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ। ਹਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਮਨਮੁਖ ਅੰਧਾ ਅੰਧ ਕਮਾਵੇ, ਵੇਖਟੇ ਸੰਸਾਰੇ। ਮਾਇਆ ਮੋਹੇ ਸਦਾ ਦੁਖ ਪਾਏ, ਬਿਨ ਗੁਰ ਅਤ ਪਿਆਰੇ। ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੇ ਸਤਿਗੁਰ ਪਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਨਮਸਾਏ। ਸੱਚੀ ਬਾਣੀ ਗੁਰਮੁਖ ਆਖੇ, ਹਉਮੈ ਵਿਚੋਂ ਜਾਏ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੇ ਸਹਿਜ ਸੁਪਾਏ। ਮਾਨਮੁਖ ਸਦਗੀ ਕੂੜੋ ਬੋਲੇ, ਬਿਖ ਬੀਜੇ ਬਿਖ ਖਾਏ। ਜਮ ਕਾਲ ਵੱਧ ਤਿਸ਼ਨਾ ਦਾਦਾ, ਬਿਨ ਗੁਰ ਕਮਣ ਛਿਡਾਏ। ਸੱਚਾ ਤੀਰਥ ਜਿਤ ਸਸਰ ਨਾਵਣ, ਗੁਰਮੁਖਿਆ ਬੁਝਾਏ। ਅਸਰ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਹਾਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੇ ਨਾ ਲਾਏ।

ਤੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸੁਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤ ਵਿਰਲਾ ਕੋ ਵਿਚਾਰੇ ਆਪੇ ਮਿਲ ਰਹੇ ਤਾਂ ਬਖਸੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤ ਗੁਰਮੁਖ ਕੋ ਈ ਜਾਣੇ ਜੰਮਣ ਮਰਨ ਹੁਕਮ ਵਰਤ ਗੁਰਮੁਖ ਆ ਪਛਾਣ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਅਰਹਾਓ ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾ ਤਾਵਸ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਅਲਖ ਨ ਲਖਿਆ ਜਾਈ ਮਨਮੁਖ ਮੁਗਧ ਬੂਝੇ ਨਾਹੀ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਨ ਬਾਜ਼ਾਰ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੈ ਸ਼ਬਦ ਵਿਚਾਰ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣ ਹਾਰਾ ਇਹੋ ਮੈਂ ਰਤਨ ਜਵਾਹਰ ਮਾਣਕ ਜਿਸਕਾ ਮੋਲ ਅਫਾਰਾ ਮੋਲ ਕਿਧ ਕੀ ਨਾਮ ਪਾਈਏ ਨਾਹੀ ਨਾਮ ਪਾਈਏ ਗੁਰ ਵਿਚਾਰ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਾ ਪਰਮ ਖੁਲਾਈ ਜਿਸ ਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦ ਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸਾ ਸਭ ਓਪਤ ਜਿਤ ਸੰਸਾਰ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਾਸਾਰ ਪੂਏ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੈ ਸੱਚੇ ਆਪ ਸਵਾਰੀ ਵਿਣਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਵਾਰੀ ਨਾਨਕ

ਰਾਗ ਸੂਹੀ ਮਹੱਲਾ ਤੀਜਾ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਹਾਰਾਹੇ ਜੋ ਮਰ ਵੰਸੀ ਲੋਕਾਂ ਨਾ ਸਹਾਰਾਹੇ ਜੋ ਮਰ ਖਾਕ ਥੀ ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਈ ਹੈ ਸੱਚਾ ਵੇ ਪ੍ਰਵਾਹ ਅਰਹਾਓ ਦੁਨੀਆਂ ਘੇਰੀ ਦੋਸਤੀ ਮਨਮੁਖ ਦੱਜ ਮਰਨ ਜੰਮਪੁਰ ਬੱਦੇ ਮਾਰੀ ਹੈ ਵੇਲਾ ਨਾ ਲਹਨ ਗੁਰਮੁਖ ਜਨਮ ਸਕਾਰਥ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਹੈਜੇ ਸੁਖ ਰਹਨ ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ ਤਿਸ ਨਾ ਭੁੱਖ ਨਾ ਉਤਰੇ ਆਣਦੇ ਨੇ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆ ਡੁੱਬੇ ਕੁਟੰਬ ਸਿਉ ਸਗਲੇ ਕੁੱਲ ਡੋਬਨ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਦ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ

ਹੋਵੇ ਕਿਤੇ ਪਰਥਾਏ, ਓਏ ਅੰਮ੍ਰਿਤ ਭਰੇ ਭਰਪੂਰ ਹੈ, ਉਹ ਨਾ ਤਿਲ ਨਾ ਤੁਮਾਏ, ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸੇਨ, ਸੇਵੜ ਭਾਗੀ ਜੇ ਉਹ ਨਾ ਮਿਲ ਰਹੇ, ਅਨਦਿਨ ਨਾਮ ਲੈਨ ਦੇਸੀ ਰਿਜਕ ਸੰਵਾਹੇ, ਜੇਨੋ ਪਾਈ ਮੇਦਨੀ ਏਕੋ ਹੈ ਦਾਤਾਰ, ਸੱਚਾ ਆਪ ਧਣੀ ਹੋਸ ਤੇਰੇ ਨਾਲ ਹੈ, ਗੁਰਮੁਖ ਨਦਰ ਨਿਹਾਲ ਆਪੇ ਬਗਸੇ ਮੇਲ ਲੈ, ਹੋ ਪ੍ਰਸਦਾ ਸਮਾਲ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਾ ਮਿਲੇ ਤਾਂ ਮਿਲ ਰਹੇ, ਹਉਮੈ ਸ਼ਬਦ ਜਲਾਏ, ਸੋ ਸੋ ਸੱਚਾ ਵੀਸਰੈ, ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੈ, ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾਂ, ਸਾਜ ਰੱਖਾਂ ਉਰਤਹਾਰ, ਮਿਲਿਆ ਹੋਏ ਨਾ ਵਿਛੜੈ, ਗੁਰ ਕੈ ਹੇਦ

ਵਈ ਦੁੱਖ ਹੀ ਮਹਿ ਪਚੰਨ ਹੋਮੇ ਮੈਲਾ ਜਲ ਫਿਰ ਮਰ ਜੰਮੇ ਵਾਰੋ ਵਾਰ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਰਾਹੀ ਸੱਚ ਮਾਨ ਦਰ ਸੱਚੇ ਸਤਿਆਰ ਗੁਰ ਪੂਰੇ ਪੂਰੀ ਮਤ ਹੈ।

ਪਾਏ, ਤਨ ਮਨ ਸੌਂਪੀ ਆਗੇ ਤਰੀ, ਵਿੱਚੋਂ ਆਪ ਗਵਾਏ, ਖਿੰਚੋ ਤਾਣ ਵਿਗੁਚੀਏ, ਏਕ ਸਿਉਂ ਲਿਵਲਾਏ, ਹਉਮੈ ਮੇਰਾ ਛੱਡ ਤੂੰ, ਤਾਂ ਸਚ ਰਹਿ ਸੁਮਾਏ, ਸਤਿਗੁਰ ਨੂੰ ਮਿਲੇ ਸੇ ਪਾਏ ਰਾ, ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ, ਦਰ ਸੱਚੇ ਦਿਸਨ, ਸੇ ਭਾਈ ਸੇ ਸਜਣਾ, ਜੋ ਸੱਚਾ ਸੇ ਵੰਨ, ਅਵਗਣ ਵਿਕਣ ਪੱਲਰਨ, ਗੁਣ ਕੀ ਸਾਂਝ ਕਰਨ, ਗੁਣ ਕੀ ਸਾਂਝ ਸੁਖ ਉਪਜੈ, ਸੱਚੀ ਭਗਤ ਕਰੇਨ, ਸੱਚ ਵਣੰਜੈ ਗੁਰ ਸ਼ਬਦ ਸਿਉ, ਲਾਹਾ ਨਾਮ ਲੈਨ, ਤੋਏ ਨਾ ਰੁਪਾ ਪਾਪ ਕਰ ਕਰ ਸੰਚੀਏ, ਚਲੇ ਨਾ ਚਲਦਿਆਂ ਨਾਲ, ਵਿਣਨਾਵੇ ਨਾਲ ਨਾ ਚਲਸੀ, ਸਾ ਮੁੱਠੀ ਜਮਕਾਲ, ਮਨ ਕਾ ਤੁਸ ਹਰ ਨਾਮ ਹੈ, ਹਿਰਦੇ ਰੱਖੋ ਸੁਮਾਲ, ਇਉ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ, ਇਹ ਮਨ ਮੂਲੋਂ ਭੁੱਲਿਆ ਜਸੇ ਪਦ ਗਵਾਏ, ਇਹੋ ਜਗਤ ਮੁਹੇ ਦੂਜੇ ਵਿਆਪਿਆ, ਗੁਰਮਤੀ ਸੱਚ ਤਿਹਾਏ, ਹਰ ਕੀ ਕੀਮਤ ਨਾ ਪਵੇ, ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ, ਹਰ ਸਿਉਂ ਰਹਿ ਸੁਮਾਏ, ਸੋ ਸੋ ਮੇਰਾ ਰੰਗੁਲਾ ਰੰਗੇ ਸਹਿਜ ਸੁਭਾਏ, ਕਾਮਣ ਰੰਗ ਤਾਂ ਚੜੇ ਜਾਂ ਪਿਰ ਕੈ ਅੰਕ ਸੁਮਾਏ, ਕਿਰੀਮ ਸ਼ੁਨੇ ਪੀ ਮਿਲਨ, ਜੋ ਸਤਿਗੁਰ ਸੇਵਨ, ਅੰਤਰ ਨਵਰਦ ਨਾਮ ਹੈ, ਖਾਨ ਖਰਚਨ ਨਾ ਨਿਖੁੱਟਈ, ਹਰ ਗੁਣ ਸਹਿਜ ਰਵਨ, ਨਾ ਓਏ ਜਨਮ ਹੈ ਨਾ ਮਰੇ, ਨਾ ਓਏ ਦੁੱਖ ਸੁਖਨ, ਗੁਰ ਰਾਖੇ ਸੇ ਉਬਰੇ, ਹਰ ਸਿਉਂ ਕੇਰ ਕਰਨ, ਸੱਜਣ ਮਿਲੇ ਨਾ ਵਿਛੜੇ, ਜੇ ਅਨਦਿਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਏ, ਨਾਨਕ ਸੱਚ ਲਗਨ, ਸੂਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗਮ ਹੈ, ਕੇਤ ਵਿਦ ਮਿਲਿਆ ਜਾਏ, ਗੁਰ ਕੈ ਸ਼ਬਦ ਭ੍ਰਮ ਕੱਟੀਏ, ਅਚਿੰਤ ਵਸੇ ਮਨ ਆਏ, ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣੇ, ਮਾਨ ਹਰ ਗੁਣ ਸਦਾ ਰਵਾਨ ਰਖਾਓ, ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਗਨ, ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੇ ਲਿਖਿਆ ਗੁਰ ਭਾਣਾ ਮਨ ਲੈਨ, ਵਡਭਾਗੀ ਕਾ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੇ ਵੇਖਾ ਲਿਆ ਪ੍ਰਵਿਆਤਮ ਰਾਮ ਪਛਾਣ, ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤੇਤ ਘਟ ਪ੍ਰਗਟ ਹੋਏ, ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਏ, ਮੰਦਾ ਕਿਸ ਨੂੰ ਆਖੀਏ ਸ਼ਬਦ ਵੇਖੋ ਲਿਵਲਾਏ, ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਹੇ ਸਮਾਏ, ਸੇਵਾ ਸਾ ਪ੍ਰਾ ਪਾਪ ਸੀ ਜੋ ਪ੍ਰਾਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ, ਰਾਗ ਸੂਹੀ ਅਸ਼ਟਪਦੀਆਂ।

ਪਿਆਰਾ ਹਉ ਤਿਸ ਪੈ ਆਪ ਵੇਚ ਆਈ, ਦਰਸ਼ਨ ਹਰ ਦੇਖਣ ਕਹਿਤਾ ਆਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ, ਹਰ ਹਰ ਨਾਮ ਤਿਹਾਈ ਰਹਾਓ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁਖ ਪੀ ਤੁਝੇ ਤਿਹਾਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁਖ ਸੁਖ ਮਨਾਈ, ਤਨ ਮਨ ਕਾਟ ਕਾਟ ਸਰ ਅਰਪੀ, ਵਿੱਚ ਅਗਨੀ ਆਪ ਜਲਾਈ,

ਤਾਂ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਲੈ ਤਾਂ ਤੁਦੇ ਆਰਾਧੀ, ਜੇ ਮਾਰ ਕੱਢੇ ਪੀਠਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਦ ਵੱਲ ਰਹੇ ਤਾਂ ਕੋਈ ਕਿਉਂ ਆਖੋ, ਤੁਦ ਵਿਸਰਿਆ ਮਰ ਜਾਈ, ਵਾਰ ਵਾਰ ਜਾਈ ਗੁਰ

ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਘ ਗੁਰ ਪੈ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਵ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਵਿਵਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੂੰ ਸੇਵੈ ਤੋ ਤੂੰ ਹੈ ਹੋਵੇ ਤੁਧ ਸੇਵਕ ਪੈ ਦਿਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦੇਵਾਈ ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨਿਫਲ ਸਭ ਚਤਰਾਈ ਸੇਮਰ ਸੇਮਰ ਸਿਮ ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਝੁੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋਥਾ ਏ ਪਾਏ ਮਨਮੁਖ ਕਿਸ ਥਾਏ ਨਾ ਪਾਈ ਪਾਲਾ ਕੱਕਰ ਵਰਫ ਵਰਸੈ ਗੁਰ ਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਥਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋਥਾ ਏ ਪਾਈ ਰੈਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ।

ਬਾਦ ਮਦ ਅੰਤ ਰਸੋਈ ਨਾਨਕ ਤਿਸ ਬਿਨ ਅਵਰ ਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਡਿਟਿਆ ਮਨ ਰਹਿਸੀਏ ਕਿਉਂ ਪਾਈਏ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਸੋ ਰੰਗ ਜੀਓ ਤਿਨ ਸੋ ਪ੍ਰੀਤ ਨਾ ਟੁੱਟਈ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪੋ ਮਨ

ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਫੁੱਲੀ ਜੇ ਚੁੱਕੀ ਸਾਈ ਭੀ ਤਿਹਿੰਜ ਕੰਡੀਆ ਜਿਨ੍ਹਾਂ ਨੇ ਉਹ ਦੂਜਾਣੇ ਲੱਗਾ ਧੂਰ ਮਰੋ ਸੇ ਵਾਂਡੀਆ ਹਉ ਨਾ ਛੋਡੋ ਕੰਤ ਪਾਸਰਾ।

ਤਤੜੀ ਨਿਤ ਹਿਰਦੇ ਰੱਖਾਂ ਸੰਭਾਲ, ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ, ਸ਼ਰਾਵਣੀ ਸੁਣੀ ਕਹਾਣੀਆਂ।

ਰਿਹਾ ਸੋਧਤ ਸੋਧਤ ਸੋਧ ਤਤ ਦੀ ਚਾਰਿਆ ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਵਾਦ ਜੋਨੀ ਪਰਮ ਤੇ ਜਿਨਕੋ ਭਏ ਦਿਆਲ ਤਿਨ ਸਾਧੂ ਸੰਗ ਪਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ

ਪਿਆਰ ਸਤਿਗੁਰ ਪ੍ਰਸਾਦ ਮੰਨ ਪੁਚੱਜੀ ਅਮਾਵਣ ਡੁਸੜੇ ਔ ਕਿਉਂ ਸੋ ਰਾਵਣ ਜਾਓ ਜੀਓ ਇੱਕ ਦੂ ਇੱਕ ਚਿੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਸੋ ਰਾਵਿਆ ਸੇ ਅੰਬੀ ਛਾਵੜੀ ਏ ਜੀਓ ਸੇ ਗੁਣ ਮੰਨ ਨਾ ਆਵਨੀ।

ਹੈ ਭਾਣੇ ਮੰਝ ਪਰੀ ਆਸ ਜੀਓ ਭਾਣੇ ਸੋ ਸੋ ਰੰਗਲਾ ਸ਼ਿਵ ਤਰਤਾ ਗੁਣਤਾਸ ਜੀਓ ਭਾਣੇ ਸੋ ਪੀਹਾਵਲਾ ਹਉ ਆਵਣ ਜਾਣ ਮੁਈਆਸ ਜੀਓ ਤੂੰ ਸੋ ਅਗਮ ਅਤੋਲਵਾ ਹਉ ਕਹਿ ਕਹਿ ਟਹਿ ਪਈਆਸ ਜੀਓ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜੀਓ ਗੁਰਸਬਦੀ ਸੋ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੇ ਗੁਰ ਸਿੱਖੜਾ ਤਿਸ ਨਿਮ ਨਿਮਲਾ ਗੋਪਾਏ ਜੀਓ ਆਖਾਂ ਬਿਰਤਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ ਇਹੋ ਮਰਤਾ ਕੂੰਡੇ ਵਸਾ ਮੈਂ ਮਾਰਗ ਦਿਓ ਬਤਾਏ ਜੀਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਪਾਈ ਅੜੇ ਗੁਰ ਕਹੇ ਸੋ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ

ਜਾਣਦਾ। ਮੈਂ ਕਹਿਆ ਸਭ ਹੁਕਮਾ ਓ ਜੀਓ, ਹਰ ਭਗਤ ਖਜ਼ਾਨਾ ਬਖਸਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਮੈਂ ਬੌੜ ਨਾ ਤਿਸ਼ਨਾ ਭੁਖੜੀ, ਆਉਂ ਰੱਜਾ ਤ੍ਰਿਪਤ ਅਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਰਾਗ ਸੂਹੀ

ਹਰ ਕੀ ਨਾਰ ਸੋ ਸਰਵ ਸੁਹਾਗਣ ਰਾਂਡ ਨਾ ਮੈਂ ਲੈ ਵੇਸੇ ਨਾਨਕ ਮੈਂ ਵਰਸਾਚਾ ਪਾਵੇ ਜੁਗ ਜੁਗ ਪ੍ਰੀਤਮ ਤੈਸੇ।

ਬਾਲੇ ਗੇਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰਚਰਣੀ ਪ੍ਰਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਹਧੂਰ ਪਿਰ ਰਾਵੀ ਕਰ ਸੋਈ ਗਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸਚ ਪੱਲੇ ਸਚ ਬੋਲੇ ਪਿਰ ਪਾਏ ਨਾਨਕ ਵਿਛੜਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਕਰ ਸਾਜਣ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣ ਦਿਨ ਮੇਲ ਪਇਆ ਮਨ ਮਾਨਿਆ ਕਰਮ ਅੰਦਰ ਸੋਹਾਏ ਪੰਚ ਸ਼ਬਦ

ਚਾਰ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰ ਗਿਆਨ ਮਹਾਰਸ ਨੇਤਰੀ ਅੰਜਨ ਤੇਰ ਪਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇ ਮਨਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਖੇਲ ਤੁਮਾਰਾ ਅਗਮੇ ਅਪਾਰਾ ਖੁਦ ਬਿਨ ਕੌਣ ਬੁਝਾਏ ਸਿੱਧ ਸਾਧਕ

ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ, ਰਾਗ ਸੂਹੀ ਮਹੱਲਾ ਪਹਿਲਾ ਕਰ ਤੀਜਾ, ਇੱਕ ਓ ਅੰਕਾਰ

ਘਨੇਰਾ ਸੁਣ ਪ੍ਰਾ ਮੇਰਾ ਮੈਂ ਤੇਰਾ ਪਰਵਸ ਦਰਸ਼ਨ ਦੇਖ ਪਈ ਨੇ ਕੇਵਲ ਜਨਮ ਮਰਨ ਦੁੱਖ ਨਸ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਏ ਸਾਚ ਮਿਲੇ ਕਰ ਆਏ ਕਰ ਆਏੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹੇੜੀ ਸਾਚ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਵੀ ਰੰਗ ਰਾਤੇ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੇ ਤਸਕਰ ਮਾਰਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰ ਗੁਰਮਤ ਮਿਲੇ ਪਿਆਰੇ ਵਾਰ ਪਾਏੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ਫਿਰ ਰਾਵੇੜੀ ਸ਼ਬਦ ਰਲੀ ਰਵ ਰਹਿਆ ਨੇ ਦੂਰੀ ਰਾਮ ਪ੍ਰਾ ਦੂਰ ਨ ਹੋਈ ਕੜਕੜ ਸੋਈ ਤਿਸਕੀ ਨਾਰ ਸਬਾਈ ਆਪੇ ਰਸੀਆ ਆਪੇ ਰਾਵੇ ਜੋ ਤਿਦੀ ਵਡਿਆਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੇ ਸੱਚ ਪਾਈਏ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਏ ਫਿਰ ਉੱਚੜੀਏ ਮਾੜੜੀਏ ਤਿਉ ਲੋਆ ਸਿਰ ਤਾਜਾ ਰਾਮ ਹਉ ਬਿਸੁ ਭਈ ਦੇਹ ਗੁਣਾ ਅਨਹਦ ਸ਼ਬਦ ਅਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀਸਾਣੋ

ਨਾ ਜਾਸੀ ਨਾਨਕ ਗੁਰਮੁਖੀਆ ਪਛਾਣ ਪ੍ਰਭ ਜੈਸੇ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਦਾਨ ਤੇਰੇ ਖੜ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਜ ਲਾਲੇ ਨਾਲ ਸੋਹ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੌਂਬਲੇਹਾਰੀ ਸਾਜਣਾ ਮੀਤਾ ਅਵਰੀਤਾ ਤਿਉ ਤਨ ਜਿਨ ਸਿਉ ਗਾਡਿਆ ਮਾਨ ਲੀੜਾ ਦੀਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਏ ਰਹਿ ਸਗਲ ਗੁਣ ਅਵਗੁਣ ਨਾ ਕੋਈ ਹੋਹੇ ਨੀਤਾ ਨੀਤਾ ਹੌਂਬਲੇਹਾਰੀ ਸਾਜਣਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੈ ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣੇ ਕੈਰੀ ਛੋੜ ਅਵਗੁਣ ਚੱਲੀਏ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਟੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਸੁਣੇ ਦੇਖੇ ਬਾਜ ਕਹੇ ਦਾਨ ਅਣਮੰਗਿਆ ਦੇਵੇ ਦਾਨ ਦੇ ਦਾਤਾ ਜਗ ਬਿਧਾਤਾ ਨਾਨਕਾ ਸਚ ਸੋਈ ਆਪ ਕਰੇ ਕਿਸੇ ਆਖੀਏ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਜ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਜ ਪਾਵੇ ਸਾਜ ਕੀ ਮਤ ਕਿਉਂ ਟਲੇ ਇਸਨਾਨ ਦਾਨ ਸੁਗਿਆਨ ਮੱਜਣ ਆਪ ਅਛਲੇ ਉਹ ਕਿਉਂ ਛਲੇ ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਸਾਹਿਬ ਸੋਸਾ ਲਾਹੀਏ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲਿਆ ਕਿਨੇ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰਪੈ ਮੋਲ ਕਰਾਇਆ ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੇ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਾਰ ਆਈਏ ਜਿਨ ਜਗ ਤਿਉ ਪਾਇਆ ਆਏ ਗਇਆ ਕੀ ਨਾ ਆਇਓ ਕਿਉਂ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਯਾਰੇ ਤੂੰ ਸੁਣ ਪਿਆਰੇ ਤੁਧ ਭਾਵੇ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਹੀ ਮਤ ਹੋਈ ਅੰਜਨ ਤੈਸਾ ਅੰਜੀਏ ਜੈਸਾ ਪਿਰ ਪਾਵੇ ਸਮਝੇ ਸੂਝੇ ਜਾਣੀਏ

ਅਖੰਡ ਨਾ ਜਾਣਾ। ਰਾਮ ਹਿਰਦੇ ਮਨ ਮਾਨਿਆ, ਅੰਜਨ ਨਾ ਕਿਸੇ ਤੇ ਸੂਝੇ, ਗੁਰਸਬਦੀ ਸੱਜ ਜਾਣਿਆ। ਸਾਜਨ ਹੋਵਣੇ ਆਪਣੇ, ਕਿਉਂ ਪਰ ਕਰ ਜਾਹੀ, ਸਾਜਨ ਰਾਤੇ ਸੱਚ ਕੇ, ਸੰਗੇ ਮਨ ਮਾਹੀ। ਮਨ ਮਾਹੇ ਸਾਜਨ ਕਰੇ ਰਲੀਆਂ, ਕਰਮ ਧਰਮ ਸਵਾਇਆ, ਅੜਸੜ ਤੀਰਥ ਪੁੰਨ ਪੂਜਾ।

ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇਥੀਏ ਕਿਉਂ ਪਾਦਰ ਜਾਣੇ ਆਪ ਮੁਸੇ ਮਤ ਹੋਸ਼ੀਏ ਕਿਉਂ ਰਾਓ ਪਛਾਣੇ ਕਿਉਂ ਰਾਏ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਝੇ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾ ਉਪਜੇ ਸਤਿਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦੱਸੈ ਮਨ ਪਰਦੇਸੀ ਜੇਥੀਏ ਸਭ ਦੇਸ ਪਰ ਆਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੇ ਬਿਦ ਮੇਰੀ ਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨ ਆਵੇ ਫੇਰੀਆ ਨਾ ਮਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇਥੀਏ ਸਭ ਦੇਸ ਪਰ ਆਇਆ ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਬਦੇ ਪਤੀਜੈ ਅੰਕ ਪੀਜੈ ਤੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰ ਗੁਰ ਸ਼ਬਦ ਮੇਲਾ ਤਾਂ ਸੋਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲ ਨੀ ਕਰ ਆਪਣੇ ਤੋ ਪਰਪੁਰ ਲੀਣਾ ਕੀਤਾ ਕਿਆ ਸਾਲਾਹੀ ਹੈ ਕਰ ਵੇਖੇ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਾਣ ਆਵੇ ਆਪ ਅਫੁੱਲ ਨਾ ਫੁੱਲੇ ਜੈ ਜੈਕਾਰ ਕਰੇ ਤੁਧ ਪਾਵੇ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਪਰ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਪਾਈ ਸੁਖ ਸੁਹਿਲੜਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਉ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਪਉ ਪੱਗ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕਉ ਕਿਰਪਾ ਕੀਨੀ ਮੇਰੇ ਸਵਾਮੀ ਤਿੰਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਥਉ ਕੋ ਤੇਰਾ ਤੂੰ ਸਭਨਾ ਕਾ ਥਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲੱਗ ਗਏ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਨ ਆਏ ਬੁੱਠੇ ਕਰ ਮਾਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰੱਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ ਰਾਮ ਹਉਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ ਜੇਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ
ਗੁਰਮੁਖ ਆਗਵ ਖਾਣੀ, ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹ ਹੈ ਦਰ ਸੱਚ, ਜਿਨੀ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕੇ ਨਾਮ ਸੁਮਾਣੇ ਰਾਮ, ਹਰ ਭਗਤ ਕਰੇ ਵਿੱਚੋਂ ਆਪ ਗਵਾਵ ਹੈ, ਜਿਨ ਗੁਣ ਅਵਗੁਣ ਪਛਾਣੇ ਰਾਮ, ਗੁਣ ਅਵਗੁਣ ਪਛਾਣੇ ਹਰ ਨਾਮ ਖਾਣੇ, ਭਏ ਭਗਤ ਮੀਠੀ ਲਾਗੀ, ਅਨ ਦਿਨ ਭਗਤ ਕਰੇ ਦਿਨ ਰਾਤੀ, ਕਰਗੀ ਮਹਿ ਬੈਰਾਗੀ, ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਉ ਵੇਖੇ ਸਦਾ ਨਾਲੇ, ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅਨ ਦਿਨ ਨਾਮ ਸੰਭਾਲੇ, ਮਨਮੁਖ ਭਗਤ ਕਰੇ ਬਿਨ ਸਤਗੁਰ, ਵੇਣ ਸਤਗੁਰ ਭਗਤ ਨ ਹੋਈ ਰਾਮ, ਹਉਮੈ ਮਾਇਆ ਰੋਗ ਵੇ ਆਪੇ, ਮਰ ਜਨਮੇ ਦੁਖ ਹੋਈ ਰਾਮ, ਮਰ ਜਨਮੇ ਦੁਖ ਹੋਈ ਦੂਜੇ ਭਾਏ ਪਰਜ ਵਗੋਈ, ਵਿਨ ਗੁਰ ਤਤ ਨ ਜਾਣਿਆ, ਭਗਤ ਵਿਹੂਣਾ ਸਭ ਜਗ ਪਰਮਿਆ, ਅੰਤ ਗਿਆ ਪਛਤਾਨਿਆ, ਕੋੜ ਮੱਧੇ ਕਿਨੇ ਪਛਾਣਿਆ, ਹਰ ਨਾਮਾ ਸਚ ਸੋਈ, ਨਾਨਕ ਨਾਮ ਮਿਲੇ ਵਡਿਆਈ, ਦੂਜੇ ਭਾਏ ਪਦ ਖੋਈ, ਭਗਤਾਂ ਕਹਿ ਘਰ ਕਾਰਜ ਸਚਾ, ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ, ਨਾਮ ਨਿਧਾਨ ਸਤ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ, ਹਰ ਦੀਆ ਸਹਿਜ ਸੁਪਾਇਆ, ਹਰ ਜਨ ਉੱਚੇ ਸਦਗੀ ਉੱਚੇ, ਗੁਰ ਕੇ ਸ਼ਬਦ ਸੁਹਾਇਆ, ਨਾਨਕ ਆਪੇ ਬਖਸ ਮਿਲਾਏ, ਜੁਗ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ, ਸ਼ਬਦ ਸੱਚੇ ਸੱਚ ਸੋਹਿਲਾ, ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਹਉਮੈ ਸਭ ਕਿਲਭਗ ਕਾਟੇ, ਸਾਚ ਰੱਖਿਆ ਉਰ ਤਾਰੇ ਰਾਮ, ਸੱਚ ਰੱਖਿਆ ਉਰ ਤਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਗੁਰ ਸੱਚੀ ਬਾਣੀ, ਜਿਨ ਸੱਚ ਵਖਾ ਲਿਆ ਸੋਈ, ਸਾਚੇ ਗੁਣ ਗਾਵੇ ਸੱਚ ਸਮਾਵੇ, ਸੱਚ ਵੇਖੇ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸਾਚੇ ਸਤਗੁਰ ਸਾਚ ਬੁਝਾਇਆ, ਪਤ ਰਾਖੇ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ, ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ ਗਰਭ ਨਾ ਜੂਨੀ ਵਸ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾ ਏ ਪਰਗਸ, ਜਿਨੀ ਸੱਚ ਜਾਤਾ ਸੇ ਸੱਚੇ ਹੋਏ, ਅਨ ਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ, ਨਾ ਵਿਛੜ ਦੁਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਰ ਸੋਇਲਾ ਹੋਈ ਰਾਮ, ਨਿਰਮਲ ਗੁਣ ਸਾਚੇ ਮਨ ਤਨ ਸਾਚਾ, ਵੀ ਸਾਚਾ ਪੁਰਖ ਪ੍ਰਸ ਹੋਈ ਰਾਮ, ਸਭ ਸੱਚ ਵਰਤੈ ਸੱਚੋ ਬੋਲੇ, ਜੋਸ ਕਰੇ ਸੋ ਹੋਈ, ਜੈ ਦੇਖਾ ਤੈ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੇ ਸੱਚ ਸਮਾਵੇ, ਮਰ ਜਨਮੇ ਦੂਜਾ ਹੋਈ, ਨਾਨਕ ਸਭ ਕੁਛ ਆਪੇ ਕਰਤਾ, ਆਪ ਕਰਾਵੇ ਸੋਈ, ਸੱਚੇ ਭਗਤ ਸੋਹ ਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ, ਕੜ ਅੰਤਰੇ ਸੱਚੀ ਬਾਣੀ, ਸੱਚੋ ਆਪ ਛਾਣੇ ਰਾਮ, ਆਪ ਛਾਣੇ ਤਾਂ ਸੱਚ ਜਾਣੇ, ਸੱਚੇ ਸੋਝੀ ਹੋਈ, ਸੱਚਾ ਸ਼ਬਦ ਸੱਚੀ ਹੈ ਸੋਭਾ, ਸਾਚੇ ਹੀ ਸੁਖ ਹੋਈ, ਸਾਜ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ, ਨਾਨਕ ਜਿਸ ਕਉ ਮਸਤਕ ਲਿਖਿਆ, ਤਿਸ ਸੱਚ ਪ੍ਰਾਪਤ ਨਿਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ, ਤਿਸ ਬਿਨ ਅਵਰ ਨਾ ਕੋਈ, ਸਦਾ ਸੱਚ ਸੋਈ,
ਗੁਰਮੁਖ ਏਕੋ ਜਾਣਿਆ, ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰ ਨਾਵੇ ਮੁਕਤ ਨ ਹੋਈ, ਨਾਨਕ ਕਾਮਣ ਕੰਤੇ ਰਾਵੇ, ਮਨ ਮਾਨਿਆ ਸੁਖ ਹੋਈ, ਸਤਿਗੁਰ ਸੇਵ ਤਨ ਬਾਲੜੀਏ, ਹਰ ਵਰ ਪਾਵੇ ਸੋਈ ਰਾਮ, ਸਦਾ ਹੋਵੇ ਸੁਹਾਗਣੀ, ਫਿਰ ਮਹਿਲਾ ਵੇਸ ਨ ਹੋਈ ਰਾਮ, ਫਿਰ ਮਹਿਲਾ ਵੇਸ ਨ ਹੋਈ, ਗੁਰਮੁਖ ਬੂਝੈ ਕੋਈ, ਹਉਮੈ ਮਾਰ ਪਛਾਣਿਆ, ਕਰਣੀ ਕਾਰ ਕਮਾਵੇ, ਸ਼ਬਦ ਸਮਾਵੇ, ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਵਰਾਵੇ ਦਿਨ ਰਾਤੀ ਆਪਣਾ, ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਸੋਈ, ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੇ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ, ਸੱਚ ਸੁਮਾਏ, ਸੱਚ ਵਰਤੈ ਸਭ ਥਾਈ, ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸੁਮਾਈ, ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ, ਨਾਨਕ ਮਹਿਲੀ ਮਹਿਲ ਪਛਾਣੇ।

ਮਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਾਪਾਣੀ ਸੱਚ ਸੀਗਾਰ ਬਣਾਇਆ ਕਾਮਣਾ ਨਿਰਮਲ ਹੋਮੇ ਮਲਕੋਈ ਗੁਰਮਤ ਸੱਚ ਸੁਮਾਈ ਨਾਨਕ ਆ ਮਿਲਾਈ ਕਰਤੈ ਨਾਮ ਨਵੇ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨਦ ਨੂੰ ਸ਼ਬਦ ਰਵੋ ਅਣਹਦ ਸ਼ਬਦ ਵਜਾਏ ਰਾਮ ਅਣਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਪਵਿੱਤ ਕਰੇ ਗੁਰ ਆਗੈ ਸਾ ਤਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਤੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾਂ ਮਨ ਆਨੰਦ ਪਇਆ ਹਰ ਨਾਮ ਰਹੇ ਲਿਮਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਕੱਟ ਕੱਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿ ਸੁਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਤਾ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁਆ ਰੱਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅਨਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦਗੀ ਸੋਹਿਲਾ ਜੇ ਸਤਿਗੁਰ ਸੇਵ ਸੁਮਾਏ ਬਿਨ ਸਤਿਗੁਰ ਜਗ ਪਰਮ ਫੁਲਾਇਆ ਹਰ ਕਾ ਮੈਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਾਂ ਨਿਰਮਲ ਜੋ ਜੋ ਸਦਗੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਇਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੂਹੀ ਮਹੱਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ ਹਰ ਜੀਉ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾਥਨ ਕੰਤ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸੀਗਾਰੀ ਮੇਰਾ ਪ੍ਰਭ ਸਾਚਾ ਸਦਗੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰਰਾਵੇ ਆਪਣਾ ਜਿਨ ਗੁਰਚਰਣੀ ਚਿਤ ਲਾਇਆ ਫਿਰ ਪਾਇਰੜਾ ਬਾਲੜੀਏ ਅਨਦਨ ਸਹਿਜ ਮਾਤੀ ਰਾਮ ਗੁਰਮਤੀ ਮਨ ਅੰਧ ਪਇਆ ਤਿਤ ਤਨ ਮੈਲ ਨਾਰਾਤੀ ਰਾਮ ਤਿਤ ਤਨ ਮੈਲ ਨਾਰਾਤੀ ਹਰ ਪ੍ਰਵਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕੰਮ ਨੂੰ ਮਨ ਪਾਣੀ ਅਨਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਇ ਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ ਰਾਮ ਹਰ ਰਾਖਿਆ ਉਰ ਧਾਰੇ
ਆਪਣਾ ਕਾਰਜ ਸਵਾਰੇ। ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੇਰਾ, ਪਾਇਆ ਕਰਮ ਵਿਧਾਤਾ ਸਤਿਗੁਰ ਸੇ ਵਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ, ਗੁਰ ਕੇ ਸ਼ਬਦ ਸਵਾਰੇ।

ਅਰ ਮਨ ਤਨੋ ਗੁਰਮੁਖ ਪੀਜੈ। ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਰਾਮ ਨਾਮ ਖੁਬਾਣੀ ਆਮਣ ਜਾਣ ਰਹੇ ਸੁਖ ਪਾਇਆ। ਤਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ। ਹਰ ਪ੍ਰਭ ਨਾਨਕ ਕਿਰਪਾ ਤਾਰੇ, ਸੋਹਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ। ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲੇ ਆ ਜਾਏ ਰਾਮ। ਗੁਰ ਮਿਲੀ ਬਹੁ ਕਿਰਪਾ ਤਾਰੀ, ਹਰ ਕੇ ਸ਼ਬਦ ਸੁਭਾਏ ਰਾਮ। ਮਿਲ ਸ਼ਬਦ ਸੁਭਾਏ ਆਪ ਗਵਾਏ।

ਭਾਗੀ ਗੁਰ ਪਾਇਆ, ਕਾਟ ਕਾਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਧ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਕਾਟ ਘਟੇ ਸਭਨਾ ਵਿਚ ਏਕੋ, ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਇਆ ਰਾਮ, ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਰ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਵਿਖਾਣੀ, ਗੁਰਮਤ ਨਾਮ ਪਰਗਾਸਾ, ਹਰ ਹਰ ਅੰਧ ਪਾਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸੁਮਾਏ, ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ, ਅਵਗੁਣ ਵਿਕਣਾ ਗੁਣ ਬਾਬਲ ਰਾਮ ਜੀਓ, ਹਰ ਹਰ ਨਾਮ ਤਿਹਾਏ, ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਇਆ ਪਉ ਭਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ, ਅਨੰਦ ਸੁਗਮਾਣੇ ਨਿਤ ਰਲੀਆਂ, ਨਾਨਕ ਤੁਰ ਸੰਜੋਗੋ, ਸਤ ਸੰਤੋਖ

ਹਰ ਵੇਖੇ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਪਰ ਪੂਰੇ, ਅੰਤਰ ਬਾਹਰ ਹਰ ਪ੍ਰਵੇ ਕੋ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ, ਹਰ ਤੀਜੜੀ ਲਾਭ ਮਨ ਚਾਉ ਪਇਆ, ਬੈਰਾਗੀਆ ਬਲਰਾਮ ਜੀਓ।

ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੇ ਹਰ ਹਰ ਹਰ ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਇ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਪਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਾਪ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਪਾਏ ਮਿਲਿਆ ਸਹਿਜ ਸੁਭਾਏ ਅਨ ਦਿਨ ਭੋਗ ਭੋਗੇ ਸੁਖ ਸੋਵੇ ਸਬਦ ਰਹੇ ਲਿਵਲਾਏ ਵੱਡੇ ਭਾਗ ਗੁਰਪੂਰਾ ਪਾਈਏ ਅਨ ਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸੁਮਾਏ ਸੰਗਤ ਸੰਤ

ਓਂਕਾਰ ਸਤਿਗੁਰ ਪ੍ਰਸਾਦ ਪੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤਿਸ਼ਨਾ ਬੁਝ ਗਈ ਅਸ ਹਉ ਮਾਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਭੁਣ ਤਸ ਧਨ ਧਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਅਸ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹ ਕਰ ਆਵੋ ਚਰੀ ਵਿਛੁਨਿਆ ਮਿਲ ਸਤਿਗੁਰੂ ਪ੍ਰਭ ਨਾਹ ਹਾਂ ਤੁਝ ਬਾਜੋ ਖਰੀ ਉਡੀਣੀਆ ਜੋ ਜਲ ਬਿਨ ਮੀਨ ਮਰਾਹ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹ ਮਨ ਦਇ ਦਿਸ ਚਲ ਚਲ ਪਰਮਿਆ ਮਨਮੁਖ ਪਰਮ ਫੁਲਾਇਆ ਨਿਤ ਐਸਾ ਮਨ ਚਿਤਵੈ ਮਨ ਤ੍ਰਿਸ਼ਨਾ ਭੁੱਖ ਗਵਾਇਆ ਅਣਤਾ ਤਾਨ ਤਰ ਦੱਬਿਆ ਫੇਰ ਬਿਖ ਪਾਲਣ ਗਇਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਆਵੇ ਪਜ ਪਜ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਵਿਆਏ ਮੇਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋਵੇ ਜਨ ਹਉਮੈ ਵਿਕਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨੀਆ ਇਨ ਹਉਮੈ ਮਾਰ ਵਿਗੁੱਤੀਆ ਮੋ ਮਾਇਆ ਵੇ ਸਭ ਕਾਲਖਾ ਇਹ ਮਨਮੁਖ ਮੂੜ ਸੁਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰਸਬਦੀ ਹੋਮੈ ਛੁੱਟੀਆ ਵਸ ਆਣੇ ਹੋਵੇ ਜਾਨ ਇਸ ਮਨ ਕਉ ਮਨ ਬਸ ਜਿਉ ਨਿਤ ਪਾਉਂਦਿਆ ਦੁੱਖ ਰਹਿਣ ਵੇ ਵਿਖਾਣੀਆ ਨਿਤ ਆਸਾ ਆਸ ਕਰਿੰਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆ ਜਨ ਨਾਨਕ ਪ੍ਰਦਿਉ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜ ਗੇ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿਜ ਸੁਪਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰਦੱਸੇ ਹਰ ਮੇਲੇਈ ਮੈਂ ਮਨ ਤਨ ਪ੍ਰੇਮ ਵੈਰਾਗ ਹੈ ਰਾਮ ਰਾਜਿਆ ਗੁਰਮੇਲੇ ਕਿਰਪਾ ਕਰੇਈ ਹਾਂ ਗੁਰਮਿੱਟੋ ਕੋਲ ਘੁਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓ ਅੰਕਾਰ

ਕੂੜਾ ਲਾਇਓ ਕੁਸੰਬ ਰੰਗਾਨਾ ਕੂੜੀ ਡੇਖ ਫੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਪੀਵੇ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮੀਠਾ ਮਿਥਿਆ ਹੋਏ ਮਗਰ ਫੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤੁਸੀਂ ਜਾਣਾ ਨਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਏ ਰਹੀ ਹੈ ਇਓ ਮਨ ਦੀਜੇ ਸੰਕਣ ਕੀਜੇ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਪਵਤਾਰਨ।

ਹਵ ਵੈਸੀ ਗਰਭ ਕੁਮਾਨੋ, ਨੇਚਲ ਹਵ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ, ਜੀਵਤ ਮਰੀਏ ਪੌਜਲ ਤਰੀਏ, ਜੇ ਥੀਵੇ ਕਰਮ ਲਿਖ ਆਸਾ, ਗੁਰ ਸੇ ਬੀਜੇ ਅੰਮ੍ਰਿਤ ਪੀਜੇ, ਜਿਸ ਲਾਵੇ ਸਹਿਜ ਧਿਆਨੋ, ਨਾਨਕ ਸਰਨ ਪਿਆ ਹਰ ਦੁਆਰ, ਹਉ ਬਲ ਬਲ ਸਦ ਕੁਰਬਾਨੋ, ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ, ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਵਤਾਇਆ, ਜਿਨ ਪ੍ਰਵਤਾਇਆ ਤਿਨ ਸੁਖ ਪਾਇਆ, ਵਡਭਾਗੀ ਦਰਸਨ ਪਾਈਏ, ਥੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਏ, ਓ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਪੈ ਆਪ ਵੇਚਾਇਆ, ਨਾਨਕ ਦੀਨ ਸਰਨ ਸੁਖ ਸਾਗਰ, ਰਾਖ ਲਾਜ ਅਪਨਾਇਆ, ਸੂਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਸ ਦੇ ਘਰ ਤਿਸ ਕੈ ਬਲਰਾਮ ਜੀਓ, ਬਾਬਲ ਮੇਰਾ ਵੜ ਸਮਰਥਾ, ਕਰਨ ਕਾਲਨ ਪ੍ਰਭਾਰਾ, ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਔਜਲ ਪਾਰ ਉਤਾਰਾ, ਆਦ ਜੁਗਾਦ ਭਗਤਨ ਕਾ ਰਾਖਾ, ਉਸਤਦ ਕਰ ਕਰ ਜੀਵਾਂ, ਨਾਨਕ ਨਾਮ ਮਹਾਰਸ।

ਇੱਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਈ ਸਾਚੇ ਸਿਰਜਣਹਾਰਾ ਜਿਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਬਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹੱਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ

ਹਉ ਕਿਸ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦਿਸ਼ਟ ਨਿਮਕ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ।

ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਉਨੀ ਇਛ ਸੁਭਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾਂਤ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਨ ਲਾਏ ਪੂਰ ਰਹਿਆ ਘਟ ਘਟ ਅਵਨਾਸੀ ਥਾਨ ਥਨੰ ਤਰਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ

ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਸਿਮਰ ਅਬਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪੀਏ।

ਸਤਿਗੁਰ ਸਾਜਿਆ ਸੰਤ ਭਗਤ ਗੁਣ ਗਾ ਭੈ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਭੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਆਪ ਚਲਨੀ ਵਰਖਾਈ ਜਨ ਨਾਨਕ ਪ੍ਰਪਏ ਦਯਾਲਾ ਸਰਬ ਕਲਾ ਬਣ ਆਈ ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮਣ ਉਠਾ ਰਾਮ ਗੁਰਮੁਖੇ ਸਜ ਕਰਨੀ ਸਾਰੀ ਬਿਨਸੇ ਪ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮੈ ਨਵਨਿਤ ਪਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਦ ਕੀਨੀ ਸਗਲੀ

ਤੋ ਪ੍ਰਭ ਆਪਣਾ ਸਦਾ ਧਿਆਈ ਹੈ, ਸੋਵਤ ਬੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸੁਆਮੀ, ਜਲ ਤਲ ਮਹੀ ਜਲ ਸੋਈ, ਜਨ ਨਾਨਕ ਪ੍ਰਭ ਕੀ ਸਰਣਾਈ, ਤਿਸ ਬਿਨ ਅਵਰ ਨਾ ਕੋਈ, ਮੇਰਾ ਘਰ ਬਣਿਆ ਬਨ ਤਾਲ ਬਣਿਆ, ਪ੍ਰਭ ਪਰਸੇ ਹਰ ਰਾਇਆ ਰਾਮ, ਮੇਰਾ ਮਨ ਸੋਇਆ ਮੀਤ ਸਾਜਨ ਸਰਸੇ, ਗੁਣ ਮੰਗਲ ਹਰ ਗਾਇਆ ਰਾਮ, ਗੁਣ ਗਾਏ ਪ੍ਰਭੂ ਧਿਆਏ ਸਾਚਾ, ਸਗਲ ਇੱਛਾ ਪਾਈਆ, ਗੁਰ ਚਰਨ ਲਾਗੇ ਸਦਾ ਜਾਗੇ, ਮਨ ਵਜੀਆਂ ਵਾਧਾਈਆਂ, ਕਰੀ ਨਦਰ ਸਵਾਮੀ ਸੁਖੇ ਗਾਮੀ, ਹਲਤ ਪਲਤ ਸਵਾਰਿਆ, ਬਿਨਵੰਤ ਨਾਨਕ ਨਿਤ ਨਾਮ ਜਪੀ।

ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰ ਸਭ ਦੀ ਤਰੀਏ ਬੌੜ ਨਾ ਮਰੀਏ ਚੂਕੇ ਆਵਣ ਜਾਣਾ ਜੋ ਕੁਛ ਕਰੇ ਸੋਈ ਫਲ ਮਾਨੋ ਤਾ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨ ਹਰ ਮੰਤਰ ਦਰੜਾਇਆ ਹਰ ਸਾਜਨ ਵਸਗਤ ਕੀਤੇ ਰਾਮ ਆਪਣ ਰਾਮਨ ਆਗੇ ਤਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰਹੁ ਪ੍ਰਭ ਸਾਚਾ ਵਿਛੜ ਕਭੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੇ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਭਏ ਨ ਸਹੀਏ

ਬਿਨਵੰਤ ਨਾਨਕ ਇਸ਼ ਪੁੰਨੀ ਏਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ ਕੜ ਕੜ ਵਾਸੀ ਸਰਬ ਨਿਵਾਸੀ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਪਈ ਜੀ

ਇਸ ਜੇਵੜ ਅਵਰ ਨਾ ਕੋਈ ਆਦਿ ਅੰਤ ਮਤ ਪ੍ਰਵਰਵਿਆ ਜਲ ਥਲ ਮਹੀ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹਉ ਨਿਮਖ ਨ ਛੋਡਾਂ ਜੀ।

ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਅਨਿਚਲ ਸੋ ਕਰ ਪਾਇਆ ਸਭ ਅਤਰੁਭ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹੋ ਤਿਸਕੀ ਦਾਸੀ ਮਰੇ ਨ ਆਵੇ ਜਾਏ ਧਰਮ ਅਰਥ ਤਾਮਸਾ ਪੂਰਨ ਮਨ ਚਿੰਦੀ ਇਸ਼ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਣ ਕਿਰਪਾ ਨੇ ਸੁਆਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਚੂਹੇ ਵਿਸ ਦੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋਂ ਵਧਿਆ ਰੋਗ ਸੁਧ ਪਤਾਰ ਘਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੋਲ ਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਚਾਇਓਨ ਆਕਾਸ਼ ਪਤਾਲਾ ਹੁਕਮੀ ਧਰਤੀ ਸਾਜੀਅਨ ਸੱਚੀ ਧਰਮਸਾਲਾ ਆਪ ਪਾਏ ਖਪਾਏਂਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸਵਾਹੇਂਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਬ ਤਾਂ ਸੁਹਾਗਣੀ ਜਾਂ ਮਨ ਲਏ ਸੱਚ ਨਾਓ ਸਤਿਗੁਰ ਆਪਣਾ ਮਨਾਏ ਲਏ ਰੂਪ ਚੜੀ ਤਾਂ ਅਗਲਾ ਦੂਜਾ ਨਾ ਹੀ ਤਾਓ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਅਹੇ ਨਿਸ ਲਾਗੇ ਪਾਓ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਹਿ ਸੁਮਾਏ ਮਹੱਲਾ ਤੀਜਾ ਲੋਕਾਂ ਵੇਖੋ ਸੂਹੀ ਸੂਹਾ ਵੇਸ ਕਰੀ ਵੇਸੀ ਸੋ ਨਾ ਪਾਈਏ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਜੋਤ ਪਾਵੇ ਸੋ ਥੀਐ ਇਨ ਬਿਧ ਕੰਤ ਮਿਲੀ ਪੌੜੀ ਹੁਕਮੀ ਸ੍ਰਿਟ ਸਾਜੀਅਨ

ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਤੰਤਨ ਪਾਇਆ ਜਾਏ ਕਿਸ ਲੈਂਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੇ ਪਾਏ ਮੁੰਦ ਇਆਣੀ ਦੁਮਣੀ ਸੂਹੇ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਭਏ ਪਾਏ ਸੀਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਸਿੱਧਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਪਰਮਾਈ ਮਨਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ ਜੋਤ ਭਾਵੈ ਸੋ ਥੀਐ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂਹੇ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ ਸੂਹਾ ਵੇਸ ਉਤਾਰ ਤਰੇ ਗਲ ਪੈਰੇ ਖਿਮਾ ਸੀਗਾਰ ਪੀਗੇ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿ ਸਾਰ ਉਹ ਰਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪ੍ਰਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਪੁਰੇ ਆਈਆਂ ਛਾਰ ਪੌੜੀ ਇਹੋ ਜਗ ਆਪਿਓ ਪਾਇਓਨ ਕਰ ਚੋਜ ਵਿਡਾਨ ਪੰਚ ਤਾਤ ਵਿੱਚ ਪਾਈਨ ਮੋਹ ਝੂਠ ਗੁਮਾਨ ਆਵੇ ਜਾਏ ਭਵਾਈਏ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹ ਵਿਗੇ ਸੂਹਾ ਵੇਸ ਛੱਡ ਤੂੰ ਤਾਂ ਤਿਰ ਲੱਗੀ ਪਿਆਰ ਸੂਹੇ ਵੇਸ ਤਿਰ ਕਿਨੇ ਨਾ ਪਾਇਓ ਮਨਮੁਖ ਦਜ ਮੁਈ ਗਾਵਾਰ ਸਤਿਗੁਰ ਮਿਲੇ ਸੂਹਾ ਵੇਸ ਗਇਆ ਹੋਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭਏ ਭਾਏ ਕਰੇ ਸੀਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰਤਾਰ ਮਹੱਲਾ ਤੀਜਾ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸੀਗਾਰ ਆਵਣ ਜਾਣਾ ਵੀਸਰ ਗੁਰਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਰ ਕਰ ਸਹਿਜ ਪਤਾਰ ਨਾਨਕ ਸਾਤ ਨਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰੱਤਾ ਹੋਮੇ ਮੇਰਾ ਕਰਮ ਹੋਏ ਕਿਸ ਸਾਥ ਨਾ ਲਿੱਤਾ ਸਿਰ ਉੱਪਰ ਜਮ ਕਾਲ ਨਾ ਸੁਜਈ ਦੂਜੇ ਪਰਮਿੱਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਬਸ ਕੀਤਾ ਜੇਹਾ ਤੁਰ ਲਿਖ ਪਾਇਓਨ ਸੇ ਕਰਮ ਕਮਿੱਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆਂ ਜਾਣੀਅਨ ਜੇ ਬਿਰਖੇ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆਂ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ

ਆਪਣਾ ਤਾਂ ਤਨ ਦੁੱਖ ਸਹਾਹੇ, ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ। ਭਾਵੇ ਜੀਵੋ ਕਹਿ ਮਰੋ, ਦੂਰੋਂ ਹੀ ਪਜ ਜਾਹੇ ਪੌੜੀ। ਤੁਧ ਦੁਖ ਸੁਖ ਨਾਲ ਉਪਾਇ, ਲੇਖ ਕਰਤੇ ਲਿਖਿਆ। ਨਾਵੇ ਜੇਵੜ ਹੋਰ ਦਾਤ ਨਾਹੀ, ਤਿਸ ਰੂਪ ਨਾ ਰਖਿਆ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ। ਸੇਵਕ ਪਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ।

ਮਹੱਲਾ ਦੂਜਾ ਅਰਾਧ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨਾ ਜਿਪਈ

ਮਨ ਮਾਨਿਆ ਤੋ ਬਣਿਆ ਸੀਗਾਰ ਕੀਆ ਤੋ ਪ੍ਰਵਾਨ ਹੈ ਜਾਂ ਸੋ ਤਰੇ ਪਿਆਰ ਪਾਉ ਸਿਗਾਰ ਤੰਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੇ ਕੰਤ ਕਉ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸੀਗਾਰ ਸੇਜੇ ਕੰਤਨ ਆਯੋ ਏਵੇ ਭਇਆ ਵਿਕਾਰ ਮਹੱਲਾ ਤੀਜਾ ਤਨ ਪਿਰ ਏ ਨ ਆਖੀਅਨ ਬੈਨ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਤਨ ਪਿਰ ਕਹੀਏ ਸੋਏ ਪੌੜੀ ਭੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਸਤਿਗੁਰ ਮਿਲੇ ਪਉ ਉਪਜੇ ਭਏ ਪਾਏ ਰੰਗ ਸਵਾਰ ਤਨ ਮਾਂ ਰੱਤਾ ਰੰਗ ਸਿਉਂ ਹੋਮੇ ਤਿਸਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸਦ ਸੋ ਸਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜੇਨ ਰਚ ਰਚਨਾ ਹਮ ਕੀਏ

ਪੌੜੀ ਸੱਚਾ ਅਮਰ ਚਲਾਇਓਨ ਕਰ ਸਤਪੁਰਮਾਨ ਸਦਾ ਨਿਚਲ ਰਵ ਰਿਹਾ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਣ ਆਗਮ ਅਗੋਚਰ ਅਲੱਖ ਹੈ ਗੁਰਮੁਖਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਵ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੋਰ ਬਾਹਰ ਤੋਤੀ ਤੂਮੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣਨਾਤਿਆਂ

ਸਿਫਤੀ ਸਾਰ ਨਾ ਜਾਣਨੀ, ਸਦਾ ਵਸੇ ਸੈਤਾਨ, ਗੱਧੋਂ ਚੰਦਨ ਖੋਲੀਏ, ਪੀ ਸਾਹੂ ਸਿਉਂ ਪਾਣ, ਨਾਨਕ ਕੂੜੈ ਕੱਤਿਐ, ਕੂੜਾ ਤਣੀਏ ਤਾਣ, ਕੂੜਾ ਕੱਪੜ ਕਛ

ਇਕ ਦਾਤੇ ਇਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਗ ਜਿਨੀ ਸੁਣ ਕੇ ਮੰਨਿਆ ਹਉ ਤਿਨਾ ਮਿੱਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਗਏ ਕੂੜੋ ਹੋਏ ਗਿਆ ਹਉਮੈ ਝਗੜਾ ਪਾਇਓਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰਵ ਰਹਿਆ ਹਵੇ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰਥ ਦਾ ਤਾਰ ਹਉਮੈ ਗਰਭ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਏ ਨਾਮ ਮਿਲੇ ਆਧਾਰ ਅਹਿਰਸ ਨਵਤਨ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਏ ਬਦ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਆ

ਕਰ ਸਚ ਮਨ ਵਸਾਏ। ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ। ਮੇਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ। ਮਨ ਮੈਲਾ ਇਵ ਸੁਧ ਹੈ ਹਰ ਨਾਮ ਤੇ ਆਏ। ਸਲੋਕ ਮਹੱਲਾ ਪਹਿਲਾ ਤਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ। ਇਨੀ ਫੁੱਲਨੀ ਰਹੁ ਕਰੇ ਅਵਰ ਕੇ ਚੁਣੀਏ ਡਾਲ। ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੂਰੀ ਸੇ ਆਇਨ ਫਿਰੇ ਜਲੰਤ। ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ। ਅੰਦਨ ਸੇ ਵੀ ਗੁਣ ਰਵ ਮਨ ਸੱਚੇ ਰਚਨੀ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ। ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਨੀ। ਜੋ ਇੱਛੈ ਸੋ ਫਲ ਪਾਏ ਸੀ ਸਭ ਕਰੇ ਵਿੱਚ ਜਚਨੀ। ਸਲੋਕ ਮਹੱਲਾ ਪਹਿਲਾ ਪਹਿਲ ਬਸੰਤੇ ਆਗਮਾਨ। ਪਹਿਲਾ ਮੋਲਿਓ ਸੋਏ ਜਿਤ ਮੋਲੇ ਸਭ ਮੋਲੀਏ ਤਿਸੇ ਨਾ ਮੋਲਿਓ ਕੋਏ। ਮਹੱਲਾ ਦੂਜਾ ਪਹਿਲ ਬਸੰਤੇ ਆਗਮਾਨ ਜ਼ਿਕਾ ਕਰੋ ਵਿਚਾਰ। ਨਾਨਕ ਸੋ ਸਾਲ ਆਈਏ ਜੇ ਸਭਸੇ ਦੇ ਆਧਾਰ। ਮਹੱਲਾ ਦੂਜਾ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ। ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਪੌੜੀ

ਰੋਏ। ਜਾਂ ਲਗ ਚੇਤਨ ਆਵ ਹੀ ਮਹੱਲਾ ਦੂਜਾ, ਜਾਂ ਸੁਗਤਾਂ ਸੌ ਰਾਵਿਓ ਦੁੱਖ ਪੀ ਸੁਮਾਲਿਓ। ਨਾਨਕ ਕੈ ਸਿਆਣੀਏ ਕਿਉਂ ਕੰਤ ਮਿਲਾਵਾ ਹੋਏ ਪੌੜੀ, ਹਉ ਕਿਆ ਸਾਰਾ ਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਤੂੰ ਅਗਮ ਦਿਆਲ ਅਗਮ ਹੈ ਆਪ ਲਏ ਮਿਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸੁਖਾਈ। ਜੋ ਤੇਰੀ ਸਰਣਾਗਤੀ ਤਿਨ ਲਏ ਛੁਡਾਈ, ਨਾਨਕ ਵੇ ਪ੍ਰਭਾਉ ਹੈ ਤਿਸ ਤਿਲ ਨਾ ਤਮਾਈ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

ਕੰਨਿਆ ਜੈਸੇ ਕਰਤ ਸੀਗਾਰਾ ਕਿਉਂ ਰਲੀਆ ਮਾਨੇ ਬਾਜ ਪਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹੇ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਆਮਲ ਸਿਰਾਨੋ ਲੇਖਾ ਦੇਣਾ ਆਏ ਕਠਨ ਦੂਧ ਜਮ ਲੈਣਾ ਕਿਆ ਤੇ ਖੱਟਿਆ ਕਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਚਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਰਖਾਓ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਪੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸਰਾਏ ਗੁਜਾਰੋ ਸਾਧ ਸੰਗਜਾ ਕੋ ਹਰੰਗ ਲਾਗਾ ਤਨ ਤਨ ਸੋਜਨ ਪੁਰਖ ਸੁਭਾਗਾ ਈ ਪੂਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਪਇਆ ਪਰਾਇਆ ਕਹੇ ਕਬੀਰ ਤੇਈ ਨਰ ਫੂਲੇ ਖਸਮ ਸਾਰ ਮਾਟੀ ਸੰਗਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸ਼ਰਮਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਾਮਾ ਥਾਕੀ ਏਕ ਨਾ ਥਾਕ ਸਮਾਇ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਓ ਤਬ ਲਗ ਪ੍ਰਾਣੀ ਤਿਸੇ ਸਰੇਵ ਹੋ ਜਬਲਾ ਕਟ ਮੈਂ ਸਸ ਜੇ ਕੜ ਜਾਏ ਤਾਂ ਪਾਓ ਨਾ ਜਾਸੀ ਹਰ ਕੇ ਚਰਨ ਨਿਵਾਸ ਜਿਸ ਕੋ ਸ਼ਬਦ ਬਸਾਵੇ ਅੰਤਰ ਚੁੱਕੇ ਤਿਸੇ ਪਿਆਸਾ ਹੁਕਮੇ ਬੂਝੇ ਚੌਪੜ ਖੇਲੇ ਮਨ ਜਿਨ ਢਾਲੇ ਪਾਸ ਜੋ ਜਨ ਜਾਣ ਭਜੇ ਅਵਗਤ ਕਹੋ ਤਿਨ ਕਾ ਕਛੂ ਨਾ ਨਸ ਕਹੋ ਕਬੀਰ ਤੇ ਜਨ ਕਹੋ ਨਾ ਹਾਰ ਢਾਲ ਜੋ ਜਾਨੇ ਪਾਸ ਸੂਹੀ ਲਲਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰ ਪੰਚੇ ਮੰਗੇ ਹੱਲ ਜਿਵੀ ਨਹੀਂ ਮੈਂ ਕਿਸ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗ ਮੋਕੋ ਨੀਤ ਡਸੇ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਲ ਹੋ ਲਿਆ ਉਬਾਰੀ ਰਖਾਓ ਨੌ ਡਾਢੀ ਦਸ ਮੁਨਸਬ ਧਾਵੇ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਵਿਸ਼ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇ ਉਨ ਦੀਆ ਨਾਮ ਲਿਖਾਈ ਧਰਮਰਾ ਏਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਗਏ ਏਕੋ ਪਉ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀ ਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਵਮਾਨ ਸੁਖਰਲੀਆ ਮਨ ਤਨ ਮਨ ਦੇ ਨਾ ਅੰਤਰ ਰਾਖੇ ਅਵਰਾ ਦੇਖ ਨਾ ਸੁਣੇ ਅਪਾਖੇ ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਅਰਹਾਵ ਦੁਖੀ ਦੁਹਾਗਣ ਦੋਏ ਪਖ ਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸਲਾਦ ਕਾ ਪੰਥ ਦੁਖੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਉਂ ਜਨ ਹੋ ਤਿਉਂ ਕਰਗਤ ਮੇਰੀ ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਏਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਅਰਹਾਓ ਜਿਨ ਜੀਓ ਦੀਆ ਸੂਰਜ ਅੰਬਰਾਵੇ ਸੌਕੜ ਪੀਤਰ ਹਾੜ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸੁਮਾਰ ਸਵੇਰਾ ਜਨਮ ਸਿਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦੈਦ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤ ਸੁਨਾਹੀ ਦੁਨੀਆ ਫਨ ਖਾਨੇ ਸੂਹੀ
ऊंचे मंदर साल रसोई, एक करी हुन रहन न होई। यो तन ऐसा जैसे कास की टाटी, जल गयो कास रल गयो माटी रखाओ। भाई बंद कुटंब सहेरा, ओए पी लागे काल सवेरा, घर की नार उरह तन लागी। ओ तो पूद पूद कर पागी, कैर वदास सबे जग लूटिया। हम तो एक राम कै छूटिया, राग सूही बाणी शेख फरीद जी की। एक ओ अंकार सतगुर प्रसाद, तप तप लोहे लोहे हाथ मरोरो, बाबल हो ईसो सो लोरो। तैसे मन में की आरोस, मुझ अवगुन सैना ही दोष। तै साहेब की मैं सार न जानी, जो बन खोए पाछे पछतानी। रखाओ काली कोयल तू कित गुण काली, अपने प्रीतम के हो बिरह जाली। फिर है बिहून कतह सुख पाए, जा होए कृपाल ता प्रभु मिलाए। विद्धन खूही मुंद अकेली, ना को साथी ना को बेली। कर कृपा प्रसाद संग मेली, जा फिर देखा ता मेरा अल्लो बेली। वाट हमारी खरी उड़ीनी, खन्यो तिखी बहुत पेईनी। उस ऊपर गए मार्ग मेरा, शेख फरीदा पंथ समार सवेरा। सूही ललत बेड़ा बंद न सक्यो, बंधन की वेला। पार सरवर जब उछले ताब तरण दुहेला, हथ नराए कुसुम्बड़े जल जासी ठोला। अरहाओ एक आपी ने पातली, सह केरे बोला। दुद्धा थनी न आवई, फिर होए न मेला।

ਘੇਰੀ ਥੀ ਸੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਕਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕਿਛ ਹੋਵਾ ਸਭ ਕੀ ਤੁਝਤੇ ਤੇਰੀ ਸਭ ਸੁਣਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ।

ਪੌ ਬੇਗਾਨਾ ਪੌ ਕਾ ਇਸਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੇ ਨਾਓ ਨਾ ਜਾਈ। ਬਿਲਾਵਲ ਮੁਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਢੀ ਤੀਰਥ ਨਹਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜੈ ਮਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਓ ਆਗਮ ਅਗੋਚਰ ਅਲਾਖੇ ਪਾਰ ਚਿੰਤਾ ਕਰੋ ਹਮਾਰੀ ਜਲ ਸਲ ਮਹੀਲ ਪਰਪੁਰ ਲੀਣਾ ਧੜ ਧੜ ਜੋ

ਨਾਮ ਮਿਲੇ ਚਾਨਣ ਅੰਧਿਆਰ, ਚਾਹ ਛੋਡੀ ਸਹਿਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ, ਏਕੇ ਕਹੋ ਨਾ ਹੀ ਪੋ ਕੋਏ, ਕਰਤਾ ਕਰੇ ਕਰਾਵੇ ਸੋਏ, ਸਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸਾਚੇ ਥਾਰਿਆ, ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰਤੇ ਨਿਸਤਾਰਿਆ, ਬਿਲਾਵਲ ਮੁਹੱਲਾ ਪਹਿਲਾ, ਗੁਰਬਚਨੀ ਮਨ ਸਹਿਜ ਧਿਆਨੇ, ਹਰ ਕੇ ਰੰਗ ਰਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬਉਰਾਨੇ, ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨਾ ਸਕੇ ਖੇਨ, ਸਤਿਗੁਰ ਬੂਝ ਬੁਝਾਈ ਰਖਾਓ, ਮੇਰਾ ਤਾਂ ਬਿਸਰੈ ਓ ਮਰੋ ਦੁਖਾਲੀ, ਸਾਜ ਗਿਰਾਸ ਜਪੋ ਆਪਣੇ ਘਰ ਪਾਲੀ, ਸਦ ਬੈਰਾਗਨ ਹਰ ਨਾਮ ਨਿਖਾਲੀ, ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਏ ਗੁਰ ਪਾਏ, ਪ੍ਰਭਗਮ ਅਗੋਚਰ ਦੇ ਦਿਖਾਏ, ਬਿਨ ਗੁਰ ਕਰਣੀ ਕਿਆ ਕਾਰ ਕਮਾਏ, ਹਉਮੈ ਮੇੜ ਚੱਲੇ ਗੁਰ ਸ਼ਬਦ ਸੁਮਾਏ, ਮਨਮੁਖ ਵਿਛੜੇ ਖੋਟੀ ਰਾਸ, ਗੁਰਮੁਖ ਨਾਮ ਮਿਲੇ ਸਾਬਾਸ, ਹਰ ਕਿਰਪਾ ਧਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਤਨ ਰਾਸ, ਬਿਲਾਵਲ ਮੁਹੱਲਾ ਤੀਜਾ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ।

ਤੂੰ ਦਿਆਲ ਦਇਆ ਪਦ ਦਾਤਾ। ਕਿਆ ਇਹ ਜੰਤ ਵਿਚਾਰੇ ਮੁਕਤ ਬੰਸਵ ਤੁਜਤੇ ਹੋਏ, ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਏ। ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ

ਵਰਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਜਿਸ ਨੂੰ ਲਾਏ ਲੱਗੇ ਤਸਿਆਏ, ਸਭ ਸੱਚ ਦਿਖਾਲੇ ਤਾਂ ਸੱਚ ਸੁਮਾਏ, ਆਪੇ ਲਿਵ ਤਾਤ ਗਏ ਆਪੇ, ਆਪ ਜਾਏ ਆਪੇ ਜਾਪੇ, ਆਪੇ ਸਤਿਗੁਰ ਸ਼ਬਦ ਗਏ ਆਪੇ, ਨਾਨਕ ਆਖ ਸੁਣਾਏ ਆਪੇ। ਬਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹੇ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਆਨ ਦਿਨ ਲਾਗੇ ਸਹਿਜ ਧਿਆਨਾ ਰਹਾਉ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਘਰੋ ਦਿਖਾ ਵਗਿਆਨਾ, ਆਪੇ ਗੋਰ ਚੇਲਾ ਗਏ ਆਪੇ, ਆਪੇ ਗੁਣੀ ਨਿਧਾਨਾ।

ਪਵੇ ਅਭਮਾਨਾ ਬਲਾਵਲ ਮਹੱਲਾ ਤੀਜਾ ਪੂਰਾ ਥੜ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸੱਚੇ ਨਾਮ ਕੀ ਵਡਿਆਈ ਮਤ ਕੋ ਤਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਤੂੰ ਸਤਿਗੁਰੂ ਮਹੇਸ਼।

ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ, ਚੂਕੇ ਮਨ ਅਭਮਾਨਾ, ਕਹਿਤ ਸੁਣਤ ਸਭੇ ਸੋ ਪਾਵੈ, ਮਾਨਤ ਪਾਏ ਨਿਧਾਨਾ। ਬਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਿਹਾਰੇ ਜਿਨ ਹਰ ਮਨ ਮਸਾਏ, ਹਾਰ ਜਨ ਕਉ

ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸਚ ਰਾਤੇ

ਗੁਰਮਤ ਹਰਸ ਪਾਈਏ ਹੋਰ ਤਿਆਗੋ ਨੇਫਲ ਕਾਮਾ ਰਹਾਓ। ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵਤੇ ਤਿੰਨ ਵਟ ਦੁਖ ਸਹਮਾ ਓਏ ਫਿਰ ਜੂਨ ਪਵਾਈਏ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਤੁਰ ਪੂਰਬ ਲਿਖੇ ਵਡ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਬਲ ਜਨਮਾ ਬਿਲਾਵਲ ਮੁਹੱਲਾ ਚੌਥਾ ਹਮਰਾ ਚਿੱਤ ਲੁਭਤ ਮੋਹਿ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੇ ਪ੍ਰਭ ਹਾਮ ਕਿਉਂ ਘਰ ਮੁਗਧ ਤਰਾ ਮੇਰੇ ਮਨ ਜਪ ਨਰਹਰ ਨਾਮ ਨਰਹਰਾ ਜਨ ਉਪਰ ਕਿਰਪਾ ਪ੍ਰਵਤਾਰੀ ਮਿਲ ਸਤਿਗੁਰ ਪਾਰ ਪਰਾ ਰਹਾਓ ਹਮਰੇ ਪਿਤਾ ਠਾਕੁਰ ਪ੍ਰਾ ਸਵਾਮੀ ਹਰ ਦਿਉ ਮਤੀ ਜਸ ਕਰਾ ਤੁਮਰੇ ਸੰਗ ਲਗੇ ਸੇ ਉਧਰੇ ਜੋ ਸੰਗ ਕਾਸ਼ਟ ਲੋ ਤਰਾ ਸਾਕਤ ਨਰ ਹੋਸ਼ੀ ਮਤ ਮਧਮ ਜਿਨ ਹਰ ਘਰ ਸੇਵ ਨਾ ਕਰਾ ਤੇ ਨਰ ਪਾਹੀਨ ਦੋਚਾਰੀ ਓਏ ਜਨਮ ਮੋਏ ਫਿਰ ਮਰਾ ਜਿਨ ਕੋ ਤੁਮ ਹਰ ਮਿਲੋ ਸਵਾਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ।

ਤਹਿਆ ਜਲ ਥਲੇ ਰਾਮ ਨਾਮ ਨਿਤ ਗਾਈਏ ਗਰ ਦੁਖ ਬਸਾਰ ਨੂੰ ਰਗਾਓ ਹਰ ਕੀ ਆਹੇ ਸਬਲ ਜਨਮ ਹਮਾਰਾ ਹਰ ਜਪਿਆ ਗਰ ਦੁਖ ਬਸਾਰਨ ਹਾਰਾ ਗੁਰ ਪੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਬਲ ਜਾਤਾ ਮਿਲ ਸੰਗਤੀ ਗੁਣ ਗਾਵਨ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿਚ ਆਸਾ ਹੋਈ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਹੋਈ ਰਾਮ ਨਾਮ ਗੁਣ ਗਾਵਨ ਜਨ ਨਾਨਕ ਤਿਸ ਪਗਲਾਵਨ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਕ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੇ ਤੇ ਸਿਓ ਮੋਹ ਕਿਉਂ ਮਿਲੀਏ ਪ੍ਰਭ ਅਵਨਾਸੀ ਤੋਹੇ ਕਰ ਕਿਰਪਾ ਮੋਏ ਮਾਰਗ ਪਾਭੋ ਸਾਧ ਸੰਗਤ ਕੈ ਅੰਚਲ ਲਾਭੋ ਕਿਉਂ ਤਰੀਏ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੇ ਪਾਰ ਰਹਾਓ ਪਾਮਨ ਚੁਲਹਾਰੇ ਮਾਇਆ ਦੇ ਹਰ ਕੇ ਭਗਤ ਸਦਾ ਫਿਰ ਸੇ ਹਰਖ ਸੋਗਤ ਰਹਿ ਨਿਰਾਰਾ ਸੇਰੀ ਉੱਪਰ ਆਦ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਪੋਯੰਗਾ

ਨਾ ਉਪਾਇਆ। ਹਰ ਕਾ ਮੰਦਰ ਤਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮੈਂ ਬਿਸਮਾਤ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾਂ, ਸਰਬ ਕਲਿਆਣ ਕੀਏ ਗੁਰਦੇਵ, ਸੇਵ ਕੇ ਆਪਣੀ ਲਾਇਓ ਸੇਵ, ਬਿਘਨ ਨਾ ਲਾਗੇ।

ਰਾਵਣ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰ ਕੇ ਚਰਨ ਲੱਗੇ ਮਨ ਮੀਠ, ਨਿਰਵਿਘਨ ਹੋਏ ਸਭ ਥਾਈ ਬੂਠੇ। ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਾਪੇ ਰਖਵਾਲੇ। ਜਿੱਥੇ ਕਿੱਥੇ ਦਿਸੈ ਨਾਲੇ, ਨਾਨਕ ਦਾਸ

ਕਰਮ ਕਮਾਵਾ। ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾਂ। ਵਡਭਾਗੀ ਸੇ ਕਾਢੀਏ ਪਿਆਰੇ, ਸੰਤ ਸੰਤ ਜਿਨ੍ਹਾਂ ਵਾਸੋ। ਅੰਮ੍ਰਿਤ ਨਾਮ ਅਰਾਧੀਏ ਨਿਰਮਲ, ਮਨੇ ਹੋਵੇ ਪਰਗਾਸੋ। ਜਨਮ ਮਰਨ ਦੁੱਖ ਕਾਟੀਏ ਪਿਆਰੇ, ਚੂਕੇ ਜਮਕੀ ਕਾਣੇ। ਤਿਨਾ ਪ੍ਰਾਪਤ ਦਰਸ਼ਨ ਨਾਨਕ, ਜੋ ਪ੍ਰਭ ਆਪਣੇ ਪਾਣੇ। ਊਚ ਅਪਾਰ ਬੇਅੰਤ ਸੁਵਾਮੀ, ਕੌਣ ਜਾਣੇ ਗੁਣ ਤੇਰੇ। ਗਾਵ ਤੇ ਉਧਰੇ

ਪੰਜਵਾਂ ਵੇਖੇ ਬਨਫੀਕਾ ਤਿਆਗ ਨਹੀਂ ਸਕੀਏ ਨਾਮ ਮਹਾਰਸ ਪੀਓ ਬਿਨ ਰਸ ਜਾਕੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹੱਤ ਨਾ ਸਖਤ ਹੀ ਕਾਈ ਸਾਧਾਂ ਦਾਸੀ ਥੀਓ ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੋਰੀ ਚਿਤ ਪਰਮ ਸਗੀਏ ਮ੍ਰਿਗਤ ਸਿਨਾ ਦ੍ਰੁਮ ਛਾਇਆ ਚੰਚਲ ਸੰਗ ਨਾ ਚਾਲਤੀ ਸਗੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਏਨ ਸੰਗ ਸੁਖ ਨ ਪਾਇਆ ਤਨ ਤਨ ਹਰ ਸਾਜਨ ਸਗੀਏ ਨਾਨਕ ਜਿਨਹੀ ਨਾਮ ਤਿਆਇਆ ਜਾਏ ਬਸੋ ਵਡਭਾਗਣੀ ਸਗੀਏ ਸੰਤਾਂ ਸੰਗ ਸਮਾਈਏ ਤੈ ਦੁਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵਲਾਈਏ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਏ ਪ੍ਰੇਮ ਵਿਛੋ ਨਾਮ ਹੋ ਵਿਆਪੈ ਨਾਨਕਾ ਏਕ ਤਿਹਾਈਏ ਦ੍ਰਿਟ ਤਾਰ ਮਨ ਵਿਦਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇੱਛ ਪੁਜਾਏ ਨਾਨਕ ਅਚਰਜ ਅਚਰ

ਆਪ ਸਧਰਨਾ, ਆਪ ਕਰਾਮਨ ਦੋਸਤ ਨਾ ਲੈਣਾ, ਆਪਨ ਬਚਨ ਆਪ ਹੀ ਕਰਨਾ, ਆਪਨ ਵਿਭੋ ਆਪ ਹੀ ਚਰਨਾ, ਅਰਹਾਓ ਆਪ ਹੀ ਮਸ਼ਟ, ਆਪ ਹੀ ਬੋਲਣਾ, ਆਪ ਹੀ ਅਛਲਨਾ ਜਾਈ ਛਲਨਾ, ਆਪ ਹੀ ਗੁਪਤ ਆਪ ਪ੍ਰਗਟਣਾ, ਆਪ ਹੀ ਕਟ ਕਟ ਆਪ ਅਲਿਪਣਾ, ਆਪੇ ਅਵਗਤ ਆਪ ਸੰਗਰਚਨਾ, ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਬਲ ਮੁਹੱਲਾ ਪੰਜਵਾਂ, ਫੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚ ਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ, ਰਹਾਉ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁਖ ਸੁਖ ਕਰਤ ਜਨਮ ਫੁਨਮੂਆ, ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ। ਬਿਲਾਵਲ ਮੁਹੱਲਾ ਪੰਜਵਾਂ, ਤਾਨ ਮਨ ਤਾਨ ਅਰਪੋ ਸਭ ਆਪਣਾ, ਕਮਨ ਸੁਮਤ ਜਿਤ ਹਰ ਹਰ ਜਪਣਾ, ਕਰ ਆਸਾ ਆਯੋ ਪ੍ਰਾ ਮੰਗਨ, ਤੂੰ ਪੇਖਤ ਸੋਭਾ ਮੇਰੇ ਆਂਗਨ, ਰਹਾਉ ਆਨਕ ਜੁਤ ਕਰ ਬਹੁਤ ਵਿਚਾਰੋ, ਸਾਧ ਸੰਗ ਇਸ ਮਨੇ ਉਧਾਰੋ, ਮਤ ਬੁਸੁਰਤ ਨਾਹੀ ਚਤਰਾਈ।

ਫਗਲ ਮਨੋਰਥ ਪਾਈਏ ਮੀਤਾ, ਚਰਨ ਕਮਲ ਸਿਉਂ ਲਾਈਏ ਚੀਤਾ। ਹਉਂ ਬਲਿਹਾਰੀ ਜੋ ਪ੍ਰਭੂ ਤੇ ਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਖਾਓ ਸਫਲ ਜਨਮ ਹੋਵਤ ਵਡ ਭਾਗੀ, ਸਾਧ ਸੰਗ ਰਾਮੇ ਲਿਵ ਲਾਗੀ। ਪਤ ਮਤ ਧਨ ਸੁਖ ਸਹਿਜ ਆਨੰਦਾ, ਇਕ ਨਿਮਖ ਨ ਵਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਕਨੇਰੀ, ਪੰਡਤ ਨਾਨਕ

ਪਤਤ ਪਾਵਨ ਪ੍ਰਾਦਿਰਧ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਣੋ ਵੇਖਿਆ, ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਹਵ ਦੁਖ ਪਲਾਇਣ। ਬਲਾਬਲ ਮਹੱਲਾ ਪੰਜਵਾਂ। ਕਮਨ ਜਾਨੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਫੇਵਾ, ਗੁਣ ਬੇਅੰਤ ਪ੍ਰਭ ਗੈਰ ਗੰਭੀਰ, ਓਚ ਮਹਿਲ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਖਾਓ। ਏਕਸ ਬਿਨ ਨਾਹੀ ਕੋ ਦੂਜਾ, ਤੁਮ ਹੀ ਜਾਨੋ ਆਪਣੀ ਪੂਜਾ, ਆਪੋ ਕਛੂ ਨਾ ਹੋਵਤ ਪਾਈ।

ਜਾਪਿਆ, ਕਰਨਹਾਰ ਇੱਕ ਨਿਮਖ ਨਾ ਜਾਪਿਆ, ਮਹਾਮੋਹ ਅੰਧ ਕੂਪ ਪਰਿਆ, ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਵੱਡੇ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਾਪਾਇਆ, ਬਲਾਵਲ ਮੁਹੱਲਾ ਪੰਜਵਾਂ, ਮਾਤ ਪਿਤਾ ਸੁਦਬੰਧਵ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਸੁਖ ਸਹਿਜ ਆਨੰਦ ਕਣੇ।

ਮਰਖਵਾਰ ਸਾਗਤ ਨਰ ਥੀਵੇ, ਆਰਾਮ ਨਾਮ ਹੂਆ ਰਖਵਾਰਾ, ਚਖ ਮਾਰੋ ਸਾਗਤ ਵੇਚਾਰਾ, ਨਿੰਦਾ ਕਰ ਕਰ ਪਚੇ ਕਨੇਰੇ, ਮ੍ਰਿਤਕ ਫਾਸ ਗਲੇ ਸਿਰ ਪੈਰੇ।

ਪਲ ਪਲ ਨਿਮਖ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਮਨ ਸੁਮਤ ਜਿਤ ਪ੍ਰੀਤਮ ਪਾਵੋ ਰਖਾਵ। ਐਸੀ ਕਿਰਪਾ ਕਰੋ ਪ੍ਰਾ ਮੇਰੇ, ਹਰ ਨਾਨਕ ਬਿਸਰਨਾ ਕਾਹੂ ਬੇਰੇ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਪ੍ਰਭ ਹਿਰਦੇ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਗੁਰਦੁ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪ੍ਰਵਾਨ ਰਹਾਓ। ਆਕਥ ਕਥਾ ਅੰਮ੍ਰਿਤ ਪ੍ਰਾਬਾਨੀ, ਕਹੋ ਨਾਨਕ ਜਪ ਜੀਵੇ ਗਿਆਨੀ। ਬਲਾਵਲ ਮੁਹੱਲਾ ਪੰਜਵਾਂ, ਸਾਧ ਪਾਈ ਗੁਰ ਸਤਿਗੁਰ ਪੂਰੇ, ਤੋ ਉਪਜੇ ਬਾਜੇ ਅਨਹਦ ਤੂਰੇ ਰਹਾਓ। ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਗ ਸਭ ਨਾਸੇ। ਅੰਧ ਕਰੋ ਮੇਰ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਬਲਾਵਲ ਮੁਹੱਲਾ ਪੰਜਵਾਂ, ਮਮਤਾ ਮੋਹ ਤ੍ਰੋ ਮਦ ਮਾਤਾ, ਬੰਧਨ ਬਾਧਿਆ ਅਤ ਬਿਕਰਾਲ, ਦਿਨ ਦਿਨ ਛੇਤ ਬਿਕਾਰ ਕਰਤ ਔਧ, ਫਾਹੀ ਫਾਥਾ ਜਮ ਕੇ ਜਾਲ। ਤੇਰੀ ਸਰਣ ਪ੍ਰਵਦੀਨ ਦਯਾਲਾ, ਮਹਾ ਬਿਕਮ ਸਾਗਰ ਅਤ ਪਾਰੀ, ਉਧਰੋ ਸਾਧੂ ਸਾਂਗਰ ਵਾਲਾ ਰਹਾਓ। ਪ੍ਰਸੁਖਦਾਤੇ ਸਮਰਥ ਸਵਾਮੀ, ਜੀਓ ਪਿੰਡ ਸਭ ਤੁਮਰਾ ਮਾਲ, ਭਰਮ ਕੇ ਬੰਧਨ ਕਾਟੋ ਪਰਮੇਸ਼ਰ, ਨਾਨਕ ਕੇ ਪ੍ਰਸਦਾ ਕਿਰਪਾਲ। ਬਿਲਾਵਲ ਮੁਹੱਲਾ ਪੰਜਵਾਂ, ਤਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸਮਾਰਿਆ, ਸਾਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ। ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ। ਵਣ ਤ੍ਰਿਣ ਤਿਰਪਵਣ ਹਰਿਆ ਹੋਏ, ਸਗਲੇ ਜੀ ਸਾਧਾਰਿਆ, ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਬਲਾਵਲ ਮੁਹੱਲਾ ਪੰਜਵਾਂ, ਜਿਸ ਉੱਪਰ ਹੋਵਤ ਦਇਆਲ, ਹਰ ਸਿਮਰਤ ਕਾਟੇ ਸੁਖ।

ਨਾਨਕ ਜਾਚੇ ਸਾਹ ਦਰਵਾਲ ਬਲਾਵਲ ਮੁਹੱਲਾ ਪੰਜਵਾਂ ਮਨ ਮੇ ਸੰਚੋ ਹਰ ਹਰ ਨਾਮ ਆਂਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਜਾਨੋ ਨੇਰੇ ਰਹਾਓ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾਕਾ ਮਨ ਲਾਗ ਬਿਲਾਵਲ ਮੁਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਅਰਹਾਓ ਅਰਾਜ ਰਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਹਿਰਦ ਮਹਿ ਤਿਆਈ ਨਾਨਕ ਗੁਰ ਪੂਰੇ ਸਰਨਾਈ।

ਆਓ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਇਸ ਅੱਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਣਾਈ ਜਾ ਕੋ ਸ਼ਬਦ ਅਖੰਡ ਅਪਾਰ।

ਮੈਂ ਲਾਕਦੇ ਨਾ ਹੋਵਈ ਨ ਲਾਗੇ ਦਾਗਾ। ਪਰ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ ਛੋਡਿਆ ਨਹਿ ਜਾਏ ਰਹਾਓ। ਜਰਾ ਮਰਾ ਨਹਿ ਵਿਆਪਈ ਫਿਰ ਦੁੱਖ ਨ ਪਾਇਆ, ਪੀ ਅੰਮ੍ਰਿਤਾ ਘਾਨਿਆ ਗੁਰ ਅਮਰ ਕਰਾਇਆ। ਸੋ ਜਾਨੇ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਈ ਨਾ ਜਾਈਏ ਕਿਆ ਕਹਿ ਮੁਖ ਬੋਲਾ। ਸਬਲ ਦਰਸ ਤੇਰਾ ਪਾਰ ਬ੍ਰਹਮ ਗੁਣ ਤੇਰੀ ਬਾਣੀ, ਭਾਵ ਤੂਰ ਤੇਰੀ ਦਾਸ ਕੀ ਨਾਨਕ ਕੁਰਬਾਣੀ। ਬਿਲਾਵਲ ਮੁਹੱਲਾ ਪੰਜਵਾਂ ਰਾਖੋ ਆਪਣੀ ਸਰਨ ਪ੍ਰਭ, ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਨੋ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਪਰਾਦੀਸ ਫੂਲ ਤੇ ਤੋਂ ਬਖਸਨ ਹਾਰੇ ਰਖਾਓ। ਹਮ ਅਵਗਨ ਕਰੇ ਅਸੰਖ ਨੀਤ, ਤੁਮ ਨਿਰਗੁਣ ਦਾਤਾ ਰੇ, ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ। ਤੁਮ ਦੇਵ ਹੋ ਸਭ ਕੁਛ ਦਇਆ ਧਾਰ, ਹਮ ਅਕਿਰਤ ਕਨਹਾਰੇ, ਲਾਗ ਪਰੇ ਤੇਰੇ ਦਾਨ ਸਿਉਂ ਨੈ ਚਿਤਕ ਸੰਮਾਰੇ। ਤੋਇ ਤੇ ਬਾਹਰ ਕਿਛ ਨਹੀਂ ਪਵ ਕਾਟਨ ਹਾਰੇ, ਕਹੋ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਧ ਉਧਾਰੇ। ਬਿਲਾਵਲ ਮੁਹੱਲਾ ਪੰਜਵਾਂ ਦੋਸ ਨਾ ਕਾਹੂ ਦੀਜੀਏ, ਪ੍ਰਭ ਆਪਣਾ ਧਿਆਈਏ, ਜਿਤ ਸੇਵੇ ਸੁਖ ਹੋਏ ਕਨਾ ਮਨ ਸੋਈ ਗਾਈਏ। ਕਹੀਏ ਤਾਏ ਪਿਆਰੇ ਤੁਝ ਬਿਨਾ, ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਓ, ਜਿਉਂ ਤੁਮ ਰਾਖੋ ਤਿਉਂ ਰਹਾ ਅਵਰ ਨਹੀਂ ਚਾਰਾ। ਨੀ ਤਰਿਆ ਤਰ ਤੇਰੀਆ ਇੱਕ ਨਾਮ ਅਧਾਰਾ, ਜੋ

ਆਦ ਫਿਰਤ ਫਿਰਤ ਮਾਨੁਖ ਪਾਇਆ ਖਿਣ ਪੰਗਨ ਦੇਹਾਦ ਇਹ ਅਵਸਰ ਤੇ ਚੂਕਿਆ ਬਹੁਜੋਨ ਪਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨ ਨਾਦ ਬਲਾਵਲ ਮਹੱਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹਿ ਗੁਰ ਦੱਸੇ ਭੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਠਤ ਬੈਠਤ ਸੋਭਤੇ ਹਰ ਹਰ ਹਰ ਚੇਤ ਰਖਾਓ ਪੰਚ ਚੋਰ ਆਗੇ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਚਲ ਅਸ ਮਿਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਾਪੇਹਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹੱਲਾ ਪੰਜਵਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਾ ਪ੍ਰਾ ਮਿਟੇ ਗਦ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਵਾ ਦਿਨ ਬਲਿਹਾਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋ ਵਾਰੀ ਰਖਾਓ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ ਸਗਲ ਰੇਨ ਤੋ ਮਨ ਪਾਇਆ ਬਿਨਸੀ ਅਵਤਾਰੀ ਨਿੰਦ ਚਿੰਦ ਪਰ ਦੁੱਖ ਨਾ ਏ ਖਿਨ ਮੈਂ ਜਾਰੀ ਦਇਆ ਮਾਇਆ ਅਰ ਨਿਕਟ ਪੇਖ ਨਾਹੀ ਦੂਰਾਰੀ ਤਨ ਮਨ ਸੀਤਲ ਪਏ ਅਬ ਮੁਕਤੇ।

ਭਗਤ ਚਾਰੋ ਉਬਾਲ, ਮਸਤ ਕੇ ਆਪਣਾ ਪੇਟ ਦਿਓ, ਗੁਣ ਸੁਣੋ ਰਸਾਲ, ਤੋ ਮਿਲਤੇ ਮੇਰਾ ਮਨ ਜੀਓ, ਤੋ ਮਿਲੋ ਦਿਆਲ, ਨਿਸ ਬਾਸਰ ਮਨ ਅੰਧ ਹੋਤ, ਚਿਤਵਤ ਕਿਰਪਾਲ ਰਖਾਓ। ਜਗਤ ਉਧਾਰਨ ਸਾਧ ਪ੍ਰਭ, ਤਿਨ ਲਾਗੋ ਪਾਲ, ਮੋਕੋ ਦੀਜੇ ਦਾਨ ਪ੍ਰਭ, ਸੰਤਨ ਪਗਰਾਲ, ਭੁਗਤ ਸਿਆਣਪ ਕਛ ਨਹੀਂ, ਨਾਹੀ ਕਛ ਕਾਲ, ਪ੍ਰਾਮ ਪੈ ਰਾਖੋ ਮੋਹ ਤੇ, ਕੱਟ ਹੋ ਜਮਜਾਲ, ਬਿਨੋ ਕਰੋ ਕਰਣਾ ਪਤੇ,

ਅਤ ਨੀਚ ਹੋਏ ਕਰ ਬਿਨੂ ਬੁਲਾਵੋ। ਭਾਵ ਮਰੋਵਾ ਆਪ ਤਿਆਗ ਸੰਤ ਸੰਗ ਸਮਾਓ। ਸਾਸ ਸਾਸ ਨੈ ਵਿਸਰੇ ਅਨ ਕਥੇ ਨਾ ਧਾਵੋ। ਸਬਲ ਦਰਸ਼ਨ ਗੁਰ ਪੇਟੀਏ ਮਾਨ ਮੋਹ ਮਿਟਾਓ। ਸਤ ਸੰਤੋਖ ਦਇਆ ਧਰਮ ਸੀਗਾਰ ਬਣਾਵੋ। ਸਬਲ ਸੁਹਾਗਣ ਨਾਨਕਾ ਆਪਣੇ ਪ੍ਰਾਪਾਓ। ਬਿਲਾਵਲ ਮੁਹੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ। ਜੇ ਜਨ ਹੋਆ ਸਾਧ ਸੰਗ ਤਿਸ ਪੇਟੇ ਹਰ ਰਾਇਆ। ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ। ਅਣਕ ਬਾਤਾਂ ਸਭ ਕਰ ਰਹੇ ਗੁਰ ਕਰ ਲੈ ਆਇਆ ਰਖਾਓ। ਸਰਨ ਪਰੇ ਕੀ ਰਾਖਤਾ ਨਾ ਹੀ ਸਹਸਾਇਆ। ਕਰਮ ਭੂਮ ਹਰ ਨਾਮ ਬੋਏ ਅਵਸੁਰ ਦੁਲਭਾਇਆ। ਅੰਤਰਜਾਮੀ ਆਪ ਪ੍ਰਭ ਸਭ ਕਰੇ ਕਰਾਇਆ। ਪਦ ਪੁਨੀਤ ਕਣੇ ਕਰੇ ਠਾਕੁਰ ਬਿਰਦਾਇਆ। ਮਦ ਫੂਲੋ ਮਾਨੁਖ ਜਾਨ ਮਾਇਆ ਪਰਮਾਇਆ। ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਹੈ ਰਾਇਆ। ਬਿਲਾਵਲ ਮੁਹੱਲਾ ਪੰਜਵਾਂ ਮਾਟੀ ਤੇਜਨ ਸਾਜਿਆ। ਕਰ ਦੁਰਲਭ ਦੇਖੇ ਅਣਕ ਸ਼ਿਦਰ ਮਨ ਮੈਂ ਢੱਕੇ ਨਿਰਮਲ ਦ੍ਰਿਸ਼ਟੇਹੇ। ਕਿਉਂ ਬਿਸਰੇ ਪ੍ਰਭ ਮਨੇ ਤੇ ਜਿਸ ਕੇ ਗੁਣ ਇਹ। ਪ੍ਰਭ ਤਜ ਰਚੇ ਜੇ ਆਣ ਸਿਓ ਸੋ ਰਲੀਏ ਖੇਹੇ ਰਖਾਓ। ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇਹ। ਛੋੜ ਪ੍ਰਪੰਚ ਪ੍ਰਭ ਸੁਮਰਚੋ ਤਜ ਕੂੜੇ ਨੇਹ। ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ। ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ। ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ। ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ। ਬਿਲਾਵਲ ਮੁਹੱਲਾ ਪੰਜਵਾਂ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ। ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ। ਜਨਕਾ ਨਾਮ ਆਧਾਰ ਹੈ ਪ੍ਰਸਰਣੀ ਪਾਹੇ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ। ਰਖਾਓ ਆਪ ਰੱਖੇ ਆਪ ਦੇਵਸੀ ਆਪੇ ਪ੍ਰਤਪਾਰੇ। ਦੀਨ ਦਿਆਲ ਕਿਰਪਾ ਨਿਧੇ ਸਾਸ ਸਾਸ ਸੰਹਾਰੇ। ਕਰਨਹਾਰ ਜੋ ਕਰ ਰਿਹਾ ਸਾਈ ਵਡਿਆਈ। ਗੁਰ ਪੂਰੇ ਉਪਦੇਸਿਆ ਸੁਖ ਖਸਮ ਰਜਾਈ। ਚਿੰਤ ਅੰਦੇਸਾ ਗਣਤ ਤਾਜ ਜਨ ਹੁਕਮ ਪਛਾਤਾ। ਨੈ ਬਿਰਸੇ ਨੈ ਛੋੜ ਜਾਏ

ਜਿਨ ਪੇਟਤ ਹੋਵਤ ਸੁਖੀ, ਜੀ ਦਾਨ ਦੇਨ ਰਖਾਓ। ਪਾਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ, ਬਸਤ ਸੰਗ ਹਰ ਸਾਧਕ ਪੂਰਨ ਆਸਾਏ। ਪੈ ਬਿਰਸੇ ਤਿਉ ਲੋਕ ਕੇ ਪਾਏ ਸੁਖ ਥਾਨ, ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ। ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ, ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ। ਬਲਾਵਲ ਮੁਹੱਲਾ ਪੰਜਵਾਂ, ਸੋਈ ਮਲੀਨ ਦੀਨਹੀਨ, ਜਿਸ ਪ੍ਰਭ ਸਿਰਾਨਾ ਕਰਨੇ ਹਾਰ ਨਾ ਬੂਝਈ, ਆਪ ਗਣੇ ਬੇਗਾਨਾ। ਦੁਖ ਤਦੇ ਜਦ ਵੀਸਰੇ, ਸੁਖ ਪ੍ਰਚਿਤ ਆਏ, ਸੰਤਨ ਕੈ ਆਨੰਦ ਇਹੋ, ਨਿਤ ਹਰ ਗੁਣ ਗਾਏ ਰਖਾਓ। ਉੱਚੇ ਤੇ ਨੀਚਾ ਕਰੇ, ਨੀਚ ਖਿਰ ਮੈਂ ਥਾਪੇ, ਕੀਮਤ ਕਹੀ ਨਾ ਜਾਈਏ, ਠਾਕੁਰ ਪ੍ਰਤਾਪੇ। ਪੇਖਤ ਲੀਲਾ ਰੰਗ ਰੂਪ, ਚਲਨੇ ਦਿਨ ਆਇਆ, ਸੁਪਨੇ ਕਾ ਸੁਪਨਾ ਭਇਆ, ਸੰਗ ਚਲਿਆ ਕਮਾਇਆ। ਕਰਨ ਕਾਨ ਸਮਰੱਥ ਪ੍ਰਭ ਤੇਰੀ ਸਰਣ ਆਈ, ਹਰ ਦਿਨ ਸਰਾਇਣ ਨਾਨਕ ਜਪੇ, ਸਾਧ ਸਦਬਲ ਜਾਈ। ਬਲਾਵਲ ਮੁਹੱਲਾ ਪੰਜਵਾਂ, ਜਲ ਟੋਵੋ ਇਹ ਸੀਸ ਕਰ, ਕਰ ਪਗ ਪਖਲਾਓ, ਬਾਹਰ ਜਾਓ ਲਖ ਬੇਰੀਆ, ਦਰਸ ਪੇਖ ਜੀਵਾਵੋ। ਕਰੋ ਮਨੋਰਥ ਮਨੇ ਮਾਹੇ, ਆਪਣੇ ਪ੍ਰਭ ਤੇ ਪਾਓ, ਦਿਓ ਸੂਨੀ ਸਾਧਕੇ ਬੀਜਨ ਠੋ ਲਾਵੋ ਰਖਾਓ। ਅੰਮ੍ਰਿਤ ਗੁਣ ਸੰਤ ਬੋਲਤੇ, ਹੁਣ ਮਨੇ ਪੀ ਲਾਵੋ, ਵਾ ਰਸਮੈ ਸਾਧ ਤ੍ਰਿਪਤ ਹੋਏ, ਵਿਖੇ ਜਲਨ ਬੁਝਾਓ। ਜਬ ਭਗਤ ਕਰੇ ਸੰਤ ਮੰਡਲੀ, ਤਿਨ ਮਿਲ ਹਰ ਗਾਵੋ, ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ। ਊਠਤ ਬੈਠਤ ਜਪੋ ਨਾਮ, ਕਿਉ ਕਰਮ ਕਮਾਵੋ, ਨਾਨਕ ਕੀ ਪ੍ਰਾ ਬੇਨਤੀ ਹਰ ਸਰਨ ਸਮਾਓ। ਬਿਲਾਵਲ ਮੁਹੱਲਾ ਪੰਜਵਾਂ, ਇਹੋ ਸਾਗਰ ਸੋਈ ਤਰੈ, ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ, ਵਡਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੁਮ, ਬਾਣੀ ਜਨ ਆਖੀ, ਪ੍ਰਗਟ ਪਈ ਸਭ ਲੋ ਮੈਂ, ਸੇਵਕ ਕੀ ਰਾਖੀ ਰਖਾਓ। ਆਗਨ ਸਾਗਰ ਤੇ ਕਾਢਿਆ, ਪ੍ਰਭ ਜਲਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ, ਗੁਰ ਪਏ ਸਖਾਈ। ਜਨਮ ਮਰਨ ਦੁਖ ਕਾਟਿਆ, ਧੋਖਾ ਥਾਨ ਪਾਇਆ, ਕਾਟੀ ਸਿਲਕ ਭ੍ਰਮ ਹੋ ਕੀ ਆਪਣੇ ਪ੍ਰਭਾਇਆ। ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੇ ਹਾਥ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਬਿਲਾਵਲ ਮੁਹੱਲਾ ਪੰਜਵਾਂ, ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਪਾਰ ਬ੍ਰਹਮ ਤਾਕੀ ਨਦਰ ਨਿਹਾਲ। ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ, ਮਨ ਤਨ ਸੀਤਲ ਸੁਖੀ ਪਇਆ, ਪ੍ਰਤਿਆਮਨ ਯੋਗ ਰਖਾਓ। ਔਗਧ ਹਰ ਕਾ ਨਾਮ ਹੈ, ਜਿਤ ਰੋਗ ਨਾ ਵਿਆਪੈ, ਸਾਧ ਸੰਗ ਮਨ ਤਨ ਹਿਤ, ਫਿਰ ਦੁਖ ਨਾ ਜਾਪੈ। ਹਰ ਹਰ ਹਰ ਹਰ ਜਾਪੀਏ, ਅੰਤਰ ਲਿਵਲਾਈ, ਕੇਲਵ ਉਤਰੇ ਸੁਧ ਹੋਏ, ਸਾਧੂ ਸਰਣਾਈ। ਸੋਨਤ ਜਪਤ ਹਰ ਨਾਮ ਜਸ, ਤਾਕੀ ਦੂਰ ਬਿਲਾਈ, ਮਹਾਮੰਤਰ ਨਾਨਕ ਕਥੈ, ਹਰ ਕੇ ਗੁਣ ਗਾਈ। ਬਲਾਵਲ ਮੁਹੱਲਾ ਪੰਜਵਾਂ, ਪਏ ਤੇ ਉਪਜੇ ਭਗਤ ਪ੍ਰਭ, ਅੰਤਰ ਹੋਏ ਸਾਂਤ, ਨਾਮ ਜਪਤ ਗੋਵਿੰਦ ਕਾ ਬਿਰਸੇ ਪ੍ਰਮ ਭ੍ਰਾਂਤ, ਗੁਰਪੂਰਾ ਜਿਸ ਫਿਟਿਆ ਤਾਕੇ ਸੁਖ ਪਰਵੇਸ।

ਕਹੂ ਨਾ ਵੀਸਰੈ ਤੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਵੋ ਸੇਵ ਨਿਧ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਹੂ ਨਾ ਵੀਸਰੈ ਪ੍ਰਭ ਪਰਮਾਨੰਦ ਬਲਾਵਲ ਮੁਹੱਲਾ ਪੰਜਵਾਂ ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ ਸਿਧ ਪਾਈ ਆਨੰਦ ਪੈ ਗੁਰ ਕੀਨੇ ਧਰਮਾ ਗੁਰ ਪੂਰਾ ਆਰਾਧ ਬਿਰਸੀ ਮੇਰੀ ਪੀਰ ਤਾਨ ਮਨ ਸਾਭ ਸੀਤਲ ਪੈ ਪਾਇਆ ਸੁਖਬੀਰ ਰਹਾਉ ਸੋਭਤ ਹਾਰ ਜਪ ਜਾਗ ਪੇਖਿਆ ਬਿਸਮਾਤ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਕਤ ਸੰਗੀ ਤਰੇ ਕੁਲ ਕੁਟੰਬ ਉਧਾਰੇ ਸਬਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ।

ਪਾਵਣ ਪਰਵਾਰ ਤਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਖਾਉ ਸੰਤਾਂ ਏਕ ਤੇ ਆਵਨਾ ਦੂਸਰ ਕੋ ਨਾਹੇ ਏਕ ਆਗੇ ਬੇਨਤੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਨੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਗੇ ਮਾਨੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕਉ ਪਉ ਨਾਹੇ ਬਲਾਵਲ ਮੁਹਨ ਲਾਪਨਵਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਆਵਰ ਕਰਮ ਨਹੀਂ ਛੂਟੀਏ ਰਾਖੋ ਹਰਨਾਥ ਤਉ ਸਰਣਾਗਤ ਮਾਧਵੇ ਪੂਰਨ ਦਇਆਲ ਛੂੜ ਜਾਏ ਸੰਸਾਰ ਤੇ ਰਾਖੇ ਗੋਪਾਲ ਰਖਾਓ ਆਸਾ ਪਰਮ ਵਿਕਾਰ ਮੋਹ ਇਨ ਮੈਂ ਲੋਭਾਨਾ ਚੂੜ ਸਮਗਰੀ ਮਨ ਮਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮ ਅਪਾਰੇ ਕਰਨ ਕਾਰਨ ਸਮਰੱਥ ਪ੍ਰਭ ਦੇ ਅਪਣਾ ਨਾਓ ਨਾਨਕ ਤਰੀਕੇ ਸਾਧ ਸੰਗ

ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖਰ ਕਾ ਪੈਖਰ ਤਉ ਛੁੱਟੇ, ਜੋ ਉੱਪਰ ਲਾਦਾ ਰਖਾਉ, ਜਬ ਤਵ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਸਿਮਰੇ ਨਾ ਹੀ ਜੋਨ ਦੁੱਖ, ਨਿਰਲੱਜੇ ਭਾਂਡ, ਹਰ ਸੰਗ ਸਹਾਈ ਮਹਾਮੀਤ, ਤਿਸਿਓ ਤੇਰਾ ਭੇਦ, ਬੀਧਾ ਪੰਜ ਬਟਵਾਰਈ ਉਪਜੋ ਮਹਾਖੇਦ, ਨਾਨਕ ਤਿਨ ਸੰਤਨ ਸਰਣਾਗਤੀ, ਜਿਨ ਮਨ ਵਸ ਕੀਨਾ, ਤਨ ਤਨ ਸਰਬਸ ਆਪਣਾ, ਪ੍ਰਭ ਜਨ ਕੋ ਦੀਨਾ, ਬਲਾਬਲ ਮਹੱਲਾ ਪੰਨਵਾ, ਉਦਮ ਕਰਤ ਆਨੰਦ ਪਇਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਆਰਾਧਤੇ, ਮੁਖ ਅੰਮ੍ਰਿਤ ਪੀਵਾਂ ਰਖਾਓ, ਜੀ ਜੰਤ ਸਭ ਸੁਖ ਬਸੇ, ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤਵਤੇ, ਨਾਹੀ ਕਜਪੋਚ, ਤਨ ਸੋ ਥਾਨ ਬਸੰਤ ਤਨ, ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤ ਕਨਾ, ਸੁਖ ਸਹਿਜ ਬਿਸਰਾਮ, ਮਨ ਤੇ ਕਦੇ ਨਾ ਵਿਸਰੇ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਣਾਗਤੀ, ਜਾ ਕੇ ਸਭ ਕਿਸ਼ਾਤ, ਬਿਲਾਵਲ ਮਹੱਲਾ ਪੰਜਵਾਂ, ਜਿਨ ਤੂੰ ਬੰਦ ਕਰ ਛੋਡਿਆ, ਹੁਣ ਸੁਖਮੈ ਪਾਇਆ, ਸਦਾ ਸਿਮਰ ਚਰਨਾਰ ਬਿੰਦ, ਸੀਤਲ ਹੋਤਾਇਆ, ਜੀਵਤਿਆ ਅਥਵਾ ਮੋਇਆ, ਕਿਸ ਕਾਮ ਨ ਆਵੇ, ਜਿਨ ਇਉ ਰਚਨ ਰਚਾਇਆ, ਕੋਉ ਤਿਸ ਜਿਉ ਰੰਗ ਲਾਵੇ ਰਖਾਓ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ, ਕਾਮ ਤੇ ਕਾਢੇ, ਕੀਰੀ ਤੇ ਹਸਤੀ ਕਰੇ, ਤੂੰ ਟਾਲੇ ਗੰਢ, ਅੰਡਜ ਜੇਰਜ ਸੇਤ ਉਤਪੁਜ, ਪ੍ਰਭ ਕੀ ਏ ਕਿਰਤ, ਕਿਰਤ ਕਮਾਵਨ ਸਰਵ ਫਲ, ਰਬ ਗੇ ਹਰ ਨਿਰਤ, ਥਾਮ ਤੇ ਕਸ਼ੂ ਨਾ ਹੋਵਨਾ, ਸਰਣ ਪ੍ਰਸਾਦ, ਮੋਹ ਮਗਨ ਕੂਬ ਅੰਧ ਤੇ, ਨਾਨਕ ਗੁਰ ਕਾਢ, ਬਿਲਾਵਲ ਮਹੱਲਾ ਪੰਜਵਾਂ, ਖੋਜਤ ਖੋਜਤ ਮੈਂ ਫਿਰਾਂ, ਖੋਜੋ ਬਨਤਾਨ, ਆਸ਼ ਅਸ਼ੇਦ ਅਭੇਦ ਪ੍ਰਭ, ਐਸੇ ਭਗਵਾਨ, ਤਾਪ ਦੇਖੋ ਪ੍ਰਭ ਆਪਣਾ, ਆਤਮ ਕੇ ਰੰਗ, ਜਾਗਣ ਤੇ ਸੁਭਨਾ ਭਲਾ, ਬਸੀਏ ਪ੍ਰਸੰਗ ਰਖਾਓ, ਵਰਣ ਆਸ਼ਰਮ ਸਤ ਸੁਣੋ, ਦਰਸ਼ਨ ਕੀ ਪਿਆਸ, ਰੂਪ ਨਾ ਰੇਖ ਨਾ ਪੰਜ ਤੱਤ, ਠਾਕੁਰ ਅਵਿਨਾਸ, ਉਹ ਸਰੂਪ ਸੰਤਨ ਕਹਿ, ਵਿਰਲੇ ਜੋਗੀਸਰ, ਕਰ ਕਿਰਪਾ ਜਾ ਕੋ ਮਿਲੇ,

ਜੀ ਜੰਤ ਸੋ ਪ੍ਰਸੰਨ ਭਏ, ਦੇਖ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ, ਕਰ ਆਹਰ ਆਪ, ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ।

ਸਗਲਾ ਦੁਖ ਗਇਆ, ਰਾਖਣ ਹਾਰੇ ਰਾਖਿਆ, ਆਪਣੀ ਕਰਮਿਆ ਰਖਾਓ, ਬਾਂਹ ਪਕੜ ਪ੍ਰਭ ਕਾਢਿਆ, ਇਨਾ ਅਪਣਿਆ, ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ। ਬਿਲਾਵਲ ਮੁਹੱਲਾ ਪੰਜਵਾਂ, ਕਰ ਧਰਮਸਤਕ ਥਾਪਿਆ, ਨਾਮ ਦੀ ਨੂੰ ਦਾਨ, ਸਬਲ ਸੇਵਾ ਪਾਰ ਬ੍ਰਹਮ ਕੀ, ਤਾਂ ਕੀ ਨਹੀਂ ਹਾਨ, ਆਪੇ ਹੀ ਪ੍ਰਭ ਰਾਖਤਾ, ਭਗਤਨ ਕੀ ਆਨ, ਜੋ ਜੋ ਚਿਤਵੇ ਸਾਧ ਜਾਨ, ਜੋ ਲੇਤਾ ਮਾਨ ਰਖਾਓ, ਸਰਣ ਪਰੇ ਚਰਨਾਰਵਿੰਦ, ਜਨ ਪ੍ਰਭ ਕੇ ਪ੍ਰਾਨ, ਸਹਿਜ ਸੁਭਾਏ ਨਾਨਕ ਮਿਲੇ, ਜੋਤੀ ਜੋਤ ਸਮਾਨ। ਬਲਾਵਲ ਮੁਹੱਲਾ ਪੰਜਵਾਂ, ਚਰਨ ਕਮਲ ਕਾ ਆਸਰਾ, ਦੀਨੂ ਪ੍ਰਭ ਆਪ, ਪ੍ਰਭ ਸਰਣਾਗਤ ਜਨ ਪਰੇ, ਤਾ ਕਾਸਲ ਪ੍ਰਤਾਪ, ਰਾਖਣ ਹਾਰ ਅਪਾਰ ਪ੍ਰਭ, ਤਾ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸ ਪੁਰ, ਕੀਨੇ ਗੁਰਦੇਵ ਰਖਾਓ, ਸਦਾ ਸਦਾ ਹਰ ਧਿਆਈਐ, ਕਿਸ ਬਿਘਨ ਨਾ ਲਾਗੈ, ਨਾਨਕ ਨਾਮ ਸਲਾਹੀਐ, ਭਇ ਸੁਮਨ ਪਾਗੈ। ਬਿਲਾਵਲ ਮੁਹੱਲਾ ਪੰਜਵਾਂ, ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ, ਉਚਰਤ ਗੁਣ ਗੋਪਾਲ, ਜਸ ਦੂਰ ਤੇ ਜਮ ਪਾਗੈ, ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ, ਤੰਤ ਮੰਤਨੈ ਜੋ ਹੋਈ, ਤਿਤ ਚਾਖ ਨਾ ਲਾਗੈ ਰਹਾਉ, ਕਾਮ ਕ੍ਰੋਧ ਮਦ ਮਾਨ ਮੋਹ, ਬਿਨਸੇ ਅਨਰਾਗੈ, ਆਨੰਦ ਮੰਗਲ ਰਸ ਰਾਮ ਰੰਗ, ਨਾਨਕ ਸਰਣਾਗੈ।

ਚ ਤਾਰੇ ਜਮ ਕੰਕਰ ਨੇੜ ਨ ਆਵੇ ਗੁਰਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਸਰਣਾਗਤੀ

ਬਿਸਰਾਮ ਪਾਏ ਮਿਰ ਸਾਧ ਸੰਗ ਤਾਤੇ ਬਹੁੜ ਨਾ ਤਾਉ। ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ, ਆਨੰਦ ਸੂਖ ਮੰਗਲ ਬਣੇ, ਪੇਖਤ ਗੁਣ ਗਾਉ ਰਖਾਉ। ਕਥਾ ਕੀਰਤਨ ਰਾਗ ਨਾਦ ਤੋਨ ਇਹੋ ਬਣਿਓ ਸੁਭਾਉ। ਨਾਨਕ ਪ੍ਰਸੁ ਪ੍ਰਸੰਨ ਪਏ ਬਾਂਛਿਤ ਫਲ ਪਾਉ।

ਆਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਕੜ ਸਾਸ ਰਹਾਓ ਮਾਤ ਪਿਤਾ ਬੰਦਵ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਿਲਾਵਲ ਮੁਹੱਲਾ ਪੰਜਵਾਂ ਸਰਬ ਸਿੱਧ ਹਰ ਗਾਈ।

ਊਚ ਅਪਾਰ ਅਗਣਤ ਹਰ ਸਭ ਜੀ ਜਸਗਾਥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੇ ਸਾਥ। ਬਿਲਾਵਲ ਮਹੱਲਾ ਪੰਜਵਾਂ। ਗੁਰਪੂਰਾ ਆਰਾਧਿਆ ਹੋਏ ਕਿਰਪਾਲ, ਮਾਰਗ ਸੰਤ ਬਤਾਇਆ ਟੂਟੇ ਜਮਜਾਲ, ਦੁਖ ਭੂਖ ਸੰਸਾ ਮਿਟਿਆ।

ਪਉ ਨਾਠਾ ਪ੍ਰਮਿਟ ਗਿਆ ਰਵਿਆ ਨਿਤ ਰਾਮ, ਸਾਧ ਜਿਨਾ ਕੇ ਸੰਗ ਬਸਤ ਤੁਗ ਸਹਿਜ ਬਿਸਰਾਮ, ਸਾਈ ਕੜੀ ਸੁਲੱਖਣੀ ਸਿਮਰਤ ਹਰ ਨਾਮ ਰਖਾਉ, ਪਲਟ ਪਏ ਸੰਸਾਰ ਮੈਂ ਫਿਰਤੇ ਪਏ ਨਾਮ, ਨਾਂਗ ਤੇ ਸਰਣਾਗਤੀ ਕਾਟ ਕਾਟ ਸਭ ਜਾਨ, ਬਿਲਾਵਲ ਮੁਹੱਲਾ ਪੰਜਵਾਂ ਰੋਗ ਮਿਟਾਇਆ ਆਵ ਪ੍ਰਭ, ਉਪਜਿਆ ਸੁਖ ਸਾਂਤ ਵੱਡ ਪ੍ਰਤਾਪ ਅਜਜ ਰੂਪ, ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ, ਰੱਖਿਆ ਮੇਰਾ ਭਾਈ ਹਮ

ਅਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ। ਬਿਲਾਵਲ ਮਹੱਲਾ ਪੰਜਵਾਂ। ਮਰ ਮਰ ਜਨਮੇ ਜਿਨ ਵਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅਨ ਦਿਨ ਰੰਗ ਰਾਤਾ ਤਾਂਤ ਸਹਿਜ ਆਨੰਦ ਕਰਾਂ ਪੂਰਨ ਪਈ ਆਸ। ਸੁਖ ਪਾਇਆ ਹਰ ਸਾਧ ਸੰਗ, ਸਿਮਰਤ ਗੁਣਤਾਸ ਰਹਾਉ। ਤੁਣ ਸੁਆਮੀ ਅਰਦਾਸ ਜਾਨ, ਤੋਮੇ ਅੰਤਰ ਜਾਮੀ ਫਾਨਤਨ ਅੰਤਰ ਰਵ ਰਹੇ। ਨਾਨਕ ਕੇ ਸੁਆਮੀ

ਕਰੈ ਜੋ ਤੁਮ ਕਰੋ ਸੋਈ ਪਲ ਹਮਰੈ ਪੇਖ ਨਾਨਕ ਸੁਖ ਚਰਨਾਰੈ ਬਲਾਬਲ ਮੁਹੱਲਾ ਪੰਜਵਾਂ ਸੁਨੀਅਤ ਪ੍ਰਾਪਤੋ ਸਗਲ ਉਧਾਰਨ ਮੋਹ ਮਗਨ ਪਤ ਸੰਪ੍ਰਾਨੀ ਐਸੇ ਮਨੇ ਵਿਸਾਰਨ ਰਹਾਉ ਸੰਚ ਵਿਖਿਆ ਲੈ ਗ੍ਰਹਿ ਯਕੀਨੀ

ਸਾਤ ਤ੍ਰਿਪਤ ਅਗਾਏ ਪੇਹ ਪ੍ਰਦਰਸ਼ਨ ਅੰਮ੍ਰਿਤ ਹਰਸ ਪੂਜਨ ਖਾਤ ਚਰਨ ਸਰਨ ਨਾਂਗ ਪ੍ਰਤੇਰੀ ਕਰ ਕਿਰਪਾ ਸੰਤ ਸੰਗ ਮਿਲਾਤ ਬਿਲਾਵਲ ਮੁਹੱਲਾ ਪੰਜਵਾਂ ਰਾਖ ਲਿਗੀ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਵਿੰਦ ਰਾਖੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਧਰਾਪ ਚਰਨ ਗਏ ਸਰਨ ਸੁਖਦਾਤੇ ਗੁਰ ਕੇ ਬਚਨ ਜਪੇ ਹਰ ਜਾਪ।

ਦੀਨੋ ਪਰ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਵਾਨ ਗੁਰ ਨਾਨਕ ਬੋਲੇ ਦਰਗਹਿ ਪਰਵਾਨ ਰਾਗ ਬਲਾਵਲ ਮਹੱਲਾ ਪੰਜਵਾਂ ਚੌ ਪਦੇ ਦੋ ਪਦੇ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਉ ਬਿਸਮਨ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪੈ ਊਗਾ ਸੰਗਮਾਤੇ ਓਤ ਪੋਤ ਲਵਟਾਈ ਆਲ ਜਾਲ ਨਹੀਂ ਕਛੂ ਜੰਜਾਰਾ ਅਹੰ ਬੁੱਧ ਨਹੀਂ ਪੋਰ ਉੱਚਨ ਉੱਚਾ ਵੀ

ਕਹੋ ਨਾਨਕ ਉੱਚੋ ਉੱਚਾ। ਬਲਾਵਲ ਮਹੱਲਾ ਪੰਜਵਾਂ। ਬਿਨ ਹਰ ਕਾਮਨ ਆਵਤ ਹੈ, ਜਾ ਸਿਉਂ ਰਾਚ ਮਾਜ ਤੁਮ ਲਾਗੇ, ਮੋਹ ਮੋਹਣੀ ਮੁਹਾਵਤ ਹੈ ਰਹਾਉ। ਕਣਕ ਕਾਮਨੀ ਸੇਜ ਸੋਹਣੀ, ਜੋੜ ਖਿਨੈ ਮਹਿ ਜਾਵਤ ਹੈ, ਉਰ ਜਰਿਓ ਇੰਦਰੀ ਰਸ ਪ੍ਰੇਰਿਓ, ਬਿਖਿਠ ਗੌਰੀ ਕਾਵਤ ਹੈ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੈ, ਐਸੇ ਗੜ ਮੈਂ ਐਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਪੰਚ ਦੂਤ ਮੋਡ ਪਰ ਠਾਡੇ, ਕੇਸ ਗਏ ਫੇਰਾਵਤ ਹੈ, ਦਿੱਟਣ ਆਵੇ ਅੰਧ ਅਗਿਆਨੀ, ਸੋਏ ਰਹੋ ਮਦਮਾਵਤ ਹੈ, ਜਾਲ ਪਸਾਰ ਚੋਗ ਬਿਸਤਾਰੀ, ਪੰਖੀ ਜੂਫਾ ਹਾਵਤ ਹੈ। ਕਹੋ ਨਾਨਕ ਬੰਧਨ ਕਾਟਨ ਕਹੋ, ਮੈਂ ਸਤਿਗੁਰ ਪੁਰਖ ਤੇ ਆਵਤ ਹੈ। ਬਿਲਾਵਲ ਮਹੱਲਾ ਪੰਜਵਾਂ। ਹਾਰ ਹਰ ਨਾਮ ਅਪਾਰ ਅਮੋਲੀ, ਪ੍ਰਾਣ ਪਿਆਰੋ ਮਨੇ ਅਧਾਰੋ, ਚੀਤ ਚਿਤਵੋ ਜੈਸੇ ਪਾਨ ਤੰਬੋਲੀ ਰਖਾਓ। ਸਹਿਜ ਸਮਾਇਓ ਗੁਰੇ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਚੋਲੀ, ਪ੍ਰੇ ਮੁਖ ਲਾਗੋ ਜੋ ਵਡ ਪਾਗੋ, ਸੁਹਾਗ ਹਮਾਰੋ ਕਤੋ ਨਾ ਡੋਲੀ। ਰੂਪ ਨਾ ਧੂਪ ਨਾ ਗੰਧ ਨਾ ਦੀਪਾ, ਓਤ ਪੋਤ ਅੰਗ ਅੰਗ ਸੰਗ ਮੋਲੀ, ਕਹੋ ਨਾਨਕ ਪ੍ਰੇ ਰਵੀ ਸੁਹਾਗਨ, ਆਤਨੀ ਕੀ ਮੇਰੀ ਬਣੀ ਖਟੋਲੀ। ਬਿਲਾਵਲ ਮਹੱਲਾ ਪੰਜਵਾਂ। ਗੋਬਿੰਦ ਗੋਬਿੰਦ ਗੋਬਿੰਦ ਮਈ, ਜਬ ਤੇ ਪੇਟੇ ਸਾਧ ਦਯਾਰਾ, ਤਬ ਤੇ ਦੁਰਮਤ ਦੂਰ ਪਈ ਰਖਾਓ। ਪੂਰਨ ਪੂਰਿਓ ਸੰਪੂਰਨ, ਤੀਤਲ ਸਾਂਤ ਦਯਾਲ ਦਈ, ਕਾਮ ਕ੍ਰੋਧ ਨਾ ਅਹੰਕਾਰਾ, ਤਨ ਤੇ ਹੋਏ ਸਗਲ ਖਈ। ਸਤ ਸੰਤੋਖ ਦਇਆ ਧਰਮ ਸੁੱਚ, ਸੰਤਨ ਤੇ ਇਹੋ ਮੰਤ ਲਈ, ਕਹੋ ਨਾਨਕ ਜਿਨ ਮਨੋ ਪਛਾਣਿਆ, ਤਿਨ ਕੋ ਸਗਲੀ ਸੋਝ ਪਈ।

ਇਸ ਕਥਨ ਨਾ ਜਾਈ, ਜੈ ਜੈ ਦੇਖਾਂ ਤੈ ਰਿਆ ਸਮਾਈ ਰਖਾਓ, ਜੈ ਮਹਾਂ ਭਿਆਨ ਦੁਖ ਜਮ ਸੁਣੀਏ, ਤੈ ਮੇਰੇ ਪ੍ਰਭ ਤੂੰ ਹੈ ਸਗਾਈ, ਸਰਨ ਪਰਿਉ ਹਰ ਚਰਨ ਗਏ ਪ੍ਰਭ, ਗੁਰੂ ਨਾਨਕ ਕਉ ਬੂਝ ਬੁਝਾਈ। ਬਿਲਾਵਲ ਮੁਹੱਲਾ ਪੰਜਵਾਂ। ਆਗਮ ਰੂਪ ਅਵਨਾਸੀ ਕਰਤਾ, ਪਾਤਤ ਪਵਿੱਤ ਇਕ ਨਿਮਖ ਜਪਾਈਏ, ਆਚਰਜ ਸੁਣਿਓ ਪ੍ਰਾਤ ਫੇਟ ਲੇ, ਸੰਤ ਚਰਨ ਚਰਨ ਮਨ ਲਾਈਏ, ਕਿਤ ਵਿਧੀਏ ਕਿਤ ਸੰਜਮ ਪਾਈਏ, ਕਉ ਸੁਰਜਨ ਕੈ ਜੁਗਤੀ ਤਿਆਈਏ ਰਖਾਓ, ਜੋ ਮਾਨੁਖ ਮਾਨੁਖ ਕੀ ਸੇਵਾ, ਉਹ ਤਿਸ ਕੀ ਲਈ ਲਈ ਫੁਨ ਜਾਈਏ, ਨਾਨਕ ਸਰਨ ਸਰਨ ਸੁਖ ਸਾਗਰ, ਮੋਏ ਟੇਕ ਤੇਰੋ ਇਕ ਨਾਈਏ। ਬਲਾਵਲ ਮਹੱਲਾ ਪੰਜਵਾਂ। ਸੰਤ ਸਰਨ ਸੰਤ ਟਹਿਲ ਕਰੀ, ਤੰਦ ਬੰਦ ਆਰ ਸਗਲ ਜੰਜਾਰੋ, ਅਵਰ ਕਾਜ ਤੇ ਛੂਟ ਪਰੀ ਰਖਾਓ, ਤੂਖ ਸਹਿਜ ਆਰ ਕਨੋ ਆਨੰਦਾ, ਗੁਰ ਤੇ ਪਾਇਓ ਨਾਮ ਹਰੀ, ਐ ਸੁ ਹਰਸ ਬਰਨ ਸਕੋ, ਗੁਰਪੂਰੇ ਮੇਰੀ ਉਲਟ ਤਰੀ, ਪੇਖਿਓ ਮੂਹ ਨੂੰ ਸਭ

ਹਰ ਰੰਗ ਨ ਕਬ ਖੂਨ ਲਹਿਤਾ। ਬਿਲਾਵਲ ਮਹੱਲਾ ਪੰਜਵਾਂ। ਨਿੰਦਕ ਐਸੇ ਹੀ ਚਰ ਪਰੀਏ, ਇਹ ਨਿਸ਼ਾਨੀ ਸੁਣੋ ਤੁਮ ਪਾਈ, ਜੋ ਕਾਲਰ ਪੀਤ ਗਿਰੀਏ ਰਹਾਓ। ਜੋ ਦੇਖੇ ਸ਼ਿਦਰ ਤੋ ਨਿੰਦਕ ਓਮਾ ਹੈ, ਪਲੋ ਦੇਖ ਦੁਖ ਪਰੀਏ,

ਕਛ ਕੀਨਾ ਬਲ ਜਾਓ ਦਰਸ਼ਨ ਸਾਧੂ ਕੈ ਜੇ ਪ੍ਰਸਾਦ ਹਰ ਨਾਮ ਲੀਨਾ ਕਹੋ ਨਾਨਕ ਠਾਕੁਰ ਪਾਰੋਸ ਕਹੂ ਨਾ ਮਾਨਿਓ ਮਨ ਚੀਨਾ ਬਿਲਾਵਲ ਮੁਹੱਲਾ ਪੰਜਵਾਂ ਗੁਰ ਪੂਰੇ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਜਨਮ ਜਨ

ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸਰਨ ਭਰਿਓ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬਿਲਾਵਲ ਮੁਹੱਲਾ ਪੰਜਵਾਂ। ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪੈ, ਆਗੇ ਦਰਗੇ ਪੂਰਨ ਕਾਮ ਰਹਾਉ। ਆਪ ਤਿਆਗ ਭਰੀਏ ਨੇ ਸਰਣੀ, ਗੁਰ ਤੇ ਪਾਇ ਗਏ ਇਹੋ ਨਿਧਾਨ, ਜਨਮ ਮਰਨ ਕੀ ਕਟੀਏ ਫਾਸੀ, ਤਾਚੀ ਦਰਗੇ ਕਾ ਨਿਸ਼ਾਨ। ਜੋ ਤੁਮ ਕਰੋ ਸੋਈ ਫਲ ਮਾਨੋ, ਮਨ ਤੇ ਛੂਟੇ ਸਗਲ ਗੁਮਾਨ, ਕਹੋ ਨਾਨਕ ਤਾ ਕੀ ਸਰਣਾਈ, ਜਾ ਕਾ ਕੀਆ ਸਗਲ ਜਹਾਨ। ਬਿਲਾਵਲ ਮੁਹੱਲਾ ਪੰਜਵਾਂ। ਮਨ ਤਨ ਅੰਤਰ ਪ੍ਰਭ ਆਹੀ, ਹਰ ਗੁਣ ਗਾਵਤ ਪਰ ਉਪਕਾਰ ਨਿਤ, ਤਿਸ ਰਸਨਾ ਕਾ ਮੂਲ ਕਿਛ ਨਾਹੀ ਰਹਾਉ। ਕੋਲ ਸਮੂਹ ਉਧਰੇ ਖਿਣ ਪੀਤਰ, ਜਨਮ ਜਨਮ ਕੀ ਮਨ ਲਾਹੀ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਅੰਧ ਸੇਤੀ ਵਿਖਿਆ ਬਨ ਗਾਹੀ, ਚਰਨ ਪ੍ਰਭੂ ਕੇ ਬੋਹਿਤ ਪਾਏ, ਹਉ ਸਾਗਰ ਪਾਰ ਪਰਾਹੀ, ਸੰਤ ਸੇਵ

ਦਇਆਲ ਸੁਆਮੀ ਸਰਬਸ ਸੰਤ ਜਨਾ ਤਨ ਮਾਲ ਨਾਨਕ ਜਾਚਕ ਦਰਸ ਪ੍ਰਾ ਮੰਗੈ ਸੰਤ ਜਨਾ ਕੀ ਮਿਲੇ ਰਵਾਲ ਬਿਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੂੜ ਜਤਨ ਭਏ ਸਾਧ

ਕਿਰਪ ਹਸ ਪ੍ਰਦੀਨੇ ਜਗਤ ਉਧਾਰਨ ਨਵਖਣ ਪ੍ਰਤਾਪ ਦੁਗ ਬਿਨ ਸੇ ਸੁਖ ਅੰਧ ਪਰਵੇਸਾ ਤ੍ਰਿਸ਼ਨ ਬੁਝੀ ਮਨ ਤਨ ਸਜ ਤਰਾਪ ਅਨਾਥ ਕੋ ਨਾਥ ਸਰਣ ਸਮਰਥ ਸਗਲ ਸਿਹਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਲਾਵਲ ਮੁਹੱਲਾ ਪਨਵਾ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਖਾਓ ਗੁਰਪੂਰਾ ਪੇਟਿਓ ਬੜ ਭਾਗੀ ਅੰਤਰ ਜਾਮੀ ਸੁੜ ਸੁਜਾਨ ਹਾਥ ਦੇ ਰਾਖੇ ਘਰ ਆਪਣੇ ਬੜ ਸਮਰੱਥ ਨਿਮਾਣਿਆ ਕੋ ਮਾਨ।

ਕੁਰਬਾਨ ਬਿਲਾਵਲ ਮਹੱਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸੁਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਤੂਰੇ ਆਮਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਪ੍ਰਮ ਪੈ ਤਰੇ ਛੁੱਟੇ ਪੈ ਜਮ ਕੇ ਕੜ ਕਟ ਏਕ ਰਿਆ ਪਰ ਪੂਰੇ ਨਾਨਕ ਸਰਨ ਪਰੇ ਦੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ ਦੇਖਤ ਦੋਖ ਨਸੇ ਕਬੂ ਨ ਹੋਵੋ ਦ੍ਰਿਟਿਆ ਗੋਚਰ ਜੀ ਕੇ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਣ ਆਧਾਰ ਸੁਵਾਮੀ ਪੂਰੇ ਗੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੰਹਾਰੀ ਸਾਸ ਸਾਸ ਪ੍ਰਭ ਤੁਮੇ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਿਆਲਾ ਜੀ ਜੰਦ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਇਆ ਆਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸਪੋਰ ਭਇਆ ਰਹਾਓ ਅੰਗ ਪ੍ਰਕਾਰ ਭੋਜਨ ਨਿਤ ਖਾਤੇ

ਪਰ ਕੋਰ ਦੁਖ ਸਾਗਰ ਜਿਸ ਮੈਂ ਪ੍ਰਾਣੀ ਗਲਤ ਪਇਆ। ਸਰਨ ਪਰੇ ਨਾਨਕ ਸਵਾਮੀ ਕੀ ਬਾਂ ਪਗਰ ਪ੍ਰਭ ਕਾਢ ਲਿਆ। ਬੇਲਾਬਿਲ ਮਹੱਲਾ ਪੰਜਵਾਂ।

ਬਾਅਦ ਉਹ ਪਾਸਵਨਾਸੀ ਅੰਗੀਕਾਰ ਕੀਓ ਕਰਤਾਰ ਤਾਂਤ ਸੂਹ ਅਤੰਦ ਕਨੇਰੇ ਪ੍ਰੀਤ ਮਨਾਮ ਹਿਰਦੇ ਉਰਧਾਰ ਜੀਓ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣ ਹਾਰਾ ਨਾਨਕ ਦਾਸ ਸਦਾ ਹਰ ਚੇਰਾ ਬਿਲਾਵਲ ਮੁਹੱਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਦ ਪਇਆ ਸੁਖ ਸਾਚਾ ਅੰਤਰਜਾਮੀ ਸਿਮਰਿਆ ਜਾਣ ਰਹਾਓ ਜਿਸਕੇ ਜੀ

ਭਈ ਮਿਤਰਾਈ ਮਿੱਟੀ ਬੁਰਾਈ ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਵਖਾਣ ਬਿਲਾਵਲ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੈ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਖਾਓ ਅੰਗੀਕਾਰ ਕੀਆ ਪ੍ਰਵਿਆਪਨੇ ਦੁਖੀ ਸਗਲੇ ਪਏ ਵਾਲ ਕੰਠ ਲਾਇ ਰਾਖੇ ਜਾਣੇ ਆਪਣੇ ਉਧਰ ਲੀਗੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦ

ਈਗੇ ਨਿਰਗੁਣ ਉਗੇ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ ਰਖਾਓ। ਨਗਰ ਮੈਂ ਆਪ ਬਾਹਰ ਹੁਣ ਆਪਣ ਪਰਾ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯ ਕਹਿ ਕੇ ਠਾਕੁਰ ਕਹਿ ਕੇ ਚੇਰਾ ਤਾਕੋ ਦਰਾਓ ਕਾਸੂ ਬਲਬੰਚਾ ਜਹ ਜਹ ਪੇਖੋ ਤਹ ਤਹ ਨੇਰਾ ਸਾਧ ਮੂਰਤ ਗੁਰ ਪੇਖ।

ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਾਹੀਂ ਕਛ ਤੀਠ ਮੁਕਰਨ, ਬੜ ਪ੍ਰਤਾਪ ਸੁਣਿਓ ਪ੍ਰਭ ਤੁਮਰੋ, ਓੜ ਅਗਾ ਤੇਰੋ ਨਾਮ ਹਰਨ, ਹਮਰੋ ਸਹਾਉ ਸਦਾ ਸਦਾ ਫੂਲਨ, ਤੁਮਰੋ ਬਿਰਧ ਪਤਤ ਉਧਰਨ, ਤਰਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸਨ।

ਹਰ ਨਾਮਾ ਮਨ ਸੰਗਤ ਰਹੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਤੋਈ ਪਲ ਮਾਨੈ ਪਾਵਨ ਦੁਬਦਾ ਦੂਰ ਟਰਹੋ ਨਾਨਕ ਕੇ ਪ੍ਰਤੁਮ ਹੀ ਦਾਤੇ ਸੰਤ ਸੰਗਲੇ ਮੋਏ ਉਦਰਹੋ ਬਿਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨਸੋ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਅਰਹਾਉ ਜਨ ਕੀ ਟੈਲ ਸੰਭਾਖਨ ਜਨਸਿਓ ਉਠਨ ਬੈਠਨ ਜਨ ਕੈ ਸੰਗਾ ਜਾਨ ਚਾਰ ਰਾਜਮੁਖ ਮਾਤੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ।

ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰ ਅੰਬਾਰਗ ਤੁਮ ਪਿਤਾ ਕਿਰਪਾਲ ਰਹਾਉ। ਮੋਏ ਨਿਰਗੁਣ ਗੁਣ ਨਾਹੀ ਕੋਈ, ਪਹੁੰਚ ਨ ਸਾਕੋ ਤੁਮਰੀ ਤਾਲ, ਤੁਮਰੀ ਗਤ ਮਿਤ ਤੁਮ ਹੀ ਜਾਨੋ, ਜੀਓ ਪਿੰਡ ਸਭ ਤੁਮਰੋ ਮਾਲ, ਅੰਤਰ ਜਾਮੀ ਪੁਰਖ ਸੁਆਮੀ ਅਣਬੋਲਤ ਹੀ ਜਾਨੋ ਹਾਲ, ਤਾਨ ਮਨ ਸੀਤਲ ਹੋਏ ਹਮਾਰੋ, ਨਾਨਕ ਪ੍ਰਭ ਜੀ ਨਦਰ ਨਿਹਾਲ। ਬਿਲਾਵਲ ਮਹੱਲਾ ਪੰਜਵਾਂ, ਰਾਜ ਸਦਾ ਪ੍ਰਭ ਆਪਣੇ ਸਾਥ, ਤੂੰ ਹਮਰੋ ਪ੍ਰੀਤਮ ਮਨ ਮੋਹਨ, ਤੁਝ ਬਿਨ ਜੀਵਨ ਸਗਲ ਆਕਾਸ ਰਹਾਉ। ਰੰਗ ਤੇ ਰਾਉ ਕਰਤ ਖਿਨ ਪੀਤਰ, ਪ੍ਰਾ ਮੇਰੋ ਅਨਾਥ ਕੋ ਨਾਥ, ਜਲਤ ਅਗਨ ਮੈਂ ਜਨ ਆਪ ਉਧਾਰੇ, ਕਰ ਆਪਣੇ ਦੇ ਰਾਖੇ ਹਾਥ। ਸੀਤਲ ਸੁਖ ਪਾਇਓ ਮਨ ਤ੍ਰਿਪਤੇ, ਹਰ ਸਿਮਰਤ ਸ਼ਰਮ ਸਗਲੇ ਲਾਥ। ਨਿਧ ਨਿਧਾਨ ਨਾਨਕ ਹਰ ਸੇਵਾ, ਅਬਰ ਸਿਆਣਪ ਸਗਲ ਆਕਾਥ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਸੇਵਕ ਕੋ ਕਹੋ ਨਾ ਵਿਸਾਰਹੋ, ਉਰ ਲਾਗੂ ਸਵਾਮੀ ਪ੍ਰਾਮੇਰ, ਪੂਰਬ ਪ੍ਰੀਤ ਗੋਬਿੰਦ ਵਿਚਾਰਹੋ ਰਹਾਉ। ਪਤਤ ਪਾਵਨ ਪ੍ਰਬਿਰਧ ਤੁਮਾਰੋ, ਹਮਰੇ ਦੋਖ ਹਿਰਦੇ ਮਦ ਤਾਰੋ, ਜੀਵਨ ਪ੍ਰਾਣ ਹਰ ਤਨ ਸੁਖ ਤੁਮ ਹੀ, ਹਉਮੈ ਪੜਲ ਕਿਰਪਾ ਕਰ ਜਾ ਰਹੋ। ਜਲ ਬਿਹੂਨ ਮੀਨ ਕਲ ਜੀਵਨ, ਦੂਧ ਬਿਨਾ ਰਹਿਣ ਕਤਬਾਰੋ, ਜਨ ਨਾਨਕ ਪਿਆਸ ਚਰਨ ਕਮਲਨ ਕੀ, ਪੇਖ ਦਰਸ ਸਵਾਮੀ ਸੁਖਸਾਰੋ। ਬਿਲਾਵਲ ਮਹੱਲਾ ਪੰਜਵਾਂ, ਆਗੇ ਪਾਛੇ ਉਸਲ ਪਾਇਆ,

ਕਣਕਾ ਜੇ ਸਿਮਰਤ ਮੁਕਤ ਪਏ ਜੀ ਜਾਨੋ ਰਗਾਵ ਗਜ ਕੀ ਤਰਸ ਮਿੱਟੀ ਛਿਨਹੂ ਮੈਂ ਜਦ ਹੀ ਰਾਮ ਬਖਾਨੋ ਨਾਰਦ ਕਹਿਤ ਸੁੰਦ ਤਰੂ ਬਾਰਕ ਭਜਨ ਮਾਏ ਲਬਟਾਨੋ ਅਚਲ ਅਮ ਨਿਰਪੈ ਪਦ ਪਾਯੂ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਕਟ ਤਾਏ ਤੂੰ ਮਾਨੋ ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨ ਚੁਕੇ ਗੁਰ ਏ ਭੇਦ ਬਤਾਵੇ ਰਗਾਵ ਕਾਂ ਪਯੋ ਤੀਰਥ ਬ੍ਰਤ ਕੀਏ ਆਰਾਮ ਸਰਨ ਨਹੀਂ ਆਵੇ ਜੋਗ ਜਗ ਨਿਫਲ ਤੇ ਮਾਨੋ ਜੋ ਪ੍ਰਜਸ ਬਸਰਾ।

ਤੂੰ ਭਗਤ ਹੀਨ ਜੋ ਪ੍ਰਾਣੀ ਕਰਮੇ ਮੁਕਤ ਨਾਮ ਤੇ ਪਾਵਤ ਗੁਰ ਜਹਿ ਭੇਦ ਬਤਾਵੇ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਬਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੀ ਸਭ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਵੇਣ ਪੈ ਪੈ ਭਗਤ ਨ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਦ ਬਾਦ ਕਰੇ ਦੁਖ ਹੋਈ ਤਦ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਾਨਵੋ ਕਥਨੀ ਹੈ ਪਰ ਰਹਿਤ ਨ ਹੋਈ ਨਾਭੋ ਫੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਕੜ ਕੜ ਵਿਆਪ ਰਹੋ ਬਿਖ ਨਾਲ ਜੋ ਅੰਜ ਤੋ ਦੀਸੇ ਕਾਲ ਕਾਰਜ ਸੀਧੋ ਹਿਰਦੇ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵ ਲਾਈ ਮਨਮੁਖ ਹਉਮੈ ਪਤ ਗਵਾਈ ਆਪੇ ਕਰਤੈ ਭਗਤ ਕਰਾਈ ਗੁਰਮੁਖੇ ਆਪੇ ਦੇ ਵਡਿਆਈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਨ ਵੇਖੈ ਜੋਤ ਸ਼ਸਤਰ ਸਿਮਰਤ ਨਾਮ ਗਰੜਾਮੰਗ ਗੁਰਮੁਖ ਸਾਂਤ ਊਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੂਟੇ ਇਕ ਨਾਮ ਵਸਾਮੰਗ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੇ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੇ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਨ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਤਨ ਤਨ ਕਲਤ ਸਭ ਦੇਹ ਅਵਮਾਨਾ ਬਿਨ ਨਾਵੇ ਕਿਸ ਸੰਗ ਨ ਜਾਨਾ ਰਖਾਓ ਕੀ ਤੇਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੈ ਟੇਰੀ ਖਾਕੂ ਖਾਗਰ ਲੈ ਸਭ ਫੈਲ ਬਿਨ ਸਬਦੇ ਨਹੀਂ ਉਤਰੇ ਮੈਲ ਗੀਤ ਰਾਗ ਤਨ ਤਾਲ ਸੇ ਕੂਰੇ ਤ੍ਰਿਗੁਣ ਉਪਜੈ ਬਿਨ ਸੇ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਝੂਟੇ ਗੁਰਮੁਖ ਦਾਰੂ ਗੁਣ ਗਾਏ ਧੋਤੀ ਊਜਲ ਤਿਲਕ ਗਲਮਾਲਾ ਅੰਤਰ ਕ੍ਰੋਧ ਪੜੇ ਨਾਟਸਾਲਾ ਨਾਮ ਵਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਹੀਂ ਸੁਗਤੀਆ ਤੂਕਰ ਸਵਾਨ ਗਰਦ ਮੰਜਾਰਾ ਪਸ਼ੂ ਮਲੇਸ਼ ਨੀ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪਵਾਈਏ ਬੰਧਨ ਵਾਧਿਆ ਆਈਏ ਜਾਈਏ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਤਾਰਥ ਸਾਚੀ ਦਰਗੇ ਪੂਛ ਨਾ ਹੋਏ ਮਾਨੇ ਹੁਕਮ ਤੀਜੇ ਦਰ ਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਾਨ ਮਨ ਅਰਪੇ ਹੈ ਇਹੋ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ।

ਬਿਨਜ ਪਈਆ ਮਨ ਬੋਧ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਆਕਥ ਕਥਈਆ ਮਨ ਮੁਖ ਮਾਇਆ ਮੋਵੇ ਆਪੇ ਇਉ ਮਨ ਤ੍ਰਿਸ਼ਨਾ ਜਲ ਤਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਉ ਮਨ ਨਾਟੇ ਸਤਗੁਰ ਆਗੇ ਅਨਗਲ ਸ਼ਬਦ ਤੁਨ ਤੂਰ ਵਜਈਆ ਹਰ ਉਸਤ ਕਰੇ ਦਿਨ ਰਾਤੀ ਰਖ ਰਗ ਚਰਨ ਹਰ ਤਾਲ ਪੂਰਈਆ ਹਰ ਕੀ ਰੰਗ ਰਤਾ ਮਨ ਗਾਵੇ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰਤਾਰ ਚੋਏ ਅਤ ਨਿਰਮਲ ਜਿਨ ਪੀਆ ਤਿਨਹੀ ਸੁਖ ਲਈਆ ਮਨ ਹੜ ਕਰਮ ਕਰੇ ਅਭਮਾਨੀ ਜੋ ਬਾਲਕ ਬਾਲੂ ਕਰ ਉਸਰਈਆ ਆਵੇ ਲਹਿਰ ਸੁਮੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਕਿਉ ਜਗ ਹੈ ਸਭ ਖੇਲ ਖੇਲਈਆ ਜੋ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਪਸਮ ਦਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜੇ ਗ੍ਰਸਤ ਪਿਆ ਬਨਵਾਸੀ ਇਹ ਖਿਨ ਮਨੁਆ ਟਿਕੇ ਨਾ ਟਕਈਆ ਧਾਵਤ ਤਾਏ ਤਦੇ ਕਰ ਆਵੇ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੇ ਨਹੀਂ ਬੂਝੇ ਗੁਰ ਕੈ ਸ਼ਬਦ ਨਰਾਜ ਸੁਖ ਲਈਆ ਉਬਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਮਨ ਕਰਈਆ ਪਰ ਪਵਨ ਕਰੇ ਬੂਝੇ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੇ ਰਿਧ ਸਿਧ ਚੇਟਕ ਚੇਟਕਈਆ ਤ੍ਰਿਪਤ ਸੰਤੋ ਮਨ ਸਾਂਤਨ ਆਵੇ ਮਿਰ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਪੰਡਜ ਜੇਰਜ ਸੇਤ ਉਤਖੁਜ ਤਵਰਨ ਰੂਪ ਜੀਜਨ ਤੋ ਪਈਆ ਸਾਧੂ ਸਰਨ ਪਰੇ ਸੋ ਉਬਰੇ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਉ ਕੰਬੀਰ ਤਰਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੇ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਿਨਾ ਕੀ ਹਰ ਪੈਜ ਰਖਾਈ

ਜੋ ਦੇਖੇ ਹੋਂ ਲੋੜ ਪੋੜ ਹੋਏ ਪਈਆ ਰਹਾਓ, ਹਉ ਨਿਰਖਤ ਫਿਰੋ ਸਭ ਦੇਹ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮਨ ਤਨ ਕਾੜ ਦਿਓ ਗੁਰ ਆਗੇ, ਜੇ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਸੁਦੇ ਸਾਦੇ ਪ੍ਰਭ ਕੇਰਾ, ਜਿਤ ਅੰਤਰ ਮਨ ਤਨ ਮੀਠ ਲਗਈਆ, ਮਸਤਕ ਕਾੜ ਦਿਓ ਚਰਣਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਲਈਆ, ਚਾਲ ਚਲ ਸਗੀ ਹਮ ਪ੍ਰਭ ਪ੍ਰਬੁੱਧ, ਗੁਣ ਕਾਮਣ ਕਰ ਹਰ ਪ੍ਰਭ ਲਈਆ, ਭਗਤ ਵਛਲ ਓਆ ਕੋ ਨਾਮ ਕਹਿਤ ਹੈ, ਸਰਨ ਪ੍ਰਭੂ ਤਿਸ ਪਾਛੇ ਪਈਆ, ਖਿਮਾ ਸੀਗਾਰ ਕਰੇ ਪ੍ਰਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ, ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜੀਓ ਕਟ ਕਟ ਪਈਆ, ਹਰ ਹਰ ਹਾਰ ਕੰਠ ਗਏ ਬਣਿਆ, ਮਨ ਮੋਤੀ ਚੂਰ ਵੱਡ ਗਏ ਨਈਆ, ਹਰ ਹਰ ਸ਼ਰਧਾ ਸੇ ਵਸ਼ਾਈ, ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ, ਤੇ ਪ੍ਰਭ ਆਵਰ ਅਵਰ ਕਿਛ ਕੀਜੇ, ਤਾ ਬਾਦ ਸੀਗਾਰ ਫੋਕਟ ਫੋਕਟਈਆ, ਕੀਓ ਸੀਗਾਰ ਮਿਲਨ ਕੈ ਤਾਈ, ਪ੍ਰਭ ਲੀਓ ਸੁਹਾਗਣ ਥੂਕ ਮੁਖ ਪਈਆ, ਹਮ ਤੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰੇ ਤੇਰੇ ਵਸ ਪਈਆ, ਦਇਆ ਦੀਨ ਕਰੋ ਰਖ ਲੇਵੋ, ਨਾਨਕ ਹਰ ਗੁਰ ਸਰਨ ਸਮਈਆ, ਬਿਲਾਵਲ ਮੁਹੱਲਾ ਚੌਥਾ, ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ, ਖਿਨ ਖਿਨ ਸਰਦਾ ਮਨ ਬਹੁਤ ਉਠਈਆ, ਗੁਰ ਦੇਖੇ ਸਰਦਾ ਮਨ ਪੂਰੀ, ਤੂੰ ਚਾਤਰਕ ਪ੍ਰਿਓ ਪ੍ਰਿਓ ਬੂੰਦ ਮੁਖ ਪਈਆ, ਮੇਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਾ ਮੇਲੇ, ਮੈਂ ਤਿਸ ਆਗੇ ਸਿਰ ਕਟ ਕਟ ਪਈਆ ਰਹਾਉ, ਰੋਮ ਰੋਮ ਮਨ ਤਨ ਇਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ, ਵੈਦਿਕ ਨਾਟਕ ਦੇਖ ਪੋਲਾਨੇ, ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ, ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉ ਬਿਨ ਅਮਲ ਅਮਲੀ ਮਰ ਗਈਆ, ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨ ਅਵਰ ਨ ਪਾਵੇ ਬਿਨ ਹਰ ਕੋ ਦੁਈਆ, ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ, ਹਉ ਤਿਸ ਵਿਟੋਂ ਬਲ ਬਲ ਘੁੰਮ ਗਈਆ, ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ, ਸੇਜ ਏਕ ਏਕੋ ਪ੍ਰਭ ਠਾਕੁਰ, ਮਹਿਲ ਨ ਪਾਵੇ ਮਨਮੁਖ ਪਰਮਈਆ, ਗੁਰ ਗੁਰ ਕਰਤ ਸਰਣ ਜੇ ਆਵੇ, ਪ੍ਰਭ ਆਏ ਮਿਲੇ ਕਨ ਟੀਲ ਨ ਪਈਆ, ਤਾਰ ਕਰਕੇ ਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਭਈਆ, ਬੇਸਵਾ ਕਹਿ ਕਰ ਬੇਟਾ ਜਨਮਿਆ, ਪਿਤਾ ਤਾਏ ਕਿਆ ਨਾਮ ਸਵਈਆ, ਪੂਰਵ ਜਨਮ ਭਗਤ ਕਰ ਆਏ, ਗੁਰ ਹਰ ਹਰ ਹਰ ਹਰ ਭਗਤ ਜਮਈਆ, ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ ਹਰ ਹਰ ਹਰ ਨਾਮ ਸਮਈਆ, ਪ੍ਰਭ ਆਣ ਆਣ ਮਹਿੰਦੀ ਪੀਸਾਈ, ਆਪੇ ਕੋਲ ਕੋਲ ਅੰਗ ਲਈਆ, ਜਿਨ ਕੋ ਠਾਕੁਰ ਕਿਰਪਾ ਥਾਰੀ, ਬਾਂਹ ਪਕਰ ਨਾਨਕ ਕੱਢ ਲਈਆ, ਰਾਗ ਬਿਲਾਵਲ ਮਹੱਲਾ ਪੰਜਵਾਂ, ਅਸ਼ਟਪਦੀ ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ ਤਜ ਆਣ ਸਰਣ ਗਹੀ ਰਖਾਉ, ਪ੍ਰਭ ਚਰਨ ਕਮਲ ਅਪਾਰ, ਹਉ ਜਾਉ ਸਦ ਬਲਿਹਾਰ, ਮਨ ਪ੍ਰੀਤ ਲਾਗੀ ਤਾਹੇ, ਤਜ ਆਣ ਕਤੇ ਨਾ ਜਾਹੇ, ਹਰ ਨਾਮ ਰਸਨਾ ਕਹਿਣ, ਮਲ ਪਾਪ ਕਲਮਲ ਦਹਿਣ, ਚੜ ਨਾਭ ਸੰਤ ਉਧਾਰ।

ਤੁਨ ਮੋਹੇ ਅਨਹਤ ਬੈਨ, ਹਰ ਸਰਨ ਸੂਰ ਗੋਪਾਲ, ਪ੍ਰਾ ਭਗਤ ਵਸ ਦਿਆਲ, ਹਰ ਨਿਗਮ ਲਹਿ ਨਾ ਪੇਵ, ਨਿਤ ਕਰੇ ਮੁਨਜਨ ਸੇਵ, ਦੁਖ ਦੀਨ ਦਰਦ ਨਿਵਾਰ, ਜਾ ਕੀ ਮਾਂ ਬਿਗੜੀ ਕਾਰ, ਤਾ ਕੀ ਮਿਤ ਨਾ ਜਾ।

ਨਾਨਕ ਮਨਸਾ ਪੂਰ ਬਿਲਾਵਲ ਮੁਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਉ ਦੁਆਰ ਗੈ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਕਰ ਦਇਆ ਲਿਹੋ ਲੜ ਲਾਏ ਨਾਨਕਾ ਨਾਮ ਤੇ ਆਏ ਦੀਨਾ ਨਾਥ ਦਇਆਲ ਮੇਰੇ ਸਵਾਮੀ ਦੀਨਾ ਨਾਥ ਦਇਆਲ ਜਾਚੋ ਸੰਤਰਵਾਲ ਰਖਾਓ ਸੰਸਾਰ ਵਿਖਿਆ ਕੂਪ ਤਾਂ ਅਗਿਆਨ ਮੋਹਤ ਕੂਪ ਗੈ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹੀਂ ਠਾਓ ਨਾਨਕਾ ਬਲ ਬਲ ਜਾਓ ਲੋਭ ਮੋਹਿ ਬਾਦੀ ਦੇਹ ਬਿਨ ਭਜਨ ਹੋਵਤ ਖੇਹ ਜਮਦੂਤ ਮਹਾ ਪਿਆਨ ਚਿਤ ਗੁਪਤ ਕਰਮ ਹੈ ਜਾਨ ਦਿਨ ਰੈਨ ਸਾਖ ਸੁਣਾਏ ਨਾਨਕਾ ਹਰ ਸਰਣਾਏ ਪਏ ਪੰਜਨਾ ਮੁਰਾਰ ਕਰ ਦਇਆ ਪਤਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤੇ ਸਮਾਹੇ ਗੈ ਓਟ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਕੜ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵਡਭਾਗ ਨਾਨਕ ਪਾਏ ਪ੍ਰਭ ਤੁਧ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜੋ ਮੀਨ ਜਲ ਸੁਵੇਤ ਆਲ ਕਮਲ ਪਿੰਨ ਨਾ ਪੇਤ ਜੋ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜੋ ਤਰਨ ਪਰਤ ਪਰਾਨ ਜੋ ਲੋਭੀਏ ਤਨ ਦਾਨ ਜੋ ਦੂਧ ਜਲੇ ਸੰਜੋਗ ਜੋ ਮਾਂ ਖੁਦਿਆ ਰਸ ਭੋਗ ਜੋ ਮਾਦ ਪੂਤੇ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਤ ਨਿਸੰਗ ਮੈਗਲੈ ਕਾਮੇ ਬੰਧ ਜਿਉਂ ਗ੍ਰਸਤ ਬਖਈ ਧੰਦ ਜਿਉਂ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾ ਦੇ ਨੇਹੋ ਚਾਤ੍ਰਿਕ ਚਾਹਤ ਮੇਹੋ ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਤੋ ਸਰਬ ਫਲ ਹਰ ਲੇ ਉਲ ਸਮੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੇ ਮੁਰਾਰ ਹਰ ਨਾਨਕ ਸਰਨ ਦੁਆਰ।

ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਕੜਕੜ ਦੇਖਿਆ ਜੋ ਦਿਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਯਾ ਜਬ ਜਪ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰਦੀ ਸਹਿ ਰਗਾਓ ਦੂਜੇ ਪਾਏ ਲੱਗੇ ਪਛਤਾਣ ਜਮਦਰ ਬਾਧੇ ਆਮਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਵੇ ਸਿਰ ਜਮਕਾਰ ਸੇ ਝੂਟਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕਿੰਨੇ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ

ਵਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੇ ਅਵਰ ਨਾ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਿਰਦੇ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸਵਾਮੀ ਜਾਣ ਪਗ ਲਗ ਧਿਆਓ ਹੋਏ ਦਾਸਨ ਦਾਸਾ ਰਹਾਓ ਸੋਮਵਾਰ ਸਜ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵ ਲਾਏ ਜੇ ਦੇਵੇ ਤੇ ਪੱਲੇ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਕੰਧੇ ਲਾਇਆ ਆ ਬੁਝਾਏ ਸੋਈ ਬੂਝੇ ਗੁਰ ਕੇ ਸ਼ਬਦ ਦਰ ਕਰ ਸੂਝੇ ਪ੍ਰੇਮ ਭਗਤ ਕਰੇ ਲਿਵ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹੋਮੇ ਮਲਕ ਹੋਏ ਦਰ ਸੱਚੇ ਤਰ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਹਾ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕਉ ਬਲ ਜਾਈਏ ਗੁਰ ਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਰੱਖੋ ਉਰਤਾਰ।

ਹਉਮੈ ਮੇਰਾ ਪਰਮੈ ਸੰਸਾਰ, ਮਨਮੁਖ ਅੰਧਾ ਦੂਜੇ ਪਾਏ, ਜਮ ਦਰਬਾਦਾ ਚੋਟਾਂ ਖਾਏ, ਗੁਰਪ੍ਰਸਾਦੀ ਸਦਾ ਸੁਖ ਪਾਏ, ਸਤਕਰਣੀ ਸਾਚ ਲਿਵਲਾਏ, ਸਤਿਗੁਰ ਸੇਵੇ ਸੇ ਵਡਫਾਗੀ, ਹਉਮੈ ਮਾਰ ਸੱਚ ਲਿਵਲਾਗੀ, ਤੇਰੇ ਰੰਗਰਾਤੇ ਸਹਿਜ ਸੁਪਾਏ, ਤੂੰ ਸੁਖਦਾਤਾ ਲਹੇ ਮਿਲਾਏ, ਇਕ ਸਤੇ ਦੂਜਾ ਨਾਹੀਂ ਕੋਏ,

ਤਾਰ ਨੇਚਲ ਸਾਜ ਰਹਿਆ ਕਲ ਤਾਰ ਨਾਨਕ ਗੁਰਮੁਖ ਬੂਝੈ ਉਹ ਸ਼ਬਦ ਵਿਚਾਰ ਬਲਾਵਲ ਮੁਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਟ ਸਾਜੇ ਜੀ ਜੰਤ ਮਾਇਆ ਮੋਇ ਪਜ ਦੂਜੇ ਪਾਏ ਪ੍ਰਪੰਚ ਲਾਗੇ ਆਵੇ ਜਾਹੇ ਮਰੇ ਅਪਾਗੇ ਸਤਿਗੁਰ ਪੇਟੇ ਸੋਝੀ ਪਾਏ ਪ੍ਰਪੰਚ ਚੁਕੇ ਸਚ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾ ਕੇ ਮਨੁਸਿਆ ਪ੍ਰਵੇਕ ਰਖਾਓ ਸ੍ਰਿਸ਼ਟਿ ਪਾਏ ਆਪੇ ਸਾ ਵੇਖੇ ਕੋਈ ਨਾ ਮੇਟੈ ਤੇਰੇ ਲਿਖੈ ਸਿੱਧ ਸਾਧਕ ਜੇ ਕੋ ਕਹੇ ਕਹਾਏ ਪਰਮੇ ਪੂਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨ ਬੂਝੈ ਆਉ ਮੈਂ ਮਾਰੇ ਤਾਂ ਦਰ ਸੂਝੇ ਇਕ ਤੇ ਸਭ ਦੂਜਾ ਹੂਆ ਏਕੋ ਵਰਤੇ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੇ ਗੁਰ ਕੈ ਸ਼ਬਦ ਹਰ ਦਰ ਨਿਸਾਣੇ ਸਤਿਗੁਰ ਪੇਟੇ ਤਾਂ ਏਕੋ ਪਾਏ ਵਿਚੋਂ ਦੂਜਾ ਠਾਕ ਰਖਾਏ ਜਿਹਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਏ ਸਾਹਿਬ ਕੀ ਸੇਵ ਰਹੇ ਸਰਣਾਈ ਆਪੇ ਬਗਸੇ ਦੇ ਵਡਿਆਈ ਤੇਤੇ ਉਪਰ ਨਾਹੀ ਕੋਏ ਕੌਣ ਡਰੇ ਡਰ ਕਿਸਕਾ ਹੋਏ ਗੁਰਮਤੀ ਸਾਂਤ ਵਸੇ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਕ ਸੇਵਕ ਇਕ ਪਰਮ ਭੋਲਾਏ ਆਪੇ ਕਰੇ ਹਰ ਆਪ ਕਰਾਏ ਏਕੋ ਵਰਤੇ ਅਵਰ ਨਾ ਕੋਏ ਮਨ ਰੋਸ ਕੀਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸੱਚ ਸੱਚੇ ਵਿਚਾਰੀ ਥਿੱਤੀ ਵਾਰ ਸਭ ਸਭ ਸੁਖਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹੇ ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਆਵੇ ਸਭ ਪਰਮੇ ਕਾਚੇ ਮਨਮੁਖ ਮਰੇ ਮਰ ਗਤੀ ਜਾਹੇ ਏਕ ਨਾ ਚੇਤ ਦੂਜੇ ਲੋਭ ਆਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦੇ ਕਿਉ ਪਾਏ ਪਾਰ ਆਦਿ ਉਪਾਇਓ ਪਾਵਣ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਪੇਖ ਕਰੇ ਪੇਖ ਤਾਰੀ ਪਾਪਾ ਪਰਮੇ ਕਾਚੀ ਸਾਰੀ ਅਇਥੇ ਸੁਖ ਨਾ ਆਗੇ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜ ਹੋ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੁਧ ਗੁਬਾਰ ਨਾਨਕ ਗੁਰਮੁਖ ਬੂਝੈ ਸੋ ਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸੀਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਜ ਪਿਆਰੀਆ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰਸਾ ਧਾਰਿਆ ਸੱਚ ਨਵੇਲੜੀਏ ਜੋ ਬਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿ ਨਾ ਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਆਗਾਧ ਬੋਧ ਅਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਜ ਪਿਆਰੀਆ ਗੁਰਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮ ਹੋਏ ਅੜੀ ਫਿਰ ਸੰਗਸੂਤੀ ਰਾਮ ਗੁਰ ਕੇ ਪਾਏ ਚਲੋ ਸਾਜ ਸੰਗੂਤੀ ਰਾਮ ਤਨ ਸਾਜ ਸੰਗੂਤੀ ਹਰ ਸੰਗਸੂਤੀ ਸੰਗ ਸਖੀ ਸਹੇਲੀਆ ਇਕ ਪਾਏ ਇਕ ਮਨ ਨਾਮ ਵਸਿਆ ਸਤਿਗੁਰੂ ਹਮ ਮਿਲੀਆ ਦਿਨ ਰਹਿਣ ਕੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਪਹੁ ਪੰਜਨੋ ਜੋਤ ਸਵਾਇੜੀਏ ਤਿਰ ਭਵਨ ਸਾਰੇ ਰਾਮ ਕੜ ਕੜ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਪੌਮੇ ਮਮਤਾ ਲੋਭ ਜਲ ਹੋ ਸ਼ਬਦ ਮੈਲ ਚੁਕਾਈਏ ਦਰਜਾਏ ਦਰਸ਼ਨ ਕਰੀ ਪਹਾਣੇ ਤਾਰੇ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਗ ਤ੍ਰਿਪਤੀ ਨਾਨਕਾ ਉਰਤਾਰਿਆ ਬਿਲਾਵਲ ਮੁਹੱਲਾ ਪਹਿਲਾ ਮੈਂ ਮਨ ਚਾਓ ਘਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਰੇ ਪ੍ਰਪਨਾਸੀ ਰਾਮ ਅਵਗਤੋ ਹਰਨਾਥ ਨਾਥ ਇਸੇ ਭਾਵੇ ਸੋਥੀ ਹੈ ਕਿਰਪਾਲ ਸਦਾ ਦਿਆਲ ਦਾਤਾ
جیاں اندر توں جیے، میں اور گیان نہ تیان پوجہ، ہر نام انتر وس رہے، پیخ پونی ہٹ نہ جانا، نانکا سج گئے رہے، بنڈی رہن پلی، دن سوہائے رام، نکر سوتڑیے، پھر مجگائے رام، نبھان نب تن سبد جاگی، اپنے پھر پانیاں، تج کوڑ کپٹ سبھاؤ دوجا، چاکری لو کانیاں، میں نام ہر کا ہار کنٹھے، ساچ سبد نیسانیاں، کر جوڑ نانک ساچ مانگے، نظر کر تد پھانیاں، جار سلونڑیے، بولے گربانی رام، جنس مننے اڑی، آکت کہانی رام، آکت کہانی پد نربانی، او ورلا گرمک بوجھے، او سد سمائے، آب گوائے، تیر پاون سو جی سوجھے، رے اتیت اپرم پراتا، ساچ من گن ساریا، او پورہیا سر بٹھائی، نانکا ارتھاریا، محل بلائیڑیے، پگت سنےہی رام، گرمت من ریسی، سیچ سدےہی رام، ماں مار ریجے سبد سیجے، ترلوک ناتھ پچھانے، من ڈیگ ڈول نہ جائے کت ہی، اپنا پھر جانے، میں آدھار تیرا، تو خسم میرا، میں تان تکیا تیرا، ساچ سوچا صدا نانک، گر سبد چگر نبیرا، شانت بلاول، محلہ چوتھا، منگل، ایک او انکار، صد گر پرساد، میرا ہر پرب سے جی آیا، منسوخ سمانا رام، گر تٹھے گھر پرپایا، رنگ رلیا مانا رام، وڑپا گیا سوہاگنی، ہر مستک مانا رام، ہر پرب ہر سوہاگ ہے، نانک من پانا رام، نمانیا گھر مان ہے، ہر پرب ہر آپے رام، گرمخ آپ گوایا، نت ہر گھر جاپے رام، میرے گھر پرپاوے سو کرے، ہر رنگ ہر راپے رام، جن نانک سہج ملایا، ہر رس ہر تھاپے رام، مانس جنم ہر پائیے، ہر رام ویرا رام، گرمکھ مل سوہا گنی۔

ਰਾਮ ਗੋਰ ਹਾਰ ਪ੍ਰਭ ਅਗਮ ਦ੍ਰਿੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸਜਣ ਲੋੜ ਲਹੋ।

ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸੇ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਪਾਇਆ ਪੂਰੇ ਵਡਭਾਗੇ ਰਾਮ ਹਰ ਪ੍ਰਭ ਹਰ ਮਨ ਪਾਇ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਤਾਨ ਹਰ ਪ੍ਰਭ ਪਿਆਰੇ ਰਾਵੀ ਜਹਰ ਪ੍ਰਭਾਈ ਰਾਮ ਅੱਖੀ ਪ੍ਰੇਮ ਕਸਾਈਆਂ ਜਿਉਂ ਬਿਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ ਜਨ ਨਾਨਕ ਨਾਮ ਵਿਸਿਆ ਹਰ ਹਰ ਲਿਵਲਾਈ ਰਾਮ ਹਾਂ ਮੂਰਖ ਮੁਗਦ ਮਿਲਾਇ ਹਰ ਕਿਰਪਾ ਧਾਰੀ ਰਾਮ ਤਨ ਤਨ ਗੁਰੂ ਸਾਬਾਸ ਹੈ ਜਿਨ ਹੋਮੇ ਮਾਰੀ ਰਾਮ ਜਿਨ ਵਡਭਾਗੀਆ ਵਡਭਾਗ ਹੈ ਹਰ ਹਰ ਉਰਤਾਰੀ ਰਾਮ ਜਨ ਨਾਨਕ ਨਾਮ ਸਲਾਹ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲੱਗ ਗਏ ਵੱਡੇ ਭਾਗ ਗਏ ਤਾਂ ਮਿਲ ਗਏ ਪੂਰਨ ਪਤੇ ਸਹਿਜੇ ਸਮਾਏ ਗਏ ਗੋਬਿੰਦ ਪਾਈਏ ਦਿਓ ਸਖੀਏ ਮੋਹੇ ਮੱਤੇ ਦੇ ਨਰਾਇਣ ਠਾਲਡੀ ਕਰੋ ਸੇਵ ਪ੍ਰਭ ਕਮਨ ਜੁਗਤੀ ਪਾਇਆ ਬਿਰਵੰਤ ਨਾਨਕ ਕਰੋ ਕਿਰਪਾ ਲਹਿਹੋ ਮੋਹੇ ਲੜਲਾਇਆ ਪਇਆ ਸਮਾੜਾ ਹਰ ਤਨ ਸਾਹਾ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਅਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਚਾਹੇ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਾਪਤ ਕਰ ਬੇਨੰਤੀ ਮਿਲੇ ਹਰ ਸਲਾਹਾ ਬਿਨਵੰਤ ਨਾਨ ਦਾਸ ਤੇਰਾ ਮੇਰਾ ਪਰ ਅਗਮ ਅਥਾਹਾ ਸਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਪਇਆ ਗਇਆ ਵਿਜੋਗੋ ਰਾਮ ਮੇਰੇ ਸੰਤ ਆਏ ਪ੍ਰਭ ਤੇ ਆਏ ਬਣੇ ਅਚਰਜ ਜਾਨੀਆਂ ਮਿਲ ਕੱਤਰ ਹੋਏ ਸਹਿਜ ਟੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਹਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਪਵਨ ਸੁਹਾਵੜਾ ਤਰਤ ਸੁਭਾਗੀ ਰਾਮ ਪ੍ਰਭ ਕਰ ਆਏੜਾ ਗੁਰਚਰਣੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਕੰਤ ਵਿਸ਼ੁਨਿਆ ਆਨੰਦ ਅਨਦਿਨ ਵਜੇ ਵਾਜੇ ਅੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਣਹਦ ਬਾ ਜਿੱਤਰਾ ਇਸ ਧੁਨ ਦਰਬਾਰ ਆਰਾਮ ਆਨੰਦ ਅਨਦਨ ਵਜੇ ਵਾਜੇ ਦਿਨ ਸਰੈਣ ਉਮਾਹਾ ਤੈ ਰੋਗ ਸੋਗ ਨਾ ਦੁਖ ਵਿਆਪੇ ਜਨਮ ਮਰਨ ਨਾ ਤਾਹਾ ਰਿੱਧ ਸਿੱਧ ਸੁਦਰਸ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਨਵੰਤ ਨਾਂਗ ਬਲਿਹਾਰ ਵੰਜਾਂ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਖੀ ਸਹੇਲੜੀ ਹੋ ਮਿਲ ਮੰਗਲ ਗਾਵੇ ਰਾਮ ਮਨ ਤਨ ਪ੍ਰੇਮ ਕਰੇ ਤਿਸੇ ਪ੍ਰਭ ਕੋ ਰਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਪਾਵੇ ਇੱਕ ਨਿਮਖ ਪਲਕ ਨਾ ਤਿਆਗੀਏ ਗਏ ਕੰਠ ਲਾਈਏ ਨਹਿ ਲਜਾਈਏ ਚਰਨ ਰਜ ਮਨ ਪਾਗੀਏ ਭਗਤ ਠਗੋਰੀ ਪਾਏ ਮੋਹ ਅੰਤ ਕਥੂ ਨਾ ਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬਿਸਮਨ ਬਿਸਮ ਪਈ ਇਹ ਗੁਣ ਅਵਨਾਸੀ ਰਾਮ ਕਰ ਗਏ ਪੁਜਾ ਗਹੀ ਕੱਟ ਜਮਕੀ ਫਾਸੀ ਰਾਮ ਗਏ ਪੁਜਾ ਲੀਨੀ ਦਾਸ ਕੀਨੀ ਅੰਕਰ ਅਦੁੱਧ ਜਣਾਇ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦਿੱਟ ਥਾਰੀ ਮਨ ਪਿਆਰੀ ਮਹਾਂ ਦੁਰਮਦਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ ਬ੍ਰਹਮ ਦੀ ਸਹਿ ਬ੍ਰਹਮ ਸੁਣੀਏ ਏਕ ਏਕ ਵਿਖਾਣੀਏ

ਸਿਵਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ ਤਜਮਾਨ ਸਖੀ ਮਦ ਆਪਣੇ ਪ੍ਰੀਤਮ ਪਹਾਵੇ ਤਜਮਾਨ ਵੋ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਵਿਖੰਡਨੋ ਹੋਏ ਦਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪੈਂਪੈ ਕਰੋ ਕਿਰਪਾ ਤਾਮ ਮੰਗਲ ਗਾਵਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧਲੇ ਟੋਨੀ ਉਹ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਵਿਚਿੱਤਰ ਚੰਚਲ ਅਨਕ ਪਾਗ ਦਿਖਾਵੇ ਹੋਏ ਟੀਠ ਮੀਠੀ ਮਨੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨੇ ਤੀਰੇ ਵਰਤ ਪੂਜਾ ਬਾੜ ਘਾਟੇ ਜੋਨੀ ਨਾਨਕ ਪੈਂਪੈ ਦਇਆ ਤਾਰੋ ਮੈਂ ਨਾਮ ਅੰਧਲੇ ਟੋਨੀ ਮੋਹ ਅਨਾਥ ਪ੍ਰੇਨਾਥ ਜਿਉ ਜਾਨੋ ਤਿਉ ਰੱਖੋ ਚਿਤਰਾਈ ਮੋਹ ਨਾਹੇ ਤੇਰੀ ਜਾਵੋ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ ਮੋਹੇ ਨਿਰਗੁਣ ਗੁਣ ਨਹੀਂ ਨੈ ਰੂਪ ਤੂਪ ਨਾ ਨੈਣ ਬੰਕੇ ਜੈ ਪਾਵੇ ਤੈ ਰਖ ਤੁਈ ਜੈ ਜੈ ਜੈ ਅੰਪੈ ਸਗਲ ਜਾਕੋ ਤਰਣਾ ਪਤ ਗਤ ਕੇ ਨੇ ਲਖੋ ਨਾਨਕ ਪੈਂਪੈ ਸੇਵ ਸੇਵਕ ਜਿਉ ਜਾਨੋ ਤਿਉ ਮੋਹੇ ਰੱਖੋ

ਲੜ ਲੜਾਏ ਸਭ ਮੈਂ ਮਿਰਹਮਾਰੀ ਹੋਏ ਗਤੇ ਪੀਤ ਚਿਤਵੋ ਮਿਟ ਅੰਧਾਰੇ ਜੋ ਆਸ ਚਕਵੀ ਦਿਨ ਚਰੇ ਨਾਨਕ ਪੈਮ ਪੈ ਪ੍ਰਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਤਨ ਤਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਸੁਹੀ ਬੰਕ ਦੁਆਰ ਸਗਲਾ ਬਨਹਰਾ ਹਰ ਹਰਾ ਸੁਵਾਮੀ ਸੁਖੇ ਗਾਮੀ ਅੰਧ ਮੰਗਲ ਰਸ ਖਣਾ ਨਵਲ ਨਵਤਨ ਨਾ ਉਬਾਲਾ ਕਮ ਰਸਨਾ ਗੁਣ ਫਨਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਦੁਖ ਹਰ ਨਾਨਕ ਪੈਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸਾਂਤ ਦਇਆਲ ਪ੍ਰਭ ਸਰਬ ਸੁਖਾਨੰਦ ਪੀਓ ਸੁਖ ਸਾਗਰ ਪ੍ਰਾਪੇਟੇ ਨਾਨਕ ਸੁਖੀ ਹੋ ਤਿਉ ਜੀਉ ਸ਼ੰਤ ਸੁਖ ਸਾਗਰ ਪ੍ਰਾਪਾਈਏ ਜਬ ਹੋਵੇ ਭਾਗੋ ਰਾਮ ਮਾਨਨ ਮਾਨ ਵਜਾਈਏ ਹਰ ਚਰਣੀ ਲਾਗੋ ਰਾਮ ਤੋੜ ਸਿਆਮ ਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਤੋ ਪ੍ਰਭ ਤਜ ਕਦ ਲਾਗੀਏ ਜਿਸ ਬਿਨ ਮਰ ਜਾਏ ਗਏ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰਮਾਈ ਗਏ ਰਾਮ ਪਤਤ ਪਾਵਨ ਪ੍ਰਭ ਤਿਆਗ ਕਰੇ ਹਉ ਕਤ ਠਹਿਰਾਈ ਗਏ ਰਾਮ ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਏ ਗਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦੋ ਚਾਰ ਨਰਸ ਨਾਰਾਮ ਪ੍ਰਭ ਭਗਤ ਵਸ਼ਲ ਨੈ ਸੇਵ ਹੀ ਤਾਇਆ ਕਾਕ ਗ੍ਰਸਨਾ ਰਾਮ ਪ੍ਰਮੋਹੀ ਦੂਖ ਨਾ ਜਾਣ ਹੀ ਕੁੜ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸ਼ਟਾ ਕ੍ਰਿਮ ਪਸਨਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖ ਤਿਆਗਨ ਰਾਮ ਈਤ ਊਤ ਨੈ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜੇ ਪ੍ਰਪਾਇਆ ਆਪਣਾ ਤਾਂ ਅਟਲ ਸੁਹਾਗਣ ਰਾਮ ਬਿਲਾਵਲ ਮਹੱਲਾ ਪੰਜਵਾਂ ਹਰ ਖੋ ਜੋਵੜ ਪਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਵੀਏ ਪਾਰ ਬ੍ਰਹਮ ਕੇ ਰੰਗੇ ਰਾਮ ਤੋ ਪ੍ਰਸਦ ਹੀ ਸੇਵੀਏ ਪਾਈ ਕੇ ਫਲ ਮੰਗੇ ਰਾਮ ਨਾਨਕ ਪ੍ਰਸਰਣਾਗਤੀ ਜਬ ਅੰਤ ਤਰੰਗੇ ਰਾਮ ਇਕ ਤਿਲ ਪ੍ਰਭੂ ਨਾ ਵਿਸਰੈ ਜਿਨ ਸਭ ਕੁਝ ਦੀਨਾ ਰਾਮ ਵਡਭਾਗੀ ਮੇਲਾਵੜਾ ਗੁਰਮੁਖ ਪਿਰ ਚੀਨਾ ਰਾਮ ਬਾਂ ਪਗੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਬਤ ਨਾਨਕ ਜੀਵੇ ਸੀਤਲ ਮਨ

ਤਲੈ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ, ਮਨ ਹੜ ਕਰਮ ਕਮਾਵਣੇ, ਥਾਏ ਨਾ ਕੋਈ ਪਾਏ। ਨਾਨਕ ਗੁਰਮੁਖ ਆਪ ਵਿਚਾਰੀਏ, ਵਿਚੋਂ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ, ਜੰਮਣ ਮਰਣਾ ਕੱਟਿਆ, ਜੋਤੀ ਜੋਤ ਮਿਲਾਏ। ਮੁਹੱਲਾ ਤੀਜਾ। ਬਿਲਾਵਲ ਕਰਿਓ ਤੁਮ ਪਿਆਰੇ ਹੋ, ਇੱਕ ਸਿਉਂ ਲਿਵਲਾਏ, ਜਨਮ ਮਰਨ ਦੁਖ ਕੱਟੀਏ, ਸੱਚੇ ਰਹੇ ਸਮਾਏ, ਸਦਾ ਬਿਲਾਵਲ ਆਨੰਦ ਹੈ, ਜੇ ਚੱਲੇ ਸਤਿਗੁਰ ਪਾਏ, ਸਤਸੰਗਤੀ ਬੈ ਪਾਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿੱਚ ਹਰ ਆਪ, ਤੋ ਭਗਤਾਂ ਕਾ ਮਿੱਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਕਰ, ਹਰ ਭਗਤਾਂ ਕਾ ਮੇਲੀ ਸਰਬਤ ਸੋ, ਨਿਸਲ ਜਾਂ ਟੰਗ ਤਾਰ, ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿਤ ਕਰ, ਅਪੜ ਕੋਈ ਨਾ ਸਕੈ, ਸਭ ਚਖ ਚਖ ਪਾਵੇ ਚੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤੇ ਬ੍ਰਾਹਮਣਾ, ਜੇ ਚੱਲੇ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੈ, ਹੋਮੇ ਰੋਗ ਗਵਾਏ, ਗੁਣ ਰਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ, ਇਹ ਜੁਗਮੈ ਵਿਰਲੇ ਬ੍ਰਾਹਮਣ, ਬ੍ਰਹਮ ਬਿੰਦੇ ਚਿਤ ਲਾਏ। ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ, ਹੇ ਰਾਮ ਰਹੇ ਲਿਵਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾ ਲੱਗੋ ਪਾਓ, ਹੋਮੇ ਰੋਗ ਕਮਾਵਣਾ, ਅਤ ਦੀਰਘ ਬਹੁ ਸਵਾਓ, ਮਨ ਹਠ ਕਰਮ ਕਮਾਵਣੇ, ਫਿਰ ਫਿਰ ਜੋ ਨੀ ਪਾਏ। ਗੁਰਮੁਖ ਜਨਮ ਸਫਲ ਹੈ, ਜਿਸ ਨੂੰ ਆਪੇ ਲਏ ਮਿਲਾਏ। ਨਾਨਕ ਨਦਰੀ ਨਦਰ ਕਰੇ, ਤਾਂ ਨਾਮ ਤਨ ਪੱਲੇ ਪਾਏ ਪੌੜੀ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਗੁਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ, ਤਾਂ ਸਰਬ ਸੁਖ ਪਾਈਏ, ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲੈ ਜਾਈਏ, ਜਿਸ ਪੂਰਬ ਹੋਵੇ ਲਿਖਿਆ, ਸੋ ਹਰ ਗੁਣ ਗਾਈਏ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਾ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤੇਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ, ਤਬ ਤ੍ਰਿਸ਼ਨਾ ਭੁੱਖ ਗਵਾਏ, ਹਰ ਰਸ ਪੀ ਸੰਤੋਖ ਹੋਆ, ਸਚ ਵਸਿਆ ਮਨ ਆਏ, ਸਚ ਧਿਆਏ ਅਮਰਾ ਪਦ ਪਾਇਆ, ਅਨਹਦ ਸ਼ਬਦ ਵਜਾਏ, ਸਚੋ ਦੈਦ ਪਸਰਿਆ, ਗੁਰ ਕੈ ਸਹਿ ਸੁਪਾਏ। ਨਾਨਕ ਜਿਨ ਅੰਦਰ ਸਚ ਹੈ, ਤੇ ਜਨ ਛਪੇ ਨਾ ਕਿਸੇ ਦੇਸ਼ ਪਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ, ਜਾ ਕੋ ਨਦਰ ਕਰੇ, ਮਾਣਸ ਤੇ ਦੇਵਤੇ ਪਏ, ਸੱਚੀ ਭਗਤ ਦੇ, ਹੋਮੇ ਮਾਰ ਮਿਲਾਇਨ, ਗੁਰ ਕੈ ਸ਼ਬਦ ਸੁਚੇ, ਨਾਨਕ ਸਹਿਜੇ ਮਿਲ ਰਹੇ, ਨਾਮ ਵਡਿਆਈ ਦੇ ਪੌੜੀ, ਗੁਰ ਸਗੁਰ ਵਿਚ ਨਾਵੇ ਕੀ ਵੱਡੀ ਵਡਿਆਈ, ਹਰ ਕਰਤੇ ਆ ਵਧਾਈ, ਸੇਵਕ ਸਿੱਖ ਸਾ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੇ ਪਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਚਕ ਮਾਰੀ, ਜਾਂ ਸੱਚੇ ਸਿਓ ਬਣਿਆਈ, ਜੇ ਗੱਲ ਕਰਤੇ ਪਾਵੇ, ਤਾਂ ਨਿਤ ਨਿਤ ਚੜੇ ਸਵਾਈ, ਸਭ ਚਾਖ ਚਗ ਮਰੇ ਲੋਕਾਈ। ਸਲੋਕ ਮਹੱਲਾ ਤੀਜਾ। ਤ੍ਰਿਗ ਤੇ ਆਸਾ ਦੂਜੇ ਪਾਪ ਕੀ, ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਸਾਰ ਦੁਖ ਪਾਏ, ਮਾਨ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ, ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ, ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ, ਤੂੰ ਹਰ ਹਰ ਨਾਮ ਤੇ ਆਏ, ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਿਨ ਹੋਇਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿਚ ਹੈ, ਜੇਤਾ ਸਭ ਆਕਾਰ, ਹੁਕਮੀ ਹੀ ਜਮ ਲੱਗਦਾ, ਤੂੰ ਉਬਰੈ ਜੇ ਬਗਸੇ ਕਰਤਾਰ, ਨਾਨਕ ਗੁਰਪ੍ਰਸਾਦੀ ਉਹ ਮਨ ਤਾਂ ਤਰੈ, ਜਾਂ ਛੋਡੇ ਅੰਗ

ਕੇ ਮੂੰਹ ਫਿਟਕੀਏ। ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਸ਼ਾਈ, ਜਨ ਨਾਨਕ ਸੱਚ ਆਰਾਧਿਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਏ, ਜੇ ਹਰ ਪਰਾ ਬਖਸ ਕਰੇ, ਉਪਾਵਾਂ ਸਿਰ ਉਪਾਉ ਹੈ, ਨਾਉ ਪ੍ਰਾਪਤ ਹੋਏ, ਅੰਦਰ ਸੀਤਲ ਸ਼ਾਂਤ ਹੈ, ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ, ਨਾਨਕ ਨਾਏ ਵਡਿਆਈ ਹੋਏ ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ, ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੈ, ਹੋਮੇ ਜਾਏ ਅਭਿਮਾਨ। ਨਾਨਕ ਨਦਰੀ ਪਾਈਏ, ਅੰਮ੍ਰਿਤ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸਹਾ ਰਾਜੇ, ਖਾਨ ਉਮਰਾਬ ਸਿਗਦਾਰ ਹੈ, ਜਿਤਨੇ ਸਭ ਹਰ ਕੇ ਕੀਏ, ਜੋ ਕਿਛ ਹਰ ਕਰਾਵੇ, ਤੂੰ ਇਹ ਕਰੇ ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ, ਸਤਿਗੁਰ ਕੇ ਵੱਲ ਹੈ, ਤਿੰਨ ਸਭ ਵਰਨ ਚਾਰੇ ਖਾਣੀ, ਸਭ ਸਿੱਟ ਬੋਲੇ ਕਰ, ਸਤਿਗੁਰ ਅੱਗੇ ਤਾਰਕ ਮਾਮਣ ਕੋ ਦੀਏ, ਹਰ ਸੇਵੇ ਕੀ ਐਸੀ ਵਡਿਆਈ, ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ, ਦੁਸ਼ਮਣ ਦੂਤ ਸਾ ਮਾਰ।

ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੇ, ਦੁੱਖ ਵਿਚ ਕਾਰ ਕਮਾਵਣੀ, ਦੁੱਖ ਵਰਤੇ ਦੁੱਖ ਆਗੇ, ਕਰਮੀ ਸਤਿਗੁਰ ਫੇਟੀਏ ਤਾਂ ਸੱਚ ਨਾਮ ਲਿਵ ਲਾਗੇ, ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਪੋ ਭਾਗੇ ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸਦਾ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤੇਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ। ਮਨਮੁਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ, ਪੰਡਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੇ ਹੋਮੇ ਮਲ ਜਾਈ, ਅੰਦਰ ਸੰਸਾਰ ਦੁਖ ਵਿਆਪੇ, ਸਿਰ ਧੰਦਾ ਨਿਤ ਮਾਰ, ਦੂਜੇ ਪਾਏ ਸੂ

ਕਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਅਨਧਾਨ ਕੰਠ ਉਰਤ ਹਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹੱਲਾ ਤੀਜਾ, ਜਿਨੀ ਨਾਮ ਸਾਰਿਆ, ਕੂੜੇ ਕਹਿਣ ਤਹਨ ਪੰਚ ਚੋਰ, ਤਿਨਾ ਘਰ ਮੋਹਨ ਹੋਮੇ ਅੰਦਰ ਸਨ, ਤਾਗਤ ਮੁੱਠੇ ਦੁਰਮਤੀ ਹਰਸ ਨਾ ਜਾਣਨ, ਜਿਨੀ ਅੰਮ੍ਰਿਤ ਪਰਮ ਲੁਟਾਇਆ, ਬਿਸਿਓ ਰਚੇ ਰਚੰਨ ਦੁਸ਼ਟਾਂ ਸੇਤੀ ਫਿਰ ਹੜੀ, ਜਿਨਸਿਓ ਵਾਦ ਕਰਨ, ਨਾਨਕ ਸਾਗਤ ਨਰਕ ਮਹਿ ਜਾਂ ਬਧੇ ਦੁਖ ਸਹਨ, ਪਏ ਕਿਰਤ ਕਮਾਮ ਦੇ ਜਿਵ ਰਾਖੇ ਤਵੇ ਰਹਨ। ਮਹੱਲਾ ਤੀਜਾ, ਜਿਨੀ ਸਗੁਰ ਸੇਵਿਆ, ਤਾਣ ਨਿਤਾਣੇ ਤਿਸ ਸਾਸ ਗਰਾਸ, ਸਦਾ ਮਨ ਵਸੈ ਜਮ ਜੋਏ ਨ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ, ਕਵਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ, ਨਾਨਕ ਮਨ ਤਨ ਜਿਸ ਪਰਾ ਵਸੈ, ਹਉ ਸਤਿਗੁਰਬਾਣੇ ਤਿਸ, ਜਿਨ ਕੋ ਪੂਰਬ ਲਿਖਿਆ ਰਸ, ਸੰਤ ਜਨਾ ਸੋ ਤਿਸ ਪੌੜੀ, ਜੋ ਬੋਲੇ ਪੂਰਾ ਸਗੁਰੂ, ਤੋ ਪਰਮੇਸ਼ਰ ਸੁਣਿਆ, ਤੋਈ ਵਰਤਿਆ ਜਗਤ ਮੈਂ, ਕਾਟ ਕਾਟ ਮੁਖ ਪਣਿਆ, ਬਹੁਤ ਵਡਿਆਈ ਸਾਹਿਬ ਹੈ ਨਹਿ ਜਾਹੀ ਗਣੀਆਂ, ਸੱਚ ਸਹਿਜ ਅੰਧ ਸਗੁਰੂ ਪਾਤ, ਸੱਚੀ ਗੁਰਮਣੀਆਂ, ਨਾਨਕ ਸੰਤ ਸਵਾਰੇ ਪਾਰ ਬ੍ਰਹਮ, ਸੱਚੇ ਜਿਉ ਬਣਿਆ। ਸਲੋਕ ਮਹੱਲਾ ਤੀਜਾ, ਆਪਣਾ ਆਪਣਾ ਪਛਾਣਈ, ਹਰ ਪ੍ਰਵਜਾਤਾ ਦੂਰ, ਗੁਰ ਕੀ ਸੇਵਾ ਬਿਸਰੀ, ਕਿਉਂ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ, ਨਾਨਕ ਬਖਸ਼ ਮਲਾਇਨ, ਸੱਚੇ ਸ਼ਬਦ ਹਦੂਰ। ਮਹੱਲਾ ਤੀਜਾ, ਹਰ ਪ੍ਰ ਸੱਚਾ ਸੋਇਲਾ, ਗੁਰਮੁਖ ਨਾਮ ਗੋਬਿੰਦ, ਅੰਦਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ, ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬੌੜ ਨਾ ਮਨ ਤਨ ਭੰਗ ਪੌੜੀ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸਰਨ ਗੁਰ ਆਵੇ, ਪਿਛਲੇ ਗੁਣੇ ਸਤਿਗੁਰ ਬਖਸ ਲੈ, ਸਤ ਸੰਗਤ ਨਾਰ ਲਾਵੇ, ਜੋ ਮੀਹੇ ਮੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਸੁਰਸਰੀ ਤੁਰਸਰੀ ਮਿਲਤ, ਪਵਿੱਤਰ ਪਾਵਨ ਹੋਏ ਜਾਵੇ, ਇਹ ਵਡਿਆਈ ਸਗੁਰ ਨਿਰਵੈਰ ਵਿੱਚ, ਜਿਤ ਮਿਲੇ ਤਿਸਨਾ ਪੁਕੁੱਤਰ, ਹਰ ਸਾਂਤ ਤੜ ਆਵੇ, ਨਾਨਕ ਇਹ ਅਚਰਜ ਦੇਖੋ, ਮੇਰੇ ਹਰ ਸੱਚੇ ਸਾਹ ਕਾ

ਨੀਰੇ ਰਾਜਾ ਪਰਜਾ ਸਮਕਰ ਮਾਰ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਇਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਏ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕੈਦ ਕਬੀਰ ਸੁਹੋ ਰੇ ਸੰਤੋ ਮਿਲ ਗਏ ਸਾਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਨੀ ਮੈਂ ਬਹੁਰਾ ਮੈਂ ਬਿਗੜਿਓ ਬਿਗੜੇ ਮਤ ਔਰਾ ਰਹਾਓ ਆਪ ਨਾ ਬਹੁਰਾ ਰਾਮ ਕਿਉ ਬਹੁਰਾ ਸਤਿਗੁਰ ਜਾਰ ਗਇਓ ਪ੍ਰਮ ਮੋਰਾ ਮੈਂ ਬਿਗੜੇ ਆਪਣੀ ਮਤ ਖੋਈ ਮੇਰੇ ਪਰਮ ਫੁੱਲੋ ਮਤ ਕੋਈ ਸੋ ਬਹੁਰਾ ਜੋ ਆਪ ਨਾ ਪਛਾਨੈ ਆਪ ਪਛਾਨੈ ਤਾਂ ਇਹ ਕਹਿ ਜਾਨੈ ਅਭੇ ਨਾ ਮਾਤਾ ਤੋ ਕਹੋ ਨਾ ਮਾਤਾ ਕਹੇ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਿਓ ਤਜ ਬਾਨਖਣ ਜਾਈਏ ਕਿਉਂ ਖਾਈਏ ਕੰਦਾ ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭੋਜਲ ਨਿਦ ਪਾਰੀ

ਤੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਹੀਂ ਦਿਆਲ, ਮੋਹੇ ਸੰਸਰ ਪਾਪੀ ਬਲਾਵਲ, ਨੇਤ ਉਟ ਕੋਰੀ ਗਾਗਰ ਆਨ, ਲੀਪਤ ਜਿਉ ਗਯੋ ਤਾਨਾ ਬਾਨਾ ਕਛੂ ਨਾ ਸੂਜੇ, ਹਰ ਹਰ ਰਸ ਲਪਟਿਓ, ਹਮਾਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੂਤੇ, ਤਬ ਤੇ ਸੁਖਨਾ ਭਇਓ ਰਖਾਓ, ਸੁਨੋ ਜਿਠਾਨੀ ਸੁਨੋ ਦਿਰਾਨੀ, ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੋਏ, ਕਿਉ ਮੁੰਡਿਆ ਕਿਉ ਨਾਮ ਹੋਇਓ, ਸਰਬ ਸੁਖਾਂ ਕਾ ਏਕ ਕਰ ਸਵਾਮੀ, ਤੋ ਗੁਰ ਰਾਮ ਦਇਓ, ਸੰਤ ਪ੍ਰਹਿਲਾਦ ਕੀ ਪਏ ਜਨ ਰਾਖੀ, ਹਰ ਨਾਸ ਨਖ ਬਿਦਰਿਓ, ਕਰਕੇ ਦੇਵ ਕਿਦਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕਹੇਤ ਕਬੀਰ ਸਗਲ ਪਾਪ ਖੰਡਨ, ਸੰਤ ਹੈ ਲੈ ਉਧਰਿਓ ਬਿਲਾਵਲ, ਓ ਹਰ ਸਮਾਂ।

ਜਿਹੇ ਆਕਾ ਤੀ ਗਗਰੀ ਜਿਨੇ ਨਿਵਾਜ ਸਾਝ ਮਕੀਏ ਕਿਸੇ ਬਸਾਰ ਅਵਰ ਲਗਰੀ ਤੰਦਕ ਤੋਏ ਸਾਧ ਨਹੀਂ ਕਈ ਹੋ ਤਨ ਪਰੇ ਤੁਮਰੀ ਪਗਰੀ ਕਹੇ ਕਬੀਰ ਇਹ ਬਿਨਤੀ ਸੁਣੀਓ ਮਤ ਘੱਲ ਹੋ ਜਮਕੀ ਖਬਰੀ ਬਿਲਾਵਲ ਦਰ ਮਾਦੇ ਠਾਡੇ ਦਰਬਾਰ ਉਜ ਮਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ ਰਖਾਓ ਤੁਮ ਤਨ ਤਨੀ ਉਧਾਰ ਤਿਆਗੀ ਸਰਾਵਣਨ ਸੁਨੀਅਤ ਤੋ ਜਸ ਤੁਮਾਰ ਮਾਂਗੋ ਕਾਏ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬੇਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪ੍ਰਮ ਕੇ ਭਾਏ ਪਵੇ ਤਿਹ ਤਾਰੀ ਆਸਨ ਪਵਨ ਦੂਰ ਕਰ ਬਵਰੇ ਚੋੜ ਕਪਟ ਨਿਤ ਹਰ ਪਜ ਬਵਰੇ ਰਹਾਓ ਜੇ ਤੂੰ ਜੱਚ ਹੈ ਤੂੰ ਤਿਰ ਪਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਿਤ ਪ੍ਰੀਤ ਨ ਉਪਜੇ ਜਨ ਕਹੋ ਜਨ ਕਹਾਂ ਕਰੇ ਬੇਚਾਰੇ ਰਹਾਓ ਤ੍ਰਿਗ ਤਾਨ ਤ੍ਰਿਗ ਤਾਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬੰਧੇ ਆਪ ਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਜ ਝੂੜ ਗੁਮਾਨਾ ਕਹੇ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਪੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਖੋਤਮੋ ਜਾ ਕੇ ਰੇਖਨਾ ਰੂਪ ਰੇ ਮਨ ਹਰ ਪੈ ਪ੍ਰਮ ਤਜੋ ਜਗ ਜੀਵਨ ਰਾਮ ਰਖਾਓ ਆਪਤ ਕਛੂ ਨਾ ਦੀਸਈ ਨਹਿ ਦੀਸੇ ਜਾਤ ਜੈ ਪੂਜੇ ਬਿਨਸੇ ਤਈ ਜੈਸੇ ਪੁਰਵਨ ਪਾਤ ਮਿਥਿਆ ਕਰ ਮਾਇਆ ਤਜੀ ਤੁਕ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਪ੍ਰਮ ਗਿਆ ਗੋਬਿੰਦ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਖਾਓ ਕਾਸੀ ਤੇ ਤੁਨ ਉਬਜ ਤੁਨ ਕਾਸੀ ਜਾਈ ਕਾਸੀ ਫੂਟੀ ਪਣਤਾ ਤੁਨ ਕਾਂ ਸਮਾਈ ਤ੍ਰਿਕੁਟੀ ਸੰਧ ਮੈਂ ਪੇਖਿਆ ਕਾਟਹੂ ਕੜ ਜਾਗੀ ਐਸੀ ਬੁੱਧ ਸਮਾਚਰੀ ਕਟ ਮਾਏ ਤੇ ਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੇ ਬਸੇ।

ਬਾਰੰਬਾਰ ਮਾਇਆ ਤੇ ਅੜਕੈ ਲੈ ਨਰਜਾ ਮਨ ਤੋਲੈ ਦੇਵ ਜੈ ਓ ਜਾਏ ਤਈ ਸੁਖ ਪਾਵੇ ਮਾਇਆ ਤਾਸ ਨਾ ਚੁਹ ਲੈ ਦੇਵ ਕਹਿ ਕਬੀਰ ਮੇਰਾ ਮਨ

ਯਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹਾਓ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਅਲਟ ਦਸਾ ਸਿਧ ਕਰ ਤਲੈ ਹਬ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ।

ਨਾਮ ਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵ, ਬੂੜ ਮੂਏ ਨੌਕਾ ਮਿਲੇ, ਉਹ ਕਹੇ ਚੜਾਵ, ਮੈਂ ਨਾ ਹੀ ਕਸ਼ ਹੋ ਨਹੀਂ, ਇਸ ਆਏ ਨਾ ਮੋਰਾ, ਔਸਰ ਲੱਜਾ ਰਾਖ ਲਿਹੋ, ਸੁਧਨਾ ਜਨ ਤੋਰਾ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗ, ਗੁਰਪ੍ਰਸਾਦ ਰਾਗ ਗੌਂਡ, ਚੌਪ ਦੇ ਮਹੱਲਾ ਚੌਥਾ, ਕਰ ਪਹਿਲਾ। ਜੇ ਮਨ ਚਿਤ ਆਸ ਰੱਖੇਗਾ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਹਰ ਜਾਣੇ ਸਭ ਕੇ ਜੋ ਜੀ ਵਰਤ, ਪਰੋ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਹਰ ਤਿਸਕੀ ਆਸ ਕੀ ਜੇ ਮਨ ਮੇਰੇ, ਜੋ ਸਮੇ ਸਵਾਮੀ ਰਹਿਆ ਸਮਾਈ, ਮੇਰੇ ਮਨ ਆਸਾ ਕਰ ਜਗਦੀਸ਼ ਵਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ, ਤਾਂ ਨਿਫਲ ਆਸ ਸਭ ਬਿਰਥਾ ਜਾਈ ਰਖਾਓ, ਜੋ ਦਿਸੇ ਮਾਇਆ ਮੋਹ ਕੁਟੰਬ ਸਭ, ਮਤ ਕੀ ਆਸ ਲਗ ਜਨਮ ਗਵਾਈ, ਇਨ ਕੇ ਕਸ਼ਹਾਤ ਨਹੀਂ ਕਹਾਂ ਕਰੇ ਇਹ ਬਪੜੇ, ਇਨਕਾ ਵਾਇਆ ਕਸ਼ਨਾ ਵਸਾਈ, ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੇ ਤੇਰਾ ਕੁਟੰਬ ਸਭ ਛਡਾਈ, ਜੇ ਕਿਸ਼ ਆਸ ਅਵਰ ਕਰੇ ਪਰ ਮਿੱਤਰੀ, ਮਾ ਤੂੰ ਜਾਣੇ ਤੇਰੇ ਕਿਤੇ ਕੰਮ ਆਈ, ਇਹ ਆਸ ਪਰ ਮਿੱਤਰੀ ਪਾਓ ਦੂਜਾ ਹੈ, ਕਿਨ ਮੈਂ ਝੂਠ ਬਿਨ ਸਭ ਜਾਈ, ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ, ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਈ, ਕਿਸ਼ ਕਿਸੀ ਕੇ ਹੱਥ ਨਾਹੀ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰ ਬੂਝ ਬੁਝਾਈ, ਜਨ ਨਾਨਕ ਕੀ ਆਸ ਤੂੰ ਜਾਣ ਹੈ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ, ਗੌਂਡ ਮਹੱਲਾ ਚੌਥਾ, ਐਸ ਹਰ ਸੇਵੀਏ ਨਿਤਿਆਈਏ, ਜੋ ਖਿਲਮੇ ਕਿਲਵਿਕ ਸਭ ਕਰੇ ਬਿਨਾਸਾ, ਜੇ ਹਰ ਤਿਆਗ ਅਵਰ ਕੀ ਆਸ ਕੀਜੇ, ਤਾਂ ਹਰ ਨਿਫਲ ਸਭ ਕਾਲ ਗਵਾਸਾ, ਮੇਰੇ ਮਨ ਹਰ ਸੇਵਿਓ ਸੁਖ ਦਾਤਾ ਸਵਾਮੀ, ਜਿਤ ਸੇਵੇ ਸਭ ਭੁੱਖ ਲਖਾਸਾ, ਮੇਰੇ ਮਨ ਹਰ ਉਪਰ ਕੀਜੇ।

ਆਪਣੀ ਬਿਰਥਾ ਬਹੁ ਬਹੁਤ ਕਢਾਸਾ, ਆਪਣੀ ਬਿਰਥਾ ਕਹੋ ਔਰ ਆਪਣੇ ਸਵਾਮੀ ਪਏ ਜੋ ਤੁਮਰੇ ਦੁਖ ਤਤਕਾਲ ਕਟਾਸਾ। ਤੂੰ ਐਸਾ ਪ੍ਰਭਛੋੜ ਆਪਣੀ ਬਿਰਥਾ ਅਵਰਾ ਪੈ ਕਹੀਏ, ਅਵਰਾ ਪੈ ਕਹੇ ਮਨ ਲਾਜ ਮਰਾਸਾ। ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀ ਸਹਿਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ। ਜਿਸ ਦਿਨ ਉਨਕਾ ਸਵਾਉ ਹੋਏ ਨਾ ਆਵੇ ਤੇ ਦਿਨ ਨੇੜੇ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੂੰ ਉਪਕਰੈ ਦੁਖ ਸੁਖਾਸਾ। ਇਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ। ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੋ ਤਿਨ ਅੰਤ ਛਡਾਏ। ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ। ਜੋ ਛੁਟਣ ਕਾ ਸਾਚਾ ਪ੍ਰਵਾਸਾ ਗੋਂਡ ਮਹੱਲਾ ਚੌਥਾ। ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸਾਂਤ ਸੀਤਲ ਮਨ ਆਪਣਾ। ਜੈਸੇ ਸਗਤ ਸੂਰ ਬਹੁ ਜਲਤਾ ਗੁਰ ਸਦ ਦੇਖੇ ਲੈ ਜਾਏ ਸਭ ਸਪਨਾ। ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਨਾ। ਜਹਾਂ ਕਾਂ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਸੇਵ ਸਦਾ ਤੂੰ ਆਪਣਾ ਰਖਾਓ। ਜਾਵੇ ਸਭ ਨਿਧਾਨ ਤੂੰ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਦਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸਵਾਮੀ। ਤਿਨਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਆਰਾਮ ਰਸ ਪਾਵੋ। ਉਹ ਊਤਮ ਸੰਤ ਭਇਓ ਬੜ ਬੜਨਾ ਤੇ ਜਨਕੀ ਵਡਿਆਈ ਹਰ ਆ ਵਧਾਈ। ਉਹ ਕਟੇ ਨਾ ਕਿਸੇ ਦੀ ਘਟਾਈ ਇਕ ਤੇਲ ਤੇਲ ਤੇਲ ਨਾ। ਜੇਤੇ ਸੋ ਪਾਵੇ ਮਨ ਮੇਰੇ ਸੋ ਸਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕਹੋ ਹਰਦਾਨ ਇਕ ਦੀਜੇ ਨਿਤ ਬਸੇ ਰਿਦੇ ਹਰੀ ਮੁਹਿ ਚਰਨਾ। ਗੋਂਡ ਮਹੱਲਾ ਚੌਥਾ। ਜਿਤਨੇ ਸਾਹ ਪਾਤ ਸਾ ਉਮਰਾ ਸਿਕਦਾਰ ਚੌਧਰੀ ਸਾ ਮਿਥਿਆ ਝੂਠ ਭਾਓ ਦੂਜਾ ਜਾਣ। ਹਰ ਅਵਨਾਸੀ ਸਾ ਥਿਰ ਨਿਚਲ ਇਸ ਮੇਰੇ ਮਨ ਭਜ ਪ੍ਰਵਾਨ। ਮੇਰੇ ਮਨ ਨਾਮ ਹਰੀ ਭਜ ਸਦਾ ਦੀਬਾਨ। ਜੋ ਹਰ ਮੈਲ ਪਾਵੇ ਗੁਰ ਬਚਨੀ ਤੇ ਜੀਵੜ ਅਵਰ ਨਾਹੀ ਕਿਸੇ ਦਾ ਤਾਣ ਰਖਾਓ। ਜਿਤਨੇ ਤਨਵੰਤ ਕੁਲਵੰਤ ਮਿਰਖਵੰਤ ਦੀ ਸਹਿ ਮਨ ਮੇਰੇ ਸਭ ਬਿਨ ਸਜਾਏ। ਜੋ ਰੰਗ ਕਸੁੰਭਕ ਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ। ਜਿਤ ਹਰ ਦਰਗੇ ਪਾਵੇ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ। ਜੋ ਹਰ ਧਿਆਵੇ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੇ ਹਿਰਡ ਬੱਪੜਾ ਤਿਉ ਸਤ ਸੰਗਤ ਮਿਲ ਪਦ ਪ੍ਰਵਾਨ। ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੇ ਵਸਿਆ ਭਗਵਾਨ। ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਣ। ਗੋਂਡ ਮਹੱਲਾ ਚੌਥਾ। ਹਰ ਅੰਤਰ ਜਾਮੀ ਸਭ ਤੇ ਵਰਤ ਜਿਹਾਰ ਕਰਾਏ ਇਹਾ ਕੋ ਕਰਈਏ। ਤੂੰ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧ ਨੂੰ ਸਭ ਦੂ ਰੱਖ ਲਈਏ। ਮੇਰੇ ਮਨ ਹਰ ਜਪ ਹਰ ਨਿਤ ਪੜਈਏ ਹਰ ਬਿਨ ਕੋ ਮਾਰ ਜੀਵਾਲ ਨਾ ਸਕੇ। ਤਾਂ ਮੇਰੇ ਮਨ ਕਾਇਤ ਕੜਈਏ ਰਖਾਓ। ਹਰ ਪ੍ਰਪੰਚ ਕੀਆ ਸਭ ਕਰਤ ਵਿਚ ਆਪੇ ਆਪਣੀ ਜੋਤ ਪੜਈਏ। ਹਰ ਇਕੋ ਬੋਲੇ ਹਰ ਏਕ ਬੋਲਾਏ ਗੁਰ ਪੂਰੇ ਹਰ ਏਕ ਦਿਖਈਏ। ਹਰ ਅੰਤਰ ਨਾਲੇ ਬਾਹਰ ਨਾਲੇ ਪੋਤ ਪਾਸੋ ਮਨ ਕਿਆ ਚੋਰਈਏ। ਨੇ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਏ। ਜਿਹਦੇ ਵਸ ਸਭ ਕਿਛ ਤੋ ਸਭ ਦੂ ਵੱਡਾ ਤੋ ਮੇਰੇ ਮਨਸਦਾ ਧਿਆਈਏ। ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ। ਤੂੰ ਤੁਧ ਲੈ ਛਡਈਏ। ਗੋਂਡ ਮਹੱਲਾ ਚੌਥਾ। ਹਰ ਦਰਸ਼ਨ ਕੋ ਮੇਰਾ

ਗੁਣ ਕਰਤਾ ਗੁਰ ਪ੍ਰਸਾਦ ਨਾਨਕ ਸਮ ਦਿਸਟਾ ਗੋਂਡ ਮਹੱਲਾ ਪੰਜਵਾਂ ਭਾਕਿਓ ਮੀਨ ਕਬਕ ਕੀ ਨਿਆਈ ਤੂੰ ਉਰਜ ਰਹੇ ਕੁਸੁੰਭਾਏਲੇ ਭਗਤਾਰੇ ਸਾਸ ਲੇਖੇ ਲੈ ਤਾਂ ਉਧਰੇ ਹਰ ਗੁਣ ਗਾਏਲੇ ਮਨ ਸਮਝ ਛੋੜ ਆਵਾਏਲੇ ਆਪਣੇ ਰਹਿਣ ਤੋਂ ਠੌਰ ਨਾ ਪਾਵੇ ਤਾਏ ਭਰ ਕੇ ਜਾਏਲੇ ਰਖਾਵ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੁੰਬ ਆਏਲੇ ਜੋ ਪੰਖੀ ਇਕੱਤਰ ਹੋਏ ਫਿਰ ਵਿਛਰੇ ਫਿਰ ਸੰਗਤ ਹਰ ਹਰ ਧਿਆਏਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਉਹ ਮੂਠੋ ਮੂਡ ਲੁਭਾਏਲੇ ਤੂੰ ਹੋਆ ਪੰਚ ਵਾਸ ਵੈਰੀ ਕੈ ਝੂਟੇ ਪਰਸਰਨਾਏ।

ਸਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨਸਾਜ ਮਾਟੀ ਮੈਂ ਜੋਧ ਰੱਖੀ ਨਿਵਾਜ ਬਰਤਨ ਕਹੋ ਸਭ ਕਿਛ ਭੋਜਨ ਭੋਗਾਏ ਓ ਪ੍ਰਭ ਤਾਜ ਮੂੜੇ ਕਦ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੇ ਨਿਰੰਜਨ ਦੇਵ ਰਹਾਉ ਜਿਨ ਕੀਏ ਰੰਗ ਅੰਗ ਪ੍ਰਕਾਰ ਉਬਦ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਤੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨਾ ਜਾਵੇ ਨਿਚਲ ਤਨੀ ਬਿਨਤ ਗੁਣਾ ਤਾ ਕੇਤਕ ਗਣੀ ਲਾਲ ਨਾਮ ਜਾ ਕੇ ਪਰੇ ਭੰਡਾਰ ਸਗਲ ਘਟਾ ਦੇਵੇ ਆਧਾਰ ਸਤ ਪੁਰਖ ਜਾਕੋ ਹੈ ਨਾਉ ਮਿਟੇ ਕੋੜ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੋਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਇਸ ਮਨ ਕਾ ਆਧਾਰ ਨਾਮ ਹੀ ਚਿਤ ਕੀਨੀ ਕੋਟ ਨਾਮ ਜਪਤ ਮਿਟੇ ਪਾਪ ਕੋਟ ਰਾਜੀ ਹਰ ਏਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਖਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਘੀ ਮਨ ਲਾਗਾ ਮੀਠਾ ਜਲ ਥਲ ਸਾਮੇ ਨਾਮੋ ਡੀਠਾ ਨਾਮੇ ਦਰਗੇ ਮੁਖ ਉਜਲੇ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਕਿਉ ਮਨੁਆ ਗੀਧ ਨਾਮੇ ਹੀ ਹਮ ਨਿਰਪੋ ਭਏ ਨਾਮੇ ਆਮਨ ਜਾਮਨ ਰਹੇ ਗੁਰਪੂਰੇ ਮੇਲੇ ਗੁਣਤਾਸ ਕਹੋ ਨਾਨਕ ਤੁਗ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕਹੋ ਕਰਤਾ ਦਾਨ ਗਰਭ ਕੋਰ ਮੈਂ ਰੱਖਣਹਾਰ ਤਿਸ ਠਾਕਰ ਕਹੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਏ ਧਿਆਏ ਘਾਟ ਆਪ ਘਟ ਜਾਤ ਕਤੇ ਸਹਾਏ ਰਹਾਉ ਰੰਗ ਕਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬੀਓ ਪੂਛਣਾ ਮਸਲ ਧਰੇ ਜੋਸ਼ ਕਰੇ ਸੋ ਆਪੇ ਕਰੇ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰ ਕਾਢ ਕਾਢ ਕਾਢ ਸਭ ਕਾਢ ਆਧਾਰ ਨਾਮ ਰੰਗ ਭਗਤ ਭੈ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਗੋਂਡ ਮਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਬਿਖ ਹੋਵੇ ਨਾਸ ਜਾ ਕੇ ਸੰਗ ਹਿਰਦੈ ਪਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਖਾਓ ਜਾ ਕੇ ਮੰਤਰ

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿਤ ਤਾਰੇ ਪਵ ਪਾਰ, ਗੁਰ ਸੇਵਾ ਜਮਤੇ ਛੁਟਕਾਰ, ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ, ਗੁਰ ਪੂਰਾ ਪਾਇਗੇ ਵਡਭਾਗੀ,

ਮਨਮੁਖ ਹਾਰ ਗੁਰਮੁਖ ਸਰਜੀਤ ਗੋਂਡ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਕਸਨਾ ਸਿਮਰਤ ਪਾਪ ਬਲਾਇਣ ਅਰਹਾਉ ਨਾਰਾਇਣ ਸਮਹਿ ਨਿਵਾਸ ਨਾਰਾਇਣ ਕੜਕੜ ਪਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹਿ ਆਧਾਰ ਨਾਰਾਇਣ ਬੋਇਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਪਾਨੇ ਡਾਇਣ ਨਾਰਾਇਣ।

ਜਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ, ਨਾ ਇਹੋ ਬਿਨਸੇ ਨਾ ਇਹੋ ਜਾਏ, ਆਦ ਜੁਗਾਦੀ ਰਹਿਆ ਸੁਮਾਏ, ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਇਸ ਕਾ ਇਹੋ ਕਰਨੇ ਜੋਗ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪਨਾ ਲਾਗੇ, ਖੜ ਖੜ ਅੰਤਰ ਸਦ ਹੀ ਜਾਗੇ, ਤੀਨ ਗੁਣਾ ਇਕ ਸਖਤ ਉਪਾਇਆ, ਮਾਂ ਮਾਇਆ ਆ ਕੀ ਹੈ ਛਾਇਆ, ਅਸ਼ਲ ਅਸ਼ੇਦ ਅਭੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾ ਕੀ ਗਤ ਮਿਤ ਕਛੂ ਨਾ ਪਾਏ, ਨਾਨਕ ਤਾਕੇ ਬਲ ਬਲ ਜਾਏ, ਗੋਂਡ ਮੁਹੱਲਾ ਪੰਜਵਾਂ, ਸੰਤਨ ਕੈ ਬਲਿਹਾਰੇ ਜਾਓ, ਸੰਤਨ ਕੈ ਸੰਗ ਰਾਮ ਗੁਣ ਗਾਓ, ਸੰਤ ਪ੍ਰਸਾਦ ਇਲ ਸਭ ਗਏ, ਸੰਤ ਸਰਣ ਵੜ ਭਾਗੀ ਪੈ, ਰਾਮ ਜਪਤ ਤਜ ਬਿਗਨ ਨਾਮ ਵਿਆਪੈ, ਗੁਰ ਪ੍ਰਸਾਦ

ਪਸੇ ਮਨ ਆਏ, ਸਫਲ ਜਨਮ ਤਾਂ ਕਾ ਪ੍ਰਵਾਨ, ਪਾਰ ਬ੍ਰਹਮ ਨਿਟ ਕਰ ਜਾਣ। ਭਾਏ ਭਗਤ ਪ੍ਰਭ ਕੀਰਤਨ ਲਾਗੇ, ਜਨਮ ਜਨਮ ਕਾ ਸੋਇਆ ਜਾਗੇ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਵਿੰਦ ਰਉ ਸਚ ਵਾਪਾਰ। ਦਾਸ ਜਿਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੇ ਜਨ ਧੂਰ। ਰਾਗ ਗੂੰਡ ਅਸ਼ਟਪਦੀਆਂ, ਮਹੱਲਾ ਪੰਜਵਾਂ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਰ ਨਮਸਕਾਰ ਪੂਰੇ ਗੁਰਦੇਵ, ਸਬਲ ਮੂਰਤ

ਪੁਰਖੋਤਮ ਹੜ ਬਿਨਸੇ ਗਗਨ ਨਾ ਜਾਏ ਲੇ ਮੋਹਿ ਬੈਰਾਗ ਪਇਓ ਇਹੋ ਜੀਉ ਆਏ ਕਾਂ ਗਇਓ ਰਗਾਓ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾਂ ਤੇ ਕੀਨ ਰੇ ਕਰਮ ਵਧ ਤੁਮ ਜੀਉ ਕਹਿਤ ਹੋ ਕਰਮੈ ਕਿਨ ਜੀਉ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰੇ ਹੈ ਕਬੀਰ।

ਸੇਉ, ਨਾ ਉਹ ਜਤੀ ਕਹਾਵੇ ਸੇਉ, ਨਾ ਉਹ ਜੋਗੀ, ਨਾ ਅਵਧੂਤਾ, ਨਾ ਸਮਾਏ, ਨਾ ਕਾਹੂ ਪੂਤਾ, ਯਾ ਮੰਦਰ ਮੈਂ ਕੌਣ ਵਸਾਈ, ਤਾ ਕਾ ਅੰਤ ਨ ਕੋ ਪਾਈ ਰਹਾਉ, ਨਾ ਉਹ ਗਿਰਹੀ, ਨਾ ਉਦਾਸੀ, ਨਾ ਉਹ ਰਾਜ, ਨਾ ਭੀਖ ਮੰਗਾਸੀ, ਨਾ ਇਸ ਪਿੰਡ ਨ ਰਗ ਤੂ ਰਾਤੀ, ਨਾ ਉਹ ਬ੍ਰਾਹਮਣ, ਨਾ ਉਹ ਖਾਤੀ, ਨਾ ਉਹ ਤਪਾ ਕਹਾਵੇ ਸੇਖ, ਨਾ ਉਹ ਜੀਵੇ, ਨਾ ਮਰਤਾ ਦੇਖ, ਇਸ ਮਰਤੇ ਕਹੋ ਜੇ ਕੋ ਰੋਵੇ, ਜੋ ਰੋਵੇ ਧੋਈ ਪਦ ਖੋਵੇ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵ ਮਰਨ ਦੋ ਮਿਟਵਾਇਆ, ਕਹੋ ਕਬੀਰ ਉਹ ਰਾਮ ਕੀ ਅੰਸ, ਜਿਸ ਕਾਗਜ਼ ਪਰ

ਸਾਧੂ ਬਿਨ ਐਸੇ ਅਵਗਤ ਜਾਵੇ, ਜਾਰੋ ਤਿਸੇ ਜੋ ਰਾਮ ਨਾ ਚੇਤੈ, ਤਾਨ ਮਨ ਰਮਤ ਰਹੇ ਮੈਂ ਖੇਤੈ ਰਖਾਓ, ਜੈਸੇ ਹਲ ਹਰ ਬਿਨਾ ਜਿਵੇਂ ਨਹੀਂ ਬੋਈਏ, ਦੁੱਧ ਬਿਨਾ ਕੈਸੇ

ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤੋ ਜਮ ਤੇ ਛੂਟੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਤੋ ਕੂਟਨ ਮੁਕਤ ਬਹੁ ਪਾਵੇ ਕੂਟਨ ਕਿਸੇ ਕਹੋ ਸੰਸਾਰ ਪਗਲ ਬੋਲਣ ਕੇ ਮਾਹੇ ਵਿਚਾਰ ਰਖਾਓ ਨਾਚਨ ਸੋਏ ਜੋ ਮਨ ਸਿਉ ਨਾਚੇ ਝੂਠ ਨਾ ਪਤੀਏ ਪਰ ਚੈ ਸਾਚੇ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰ ਹੈ ਸੁਧ ਪਾਂਚ ਪਲੀਤੇ ਕੋ ਪ੍ਰਬੁੱਧ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜਾਰੀ ਹਮ ਗੁਰਮਾਨੈ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਉ ਕਬੀਰ ਹਮ ਐਸੇ ਲਖਨ ਤਨ ਗੁਰਦੇਵ ਅਤ ਰੂਪ ਚਖਨ ਗੋਂਡ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁੱਖੇ ਕਵਲ ਟੈ ਕੇਵ ਤਨ ਉਹ ਸੰਤ ਜਿਨ ਐਸੀ ਜਾਨੀ ਤਿਨ ਕੋ ਮਿਲਬੋ ਸਾਰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ।

ਪਿੰਡ ਪਰਤਾ ਬਨਾਰਸ ਅਸਬਸਤਾ ਮੁਖ ਬੇਦ ਚਿਤਰ ਪੜਤਾ ਸਗਲ ਧਰਮ ਅਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖੜ ਕਰਮ ਸਹਿਤ ਰਹਿਤਾ ਸਿਵਾ ਸਖਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਪਵ ਸਿੰਧੰ ਗੋਂਡ ਨਾਲ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤੜੇ ਵਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰੋ ਰਹਾਓ ਜੋ ਮੀਨਾ ਹੇਰੇ ਪਸੂਆਰਾ ਸੋਨਾ ਗੜਤੇ ਹਿਰੇ ਸੁਨਾਰਾ ਜਿਉ ਬਖਈ ਹੇਰੇ ਪਰਨਾਰੀ ਕੌਡਾ ਡਾਰਤ ਹਿਰੇ ਜੁਆਰੀ ਜਹ ਜਹ ਦੇਖੋ ਤਹਿ ਤਹਿ ਰਾਮਾ ਹਰ ਕੇ ਚਰਨ ਨਿਤ ਧਿਆਵੇ ਨਾਮਾ ਗੋਂਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾ ਦੇ ਰਹਾਓ ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁਝ ਸਿਖਲਾਈ ਨਰ ਤੇ ਉਬਜ ਸੁਰਗ ਕੋ ਜੀਤਿਓ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਗ ਟਿਕਾ ਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ

ਸਾ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਵੇਂ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਓ ਹਰ ਹਰ ਨਾਸ ਹਰੇ ਪ੍ਰਾਨ ਅਜੈ ਮਲ ਕੀਓ ਬੈਕੁੰਠ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੇ ਭਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਏਸੀ ਕੰਸ ਮਧੁਰ ਜਿਨਕੀਆ ਜੀ ਦਾਨ ਕਾਲੀ ਕੌ ਦੀਆ ਪਰਣਵੇ ਨਾਮਾ ਆਏ ਸੋ ਹਰੀ ਜਾ ਜਬਦ ਪੈ ਅਵਦਾ ਟਰੀ ਗੂੰਡ ਪੈਰੋਂ ਭੂਤ ਸੀਤਲਾ ਤਾਵੇ ਖਰਬਾਨ।

ਆਦਿ ਭਵਾਨੀ ਮੂਰਤ ਕੀ ਬਰੀਆ ਖਾਂ ਛੁਪਾਨੀ ਗੁਰਮਤਿ ਰਾਮ ਨਾਮ ਗਉ ਮੀਤਾ ਪਰਮੈ ਨਾਮਾ ਇਉਂ ਕਹਿ ਗੀਤਾ ਬਿਲਾਵਲ ਗੋਂਡ। ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਗਾਓ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ।

ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸੀਗਾਰ ਸਮੇਤ, ਸਗਲੀ ਸਿਮਰਤ ਸਰਵਨੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ, ਜੇ ਉਹ ਅਨਕ ਪ੍ਰਸਾਦ ਕਰਾਵੇ ਹੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਕਾਰ ਬੇਰਾ ਨਾ ਸੰਡ ਕਰੇ ਨਿੰਦ ਬੋ ਜੋ ਨੀ ਹੰਡ, ਨਿੰਦਾ ਕਾਂ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ, ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ, ਜੋੜ ਰਾਮ ਕਲੀ ਮਹਲ।

ਕੋਈ ਨਾਮ ਜਪੇ ਜਪ ਮਾਲੀ ਲਾਗੇ ਤਿਸੇ ਧਿਆਨਾ ਅਭੀ ਕਭੀ ਕਿਛੂ ਨਾ ਜਾਨਾ ਤੇਰਾ ਏਕੋ ਨਾ ਪਛਾਨਾ ਨਾ ਜਾਣਾ ਹਰੇ ਮੇਰੀ ਘਮਨ ਗਤੇ ਹਾਂ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਖਾਓ ਕਹੂ ਜੀੜਾ ਉਭ ਚੜਤ ਹੈ ਕਹੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਪਾਲੇ ਮਰਨ ਲਖਾਏ ਮੰਡ

ਭਾਈ ਨਾ ਕਿਸੇ ਬਾਪ ਨਾ ਮਾਈ, ਪਰਮਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾ ਤੈ ਨਰ ਹਰੀ। ਜੀਵਨ ਤਲਬ ਨਿਵਾਰ ਸੁਵਾਮੀ, ਅੰਧ ਕੂਪ ਮਾਇਆ ਮਨ ਗਾਡਿਆ, ਕਿਉਂ ਕਰ ਉਤਰੋ ਪਾਰ ਸੁਵਾਮੀ ਰਖਾਵ। ਜੈ ਪੀਤਰ ਕੜ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨਵਾਹੀ। ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜੈ ਦੇਖਾ ਤੈ ਰਹਿਆ ਸਮਾਏ। ਅੰਤਰ ਸਹਿਸਾ ਬਹਾਰ ਮਾਇਆ, ਨੈਣੀ ਲਾਗਸ ਬਾਣੀ, ਅਰੁਣਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿਧਰ ਵਸੇ ਕਮਨ ਦਰ ਕਹੀਏ, ਦਰਾ ਪੀਤਰ ਦਰ ਕਮਨ ਲਹੇ, ਜਿਧਰ ਕਾਰਨ ਫਿਰਾ ਉਦਾਸੀ, ਸੋਦਰ ਕੋਈ ਆਏ ਕਹੇ। ਕਿਨ ਬੇਸਾ ਗਰ ਤਰੀਏ, ਜੀਵ ਤਿਆ ਨ ਮਰਗੇ ਰਖਾਵ। ਦੁਖ ਦਰਵਾਜਾ ਰੋਹ ਖਵਾਲਾ, ਆਸਾ ਅੰਦੇਸਾ ਦੁਇ ਪਟ ਜੜੇ, ਮਾਇਆ ਜਲ ਖਾਈ ਪਾਣੀ ਤਰ ਬਾਂਧਿਆ, ਸਤ ਕੇ ਆਸਣ ਪੁਰਖ ਰਹੇ। ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ। ਉੱਚਾ ਨੀ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਆਪ ਕਰੇ। ਜਬ ਆਸਾ ਅੰਦੇਸਾ ਤਬ ਹੀ, ਕਿਉਂ ਕਰ ਏਕ ਕਹੇ। ਆਸਾ ਪੀਤਰ ਰਹੇ ਨਿਰਾਸਾ, ਕਉ ਨਾਨਕ ਏਕ ਮਿਲੇ। ਏਨ ਵਿਦ ਸਾ ਗਰ ਤਰੀਏ, ਜੀਵ ਤਿਆਂ ਉਹ ਮਰੀਏ ਰਹਾਓ।

ਲੰਘੈ ਜੇਤ ਅੰਤਰ ਪਾਇਤ ਸੇ ਤੂੰ ਰੱਖ ਅਹਿਨਸ ਦੀਵਾ ਬਲੇ ਅਥਕ ਐਸਾ ਦੀਵਾ ਨੀਰ ਤਰਾਏ ਜੇ ਦੀਵੇ ਸਭ ਸੋਝੀ ਪਾਏ ਰਖਾਓ ਅੱਛੀ ਮਿੱਟੀ ਸੋਝੀ ਹੋਏ।

ਬੁਝੇ ਵਿਦ ਜਾਣੈ ਉਹ ਖੁਦ ਚਲਤੇ ਆਪ ਕਰ ਚੀਨੈ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ ਉਸਨ ਸੀਤ ਬਿਦ ਸੋਈ ਤਾਂ ਕਿ ਗਤਮਿਤ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਪਾਰੀ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ।

ਕੱਪੜਾ ਪਹਾਵੇ ਆਹਿਰ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਖਾਓ ਤੁਨ ਵਾਜੇ ਅਨਖਦ ਘੋਰਾ ਮਨ ਮਾਨਿਆ ਹਰ ਸਮੋਰਾ ਪੁਰ ਪੂਰੇ ਸੱਚ ਸਮਾਇਆ ਪੁਰ ਆਦ ਪੁਰਖ ਹਰ ਪਾਇਆ ਭਵਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਗ ਪਾਣੀ ਤੈ ਤੀਰਥ ਵਰਤ ਤਵ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਤੇ ਆਪ ਗਿਆ ਪੋ ਭਾਗਾ ਪੁਰ ਚਰਣੀ ਸੇਵਕ ਲਾਗਾ ਪੁਰ ਸਤਗੁਰ ਪਰਮ ਚੁਕਾਇਆ ਕਉ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹਲਾ ਪਹਿਲਾ ਸ਼ਾਦਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲੇ ਦੁਖ ਆਗੇ ਗੁਰਮਤ ਨਹੀਂ ਲੀਨੀ ਦੁਰਮਤ ਪਦ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਸ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਵੀਖਿਆ ਪਾਏ ਸਭ ਤ੍ਰਿਪਤਾਸਹਿ ਰਖਾਓ ਪੰਚ ਬੈਲ ਗੱਡੀਆ ਦੇ ਧਾਰੀ ਰਾਮ ਕਲਾ ਨਿਭੇ ਪਦਸਾਰੀ ਤਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਪੁਰਖਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਉਕਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਚ ਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਤਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਣਾ ਨਾਨਕ ਰਾਮ ਭਗਤ ਜਨ ਤਰਣਾ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਯੁਗ ਸੱਚ ਕਹੇ ਸਭ ਕੋਈ ਧਰ ਧਰ ਭਗਤ ਗੁਰਮੁਖ ਹੋਈ।

ਜੇ ਵਡਪਾ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਹੀ ਰਖਾਓ, ਹੀਰਾ ਰਤਨ ਜਵੇ ਹਰਮਾਨ, ਬਹੁ ਸਾਗਰ ਭਰਪੂਰ ਕੀਆ। ਜਿਸ ਵਡਪਾ ਹੋਵੇ ਵੜ ਮਸਤਕ, ਤਿਨ ਗੁਰਮਤ ਕੱਢ ਕੱਢ ਲਈਆ। ਰਤਨ ਜਵੇ ਹਰ ਲਾਲ ਹਰਨਾਮਾ, ਪੁਰ ਕਾਲ ਤਲੀ ਦਿਖਲਾਇਆ। ਪਾਗਹੀਣ ਮਨਮੁਖ ਨਹੀਂ ਲਈਆ, ਤਿਨ ਉਲੇ ਲਾਖ ਛਪਾਇਆ। ਮਸਤਕ ਪਾਗ ਹੋਵੇ ਤੁਰ ਲਿਖਿਆ, ਨਾ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮੁਹੱਲਾ ਚੌਥਾ, ਰਾਮ ਜਨਾ ਮਿਲ ਪਇਆ ਆਨੰਦਾ। ਹਰ ਨੀਕੀ ਕਥਾ ਸੁਣਾਏ, ਦੁਰਮਦ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ। ਰਾਮ ਜਪਤ ਸੋਹਾਏ ਰਖਾਓ, ਜੇ ਵਡਪਾ ਹੋਏ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਤਬ ਦਾਲਦ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਪਾਗਹੀਨ ਨਾ ਸੁਖਾਏ। ਜਿਉ ਜਿਉ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ, ਜਿਨ ਜਨ ਨਹੀਂ ਪਾਏ। ਹਰ ਕੇ ਸਖਾ ਸਖਾਏ, ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪਹਿਜ ਨ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਦੀਨ ਤੇਰੀ ਸਰਣ ਆਏ।

ਪੁਰਮ ਸਾਹ ਸਹੀ ਪ੍ਰਪਾਏ ਕਰ ਕਿਰਪਾ ਆਪ ਮਿਲਾਵੇ ਆਰਾਮ ਮੋਕੋ ਹਰ ਜਨ ਮੇਲ ਮਨ ਪਾਵੇ ਅਮਿਓ ਅਮਿਓ ਹਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਖਾਓ ਹਰ ਕੇ ਲੋਗ ਰਾਮ ਜਨ ਉਤਮ ਮਿਲ ਉਤਮ ਪਦਵੀ ਪਾਵੇ ਹਮ ਹੋਤ ਤੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵ ਜਨ ਸੇਵੇ ਸੇ ਵੜ ਭਾਗੀ ਜਦ ਮੰਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜੋ

ਕੋਈ ਮੇਰੇ ਸਤਿਗੁਰ ਪੁਰਖ ਤਿਹਾਈਏ। ਸਤਿਗੁਰ ਸਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ, ਜਿਉ ਬਗਲ ਸਮਾਧ ਲਗਾਏ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਏ। ਨਾਨਕ ਮੇਲ ਮੇਲ ਪ੍ਰਸੰਗਤ, ਮਿਲ ਸੰਗਤ ਹੰਸ ਕਰਾਈਏ। ਆਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੇ ਗੁਰ ਚਰਣੀ, ਜਿਨ ਹਰ ਪਰਾ ਮਾਰਗ ਪੰਥ ਦਿਖਾਇਆ। ਆਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਖਾਓ, ਮੇਰੇ ਏਖਿਨ ਪ੍ਰਾਣ ਨਾ ਰਹਿ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਤਨ ਤਨ ਵੜ ਭਾਗ ਗੁਰ ਸਰਣੀ ਆਏ, ਹਰ ਗੋਬਿੰਦ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਝੇ ਬੂਝੇ, ਮਨ ਹਰ ਜਪ ਜਪੂਜ ਪਾਇਆ। ਨਾਮਹੀਣ ਤੇਰੇ ਸੇ ਨਗਟੇ, ਤਿਨ ਕਸ ਕਸ ਨੱਕ ਵਢਾਇਆ। ਮੋਕੋ ਜਗ ਜੀਵ ਜੀ ਵਾਲ ਲੈ ਸੁਆਮੀ, ਜਿਤ ਅੰਤਰ ਨਾਮ ਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਧਿਆਇਆ। ਆਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੇ ਹਰ ਉਰ ਤਾਰੇ। ਜੀ ਦਾਨ ਗੁਰ ਪੂਰੇ ਦੀਆ, ਹਰ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਮੁਖ ਕਥਾ ਸੁਣੀ ਮਨ ਪਾਈ। ਤਨ ਤਨ ਵੜ ਪਾਗ ਹਮਾਰੇ ਰਖਾਓ, ਕੋਟ ਕੋਟ ਤੇ ਤਿਸ ਧਿਆਵੇ, ਤਾਕਾ ਅੰਤ ਨ ਪਾਵੇ ਪਾਰੇ। ਹਿਰਦੇ ਕਾਮ ਕਾਮਨੀ ਮੰਗੇ, ਹਿਰਦ ਮੰਗੇ ਹਾਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਉਰਤਾਰੇ। ਜੇ ਵੜਪਾ ਹੋਵੇ ਤਾਂ ਜਪੀਏ, ਹਰ ਪੌਜਲ ਪਾਰ ਉਤਾਰੇ। ਹਰ ਜਨ ਨਿਗਟ ਨਿਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤ ਪਾਰੇ। ਰਾਗ ਰਾਮ ਕਲੀ

ਪੁਰਸੇਵ ਸੁਖ ਹੋਈ ਜੋ ਇੱਛੋ ਸੋਈ ਫਲ ਪਾਵੋ ਫਿਰ ਦੁਖ ਨਾ ਵਿਆਪੇ ਕੋਈ ਰਖਾਓ ਕਾਚੇ ਪਾਂਡੇ ਸਾ ਜਨੇ ਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਤੁਰ ਕਰਤੇ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣਾ ਜਿਨ ਦੀਆ ਸੋ ਚੇਤਨ ਆਵੇ ਮੋਏ ਅੰਧ ਲਪਟਾਣਾ ਜਿਨ ਕੀਆ ਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਰਾਮ ਕਲੀ ਮਹੱਲਾ ਪੰਜਵਾਂ ਆਵੋ ਚਰਨਾ ਤਲ ਉਪਰ ਆਵਹੋ ਐਸੀ ਸੇਵ ਕਮਾਵਹੋ ਆਪਸ ਤੇ ਉਪਰ ਸਭ ਜਾਣਹੋ ਤਉ ਦਰਗੇ ਸੁਖ ਪਾਵਹੋ ਸੰਤੋ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਿਰਦੇ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਖਾਓ ਪਰਪੰਚ ਛੋੜ ਸਹਿਜ ਕਰ ਬੈਸਹੋ ਝੂਠਾ ਕਹੋ ਨਾ ਕੋਈ ਸਤਿਗੁਰ ਮਿਲੋ ਨਵੇ ਨਿਤ ਪਾਵਹੋ ਇਨਵੇ ਤਤ ਬਲੋਈ ਪਰਮ ਚੁਕਾਵਹੋ ਗੁਰਮੁਖ ਲਿਵ ਲਾਵਹੋ ਆਤਮ ਚੀਨਹੋ ਭਾਈ ਨਿਟ ਕਰ ਜਾਣਹੋ ਸਦਾ ਪ੍ਰਭ ਹਾਜ਼ਰ ਕਿਸਿਓ ਕਰੋ ਬੁਰਾਈ ਸਤਿਗੁਰ ਮਿਲੇ ਮਾਰਗ ਮੁਕਤਾ ਸਹਿਜੇ ਮਿਲੇ ਸੁਵਾਮੀ ਤਨ ਤਨ ਸੇ ਜਨ ਜਿਨੀ ਕਲ ਮੈਂ ਘਰ ਪਾਇਆ ਜਿਨ ਨਾਨਕ ਸਤਿਗੁਰ ਬਾਨੀ ਰਾਮ ਕਲੀ ਮਹੱਲਾ ਪੰਜਵਾਂ ਆਵਤ ਹਰਖਣਾ ਜਾਤ ਦੁਖਾ ਨੈ ਵਿਆਪੇ ਮਨ ਰੋਗਨੀ ਸਦਾ ਆਨੰਦ ਗੁਰਪੂਰਾ ਪਾਇਆ ਤੋ ਉਤਰੀ ਸਗਲ ਵਿਯੋਗਨੀ ਇਹ ਵਿਦਖੇ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੇ ਤੇ ਹਰ ਹਰ ਹਰਸ ਭੋਗਨੀ ਰਖਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਰ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੇ ਜਦ ਕਦ ਪੇਖੋ ਹਰ ਗੁਣੀ ਨੈ ਸਿਵ ਸਕਤੀ ਜਲ ਨਹੀਂ ਪਵਨਾ ਤੇ ਆਕਾਰ ਨਹੀਂ ਮੇਦਨੀ ਤਗੁਰ ਯੋਗ ਕਾ ਤਾਂ ਨਿਵਾਸਾ ਜੇ ਅਵਗਤ ਨਾਥ ਅਗਮ ਧਨੀ ਤਾਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋ ਕਿਆਗਨੀ ਕਹੋ ਨਾਨਕ ਹਮ ਤੋਂ ਗੁਰ ਖੋਈ ਹੈ ਅੰਬੇ ਅੰਬ ਮਿਲੋਗਨੀ ਰਾਮ ਕਲੀ ਮਹੱਲਾ ਪੰਜਵਾਂ ਤ੍ਰੈਗੁਣ ਰਹਿਤ ਰਹਿ ਨਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਬ

ਇਹ ਸਾਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਵਰ ਮੇਰਾ ਅਨਕ ਰਾਜ ਉਹ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ। ਕੀਰਤਨ ਆਪਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ। ਬੇਪ੍ਰਭਾਵ ਰਹਿਤ ਹੈ ਸਵਾਮੀ ਇੱਕ ਨਾਮ ਕੇ ਆਧਾਰਾ। ਪੂਰਨ ਹੋਏ ਮਿਲਿਓ ਸੁਖਦਾਈ ਹੁਣ ਨ ਕਾਈ ਬਾਤਾ। ਤਤ ਸਾਰ ਪਰਮ ਪਦ ਪਾਇਆ ਤੋੜ ਨਾ ਕਤਹੂ ਜਾਤਾ। ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ। ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ। ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀਂ।

ਖਾਨ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦਨ ਲਾਇਆ ਕਿੰਕਰੀ ਅਨੂਪ ਵਾਜੇ ਜੋਗੀਆ ਮਤਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਦਕਾ ਖੇੜਾ ਤ੍ਰਿਤੀਏ ਮੈਂ ਕਿਛ ਪਇਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ ਏਕੈ ਸੂ ਪੁਰੋਏ ਮਣੀਏ ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬੋਵਧ ਪਾਏ ਖਿੰਚਿਆ ਸੂਤ ਤਾਂ ਆਈ ਥਾਏ ਚਉ ਮੈਂ ਏਕੈ ਮਟ ਰੇ ਕੀਆ ਤੇ ਵਿਖੜੇ ਥਾਂ ਅਣਕ ਖਿੜਕੀਆ ਖੋਜਤ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂ ਕਿੰਕਰੀ ਆਨੂਪ ਵਾਜੇ ਸੁਣ ਜੋਗੀ ਕੈਮਨ ਮਿੱਠੀ ਲਾਗੇ ਰਹਾ ਉਹ ਦੂਜਾ।

ਤਨ ਤੇ ਛੁਟਕੀ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਝ ਕਰੇ ਸੋ ਮਨ ਮੇਰਾ ਮੀਠਾ, ਤਾਂ ਇਹ ਅਜਦ ਨੈਣ ਉਡੀਠਾ, ਆਮ ਹੋਏ ਜਾਨੀ ਰੇ ਮੇਰੀ ਗਈ ਬਲਾਏ, ਬੁਰਗੀ ਕਿਸੇ ਨਿਵਾਰੀ ਮਮਤਾ, ਗੁਰ ਪੂਰੇ ਲੀਓ ਸਮਝਾਏ ਰਖਾਓ, ਕਰ ਕਿਰਪਾ ਰਾਖਿਓ ਗੁਰ ਸਰਣਾ, ਗੁਰ ਪਕੜਾਏ ਹਰ ਕੇ ਚਰਣਾ, ਬੀਸ ਬਿਸਵੇ ਜਾਮਨ ਠਹਿਰਾਨੇ, ਗੁਰ ਪਾਰ ਬ੍ਰਹਮ ਇਕ ਹੀ ਜਾਨੇ, ਜੋ ਜੋ ਕੀਨੋ ਹੁਮ ਤਿਸਕੇ ਦਾਸ, ਪ੍ਰਾ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਹੀਂ ਬੈਰਾਈ, ਗਲ ਮਿਲ ਚਾਲੇ ਇਕ ਪਾਈ, ਜਾ ਕੋ

ਮਨ ਕੀਨੋ ਦਹੇ ਦਿਸ ਵਿਸਰਾਮ, ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖੜ ਕਰਮਾ ਆਰ ਆਸਣ ਧੋਤੀ, ਭਾਗਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਬਿਭੂਤ, ਇਹ ਬਿਦ ਕੋਈ ਨਾ ਤਰਿਓ ਮੀਤ, ਤੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈਗੁਣ ਕੀ ਉਸ ਉਤਰੀ ਮਾਏ, ਚਤੁਰਵੇਦ ਪੂਰਨ ਹਰਨਾਏ, ਨਾਨਕ ਤਿਸਕੀ ਸਰਣੀ ਪਾਏ। ਰਾਮ ਕਲੀ ਮਹੱਲਾ ਪੰਜਵਾਂ।

ਹੋਏ ਭਗਵਾਨ ਅਨਕ ਜਤਨ, ਉਹ ਆਕੇ ਸਰੰਗ ਜਾਮ ਰਹਾਓ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਪਵਨ, ਬੇਅੰਤ ਮਹਿਮਾ ਤਾ ਕੀ ਕੇਤਕ ਵਰਣ, ਬਲਬਲ ਜੈ ਗੇ ਤਾ ਕੇ ਚਰਨ, ਤਿਨਹੀ ਕੀਆ ਜਬ ਤਵ ਧਿਆਨ, ਅਨਕ ਪ੍ਰਕਾਰ ਕੀਆ ਤਿਨ ਦਾਨ, ਭਗਤ ਸੋਈ

ਸਾਦ ਅਹੰਕਾਰੀ, ਸੰਗ ਨਾਹੀ ਰੇ ਸਗਲ ਪਸਾਰੀ, ਸੋਗ ਹਰਖ ਮੈਂ ਦੇਹ ਬਿਰਧਾਨੀ, ਸਾਗਤ ਇਹ ਵੀ ਕਰਤ ਬਿਗਾਨੀ, ਹਰ ਕਾ ਨਾਮ ਅੰਮ੍ਰਿਤ ਕਲਮਾਹੇ।

ਬਾਦ ਸਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮੁਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ। ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਹੈ ਚਰਨ ਮਾਥਾ ਮੇਰੋ ਪਾਉਤ ਅਨਕ ਬਾਰ ਸੰਤ ਹੈ ਡੰਡੋਤ। ਇਉ ਮਨ ਸੰਤਨ ਕੈ ਬਲਿਹਾਰੀ ਜਾ ਕੀ ਓੜ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਖਾਓ ਸੰਤ ਹੈ ਚਰਨ ਤੋਏ ਤੋਏ ਪੀਵਾਂ। ਸੰਤ ਹੈ ਦਰਸ ਪੇਖ

ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚੱਲੈ, ਆਰਾਮ ਨਾਮ ਗੁਣ ਗਾਏ ਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ

ਤੋ ਹੀ ਸੁਖ ਜਾਨਾ ਮਨ ਅਸਮਝ ਸਾਹ ਸੰਗਪਤੀ ਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਹੇਲੇ ਸਤ ਸਮਾਇਆ ਦੂ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿਮਾਨੀ ਮਹਾਂਪੁਰਖ ਕਾ ਸੰਗ ਪਿਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੇ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੜਸੜ ਤੀਰਥ ਜੈ ਸਾਧ ਭਗਤ ਧਰ ਹੈ ਤਹਿ ਬੈਕੁੰਠ ਜੈ ਨਾਮ ਉੱਚਰ ਹੈ ਸਰਬ ਆਨੰਦ ਜਬ ਦਰਸ਼ਨ ਪਾਈਏ ਰਾਮ ਗੁਣਾ ਨਿਤ ਨਿਤ ਹਰ ਗਾਏਗੇ।

ਸਥਾਨ ਸੰਤੋਖ ਆਇਆ ਮਨ ਪੂਰਾ ਪਾਏ ਫੇਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੇਵਾ ਬਗਦ ਪਾਈ ਗਤ ਮਤ ਤੋ ਪ੍ਰਵਾਨ ਜਿਸ ਹਿਰਦੇ ਵਸਾਈ ਨਾਂਗ ਤੇਜਨ ਉਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਗਹੁ ਕਰ ਪਕਰੀ ਨ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਾਂ ਉਹ ਚਰਣੀ ਆਏ ਪਈ ਤੁਣ ਸੰਤੋ ਨਿਰਮਲ ਵਿਚਾਰ ਆਰਾਮ ਨਾ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟਤ ਉਧਾਰ ਰਖਾਵ ਜਾ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗੁਮਾਨ ਜਾ ਉਸ ਕੋ ਕੋਈ ਮਨ ਪਰਹਰੈ ਤਾਂ ਉਹ ਸੇਵਕ ਸੇਵਾ ਕਰੇ ਮੁਖ ਬਿਰਾਵੇ ਅੰਤ ਠਗਾਵੇ ਇਕਤ ਠੌਰ ਉਹ ਕਈ ਨਾ ਸਮਾਵੇ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਇੰਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕਸ਼ੂ ਨਾ ਲਹੇ ਇਸੇ ਤਿਆਗ ਸਤਸੰਗਤ ਕਰੇ ਵਡਭਾਗੀ ਨਾਨਕ ਉਹ ਤਰੇ ਰਾਮ ਕਲੀ ਮਹੱਲਾ ਪੰਜਵਾ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਆਪਦਾ ਪੇਖ ਰਤਨ ਅਮੋਲ ਹਿਰਦੇ ਮੈਂ ਜਾਨ ਆਪਣੀ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤੋ ਪਾਈਏ ਬਿਨ ਜੇਵਾ ਕਿਆ ਜਾਣੇ ਸਵਾਦ ਰਹਾਓ ਅੱਠ ਦਸ ਬੇਦ ਸੁਨੇ ਕਹਿ ਡੋਰਾ ਕੋੜ ਪ੍ਰਗਾਸ ਨਾ ਦਿਸਦਾ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗਰਚ ਜਿਸ ਨਹੀਂ ਬੁਝਾਵੇ ਸੋ ਕਿਤ ਬੁਝ ਜਾਣਨ ਹਾਰ ਰਿਹਾ ਪ੍ਰਵਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਵਗਾਵ ਹੈ ਨਾਨਕ ਤਿੰਨ ਜਮ ਨੇੜ ਨਾ ਆਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕਿਓ ਪਵਿੱਤ ਹਰ ਤਨਰਾਸ ਨਿਰਾਸ ਏ ਬਿਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ

ਮੋਹਿਆ ਟੇਢੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਖਾਓ ਅੰਮ੍ਰਿਤ ਕੌਰਾ ਬਿਖਿਆ ਮੀਠੀ ਸਾਗਤ ਕੀ ਬਿਧ ਨੈਨ ਹੋ ਡੀਠੀ ਊੜ ਕਪਟ ਅਹੰਕਾਰੀ ਜਾਨਾ ਨਾਮ ਸੁਨਤ ਜਨ ਬਿਸ਼ੂ ਡਸਾਨਾ ਮਾਇਆ ਕਾਰਨ ਸਦਗੀ ਝੂਰੇ ਮਾਨ ਮੁਖ ਕਵੇ ਨਾ ਉਸਤਤ ਕਰੇ ਨਿਰਭਉ ਨਿਰੰਕਾਰ ਦਾਤਾਰ ਇਸੂ ਪ੍ਰੀਤ ਨ ਕਰੇ ਗਵਾਰ ਸਭ ਸਹਾਂ ਸਿਰ ਸਾਚਾ ਸਾਹੋ ਵੇ ਮੋਹਤਾਜ ਪੂਰਾ ਪਾਤ ਸਾਹੋ ਮੋਹ ਮਗਨ ਲਪਟਿਓ ਪ੍ਰਮ ਗਿਰਹਿ

ਸਹਿਤ ਪਾਉ ਭਾਗਾ ਨਿਰਪੋ ਮਨ ਬਸੈ ਅੰਮ੍ਰਿਤ ਨਾਮ ਰਸਨਾਨਿਤ ਜਪੈ ਕੋੜ ਜਨਮ ਕੇ ਘਾਟੇ ਵਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦੁਆਰ ਰਾਮ ਕਲੀ ਮੁਹੱਲਾ ਪੰਜਵਾਂ ਰਤਨ ਜਵੇਹਰ ਨਾਮ ਸਸੰਤੋ ਗਿਆਨ।

ਜੀ ਸੋਨ ਸਮਾਧ ਗੁਫਾ ਤੇ ਆਸਨ ਕੇਵਲ ਬ੍ਰਹਮ ਪੂਰਨ ਤੈ ਬਾਸਨ ਭਗਤ ਸੰਗ ਪ੍ਰਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਕਾਰ ਕਿਰਪਾ ਜਿਸ ਆਪ ਦੇਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ।

ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਵਖਾਨੇ ਰਖਾਓ, ਸੰਕਰਾ ਨੀ ਜਾਣੇ ਭੇਵ, ਖੋਜ ਤਖਾਰੇ ਦੇਵ, ਦੇਵੀਆਂ ਨੀ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਸ਼ੋਰੇ ਆਪੇ ਮੇਲ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਤੋ ਬੋਲੇ ਜੋ ਪੇਖੇ ਆਖੀ, ਨਹੀਂ ਲੇਪ ਪੁਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ, ਰਾਮ ਕਲੀ ਮਹੱਲਾ ਪੰਜਵਾਂ, ਕੇਸ਼ੂ ਕਾਜ ਨਾ ਕੀ ਹੋ ਜਾਣ, ਸੁਰਤ ਮਤ ਨਾਹੀ ਕਿਸ ਗਿਆਨ, ਜਾਪ ਤਾਪ ਸੀਲ ਨੇ ਧਰਮ, ਇਸ਼ੂ ਨਾ ਜਾਣੋ ਕੈਸਾ ਕਰਮ, ਠਾਕੁਰ ਪ੍ਰੀਤਮ ਪ੍ਰਾ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਉਲੇ ਚੁਕੇ ਪ੍ਰਭ ਤੇਰੇ ਰਹਾਓ, ਰਿੱਧ ਨਾ ਬੁੱਧ ਨਾ ਸਿਧ ਪ੍ਰਗਾਸ, ਵਿਖੇ ਵਿਆਦ ਕੇ ਗਾਵ ਮੈਂ ਬਾਸ, ਕਰਨਹਾਰ ਮੇਰੇ ਪ੍ਰਾਵੇਕ, ਨਾਮ ਤੇਰੇ ਕੀ ਮਨ ਮੈਂ ਟੇਕ, ਸੁਣ ਸੁਣ ਜੀਵੋ

ਅੱਲਾ ਪੰਜਵਾਂ ਹੋਵੇ ਸੋਈ ਪਰਮਾਨ ਆਪਣਾ ਤਜ ਅਭਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਭਾਓ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬੋਝ ਪਰਾਈ ਗੁਰ ਕਾ ਜਪ ਮੰਤ ਨਿਰਮਲ ਹਰਹਾਓ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰੈ ਪਾਰ ਦੇਵਨ ਹਾਰ ਦਾ ਤਾਰ ਅੰਤਨ ਪਾਰਾਵਾਰ ਜਾ ਕੇ ਘਰ ਸਰਬ ਨਿਧਾਨ ਰਾਖਨ ਹਾਰ ਨਿਦਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ।

ਹਲਤ ਪਲਤ ਹੋਹੇ ਦੋਵੇਂ ਸੁਹੇਲੇ ਅਚਰਜ ਪੁਰਖ ਤਿਹਾਓ ਰਹਾਓ ਊਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਇਹੋ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੇ ਨਾਨਕ ਸੁਖ ਸਹਿਜ ਸਮੀਜੇ।

ਮੀਤ ਸਚ ਸਹਿਜ ਸੁਖ ਪਾਵੇ ਮੀਤ ਥਾਏ ਮੇਰਾ ਅਤਪਾਰਾ ਕਿਨ ਮੈਂ ਥਾ ਪਿਉ ਥਾ ਪਨਹਾਰ ਜਿਬਨ ਅਵਰ ਨਾ ਕੋਈ ਜਨਕਾ ਰਾਖਾ ਸੋਈ ਤਰ ਕਿਰਪਾ ਅਰਦਾਸ ਸੁਣੀਜੇ ਆਪਣੇ ਸੇਵਕ ਕੋ ਦਰਸ਼ਨ ਦੀਜੇ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ

ਫੇਟੇ ਗੁਣਤਾਸ, ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ, ਰਹਾਉ ਤੁਮ ਹੀ ਕਾਰਨ ਕਰਨ, ਚਰਨ ਕਮਲ ਹਰ ਸਰਨ, ਮਨ ਤਨ ਹਰ ਓਈ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓੜ ਸਦੀਵ, ਜਾ ਕੇ ਕਿੰਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ, ਰੱਖਣ ਹਾਰ ਨਿਦਾਨ, ਸਰਬ ਕੀ ਰੇਣ ਹੋਵੀ ਜੇ, ਆਪ ਮਿਟਾਏ ਮਲੀਜ।

ਅਲਾ ਖੇ ਪਾਰ ਖੁਦ ਖੁਦਾਏ ਵੱਡ ਬੇਸੁਮਾਰ ਓ ਨਮੋ ਭਗਵੰਤ ਖੁਸਾਈ ਖਾਲਕ ਰਵ ਰਿਆ ਸਰਬਠਾਈ ਰਹਾਓ ਜਗਨਨਾਥ ਜਗ ਜੀਵਨ ਮਾਧੋ ਪਉ ਪੰਜਨ।

ਕੇ ਆਪਣੀ ਲਾਇਓ ਸੇਵ, ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਯਾਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਣਾਈ, ਰਾਮ ਕਲੀ ਮਹੱਲਾ ਪੰਜਵਾਂ, ਪੰਚ ਸਿੰਘ ਰਾਖੇ ਪ੍ਰਾਮਾਰ, ਦਸ ਬਿਘਿਆੜੀ ਲਈ ਨਿਵਾ

ਨਾਮ ਜਪਤ ਪਰਮ ਸੁਖ ਪਾਈਏ। ਆਵਾ ਗੌਣ ਮਿਟੇ ਮੇਰੇ ਮੀਤ ਰਖਾਵ, ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲਮੈ ਹੋਏ ਨਿਵਾਸ, ਸੰਤ ਸੰਗਤਮੈ ਹੋਏ ਉਧਾਰ, ਨਾਨਕ ਭਵਜਲ ਪੁੱਤਰ ਸਪਾਰ, ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਬਿਨਾ ਸੇ ਰੋਗ ਕੂੜਾ ਰਖਾਵ, ਏਕ ਅਰਧ ਹੋ ਸਾਚਾ ਸੋਏ, ਜਾ ਕੀ ਸਰਨ ਸਦਾ ਸੁਖ ਹੋਏ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਬਿਨਸੇ ਸਭ ਦੁਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ

ਦਰਬ ਅਰਬ ਖਰਬ ਪੇਖ ਲੀਲਾ ਮਨ ਸੁਧਾਰੇ ਨੈ ਸੰਗ ਗਾਮਨੀ ਸੁੱਤ ਕਲੱਤਰ ਪ੍ਰਾਤ ਮੀਤ ਉਰਜ ਪਰਿਓ ਪਰਮ ਹੋਇਓ ਇਹ ਪਿਰਕ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਪਾਵਨੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤਿਪ ਦੇ ਰੇ ਮਨ ਓੜਲਿਓ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੇ ਪਾਵੇ ਪਦ ਨਿਰਬਾਨਾ ਆਰਹਾਓ ਬੜਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਹੁਣ ਬੈ ਕੁੰਠ ਸਿਧਾਵੇ ਅਜਾ ਮਲਕ ਅੰਤ ਕਾਲ ਮੈਂ ਨਾਰਾਇਣ ਸੁਧ ਆਈ ਜਾ ਗਦ ਕਹੋ ਜੋਗੀ ਸਰਬਾਂਸ਼ਿਤ ਸੋ ਗਤ ਸ਼ਿਨ ਮੈਂ ਪਾਈ ਨਾਹਨ ਗੁਣ ਨਾ ਕਜ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪਏ ਦਾਨ ਤੇ ਦੀਨਾ ਰਾਮ ਕਲੀ ਮਹੱਲਾ ਨਾਵਾਂ ਸਾਧੋ ਕੌਣ ਜੁਗਤ ਅਬ ਕੀਜੇ ਜਾ ਤੇ ਦੁਰਮਤ ਸਗਲ ਬਿਨਾਸੇ ਰਾਮ ਭਗਤ ਮਨ ਪੀਜੇ ਰਗਾਓ ਮਨ ਮਾਇਆ ਮੈਂ ਉਰਜ ਰਿਹਾ ਹੈ ਬੂਝੇ ਨਏ ਕਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੇ ਪਦ ਨਿਰਬਾਨਾ ਭਏ ਦਿਆਲ ਕਿਰਪਾਲ ਸੰਤ ਜਾਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਸਰ ਮੈਂ ਨਿਮਖ ਏਕ ਉਰਤਾਰੇ ਜਮ ਕੋ ਤਰਾਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨਾਵਾਂ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਕਟੇ ਨਿਸਬਸਰ ਬਿਰਥਾ ਜਾਤ ਹੈ ਦੇਹੇ ਰਖਾਓ ਤਰਨਾ ਪੋ ਬਿਖਿਨ ਸੁਖ ਹੋਇਓ ਬਾਲਪਨ ਅਗਿਆਨਾ ਬਿਰਧ ਪਏ ਅਜਹੂ ਨਹੀਂ ਸਮਝੇ ਕੌਣ ਕੁਮਤ ਉਰਜਾਨਾ ਮਾਨਸ ਜਨਮ ਦੀਓ ਜੇ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੇ ਸਿਮਰੈ ਨਿਮਖ ਨਾ ਤਾ ਕੋ ਗਾਇਓ ਮਾਇਆ ਕੋ ਮਾਧ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹੇਤ ਚੇਤ ਚਿੰਤਾ ਮਾਨ ਹੋਏ ਹੈ ਅੰਤ ਸਗਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨਿਰ ਤਬ ਤਰ ਹੈ ਸਾ ਧਰਤੀ ਸੋ ਪੌਣ ਚੁਹਲਾਰੇ ਜੁਗ ਜੀ ਖੇਲੇ ਸਾਬ ਕੈਸੇ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੇ ਤਿੰਘਾਣਾ ਕਲ ਲਖਣ ਵਿਚਾਰ ਰਖਾਓ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮੈਲ ਉਸਾਰ ਨਾ ਬੈਠਾ ਜੇ ਕੋ ਸਦ ਕਰੇ ਸੋ ਚੀਜੇ ਤਾਪ ਕਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ ਜਿਸ ਸਿਕਦਾਰੀ ਤਿਸੇ ਖੁਆਰੀ

ਕਾਰੀ ਕਿਸ ਨਾ ਹੋਆ, ਬਾਣੀ ਬ੍ਰਹਮਾ ਵੇਦ ਅਥਰ ਬਣ, ਕਰਨੀ ਕੀਰਤ ਲਿਆ, ਪਦ ਵਿਣ ਪੂਜਾ, ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ, ਨਹਾਵੋ ਧੋਵੋ ਤਿਲਕ ਚੜਾਵੋ, ਸੁਚ ਵਿਣ ਸੋਚ ਨਾ ਹੋਈ, ਤਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ, ਨਾਨਕ ਨਾਓ ਪਿਆ ਰਹੇ ਮਾਣ, ਹਰ ਕਰਤਾ ਤੂੰ ਏਕੋ ਜਾਣ, ਨਾਨਕ ਨਾ ਮਿਲੇ ਵਡਿਆਈ, ਏਦੂ ਉਪਰ ਕਰਮ ਨਹੀਂ, ਜੇ ਕਰ ਹੁੰਦੇ ਮੰਗਣ ਜਾਏਗੇ, ਫਿਰ ਓਲਾਮਾ ਮਿਲੇ ਤਹੀ, ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਬੁੱਧ ਮੜੀ ਬੰਧਾਵੇ, ਆਸਨ ਤਿਆਗ ਕਾਏ ਸਜ ਪਾਵੇ, ਮਮਤਾ ਮੋਹ ਕਾਮਣ ਹਿਤਕਾਰੀ, ਨਾ ਅਵਧੂਤੀ ਨਾ ਸੰਸਾਰੀ, ਜੋਗੀ ਬੈਸ ਰਹੋ ਦੁਬਦਾ ਦੁਖ ਭਾਗੇ, ਹਰ ਕਰਮਾਂਗਤ ਲਾਜ ਨਾ ਲੱਗ ਗਏ ਰਖਾਓ, ਗਾਵੇ ਗੀਤਾਂ ਚੀਨੇ ਆਪ, ਤੂੰ ਲਾਗੀ ਨਿਵਰੇ ਪ੍ਰਤਾਪ, ਗੁਰ ਕੇ ਸ਼ਬਦ ਰਤੇ ਮਨ ਭਾਏ, ਪਿਖਿਆ ਸਹਿਜ ਵਿਚਾਰੀ ਖਾਏ, ਪਸਮ ਚੜਾਏ ਕਰੇ ਪਾਖੰਡ, ਮਾਇਆ ਮੋਹ ਸਹਿ ਜਮ ਡੰਡ, ਪੂਟੇ ਖਾਪਰ ਪੀਖ ਨਾ ਪਾਏ, ਬੰਧਨ ਬਾਧਿਆ ਆਵੇ ਜਾਏ, ਬਿੰਦ ਨਾ ਰੱਖੇ ਜਤੀ ਕਹਾਵੇ, ਮਾਈ ਮੰਗਤ ਤ੍ਰੈ ਲੋਭਾਵੇ, ਨਿਰਦਯਾ ਨਹੀਂ ਜੋਤ ਉਜਾਲਾ, ਬੂੜਤ ਬੂਡੇ ਸਰਬ ਜੰਜਾਲਾ, ਪੇਖ ਕਰੇ ਖਿੰਥਾ ਬਹੁਤ ਠਟੂਆ, ਝੂਠੋ ਖੇਲ ਖਿਲੇ ਬਹੁ ਨਟੂਆ, ਅੰਤਰ ਅਗਨ ਚਿੰਤਾ ਬਹੁ ਜਾਰੇ, ਵਿਣ ਕਰਮਾ ਕੈਸੇ ਉਤਰ ਸਪਾਰੇ, ਮੁੰਦਰਾ ਫਟਕ ਬਨਾਈ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜੇ ਵਾ ਇੰਦਰੀ ਸਾਧ ਲੁਭਾਨਾ, ਪਸੂ ਪਏ ਨਹੀਂ ਮਿਟੇ ਨੀਸਾਨਾ, ਤ੍ਰਿਪਤ ਲੋਗਾ ਤ੍ਰਿਪਤ ਜੋਗਾ, ਸਭ ਵਿਚਾਰੇ ਚੂਕਸ ਸੋਗਾ, ਪੂਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਤ ਵਿਚਾਰੇ ਸੋਏ, ਤੁਝ ਪਏ ਨੌਨਿਧ ਤੂੰ ਕਰਨੇ ਜੋਗ, ਥਾਪ ਥਾਪੇ ਕਰੇ ਸੋਹੋਗ, ਜਤ ਸਾ ਸੰਜਮ ਤਸੋ ਚੀਤ, ਨਾਨਕ ਜੋਗੀ ਤਿਰ ਪਾਉਣ ਮੀਤ, ਰਾਮ ਕਲੀ ਮਹੱਲਾ ਪਹਿਲਾ, ਖੱਟ ਮਟ ਦੇਹੀ ਮਨ ਬੈਰਾਗੀ, ਤੁਰਤ ਸ਼ਬਦ ਤੁਨ ਅੰਤਰ ਜਾਗੀ, ਵਾਜੇ ਅਨਖਦ ਮੇਰਾ ਮਨ ਲੀਣਾ, ਗੁਰਬਚਨੀ ਸਜਣਾ ਪਤੀਣਾ, ਪ੍ਰਾਣੀ ਰਾਮ ਭਗਤ ਸੁਖ ਪਾਈਏ, ਗੁਰਮੁਖ ਹਰ ਹਰ ਮੀਠਾ ਲਾਗੇ, ਹਰ ਹਰ ਨਾਮ ਸਮਾਈਏ ਰਖਾਓ, ਮਾਇਆ ਮੋਹ ਬੇਵਰਜ ਸਮਾਏ, ਸਗੁਰ ਭੇਟੇ ਮੇਲ ਮਲਾਏ, ਨਾਮ ਰਤਨ ਨਿਰਮੋਲਕ ਹੀਰਾ, ਚਿਤਰਾਤਾ ਮੇਰਾ ਮਨ ਤੀਰਾ, ਹੋਮੇ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮਕਾ ਪਉ ਭਾਗੇ, ਜਮ ਜੰਦਾਰ ਨਾ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੇ, ਸ਼ਬਦ ਵਿਚਾਰ ਪਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ, ਅਨਦਿਨ ਜਾਗ ਰਹੇ ਲਿਵਲਾਈ, ਜੀਵ ਮੁਕਤ ਗਤ ਅੰਤਰ ਪਾਈ, ਅਲਿਪਤ ਗੁਫਾ ਮੈਂ ਰਹੇ ਨਰਾਰੇ, ਤਸਕਰ ਪੰਚ ਸਭ ਸੰਘਾਰੇ, ਪਾਰ ਕਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ, ਗੁਰਮੁਖ ਜਾਗ ਰਹੇ ਅਵਧੂਤਾ, ਸਬੈਰਾਗੀ ਤਤ ਪਰੋਤਾ, ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ, ਅਨਖ ਸ਼ਬਦ ਵਜੇ ਦਿਨ ਰਾਤੀ, ਅਗਦ ਕੀ ਗਤ ਗੁਰਮੁਖ ਜਾਤੀ, ਤਉ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਹਿਆ ਨਿਰਬਾਨੀ, ਸੁਨ ਸਮਾਦ ਸਹਿਜ ਮਨ ਰਾਤਾ, ਤਜੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹ ਗਣੇ ਨਾ ਕਰੇ ਵਿਚਾਰ, ਸਾਏ ਉਪਰ ਏਕ ਅੰਕਾਰ, ਜਿਸ ਗੁਰ ਮਿਲੇ ਕੋਈ ਵਿਦ ਜਾਣੇ, ਗੁਰਮਤ ਹੋਏ ਤਹੁ ਪਛਾਣੇ, ਝੂਠ ਨਾ ਬੋਲ ਪਾਂਡੇ, ਸੱਚ ਕਹੀਏ ਹੋਮੇ ਜਾਏ ਸਬਦ ਕਰ ਲਈਏ ਰਖਾਓ, ਗਣ ਗਣ ਜੋਤਕ ਕਾਂਢੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ, ਸਭਸੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਸਗਲੀ ਸ਼ਾਰ, ਨਹਾਵੇ ਧੋਵੇ ਪੂਜੇ ਸੈਲਾ, ਬਿਨਹਾ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਸਾਰਥ, ਮੁਗਧ ਪੁਰਾਣ ਜਪ ਹਰ ਕਿਰਤਾਰਥ, ਵਾਚੇ ਵਾਦ ਨਾ ਵੇਦ ਵਿਚਾਰੇ, ਹਾ ਡੁੱਬੇ ਕਿਉਂ ਪਿਤਰਾ ਤਾਰੇ, ਘੜ ਘੜ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ, ਗਣਤ ਗਣੀਏ ਸਹਿਸਾ ਦੁਖ ਜੀਏ, ਗੁਰ ਕੀ ਸਰਣ ਪਵੇ ਸੁਖ ਥੀਏ, ਕਰ ਅਪਰਾਧ ਸਰਣ ਹਮ ਆਇਆ, ਗੁਰ ਹਰ ਪੇਟੇ ਪੁਰਬ ਕਮਾਇਆ, ਗੁਰ ਸਰਣ ਨਾ ਆਈਏ ਬ੍ਰਹਮ ਨਾ ਪਾਈਏ, ਪਰਮ ਭੁਲਾਏ ਜਨਮ ਮਰ ਆਈਏ, ਜਮਦਰ ਬਾਧੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਆਚਾਰ, ਇਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਬਧਾ ਰਾਤੇ ਮਹਿਲ ਨਾ ਪਾਵੇ, ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੁੜ ਮਦੇ ਕੋ ਜਨ ਆਪਾਰ, ਏਕ ਬੁਰਾ ਭਲਾ ਸੱਚ ਏਕ ਹੈ, ਬੂਝ ਗਿਆਨੀ ਸਤਿਗੁਰ ਕੀ ਟੇਕ, ਗੁਰਮੁਖ ਵਿਰਲੀ ਏਕੋ ਜਾਣਿਆ, ਆਮਣ ਜਾਣਾ ਮੇਟ ਸਮਾਣਿਆ,

ਹਠ ਨਿਗਰੋ ਕਰ ਕਾਇਆ ਸੀਜੇ, ਵਰਤ ਤਵਨ ਕਰ ਮਨ ਨਹੀਂ ਪੀਜੇ, ਰਾਮ ਨਾਮ ਸਰ ਅਵਰ ਨਾ ਪੂਜੇ, ਗੁਰ ਸੇਵ ਮਨਾ ਹਰ ਜਨ ਸੰਕੀਜੇ, ਜਮ ਜੰਦਾਰ ਜੋਏ ਨਹੀਂ ਸਕੇ, ਸਰਪਨ ਡਸ ਨਾ ਸਕੇ, ਹਰ ਕਾ ਰਸ ਪੀਜੇ ਰਹਾਉ। ਵਾਦ ਪੜੇ ਰਾਗੀ ਜਗ ਪੀਜੇ, ਦ੍ਰਿਗੁਣ ਵਿਖਿਆ ਜਨਮ ਮਰੀਜੇ, ਰਾਮ ਨਾਮ ਬਿਨ ਦੁਖ ਸਹੀਜੇ, ਚਾੜਸ ਪਾਵਨ ਸਿੰਘਾਸਨ ਪੀਜੇ, ਨਿਓਲੀ ਕਰਮ ਖੜ ਕਰਮ ਕਰੀਜੇ, ਰਾਮ ਨਾਮ ਬਿਨ ਬਿਰਤਾ ਸਾਸ ਲੀਜੇ, ਅੰਤਰ ਪੰਚ ਅਗਨ ਕਿਉਂ ਤੀਰਜ ਪੀਜੇ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮਾਇਲ ਤੀਰਥ ਪਰਮੀਜੇ, ਮਨ ਹੀ ਸੂਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸ ਕਾ ਕੋ ਦੀਜੇ, ਅੰਨ ਨਾ ਖਾਹੇ ਦੇਹੀ ਦੁਖ ਦੀਜੇ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੇ, ਮਨ ਮੁਖੋ ਜਨਮ ਹੈ ਜਨਮ ਮਰੀਜੇ, ਸਗੁਰ ਪੂਛ ਸੰਗਤ ਜਨ ਕੀਜੇ, ਮਨ ਰਾਚੇ ਨਹੀਂ ਜਨਮ ਮਰੀਜੇ, ਰਾਮ ਨਾਮ ਬਿਨ ਕਿਆ ਕਰਮ ਕੀਜੇ, ਉਂਦਰ ਦੁੰਦਰ ਪਸਤ ਹੀਜੇ, ਤੁਰ ਕੀ ਸੇਵਾ ਰਾਮ ਰਵੀਜੇ, ਨਾਨਕ ਨਾ ਮਿਲੇ ਕਿਰਪਾ ਪ੍ਰਭ ਕੀਜੇ, ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤਭੁਜ ਅਵਰ ਨ ਕੋਈ, ਜੋ ਕਹੀਏ ਸੋ ਪ੍ਰਭ ਤੇ ਹੋਈ, ਜੁਗੇ ਜੁਗੰਤਰ ਸਾਹਿਬ ਸਰਸੋਈ, ਉਤਪਤ ਪਰਲੋ ਅਵਰ ਨ ਕੋਈ, ਐਸਾ ਮੇਰਾ ਠਾਕੁਰ ਗੈਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੇ ਨਾਮ ਨਾ ਲੱਗੇ ਜਮ ਤੀਰ ਰਖਾਵ, ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ, ਜੇਵਾ ਸੂਚੀ ਸਾਚਾ ਬੋਲ, ਹਰ ਦਰ ਸਾਚਾ ਨਾਹੀ ਰੋਲ, ਇਕ ਬਨ ਮੈਂ ਬੈਸੇ ਡੁਗਰ ਅਸਥਾਨ, ਨਾਮ ਵਿਸਾਰ ਪਤੇ ਅਭਮਾਨ, ਨਾ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗੇ ਮਾਨ, ਹਟ ਅੰਕਾਰ ਕਰੇ ਨੀ ਪਾਵੇ, ਪਾੜ ਪੜੇ ਲੈ ਲੋਕ ਸੁਣਾਵੇ, ਤੀਰਥ ਪਰਮਸ ਵਿਆਦ ਨ ਜਾਵੇ, ਨਾ ਬਿਨਾ ਕੈਸੇ ਸੁਖ ਪਾਵੇ, ਜਤਨ ਕਰੇ ਬਿੰਦ ਕਵੇ ਨਾ ਰਖਾਈ, ਮਨਵਾ ਡੋਲੇ ਨਰਕੇ ਪਾਈ, ਜੰਪਰ ਬਾਧੋ ਲਏ ਸਜਾਈ, ਬਿਨਾਵੇ ਜੀਓ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਨ ਦੇਵਾ, ਹੜ ਨਿਗਰੇ ਨਾ ਤ੍ਰਿਪਤਾਵੇ ਪੇਵਾ, ਸ਼ਬਦ ਵਿਚਾਰ ਗਹਿ ਗੁਰ ਸੇਵਾ, ਮਨ ਤਨ ਨਿਰਮਲ ਅਭਮਾਨ ਅਪੇਵਾ, ਕਰਮ ਮਿਲੇ ਪਾਵੇ ਸਚ ਨਾਓ, ਤੁਮ ਸਰਣਾਗਤ ਰਹੋ ਸੁਪਾਓ, ਤੁਮ ਤੇ ਉਪਜੋ ਭਗਤੀ ਪਾਓ।

ਸਰਨ ਪਇਆ ਦੋ ਸੋ ਗੁਰਮੁਖ ਸਮ ਕਰ ਜਾਣਾ ਹਰਕ ਸੁਗ ਤੇ ਬ੍ਰਗਤ ਪਇਆ ਆਪ ਮਾਰ ਗੁਰਮੁਖ ਕਰ ਪਾਏ ਨਾਨਕ ਸਹਿ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸੰਜਮ ਸਾਜ ਦ੍ਰਿੜਾਇਆ ਸਾਜ ਸਦ ਰਹੀਣਾ ਮੇਰਾ ਗੁਰਦਿਆਲ ਸਦਾ ਰਗਲੀਣਾ ਐਸ ਰਹਿ ਏਕ ਲਿਵ ਲਾਗੀ ਤਾਚੇ ਦੇਖ ਪਤੀਣਾ ਰਖਾਓ ਰਹਿ ਗਗਨਪੁਰ ਲਿਟ ਸਮੇ ਸਾਰ ਅਨਹਤ ਸਬਦ ਰੰਗੀਣਾ ਸਤ ਬੰਦ ਕੁਪੀਨ ਪਰ ਪੁਰਲੀਣਾ ਜੇਵਾ ਰੰਗ ਰਸੀਣਾ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮੈਂ ਸਰਬ ਸਰਬ ਮੈਂ ਏਕਾ ਇਹ ਸਭ ਗੁਰ ਦੇਖ ਦਿਖਾਈ ਜੇ ਕੀਏ ਖੰਡ ਮੰਡਲ ਬ੍ਰਹਿਮੰਡਾ ਹੋ ਪ੍ਰਭ ਲਖਣ ਨਾ ਜਾਈ ਦੀਪਕ ਤੇ ਦੀਪਕ ਪਰਗਾਸਿਆ ਤੇਰ ਪਵਨ ਜੋ ਦਿਖਾਈ ਸੱਚੇ ਤਖਤ ਸਚ ਮਹਿਲੀ ਬੈਠੇ ਨਿਰਪੋ ਤਾੜੀ ਲਾਈ ਮੋਹੇ ਗਿਆ ਬੈਰਾਗੀ ਜੋਗੀ ਘੜ ਘੜ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਗੁਰ ਸਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਓ ਹੱਠ ਹਸ ਮੜੀ ਕਰਸ਼ਾਇਆ ਧਾਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸਬਦ ਉਧਾਰੀ ਸੰਤੋ ਰਖਾਓ ਮਮਤਾ ਮਾਰ ਓ ਮੈਂ ਸੁਖ ਤੇਰ ਪਵਨ ਜੋ ਤੁਮਾਰੀ ਮਨਸਾ ਮਾਰ ਮਨੇ ਮੈਂ ਰਾਖੇ ਸਤਗੁਰ ਸਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੇ ਫੜਕੜ ਜੋਤ ਤੁਮਾਰੀ ਪਰ ਪੰਚ ਬੇਣ ਤਈ ਮਨ ਰਾਖਿਆ ਬ੍ਰਹਮ ਅਗਨ ਪਰਜਾਰੀ ਪੰਜ ਤਤ ਮਿਲ ਐਰਸ ਦੀਵਕ ਨਿਰਮਲ ਜੋਤ ਪਾਰੀ ਰਸ ਲੋਕੇ ਇਉ ਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਨ ਔਧੂ ਅਲਖ ਅਗਮ ਅਪਾਰੀ ਕਾਇਆ ਨਗਰੀ ਇਉ ਮਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੇ ਆਸਨ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹੇ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਤਾਇਆ ਸੋ ਤਰੇ ਪਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹਉਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤ ਏਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੇ ਏਕ ਮੋਰਾਰੀ ਮਨਵਾ ਅਸਥਿਰ ਸ਼ਬਦੇ ਰਾਤਾ ਏਹਾ ਕਰਣੀ ਸਾਰੀ ਬੇਦ ਬਾਦਰਾ ਪਾਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋ ਕੁਮਾਵੇ ਔਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਔਧੂ ਜੋ ਜੁਤ ਵਿਚਾਰੀ ਮਾਇਆ ਮੋਹ ਭਵਜ ਲਖੈ ਅਬਧੂ ਸਭ ਤਰੇ ਕੁਲਤਾਰੀ ਸਭ ਸੂਰਜ ਉਚਾਰੇ ਔਧੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਧੂ ਨਿਰਸੇ ਸ਼ਬਦ ਵਿਚਾਰੀ ਆਪੇ ਬਖਸੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੇ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਸਾ ਕਰ ਤੂੰ ਦਇਆ ਆਮਣ ਜਾਣ ਵਿਭੂਤ ਲਾਏ ਜੋਗੀ ਤਾਂ ਤੀਰ ਪਵਣ ਜਿਣ ਲਾਇਆ ਐਸੀ ਕਿੰਗਰੀ ਵਜਾਏ ਜੋਗੀ ਜਿਦ ਕਿੰਗਰੀ ਅਨਹਦ ਵਾਜੇ ਹਰ ਸਿਉਂ ਰਹਿ ਲਿਵ ਲਾਏ ਰਹਾਓ ਸੰਤੋਖ ਪਦ ਕਰ ਚੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਗਿਆਨ ਕਾਗਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਾਨ ਦ੍ਰਿੜ ਕਰ ਆਸਨ ਬੈਲ

ਆਓ ਦੋਏ ਪਤਲਾਏ ਜੋਗੀ, ਇਹੋ ਸਰੀਰ ਕਾ ਡੰਡੀ, ਗੁਰਮੁਖ ਹੋਵੇ ਤਾਂ ਤੰਤੀ ਵਾਜੇ, ਇਨ ਬੇਦ ਤਿਸ਼ਨਾ ਖੰਡੀ। ਹੁਕਮ ਬੂਝੇ ਤੋ ਜੋਗੀ ਕਹੀਏ, ਇਕ ਸਿਉ ਚਿਤ ਲਾਏ, ਸਿਸਤਾ ਟੂਟੇ ਨਿਰਮਲ ਹੋਵੇ, ਜੋ ਜੁਗਤਿਵ ਪਾਏ, ਨਦਰੀ ਆਮਦਾ ਸਭ ਕੁਛ ਬਿਨਸੇ, ਹਰ ਸੇ ਤੀ ਚਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੇ, ਤਾਂ ਇਹ ਸੋਜੀ ਪਾਏ, ਇਹੋ ਜੋਗ ਨਾ ਹੋਵੇ ਜੋਗੀ, ਜੇ ਕੁਟਾ ਮਛੋੜ ਪਰ ਪਵਨ ਕਰੇ, ਗ੍ਰਹਿ ਸਰੀਰ ਮੈਂ ਹਰ ਹਰ ਨਾਮ, ਗੁਰ ਪ੍ਰਸਾਦੀ ਆਪਣਾ ਹਰ ਪ੍ਰਾਪ ਲਹਿ, ਇਹੋ ਜਗਤ ਮਿੱਟੀ ਕਾ

ਇਸ ਨੂੰ ਮਾਂ ਨਮਸਾਏ, ਗੁਰਮੁਖ ਹੋਵੇ ਸੋਈ ਬੂਝੇ, ਜੋਗ ਜੁਗਤ ਸੋ ਪਾਏ, ਜੋਗੇ ਕਾ ਮਾਰਗ ਵਿਖਮ ਹੈ ਜੋਗੀ, ਜਿਸ ਨੂੰ ਨਦਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੇ, ਵਿਚੋ ਪਰਮ ਚੁਕਾਏ, ਵਿਣ ਵਜਾਈ ਕਿੰਗਰੀ ਵਾਜੇ ਜੋਗੀ, ਸਾ ਕਿੰਗਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸਾਚੇ ਰਹਿ ਸਮਾਏ, ਰਾਮ ਕਲੀ ਮਹੱਲਾ ਤੀਜਾ, ਭਗਤ ਖਜਾਨਾ ਗੁਰਮੁਖ ਜਾਤਾ, ਸਗੁਰ ਬੂਝ ਬੁਝਾਈ, ਸੰਤੋ ਗੁਰਮੁਖ ਦੇ ਵਡਿਆਈ, ਰਹਾਓ ਸੱਚ ਰਹੋ ਸਦਾ ਸਹਿਸ ਉਪਜੇ, ਕਾਮ ਕ੍ਰੋਧ ਵਿਚੋਂ ਜਾਈ, ਆਵ ਛੋੜ ਨਾ ਮਿਲਣ ਲਾਗੀ,

سب جلائی جیتے ابجے تستے بن سے انتے نام سکائی سدا حضور دور نہ دیکھو رچنا جے نرچائی سچا سبد روے کٹ انتر سچے سن ملائی ست سنگت میں نام نرمول وڈے پاگ پایا جائی پرم نہ پولو سدگر سیب ہو من راکھو اکٹھائی بن ناوے سا پولی پھر دی برتا جنم گوائی جوگی جوت گوائی ہنڈے پاخنڈ جوگ نہ پائی سیو نگری میں آسن بیسے گر سبدی جوگ پائی تاتر باجی سبد نوارے نام سے من آئی ایو شریر سرب رکھے سنتو اسنان کرے لولائی نام اسنان کرے سے جن نرمل سبدے محل گوائی ترے گن اچیت نام چیتے ناہی بن ناوے بن سجائی برہما بسن مہز ترے مورت ترے گن پرم پھلائی گر پرسادی ترگٹی شوٹے چوتھے پد لولائی پنڈت پڑے پڑواد وکھانے تنا بوج نہ پائی بکھیا ماتے پرم پھلائے اپدیش کہ کس پائی پگ جنا کی اوتم بانی جگ جگ رہی سمائی بانی لاگے سو گد پائے سب دے سچ سمائی تایا نگری سب دے کھوجے نام نونگ ند پائی منسا مار من سہ سمانا بن سن است کرائی لوئن دیکھ رہے بسمادی چیت ادھشت لگائی ادھشت سدا رہے نرالم جوتی جوت ملائی ہاں گر سارائی سدا اپنا جن ساتی بوجھ بجھائی نانک ایک کہے بینتی ناو گت پد پائی رام کلی محلہ تیجا ہر کی پوجا دلمب ہے سنتو کہنا کشو نہ جائی سنتو گرمخ پورا پائی نامو پوج کرائی رکھاؤ ہر بن سب سے میلا سنتو کیا پوج چڑھائی ہر ساچے پاوے سا پوجا ہوئے پانا من نمسائی پوجا کرے سب لوگ سنتو منمکھ تھائے نہ پائی سب مرے من نرمل سنتو اے پوجا تھائے پائی پویت پاون تے جن ساچے ایک سبد لولائی بن نہ ہور پوج نہ ہوئی پرم پھلی لوکائی گرمکھ آپ شانے سنتو رام نام لولائی آپ نرمل پوج کرائے گر سبدی تھائے پائی پوجا کرے پر بد نہیں جانے دوجے پائے ملائی گرمکھ ہووے سو پوجا جانے پانا من نمسائی پانے تے سب سو پاوے سنتو انتے نام سکائی اپنا آپ نہ پچھانے سنتو اوڑ کرے وڈے آئی پاخنڈ کینے جمنی چھوڑے لے جا سی پت گوائی جن انتر سبد آپ شانے گت میت تن ہی پائی یو منواں سن سماد لگاوے جو تیجوت ملائی سن سن گرمکھ نام وکھانے ست سنگت میلائی گرمگاوے آپ گواوے در سچے سوبھا پائی سچی بانی سچ وکھانے سچ نام لو لائی پے پنجن اد پاپ نکھنجن میرا پرب انت سکائی سب کچھ آپے آپ ورت نانک نام وڈیائی رام کلی محلہ تیجا ہم کچل کچیل آت ابمانی مل سبدے میل اتاری سنتو گرمکھ نام نستاری سچا نام سے آکٹ انتر کرتے آپ سواری رہاو پارس پرسے پھر پارس ہوئے ہر جیو اپنی کرپا تاری ایک پیخ کرے پھر ابمانی دن جوئے باجی ہاری ایک اندن پگت کرے دن راتی رام نام ارتاری اندن راتے سہ جے ماتے ہے دیکھو میں ماری بھائی بن پگت نہ ہوئی کب ہی پہ پائے پگت سواری مایا مو سبد جلایا گیان تت بیچاری آپے آپ کرائے کرتا آپے بخس پنڈاری اس کیا گنا کا انت نہ پایا ہوں گاما سبد بیچاری ہر جیو جپی ہر جیو سالا ہی وچوں آپ نے ماری نام پدارت گرتے پایا اکھٹ ستے پنڈاری اپنے پگتانوں آپے تٹھا اپنی کرپا کر کلتاری تن ساچے نام کی سدا پوکھ لاگی گامن سبد بیچاری جیو پنڈ سب کشوے تسکا آکھن بکم بیچاری سبد لگے سری جن استرے ہوجل پار اتاری بن گھر ساچے کو پار نہ پاوے بوجھے کو بیچاری جو تر لگیا سو ہی پایا مل ہار سبد سواری تایا کنچن سبد راتی ساچے نائے پیاری تایا امرت رہی پر پورے پائے گے سبد بیچاری جو پر کھوجے سی پاوے اور پھوٹ موئے انکاری بادی بن سے چیپ سیوے گرکے ہید پیاری سو جوگی تت گیان بیچارے ہمیں تس نام ماری سدگر داتا تنے پشاتا جسنو کرپا تمہاری سدگر نہ سیوے مایا لاگے ڈوب موئے انکاری جچر اندر ساس چچر سیوا کیجے جائے مل گئے رام مراری ان دن جاگ ترے دن راتی
ਆਪਣੇ ਪੇ ਪ੍ਰੀਤ ਪਿਆਰੀ ਤਨ ਮਨਵਾਰੀ ਵਾਰ ਕੁਮਾਈ ਆਪਣੇ ਗੁਰਬਿਟੋ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ ਨਾਨਕ ਸਹੀ ਮੂਏ ਜੇ ਨਾਮ ਨਾ ਚੇਤੇ ਫਲ ਜੀਵੇ ਵਿਚਾਰੀ ਰਾਮ ਕਰੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋ ਗੁਰਮੁਖ ਮੁਕਤ ਗਲ ਪਾਈ ਏਕ ਨਾਮ ਸਿਆਕੜ ਅੰਤਰ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਂਦਾ ਰਿਜਕ ਸਵਾਈ ਜੋ ਉਸ ਕਰਨਾ ਸੋ ਕਰਿਆ ਅਵਰ ਨਾ ਕਰਨਾ ਜਾਈ ਆਪੇ ਸਾਜੇ ਸਿਰ ਚ ਪਾਏ ਸਿਰ ਸਿਰ ਕੰਧੇ ਲਾਈ ਇਸ ਸਿਰੇ ਵੋ ਤਾਂ ਸੁਖ ਪਾਵ ਸਤਿਗੁਰ ਮੇਲ ਮਲਾਈ ਆਪਣਾ ਆਪ ਆਪ ਉਪਾਏ ਅਲਖ ਨਾ ਲਖਣਾ ਜਾਈ ਆਪੇ ਮਾਰ ਜੀ ਵਾਲੇ ਆਪੇ ਜਿਸ ਨੂੰ ਤਿਲ ਨਾ ਤੁਮਾਈ ਇਕ ਦਾਤੇ ਇਕ ਮੰਗਤੇ ਕੀਤੇ ਆਪੇ ਭਗਤ ਕਰਾਈ ਛੇਵੜ ਪਾਗੀ ਜਿਨੀ ਇਕੋ ਜਾਤਾ ਸੱਤੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁਸ਼ ਉਪਾਏ ਅੰਤਰ ਆਪੇ ਪਰਮ ਫੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨੀ ਚਾਖਿਆ ਤਿਨਾ ਸਾਧ ਆਇਆ ਸਗੁਰ ਬੂਝ ਬੁਝਾਈ ਇਕ ਨਾ ਨਾਵ ਆਪ ਭੁਲਾਏ ਇਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾਲਾ ਹੈ ਉਹ ਸੰਤੋ ਜਿਦੀ ਵੱਡੀ ਵਡਿਆਈ ਅਵਰ ਨਾ ਕੋਈ ਰਾਜਾ ਕਰਤ ਪਾਪਸ ਬਣਤ ਮਨਾਈ ਨਿਉ ਤੇ ਕਹਿ ਸਾ ਸਾਚਾ ਵਿਰਲੇ ਹੁਕਮ ਮਨਾਈ ਇਸ ਨੂੰ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਗੁਰ ਭੇਟੇ ਸੋਜਨ ਸੀਜੇ ਜਿਸ ਹਿਰਦੇ ਨਾਮ ਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਵਿਸਮਾਤ ਮੇਰਾ ਪ੍ਰਭ ਰਵਿਆ ਸਰਬਥਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪ੍ਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਤਾਰਾ ਕਿਨਹੀ ਨਿਵਲ ਪੋਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆ ਨਾ ਜਾ ਨਾ ਵੇਸਾ ਰਹਾਉ ਕਿਨਹੀ ਗ੍ਰਿਓ ਤੇ ਬਣਖਣ ਪਾਇਆ ਕਿਨਹੀ ਮੋਨ ਅਵਧੂਤ ਸਦਾਇਆ ਹੋਈ ਕਹਿਤੋ ਅਨਨ ਪਹੋਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅਨ ਤਰ ਪਿਆ ਉਦਾਸੀ ਕਿਨਹੀ ਪੌਣ ਸਭ ਧਰਤੀ ਕਰਿਆ ਮੋਏ ਦੀਨ ਹਰ ਹਰ ਦਰ ਪਰਿਆ ਕਿਨਹੀ ਕਹਿਆ ਮੈਂ ਕੁਲੇ ਵਡਿਆਈ ਕਿਨਹੀ ਕਹਿਆ ਬਾਬ ਉਪਾਈ ਕੋਈ ਕਹਿ ਮੈਂ ਤਰੇ ਪਸਾਰਾ ਮੋਏ ਦੀਨ ਹਰ ਹਰ ਆਧਾਰਾ ਕਿਨਹੀ ਘੁੱਗਰ ਨਿਰਤ ਕਰਾਈ ਕਿਨਹੂ ਵਰਤਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਏ ਦੀਨ ਹਰ ਹਰ ਹਰ ਚਾਇਆ ਕਿਨਹੀ ਸਿੱਧ ਬੋ ਚੇਟਕ ਲਾਏ ਕਿਨਹੀ ਪੀਗ ਬੋ ਥਾਟ ਬਣਾਏ ਕਿਨਹੀ ਤੰਤ ਮੰਤ ਬੋ ਖੇਵਾ ਮੋਏ ਦੀਨ ਹਰ ਹਰ ਹਰ ਸੇਵਾ ਕੋਈ ਚਤਰ ਕਹਾਵੇ ਪੰਡਿਤ ਕੋ ਖਟ ਕਰਮ ਸਹਿ ਸਿਉ ਮੰਡਤ ਕੋਈ ਕਰੇ ਆਚਾਰ ਸੁਪਰਣੀ ਮੋਏ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾਵੇ ਓ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤਿਸਨਾ ਮਹਾਂ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾਂ ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਹੋਰਾ ਕਰਿਆ ਉਗਦ ਜੋਤ ਲੈ ਸੁਰਤ ਪਰੀਖਿਆ ਮਾਦ ਗਰਭ ਮੈਂ ਜਿਨ ਤੂੰ ਰਾਖਿਆ ਰਾਖਨ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਉ ਜਿਨ ਦੀਏ ਤੁਬਾਵ ਮਹਿ ਤਾਰੀ ਜਿਨ ਦੀਏ ਪ੍ਰਾਧ ਪੁਤਹਾਰੀ

ਸਗਲ ਜੋਨ ਮੈਂ ਤੂੰ ਸਿਰ ਤਰਿਆ, ਅਬ ਤੂੰ ਸੀਜ ਪਾਵੇ ਨੀ ਸੀਜੇ, ਕਾਰਜ ਸਬਰੇ ਮਨ ਪ੍ਰਭ ਤਿਹਾਈ ਜੇ, ਈਗਾ ਊਹਾਂ ਇੱਕ ਉਹੀ, ਜਦ ਕਾ ਦੇਖੀਏ ਤਤ ਤਤ ਉਹੀ, ਤੇ ਸੇਵਤ ਮਨ ਆਰਸ ਕਰੇ ਜਿਸ ਵਿਸਰੇ, ਇੱਕ ਨਿਮਖ ਨ ਸਰੇ ਹਮ ਅਪਰਾਧੀ ਨਿਰਗੁਨਿਆਰੇ, ਨਾ ਕਿ ਸੇਵਾ ਨਾ ਕਰਮਾਰੇ, ਗੁਰ ਬੋਹਿਤ ਵਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮੁਹੱਲਾ ਪੰਜਵਾਂ, ਕਾਉ ਬਿਹਾਵੇ ਰੰਗ ਰਸ ਰੂਪ, ਕਾਉ ਬਿਹਾਵੇ ਮਾਏ ਬਾਪੂਤ, ਕਾਉ ਬਿਹਾਵੇ ਰਾਜ ਮਿਲਕ ਵਾਪਾਰਾ, ਸੰਤ ਬਿਹਾਵੇ ਹਰ ਨਾਮ ਅਧਾਰਾ, ਰਚਨਾ ਸਾਜ ਬਣੀ ਸਭ ਕਾ ਏਕ ਧਨੀ ਰਹਾਓ, ਕਾਉ ਬਿਹਾਵੇ ਬੇਦ ਅਰਬਾਤ, ਕਾਉ ਬਿਹਾਵੇ ਰਸਨਾ।

ਪਾਣਾ ਦੀ ਵਡਿਆਈ ਤੁਰ ਲਿਖਿਆ ਲਿਖ ਰਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਬਜਤ ਪੈਰੀ ਪਾਏ ਜੀਓ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇਆੜਾ ਹਰ ਜਾਨੀੜਾ ਨੈਣ ਅਲੋਇਆ ਖੜਖੜ ਸੋਇਆ ਆਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਤੋ ਨਾ ਜਾਣੇ ਮੂੜਾ ਮਾਇਆ ਮਨ ਮਾਤਾ ਹੋਛੀ ਬਾਤਾ ਮਿਲ ਨਾ ਜਾਈ ਪਰਮ ਧੜਾ ਕਹੋ ਨਾਨਕ ਗੁਰਬਿਨ ਨਾਹੀ ਸੂਝੇ ਹਰ ਸਾਜਨ ਸਭ ਕੇ ਨਿਕਟ ਖੜਾ।

ਆਪਰ ਅਪਾਰਾ ਘੜ ਘੜ ਅੰਤਰ ਸੋਹਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖ ਥੋਸ ਭਖ ਹੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਚੋਪਰਾ ਕੋ ਭਾਣਾ ਤੇਸੀ ਕਹੋ ਪ੍ਰਪਿਆਰਾ ਮਾਣੋ ਪ੍ਰਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਣ ਸੁਜਾਣੋ ਥੁੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਗ ਅਗਾਣੇ ਸਾਰਗ ਪਾਣੇ ਜਿਨਕੇ ਭਾਗ ਮਥਾਨਾ ਤਿਨ ਹੀ ਪਾਇਆ ਤਿਨੇ ਤੇ ਆਇਆ ਸਗਲ ਤਸੇ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਸੇ ਦੀਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਏ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੇ ਵਧਾਈ ਤੋ ਪ੍ਰਭ ਧਿਆਈ ਗਏ ਤਾਂ ਕੁਝ

ਪੁਨੀਆਂ ਜਲਨੇ ਬੁਝਾਈ ਸਾਂ ਤਿਆਈ ਮਿਲੇ ਤ੍ਰੀ ਵਿਛੁਨਿਆ ਆਨੰਦ ਹਰਖ ਸਹਿਜ ਸਾਚੇ ਮਹਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣ ਸ਼ਬਦ ਅਨਾਹਦ ਨਿਤ ਉੱਠ ਗਾਏ ਸੰਤਨ ਕਹਿ ਕੇ ਲਗਸਾ ਦੁਖ ਬਿਨਾਸਨ ਹਰ ਨਾਮ ਜਪੀਏ ਗੁਰਮੰਤਨ ਕਹਿ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਸ ਆਰਾਧੀਏ ਯੋਗਦਾਨ ਅਨੇਕ ਕਿਰਿਆ ਲਗ ਚਰਨ ਕਮਲੇ ਸਾਧੀਏ ਭਾਉ ਭਗਤ ਦਯਾਲ ਮੋਹਨ ਦੁਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅੰਧ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਮ ਪਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਗੇ ਪ੍ਰਭ ਸਾਜਨਾ ਮਿਲਗਾ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੋ ਅੰਤ ਨ ਪਾਏਗੇ ਗੁਣੀਏ ਰਾਮ ਦਿਆਲ ਦੁਖ ਹਰ ਸਰਣ ਦਾਤਾ ਸਗਲ ਦੁਖ ਨਿਵਾਰਣ ਮੋਹ ਸੋਗ ਵਿਕਾਰ ਵਿਖੜੇ

ਲਾਹਾ ਮਿਲੇ ਜਾਂ ਦੇ ਬੁਝਾਏ ਵਣਜ ਵਾਪਾਰ ਵਣਦੇ ਵਾਪਾਰੀ ਵਿੜਨਾਵੇ ਕੈਸੀ ਪਾਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਆਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਿਲਾਏ ਗੁਣਮੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਏ ਮੀਤ ਕਾਮ ਕ੍ਰੋਧ ਕਾਇਆ ਕੋ ਗੱਲ ਏ ਜੋ ਕੰਚਨ ਸੁਹਾਗਾ ਢਾਲੇ ਕਸਕ ਸਵੱਟੀ ਸਹਿ ਸੋਤਾਉ ਨਦਰ ਸਰਾਬ ਵੰਨੀ ਸਚੜਾਉ ਜਗਤ ਪਸ਼ੂ ਅੰਕਾਲ ਕਸਾਈ ਕਰ ਕਰਤੇ ਕਰਣੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਦ ਪੀ ਅੰਤ ਮੂਏ ਨੀ ਜਾਣਿਆ ਖਿਨ ਮੈਂ ਮੂਏ ਜਾਂ ਸ਼ਬਦ ਪਛਾਣਿਆ ਅਸਤਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾ ਪਛਾਣਿਆ ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੇ ਸੁਖ ਸਹਿਜ ਨਿਵਾਸ ਗਿਆ ਨ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵਲਾਏ ਗਗਨ ਅਗੰਮ ਅਨਾਥ ਅਜੋਨੀ ਅਸਤਿਰ ਚੀਤ ਸਮਾਸ ਗੋਨੀ ਹਰ ਨਾਮ ਚੇਤ ਫਿਰ ਪਵੇ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਕਰ ਦਰ ਫਿਰਤਾ ਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੋ ਧੀਆਂ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਾਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿਜ ਢੂੰਡ ਕਰੇ ਮੈਂ ਪਾਇਆ ਮੇਲ ਪਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨਿਸੰਗ ਪਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਥ ਵੇਦ ਵਿਚਾਰ ਗੁਰਮੁਖ ਮੱਜਣ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮ ਉਰਤਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਹੀ ਦੀਸੇ ਸਭ ਕੋਏ ਚਿਤ ਏਕ ਤਈ ਸੁਖ ਹੋਏ ਚਿਤ ਵਸੇ ਰਾਤੇ ਹਰ ਨਾਏ ਮੁਕਤ ਪਇਆ ਪਾਸਿਓ ਕਰ ਜਾਏ ਛੀਜੇ ਦੇ ਖੁੱਲੇ ਇਕ ਗੰਡ ਛਿਆ ਨੇ ਦੇਖੋ ਜਗ ਹੰਡ ਤੂਬ ਛਾਪ ਜੇ ਸਮ ਕਰ ਜਾਣੇ ਬੰਧਨ ਕਾਟ ਮੁਕਤ ਕਰ ਆਣੇ ਛਾਇਆ ਸੂਛੀ ਜਗਤ ਪੁਲਾਨਾ ਲਿਖਿਆ ਕਿਰਤ ਤੁਰੇ ਪ੍ਰਵਾਨਾ ਛੀਜੇ ਜੋਬਨ ਜਰੂਆ ਸਿਰਕਾਲ ਕਾਇਆ ਛੀਜੇ ਪਈ ਸੇ ਬਾਲ ਜਾਪੇ ਆਪ ਪ੍ਰਭੂ ਤਿਉ ਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਜਿਉ ਭਾਵੇ ਤਿਉ ਰਾਖੇ ਰਾਖ ਜਾਚੋ ਦੇਵੇ ਪਦਸਾਖ ਜਾਗਤ ਜਾਗ ਰਹਾ ਤੂੰ ਪਾਵਾ ਜਾਂ ਤੂੰ ਮਿਲੇ ਤਾਂ ਤੁਝੇ ਸਮਾਵਾ ਜੈ ਜੈਕਾਰ ਜਪੋ ਜਗਦੀਸ ਗੁਰਮਤ ਮਿਲੀਏ ਬੀਸ ਇੱਕੀਸ ਜਗ ਬੋਲਣ ਕਹਿ ਜੇ ਸੰਵਾਦ ਤੂਰ ਮਰੇ ਦੇਖੇ ਪਰਮਾਤ ਜਨਮ ਹੋਏ ਨੀ ਜੀਵਨ ਆਸ ਆਏ ਚਲੇ ਪਏ ਆਸ ਨਰਾਸਾ ਚੋਰ ਚੋਰ ਚਗ ਮਾਟੀ ਰਲ ਜਾਏ ਕਾਲ ਨਾ ਚੰਪੇ ਹਰ ਗੁਣ ਗਾਏ ਪਾਈ

ਆ ਸਾਚ ਨ ਆਵੇ ਤੋਟਾ, ਤਿਰ ਪਵਨ ਠਾਕੁਰ ਪ੍ਰੀਤਮ ਮੋਟਾ, ਠਾਕੋ ਮਨੁਆ ਰਾਖੋ ਠਾਏ, ਠੈਕ ਮੁਈ ਅਗੁਣ ਪਛਤਾਏ, ਠਾਕੁਰ ਏਕ ਸਬਾਈ ਨਾਲ, ਬਹੁਤੇ ਬੇਸ ਕਰੇ ਕੂੜਿਆਰ, ਪਰ ਕਰ ਜਾਤੀ ਠਾਕ ਰਖਾਈ, ਮੈਲ ਬੁਲਾਈ ਠਾਕ ਨ ਪਾਈ, ਸਭ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ, ਡੋਲਤ ਡੋਲਤ ਹੇ ਸਵੀ, ਫਾਟੇ ਤੀਰ ਸੀ ਗਾਰ, ਡਾਹਪਣ ਤਾਂ ਸੁਖ ਨਹੀਂ, ਬਿਨ ਡਰ ਬਿਨ ਠੀ ਡਾਰ, ਡਰਬ ਮੁਈ ਕਰ ਆਪਣੇ, ਡੀਠੀ ਕੰਤ ਸੁਜਾਣ, ਡਰ ਆਖਿਆ ਗੁਰ ਆਪਣੇ, ਨਿਰਪੋ ਨਾਮ ਖਾਣ, ਡੂਗਰ ਵਾਲ ਤਿਖਾ ਕਣੀ, ਜਬ ਦੇਖਾ ਨਹੀਂ ਦੂਰ, ਤਿਖਾ ਨਿਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ, ਦੇਹੇ ਦੇਹ ਆਖੇ ਸੋ ਕੋਈ, ਜੇ ਪਾਵੇ ਤੈ ਦੇ, ਗੁਰੂ ਦੁਆਰੇ ਦੇਵਸੀ, ਤਿਖਾ ਨਿਵਾਰੇ ਸੋਏ, ਟੰਡੋਲਤ ਟੂਣਤ ਹਉ ਫਿਰੀ, ਢਹੇ ਟਹਿ ਪਵਨ ਕਰਾਰ, ਭਾਰੇ ਟਹਿਤੇ ਟਹਿ ਪਏ, ਹੌਲੇ ਨਿਗਸੇ ਪਾਰ, ਅਮਰ ਅਜਾਤੀ ਹਰ ਮਿਲੇ, ਤਿਨ ਕੇ ਹੋ ਬਲ ਜਾਓ, ਤਿਨ ਕੀ ਤੂੜ ਅਖੁੱਲੀਏ, ਸੰਗਤ ਮੇਲ ਮਿਲਾਓ, ਮਨ ਦੀਆ ਗੁਰ ਆਪਣੇ, ਪਾਇਆ ਨਿਰਮਲ ਨਾਓ, ਜਿਨ ਨਾਮ ਦੀਆ ਤਿਸ ਸੇਵਸ, ਤਿਸ ਬਲਿਹਾਰੇ ਜਾਓ, ਜੋ ਉਸਾਰੇ ਸੋ ਟਾਸੀ, ਜਿਵੇਂ ਅਵਰ ਨਾ ਕੋਏ, ਗੁਰ ਪ੍ਰਸਾਦੀ ਤਿਸ ਸੰਮਲਾ, ਤਾਂ ਤਨ ਦੁਖ ਨਾ ਹੋਏ, ਹਣਾ ਕੋ ਮੇਰਾ ਕਿਸ ਗਹੀ, ਹਣਾ ਕੋ ਹੋਆ ਨਾ ਹੋਗ, ਆਵਣ ਜਾਣ ਮੁਗੁਚੀਏ, ਦੁਧਾ ਵਿਆਪੇ ਰੋਗ, ਨਾ ਵਿਹੂਣੇ ਆਦਮੀ, ਕੱਲਰ ਕੰਧ ਗਿਰੰਤ, ਵਿਣ ਨਾਵੇ ਕਿਉਂ ਛੂਟੀਏ, ਜਾਇਰ ਸਤਲ ਅੰਤ, ਗਣਤ ਗਣਾਵੇ ਅੱਖਰੀ, ਅਗਣਤ ਸਾਚਾ ਸੋਏ, ਅਗਿਆਨੀ ਮਤ ਹੀਣ ਹੈ, ਗੁਰਬਿਨ ਗਿਆਨ ਨਾ ਹੋਏ, ਟੂਟੀ ਤੰਤਰ ਬਾਬਕੀ, ਵਾਜੇ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ, ਨਾਨਕ ਕਰ ਸੰਜੋਗ, ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ, ਤਤ ਚੁਗੇ ਮਿਲ ਏਕ ਸੇ, ਤਿਨਕੋ ਫਾਸ ਨਾਰੰਚ, ਉਡੇ ਤਾਂ ਬੇਗੁਲ ਬੇਗੁਲੇ, ਤਾਕੇ ਚੋਕਣੀ, ਪੰਖ ਟੁੱਟੇ ਪਾਹੀ ਪੜੀ, ਆਗੁਣ ਪੀੜ ਬਣੀ, ਬਿਨ ਸਾਚੇ ਕਿਉਂ ਛੂਟੀਏ, ਹਰ ਗੁਣ ਕਰਮ ਮਣੀ, ਆ ਛਡਾਏ ਛੂਟੀਏ, ਵੱਡਾ ਆਪ ਧਣੀ, ਗੁਰਪ੍ਰਸਾਦੀ ਛੂਟੀਏ, ਕਿਰਪਾ ਆਪ ਕਰੇ, ਆਪਣੇ ਹੱਥ ਵਡਾਈਆਂ।

ਬਹਿ ਚੂਰੀਏ ਤਨ ਮੈਂ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾ ਜਾਣ ਦੇਹੇ ਜੇ ਰਾਚੇ ਰੰਗ ਏਕ ਮਨ ਦੀਜੇ ਸਿਰ ਸੌਂਪੀਏ ਪੀ ਕਰਤੇ ਕੀ ਟੇਕ ਤੰਦਾ ਤਾਪਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਦੁਰਜਨ ਤੇ ਸਾਜਨ ਪਏ ਢੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਟੂਣਤੀ ਬਸਤਰ ਹੀ ਕਾਰਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੁਟੀਏ ਵਿਣ ਗੁਣ ਜਮ ਪੁਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਅਗੁਣ ਫਿਰ ਪਛਤਾਹੇ ਨਾ ਤੇ ਗਿਆਨ ਨਾ ਧਿਆਨ ਹੈ ਨਾ ਤੇ ਕਰਮ ਧਿਆਨ ਵਿਣ ਨਾਵੇ ਨਿਰਪੋ ਕਹਾ ਕਿਆ ਜਾਣਾ ਅਬ ਮਹਾਨ ਠਾਕਰ ਹੀ ਕਿਵ ਅਪੜਾ ਹੱਥ ਨਹੀਂ ਨਾ ਪਾਰ ਨਾ ਸਾਜਨ ਛੇ ਰੰਗਲੇ ਕਿਸ ਪੇ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੇ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਵਲ ਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਤੇ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉਂ ਰਹੇ ਕਿਉਂ ਬੰਚੇ ਜਮਕਾਲ ਕਿਉਂ ਆਵਣ ਜਾਣਾ ਵੀਸਰੇ ਚੂੜ ਬੁਰਾਖੇ ਕਾਲ ਮਨ ਜੰਜਾਲੀ ਵਿਹੜਿਆ ਪੀ ਜੰਜਾਲਾ ਮਾਹੇ ਵਿੜਨਾਵੇ ਕਿਉਂ ਛੁਟੀਏ ਪਾਪੇ ਪਜੇ ਪਚਾਹੇ ਫਿਰ ਫਿਰ ਫਾਹੀ ਫਾਸੇ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋ ਜੁਗੇ ਨੀ ਬੂਝੇ ਸਤਿਗੁਰ ਮਿਲੇ ਤਾਂ ਆਖੀ ਸੂਝੇ ਜੋ

ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ, ਠਾਕੁਰ ਹੱਥ ਵਡਾਈਆਂ ਜੈ ਪਾਵੇ ਤੈ ਦੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਰਕਰਵਾਸਾ ਹੋਏ। ਪਨ ਪਨ ਕੜੀਏ ਕੜ ਕੜ ਭੱਜੇ, ਹਾਏ ਉਸਾਰੇ ਉਸਰੇ ਟਾਹੇ, ਸਰ ਪਰ ਸੁਖ ਪੀ ਪਰ ਭੁੱਖ, ਸਮਰੱਥ ਵੇ ਪ੍ਰਵਾਹੇ, ਪਰਮ ਪੁਲਾਨੇ ਪਏ ਦੇਵਾਨੇ, ਵਿਣ ਭਾਗਾ ਕਿਆ ਪਾਈਏ। ਗੁਰਮੁਖ ਗਿਆਨ ਡੋਰੀ ਪ੍ਰਾ ਪਕੜੀ, ਜਿਨ ਖਿੰਚੇ ਤਿਨ ਜਾਈਏ, ਹਰ ਗੁਣ ਗਾਏ ਸਦਾ ਰੰਗ ਰਾਤੇ, ਬੋੜ ਨਾ ਪਛੋ ਤਾਈਏ। ਪੱਬੇ ਭਾਲੇ ਗੁਰਮੁਖ ਬੂਝੇ, ਕੰਨਜ ਕਰਵਾਸਾ ਪਾਈਏ। ਪੱਬੇ ਭੌਜਲ ਮਾਰਗ ਵਿਖੜਾ, ਆਸ ਨਿਰਾਸਾ ਤਰੀਏ। ਗੁਰਪ੍ਰਸਾਦੀ ਆਪੋ ਚੀਨੇ, ਜੀਵਤਿਆਂ ਇਵ ਮਰੀਏ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ, ਹੰਸ ਚਲੇ ਉੜ ਡੁੰਮਣੋ, ਮਾਇਆ ਭੂਲੀ ਆਥ। ਮਨ ਝੂਠਾ ਜਮਝੋਇਆ, ਅਵਗੁਣ ਚੱਲੇ ਨਾਲ, ਮਨ ਮੇ ਮਨ ਉਲਟੋ ਮਰੇ, ਜੇ ਗੁਣ ਹੋਵੇ ਨਾਲ। ਮੇਰੀ ਮੇਰੀ ਕਰਮ ਹੋਏ, ਵਿਣ ਨਾਵੇ ਦੁਖ ਭਾਲ। ਗੜ ਮੰਦਰ ਮਹਿਲਾ ਕਹਾ, ਜੋ ਬਾਜੀ ਦੀਬਾਣ, ਨਾਂਗ ਸੱਚੇ ਨਾਮ ਵੇਣ, ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ, ਜੋ ਆਵੇ ਸੇ ਜਾਏ ਫੋਨ, ਆਏ ਗਏ ਪਛਤਾਹੇ। ਲਖ ਚੌਰਾਸੀ ਮੇਦਨੀ, ਹਟੇ ਨਾ ਵਧੇ ਉਤਾਹੇ, ਸੇ ਜਨ ਉਭਰੇ ਜਿਨ ਹਰ ਪਾਇਆ। ਧੰਦਾ ਮੋਹਾ ਵਿਗੋਤੀ ਮਾਇਆ, ਜੋ ਦੀਸੇ ਸੋ ਚਾਲਸੀ, ਇਸ ਕੋ ਉਮੀਦ ਕਰੇਓ। ਜੀਓ ਸਮੱਪੋ ਆਪਣਾ, ਤਨ ਮਨ ਆਗੇ ਦੇਓ। ਅਸਥਿਰ ਕਰਤਾ ਤੂੰ ਧਣੀ, ਤੇਸੀ ਕੀ ਮੈਂ ਓਟ, ਗੁਣਕੀ ਮਾਰੀ ਹੋਮੋਈ, ਸ਼ਬਦਰਤੀ ਮਨ ਚੋਟ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ।

ਯਾਰ ਤਿਨਹੀ ਜੈਸੀ ਥੀ ਰਹਾ ਜਪ ਜਪ ਰੇ ਮੁਰਾਰ। ਅਗਣੀ ਭਰਪੂਰ ਹੈ ਹੁਣ ਪੀ ਵਸੇ ਨਾਲ, ਵਿਣ ਸਗੁਰ ਗੁਣ ਨਾ ਜਾਪਣੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ, ਤਾਰ ਕਮਾਵੇ ਸਿਰ ਧਨੀ ਲਾਹਾ ਪੱਲੇ ਪਾਏ। ਲੱਭ ਲੋ ਬੁਰਿਆਈਆਂ ਛੋਡੇ ਮਨੋ ਵਿਸਾਰ, ਗੜਦੋਈ ਪਾਸਾ ਕੀ ਕਦੇ ਨਾ ਆਵੇ ਹਾਰ। ਚਾਕਰ ਕਹੀਏ ਖਸਮ ਕਾ ਸੋਏ ਉੱਤਰ ਦੇ, ਵਜੋ ਗੁਆਏ ਆਪਣਾ ਤਖਤ ਨਾ ਬੈਸੇ ਸੇ। ਪ੍ਰੀਤਮ ਹੱਥ ਵਡਿਆਈਆਂ ਜੈ ਭਾਵੇ ਤੈ ਦੇ, ਆਪ ਕਰੇ ਕਿਸੇ ਆਖੀਏ ਅਵਰ ਨਾ ਕੋਏ ਕਰੇ। ਬੀਜੋ ਸੂਜੇ ਕੋ ਨਹੀਂ ਬਹਿ ਦੁਲੀਚਾ ਪਾਏ, ਨਰਕ ਨਿਵਾਰਨ ਨਰੇ ਨਰ ਸਾਚੋ ਸਾਤੇ ਨਾਏ। ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ, ਲਾ ਰਤਨ ਬੋ ਮਾਨਕੀ ਫਗੁਰ ਹਰ ਭੰਡਾਰ। ਊਤ ਮਹੁਮਾ ਪ੍ਰਾ ਮਿਲੇ ਇਕ ਮਨ ਏਕੇ ਪਾਏ, ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਥਾਏ। ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ, ਗੁਰਮੁਖ ਬੇਅੰਤ ਤੇ ਆਈਏ ਅੰਤ ਨ ਪਾਰਾ ਵਾਰ। ਅੜਾੜੇ ਰੂੜ ਹਰ ਜੀ ਸੋਈ ਤੇ ਬਿਨਾ ਰਾਜਾ ਅਵਰ ਨ ਕੋਈ, ਅੜਾੜੇ ਗਾਰੜ ਤੁਮ ਸੁਣੋ ਹਰ ਵਸੇ ਮਨ ਮਾਹੇ, ਗੁਰਪ੍ਰਸਾਦ ਦੀ ਹਰ ਪਾਈਏ ਮਤ ਕੋ ਪਰਮ ਭੁਲਾਹੇ। ਸੋ ਸਾਹ ਸੱਚ ਜਿਸ ਹਰਤ ਨਰਾਸ, ਗੁਰਮੁਖ ਪੂਰਾ ਤਿਸ ਸਾਬਾਸ। ਰੂੜੀ ਬਾਣੀ ਹਰ ਪਾਇਆ ਗੁਰਸਬਦੀ ਵਿਚਾਰ, ਆਪ ਗਿਆ ਦੋ ਕੱਟਿਆ ਹਰ ਵਰ ਪਾਇਆ ਨਾਰ। ਸੋਈ ਨਾ ਰੋਪਾ ਸੰਚੀਏ ਤਨ ਕਾਚਾ ਵਿਗਸ਼ਾਰ, ਸਾਉ ਸਦਾਏ ਸੰਜ ਤਨ ਦੁਬਦਾ ਹੋਏ ਖੁਆਰ। ਸਤਿਆਰੀ ਸੱਚ ਸੰਚਿਆ ਤਾਚੋ ਨਾਮ ਅਮੋਲ, ਹਰ ਨਿਰਮਾਇਲ ਉਜਲ ਪਸ ਸਾਚੀ ਸਜ ਬੋਲ। ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ, ਸਾਚੋ ਠਾਕੁਰ ਮਨ ਵਸੇ ਹੋਂ ਬਲਿਹਾਰੀ ਤਿਸ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਵਿਖਿਆ ਅੰਮ੍ਰਿਤ ਏਕ ਹੈ ਬੂਝੇ ਪੁਰਖ ਸੁਜਾਣ। ਖਿਮਾ ਵਿਹੂਣੇ ਖੱਬ ਗਏ ਖੂਹਣ ਲੱਖ ਅਸੰਖ, ਗਣਤਨ ਆਵੇ ਕਿਉਂ ਗਣੀ ਖਾਬ ਖਾਪ ਮੋਏ ਬਸੰਖ। ਕਦੋਂ ਪਛਾਣੇ ਆਪਣਾ ਹੁਲੇ ਬੰਧ ਨਾ ਪਾਏ, ਤਦ ਮੈਲੀ ਖਰਾ ਤੂੰ ਖਿਮਾ ਸਜ ਸੁਖ ਪਾਏ। ਖਰਚ ਖਰਾ ਤਨ ਧਿਆਨ ਤੂੰ ਆਪੇ ਵਸੇ ਸਰੀਰ, ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਧੀਰ। ਹੋਮੇ ਖਪੇ ਖਪਾਏ ਸੀ ਬੀਜੋ ਵਸ ਵਿਕਾਰ, ਜੰਤ ਉਪਾਏ ਵਿਚ ਪਾਇਣ ਕਰਤਾ ਅਲੱਗ ਅਪਾਰ। ਸ੍ਰਿਸ਼ਟੇ ਪਿਓ ਨਾ ਜਾਣੇ ਕੋਏ, ਸ੍ਰਿਸ਼ਟਾ ਕਰੇ ਸੁਨੇ ਚੋ ਹੋਏ। ਸੰਪੇ ਕੋ ਈਸ਼ਰ ਧਿਆਈਏ, ਸੰਪੇ ਪੁਰਬ ਲਿਖੇ ਕੀ ਪਾਈਏ। ਸੰਪੇ ਕਾਰਨ ਚਾਕਰ ਚੋਰ, ਸੰਪੇ ਸਾਧਨ ਚਾਲੇ ਹੋਰ। ਬਿਨ ਸਾਚੇ ਨੀ ਦਰਗੇ ਮਾਨ, ਹਰ ਸਪੀਵੇ ਛੁੱਟੇ ਨਿਦਾਨ। ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ, ਹਉ ਕਰਤੀ ਮੈਂ ਮੋਈ ਸਦ ਰਵੇ ਮਨ ਗਿਆਨ। ਹਾਰ ਡੋਰ ਕੰਕਣ ਕਣੇ ਧਰਥਾ ਕੀ ਸੀਗਾਰ, ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ। ਨਾਨਕ ਗੁਰਮੁਖ ਪਾਈਏ ਹਰ ਸੋ ਪ੍ਰੀਤ ਪਿਆਰ, ਹਰ ਬੇਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ। ਹਰ ਪੜਨਾ ਹਰ ਬੁੱਝਣਾ ਹਰ ਸੋ ਰੱਖੋ ਪਿਆਰ, ਹਰ ਜਪੀ ਹਰ ਤਿਆਈਏ ਹਰ ਕਾ ਨਾਮ ਆਧਾਰ। ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ। ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਏ ਜੋ ਭਾਵੀ ਤਿਉਂ ਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨਮੁਖ ਫੁੱਲੇ ਪਚਮੋਏ ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ ਤਿਸ ਕਾ ਕਿਆ ਕਰ ਕਹੇ ਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੇ ਦਿੱਤਾ ਦਿਖਾਏ। ਪਾਂਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿ ਸੁਖਾਏ, ਵਿਦਿਆ ਸੋਧੇ ਤਤ ਲਖੇ ਆਰਾਮ ਨਾਮ ਲਿਵ ਲਾਏ। ਮਨਮੁਖ ਵਿਦਿਆ ਵਿਕਰਦਾ ਬਿਖ ਖੱਟੇ ਬਿਖ ਖਾਏ, ਮੂਰ ਸ਼ਬਦ ਨਾ ਚੀਨਈ ਸੂਝ ਬੂਝ ਨ ਕਾਏ। ਪਾਂਦਾ ਗੁਰਮੁਖ ਆਖੀਏ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹ ਜਗ ਮੈਂ ਲੇ। ਸੱਚੀ ਪੱਟੀ ਸੱਚ ਮਨ ਪੜ ਗਏ ਸ਼ਬਦ ਸੋਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ ਇਸ ਆਗੇ ਰਹੇ ਰਾਸ ਹਮਾਰੀ। ਸਾਚਾ ਅਪਰ ਅਪਾਰੋ ਮਸਤਕ ਕਾੜ ਤਰੀ ਤਿਸ ਆਗੇ, ਤਨ ਮਨ ਆਗੇ ਦੇਓ। ਨਾਨਕ ਸੰਤ ਮਿਲੇ ਸਚ ਪਾਈਏ, ਸਹਿਜ ਪਾਏ ਜਸ ਲਿਓ ਕਿਆ ਪਵੀਏ। ਸਚ ਸੂਚਾ ਹੋਏ ਸਾਧ ਸਭ ਮੁਕਤ ਨਾ ਕੋਈ ਰਖਾਓ, ਕੌਣ ਤੁਮੇ ਕਿਆ ਨਾਓ ਤੁਮਾਰਾ, ਕੌਣ ਮਾਰਗ ਕੌਣ ਸੁਵਾਓ। ਸਾਜ ਕਉ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ, ਕਹਿ ਬੈਸੋ ਕਹਿ ਰਹੀਏ ਬਾਲੇ ਕਹਿ ਆਵੋ ਕਹਿ ਜਾਹੋ। ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹੋ, ਕੜ ਕੜ ਬੈਸ ਨਿਰੰਤਰ ਰਹੀਏ
ਚਾਲੇ ਸਤਿਗੁਰ ਪਾਏ, ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ, ਆਸਨ ਬੈਸਨ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੇ ਆਪ ਛਾਣੇ, ਸੱਚੇ ਸੱਚ ਸੁਣਮਾਏ, ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾਰੋ, ਚਿਰਪੜ ਬੋਲੇ ਔਦੂ ਨਾਨਕ, ਦਿਓ ਸੱਚਾ ਵਿਚਾਰੋ, ਆਪੇ ਆਖੇ ਆਪੇ ਸਮਝੇ।

ਜਾਣੇ ਤੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਸੁਣ ਸਵਾਮੀ ਅਰਦਾਸ ਹਮਾਰੀ ਪੂਛੋ ਸਾਜ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਏ ਗੁਰਦੁਆਰੋ ਇਹੋ ਮਨ ਚਲਤੋ ਸੱਚ ਕਰ ਬੈਸੇ

ਤੇ ਗਿਆਨ ਤੀਰਥ ਨਹਾਈਏ ਧੋਫਲ ਪਾਈਏ ਮੈਲ ਨਾ ਲਾਗੇ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟੇਕਈ ਨਾਨਕ ਪੂਖ ਨਾ ਜਾਈ ਹਾਡ ਪੱਟਣ ਕਰ ਗੁਰੂ ਦਿਖਾਇਆ ਹੈ ਜੇ ਸੱਚ ਵਾਪਾਰੋ ਖੰਡਤ ਨਿੰਦਰਾ ਅਲਪ ਅਹਾਰੰ ਨਾਨਕ ਤੱਤ ਵਿਚਾਰੋ ਦਰਸ਼ਨ ਭੇਖ ਕਰੋ ਜੋ ਗਿੰਦਰਾ ਮੁੰਦਰਾ ਚੋਲੀ ਖਿੰਤਾ ਬਾਰਹ ਅੰਤਰ ਏਕ ਸਰੇਵ ਹੋ ਖੜ ਦਰਸ਼ਨ ਇਕ ਪੰਥਾ ਇਨ ਵਿਧ ਮਨ ਸਮਝਾਈ ਗਏ ਪੁਰਖਾ ਬਹੁੜ ਚੋਟ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਜੇ ਜੁਗ ਜੁਗਤ ਇਵ ਪਾਈਏ ਅੰਤਰ ਸ਼ਬਦ ਨਿਰੰਤਰ ਮੁੰਦਰਾ ਹੋ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਥਾ ਚੋਲੀ ਪਰਪੁਰ ਰਹੇ ਨਾਨਕ ਤਾਰੇ ਏਕ ਹਰੀ ਸਾਚਾ।

ਬੋਲੇ ਸਭ ਵੇਕਾਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸਚ ਰਹੇ ਸਮਾਏ, ਬਾਰਹਿ ਮੈਂ ਜੋਗੀ ਪਰਮਾਏ, ਸੰਨਿਆਸੀ ਛੇ ਚਾਰ, ਗੁਰ ਕੈ ਸ਼ਬਦ ਜੋ ਮਰ ਜੀਵੈ, ਤੋ ਪਾਏ ਮੋਹ ਦੁਆਰ, ਬਿਨ ਸ਼ਬਦ ਸਭ ਦੂਜੇ ਲਾਗੇ, ਦੇਖ ਹੋਰਦੇ ਵਿਚਾਰ, ਨਾਨਕ ਵੱਡੇ ਸੇ ਵਡਭਾਗੀ, ਜਿਨੀ ਸਚ ਰੱਖਿਆ ਉਰਧਾਰ, ਗੁਰਮੁਖ ਰਤਨ ਲਹਿ ਲਿਵਲਾਏ, ਗੁਰਮੁਖ ਪਰਖੇ ਰਤਨ ਸੁਖਾਏ, ਗੁਰਮੁਖ ਸਾਚੀ ਕਾਰ ਕਮਾਏ, ਗੁਰਮੁਖ ਸਾਚੇ ਮਨ ਪਤੀਆਏ, ਗੁਰਮੁਖ ਅਲੱਖ ਲਖਾਏ ਤਿਸ ਭਾਵੇ, ਨਾਨਕ ਗੁਰਮੁਖ ਚੋਟ ਨਾ ਖਾਵੇ, ਗੁਰਮੁਖ ਨਾਮਦਾਨ ਇਸਨਾਨ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ, ਗੁਰਮੁਖ ਪਉ ਪੰਜਨ ਪ੍ਰਧਾਨ, ਗੁਰਮੁਖ ਕਰਣੀ ਕਾਰ ਕਰਾਏ, ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘੜ ਘੜ ਭੇਦ, ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗਣਤ ਮਿਟਾਵੇ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਗਮ ਪਛਾਤਾ, ਬਿਨ ਗੁਰ ਪਰਮੇ ਆਵੇ ਜਾਏ, ਬਿਨ ਗੁਰ ਕਾਲ ਨਾ ਪਵੀ ਥਾਏ, ਬਿਨ ਗੁਰ ਮਨੁਮਾ ਅਤ ਡੁਲਾਏ, ਬਿਨ ਗੁਰ ਤ੍ਰਿਪਤ ਨਹੀਂ ਬਿਗ ਖਾਏ, ਬਿਨ ਗੁਰ ਬਿਸੀਅਰ ਡਸੇ ਮਰਵਾਟ, ਨਾਨਕ ਗੁਰਬਿਨ ਘਾਟੇ ਘਾਟ, ਜਿਸ ਗੁਰ ਮਿਲੇ ਤਿਸ ਪਾਰ ਉਤਾਰੈ, ਅਵਗੁਣ ਮਿਟੈ ਗੁਣ ਨਿਸਤਾਰੈ, ਮੁਕਤ ਮਹਾਂ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨ ਆਵੇ ਹਾਰ, ਤਨ ਹਟੜੀ ਇਹੋ ਮਨ ਵਣਜਾਰਾ, ਨਾਨਕ ਸਹਿਜੇ ਸਚ ਵਾਪਾਰਾ, ਗੁਰਮੁਖ ਬੰਨ ਦਿਓ ਸੇਤ ਵਿਧਾਤੈ, ਲੰਕਾ ਲੂਟੀ ਦੈਤ ਸੰਤਾਪੈ, ਰਾਮ ਚੰਦ ਮਾਰਿਓ ਅਹੇ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ ਤੇ ਤੀਸ ਉਧਾਰੇ, ਗੁਰਮੁਖ ਚੁੱਕੇ ਆਵਣ ਜਾਣ, ਗੁਰਮੁਖ ਦਰਖੇ ਪਾਵੇ ਮਾਣ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ, ਗੁਰਮੁਖ ਦਰਗਹਿ ਸਿਫਤ ਸਮਾਏ, ਨਾਨਕ ਗੁਰਮੁਖ ਬੰਦ ਨਾ ਪਾਏ, ਗੁਰਮੁਖ ਨਾਮ ਨਿਰੰਜਨ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ, ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੇ ਰਹਿ ਸਮਾਏ, ਗੁਰਮੁਖ ਸਾਚ ਨਾਮ ਪਤੂਤਮ ਹੋਏ, ਨਾਨਕ ਗੁਰਮੁਖ ਸਗਲ ਪਵਣ

ਰਹੋ ਨਿਰਾਲੇ, ਬੋਲੇ ਨਾਨਕ ਸੁਣੋ ਤੁਮ ਬਾਲੇ। ਇਸ ਕਥਾ ਕਾ ਦੇ ਵਿਚਾਰ, ਬਹੁਜਲ ਸ਼ਬਦ ਲੰਘਾਵਣ ਹਾਰ, ਪਵਨ ਆਰੰਭ ਸਤਿਗੁਰਮਤ ਵੇਲਾ, ਸ਼ਬਦ ਗੁਰੂ ਤੁਰਤ ਤੁਨ ਚੇਲਾ, ਅਕਥ ਕਥਾ ਲੇ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ। ਏਕ ਸਬਜਿਤ ਕਥਾ ਵਿਚਾਰੀ, ਗੁਰਮੁਖ ਹੋਮੇ ਅਗਨ ਨਿਵਾਰੀ, ਮੈਣ ਕੇ ਦੰਤ ਕਿਉ ਖਾਈਏ ਸਾਰ, ਜਿਤ ਗਰਬ ਜਾਏ ਸੋ ਕਮਣ ਆਹਾਰ, ਹਿਵੇ ਕਾ ਘਰ ਮੰਦਰ ਅਗਨ ਪਿਰਾਹਨ, ਕਾਮਨ ਗੁਫਾ ਜਿਤ ਰਹੇ ਅਵਾ।

ਕੋ ਹੋਵੇ। ਜਗ ਕਰੜਾ ਮਨ ਮੁਗਾਵਾਰ, ਸ਼ਬਦ ਕਮਾਈਏ ਖਾਈਏ ਸਾਰ, ਅੰਤਰ ਬਾਹਰ ਏਕੋ ਜਾਣੇ, ਨਾਨਕ ਅਗਨ ਮਰੈ ਸਤਿਗੁਰ ਕੈ ਪਾਣੇ, ਸੱਚ ਪਏ ਰਾਤਾ ਗਰਭ ਨਿਵਾਰੈ, ਏਕੋ ਜਾਤਾ ਸ਼ਬਦ ਵਿਚਾਰੈ, ਸ਼ਬਦ ਵਸੈ ਸੱਚ ਅੰਤਰ ਹੀ ਆ, ਤਨ ਮਨ ਸੀਤਲ ਰੰਗ ਰੰਗੀਆ, ਕਾਮ ਕ੍ਰੋਧ ਬੇਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ, ਕਵਨਮੁਖ ਚੰਦ ਹਿਵੇ ਕਰਛਾਇਆ, ਕਵਨਮੁਖ ਸੂਰਜ ਤਪੇ ਤਪਾਇਆ, ਕਵਨਮੁਖ ਕਾਲ ਜੋਤ ਨਿਤ ਰਹੇ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋ ਜੋ ਕਾਲ ਸੰਘਾਰੇ, ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਭਾਗਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੇ ਅੰਧਿਆਰਾ, ਸੁਖ ਦੋ ਸਮਕਰ ਨਾਮ ਅਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੇ ਮਨ ਸਾ ਸਮਾਏ, ਪ੍ਰਣਤ ਨਾਨਕ ਕਾਲ ਨ ਕਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੇ ਦੁਖ ਕਾਲ ਸੰਤਾਪੈ, ਤੱਤੋ ਤਤ ਮਿਲੇ ਮਨ ਮਾਨੈ, ਦੂਜਾ ਜਾਏ ਇਗਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਚਲ ਮਿਲਣ ਸਹਿਜ, ਅੰਤਰ ਸੁਨੰਗ ਬਾਹਰ ਸੁਨੰਗ, ਤਿਰ ਪਵਣ ਸੁਨ ਮਸੁਨੰਗ, ਚੌਥੇ ਸੁਨੇ ਜੋ ਨਰ ਜਾਣੇ, ਤਾ ਕੋ ਪਾਪ ਨਾ ਪੁਨੰਗ, ਘਟ ਘਟ ਸੁਨ ਕਜਾਣੇ ਪੇਓ, ਆਦ ਪੁਰਖ ਨਿਰੰਜਨ ਦੇਓ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ, ਸੁਨੋ ਸੁਨ ਕਹੇ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਕੋਈ ਜਨਮ ਨਾ ਮਰੇ ਨਾ ਆਵੇ ਜਾਹੇ, ਨਾਨਕ ਗੁਰਮੁਖ ਮਨ ਸਮਝਾਹੇ, ਨੌ ਸਰ ਸੁਭਰ ਦਸਵੇਂ ਪੂਰੇ, ਤੇ ਅਨਹਤ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘੜਕੜ ਸਾਚ ਰਹਿਆ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸਚ ਸੋਏ, ਸਹਿਜ ਪਾਈ ਮਿਲੀਏ ਸੁਖ ਹੋਵੇ, ਗੁਰਮੁਖ ਜਾਗੇ ਨੀਂਦ ਨਾ ਸੋਵੇ, ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ, ਕਬੁਧ ਚਵਾਵੇ ਸੋਕਤ ਠਾਏ, ਕਿਉਂ ਤਤ ਨਾ ਬੂਝੇ ਚੋਟਾਂ ਖਾਏ, ਜਮ ਦਰ ਬਾਧੇ ਕੋਏ ਨਾ ਰੱਖੇ, ਬਿਨ ਸਬਦੇ ਨਾ ਹੀ ਪਦ ਸਾਖ, ਕਿਉਂ ਕਰ ਬੂਝੇ ਪਾਵੇ ਪਾਰ, ਨਾਨਕ ਮਨਮੁਖ ਨਾ ਬੂਝੇ ਗਵਾਰ, ਕਬੁਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਪੇਟੈ ਮੁਖ ਦੁਆਰ, ਤਤ ਨਾ ਚੀਨੈ ਮਨਮੁਖ ਜਲ ਜਾਏ, ਦੁਰਮਤ ਵਿਛੜ ਚੋਟਾਂ ਖਾਏ, ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੇ ਮਾਨ, ਸਾਜ ਵਖਰ ਤਨ ਪੱਲੇ।

ਸਿੱਖਾਂ ਤਹਿਰਿਆ ਸਮਾਏ, ਨਾਨਕ ਪਾਰ ਪਰੇ ਸਦ ਪਾਏ, ਸੋ ਸ਼ਬਦ ਕਾ ਖਾਂ ਵਾਸ ਕਸੀ ਅਲੇ, ਜਿਤ ਤਰੀਏ ਪਵਜਲ ਸੰਸਾਰੋ, ਤ੍ਰੈ ਸਤੰਗਲਵਾਈ ਕਹੀਏ, ਤਿਸ ਕੋ ਕਮਨ ਆਧਾਰੋ, ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ, ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ, ਗੁਰਮੁਖ ਸ਼ਬਦੇ ਸੱਚ ਲਿਵ ਲੱਗ ਗਏ, ਕਰ ਨਦਰੀ ਮੇਲ ਮਿਲਾਏ, ਆਪੇ ਦਾਨਾ ਆਪੇ ਬੀਨਾ, ਪੂਰੇ ਤਾਗ ਸਮਾਏ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜੈ ਦੇਖਾਂ ਤੈ ਸੋਈ, ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਤਰ ਸੋਈ, ਨਦਰ ਕਰੇ ਸ਼ਬਦ ਘਟਮੈ ਵਸੈ, ਵਿਚੋ ਪਰਮ ਗਵਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਨਮਸਾਏ, ਸ਼ਬਦ ਗੁਰੂ ਪਵ ਸਾਗਰ ਤਰੀਏ, ਏਤ ਉਤੇ ਕੋ ਜਾਣੈ, ਏਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ, ਤ੍ਰੈ ਸਤ ਅੰਗਲਵਾਈ ਔਧੂ, ਸੁਨ ਸਚ ਆਹਾਰੋ, ਗੁਰਮੁਖ ਬੋਲੇ ਤਤ ਬਿਰੋਲੇ, ਤੀਨ ਅਲਖ ਅਪਾਰੋ, ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾ ਮਨ ਚੂਕੇ ਅਹੰਕਾਰੋ, ਅੰਤਰ ਬਾਹਰ ਏਕੋ ਜਾਣੇ, ਤਾਂ ਹਰ ਨਾਮ ਲੱਗੇ ਪਿਆਰੋ, ਸੁਖਮਨਾ ਏੜਾ ਪਿੰਗਲਾ ਬੂਝੇ, ਜਾਂ ਆਪੇ ਅਲਖ ਲਖਾਏ, ਨਾਨਕ ਤਿਉਤੇ ਉਪਰ ਸਚਾ, ਸਤਿਗੁਰ ਸ਼ਬਦ ਸਮਾਏ, ਮਨ ਕਾ ਜੀਉ ਪਵਨ ਕਸੀਅਲੇ, ਪਵਨ ਕਹਾਂ ਰਸ ਖਾਈ, ਗਿਆਨ ਕੀ ਮੁਦਰਾ ਕਵਨ ਔਧੂ, ਸਿੱਧ ਕੀ ਕਵਨ ਕਮਾਈ, ਬਿਨ ਸ਼ਬਦੇ ਰਸ ਨ ਆਵੇ ਔਧੂ, ਹਉਮੇ ਪਿਆਸ ਨ ਜਾਈ, ਸ਼ਬਦਰ ਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ, ਕਵਨ ਬੁੱਧ ਜਿਤ ਅਸਥਿਰ ਰਹੀ ਹੈ, ਕਿਤ ਪੂਜਨ ਤ੍ਰਿਪਤਾ ਸਹਿ, ਨਾਨਕ ਦੁਖ ਸੁਸਮ ਕਰ ਜਾਪੇ, ਸਗੁਰ ਤੇ ਕਾਲ ਨਾ ਗ੍ਰਸੈ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦ ਦੇ ਜਲ ਬਲ ਤਾਤਾ, ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਭਵਨ ਨਾ ਸਾਧਿਆ ਸੱਚ ਨਾ ਅਰਾਧਿਆ, ਅਕਥ ਕਥਾ

ਪਿਓ ਪੀਓ ਆਤਮ ਸੁਖ ਧਾਰੀ, ਸੱਚ ਅਰਾਧਿਆ ਗੁਰਮੁਖ ਤਰ ਤਾਰੀ, ਨਾਨਕ ਬੂਝੇ ਕੋ ਵਿਚਾਰੀ। ਇਹੋ ਮਨ ਮੈਗਲ ਕਾਂ ਬਸੀਅਲੇ, ਕਾਂ ਬਸੇ ਉਹ ਪਵਨਾ, ਕਾਂ ਬਸੇ ਸੋ ਸ਼ਬਦ ਔਦੂ, ਤਾ ਕੋ ਚੁੱਕੇ ਮਨ ਕਾ ਪਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ, ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਖਾਏ। ਕਿਉਂ ਮੂਲ ਪਛਾਣੇ ਆਤਮ ਜਾਣੇ, ਕਿਉਂ ਸਦ ਕਰ ਸੂਰ ਸਮਾਵੇ, ਗੁਰਮੁਖ ਹਉਮੈ ਵਿੱਚੋਂ ਖੋਵੇ, ਤੋ ਨਾਨਕ ਸਹਿਜ ਸਮਾਵੇ। ਕਿਉਂ ਮਨ ਨਿਚਲ ਹਿਰਦੇ ਵਸੀਅਲੇ, ਗੁਰਮੁਖ ਮੂਲ ਪਛਾਣ ਰਹੇ, ਨਾਭ ਪਵਨ ਕਰ ਆਸਨ ਬੈਸੇ, ਗੁਰਮੁਖ ਖੋਜਤ ਤਤ ਲਹੇ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਫਿਰ ਪਵਨ ਜੋਤ ਸੋ ਸ਼ਬਦ ਲਹੇ, ਖਾਵੇ ਦੁਖ ਪੂ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੇ, ਨਾਨਕ ਆਖੇ ਸੱਚ ਸੁਪਖ, ਸੱਚ ਰਪੇ ਰੰਗ ਕਬਹੂ ਨਾ ਜਾਵੇ। ਜਾਂ ਇਹੋ ਹਿਰਦਾ ਦੇਹ ਨਾ ਹੋਤੀ, ਤਉ ਮਨ ਕੈਠੇ ਰਹਿਤਾ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਪਵਨ ਕਮਨ ਕਰ ਸਹਿਤਾ, ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵਲਾਈ, ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ, ਵਰਨ ਭੇਖ ਅਸ ਰੂਪ ਨਾ ਜਾਪੀ। ਕਿਉਂ ਕਰ ਜਾਪਸ ਸੱਚਾ, ਨਾਨਕ ਨਾਮ ਰਤੇ ਬੈਰਾਗੀ, ਇਬ ਤਵ ਸਾਜੋ ਸੱਚਾ, ਹਿਰਦਾ ਦੇਹ ਨਾ ਹੋਤੀ ਔਦੂ, ਤਉ ਮਨ ਸੁਨ ਰਹੇ ਬੈਰਾਗੀ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਕਰ ਬਸਤੋ ਪਵਨ ਅਨਰਾਗੀ। ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਉ ਅਕੁਲੀਨ ਰਹਿਤੋ ਸਬਦ ਸੋਸਾਰ, ਗੌਣ ਗਗਨ ਜਬ ਤਵੇ ਨਾ ਹੋਤੋ, ਤੇਰ ਪਵਨ ਜੋਤ ਆਪੇ ਨਿਰੰਕਾਰ, ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ, ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਕਿਤ ਕਿਤ ਬਿਦ ਜਗ ਉਪਜੇ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ, ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰੇ ਦੁਖ ਪਾਈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੇ, ਹਉਮੈ ਸ਼ਬਦ ਜਲਾਏ, ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੇ ਰਹੇ ਸਮਾਏ, ਨਾਮੇ ਨਾਮ ਰਹੇ ਬੈਰਾਗੀ, ਸੱਚ ਰੱਖਿਆ ਉਰ ਧਾਰੇ। ਨਾਨਕ ਬਿਨ ਨਾਵੇ ਜੋ ਕਦੇ ਨਾ ਹੋਵੇ, ਦੇਖੋ ਹਿਰਦੇ ਵਿਚਾਰੇ, ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੀਜੇ ਵਿਰਲਾ ਬੂਝੇ ਕੋਏ, ਗੁਰਮੁਖ ਨਿਜ ਕਰ ਵਾਸਾ ਹੋਏ, ਗੁਰਮੁਖ ਜੋਗੀ ਜੁਗਤ ਪਛਾਣੇ, ਗੁਰਮੁਖ ਨਾਨਕ ਏਕੋ ਜਾਣੇ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ, ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ, ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਨਾਨਕ ਬਿਨ ਗੁਰਮੁਆ ਜਨਮ ਹਾਰ, ਗੁਰਮੁਖ ਮਨ ਜੀਤਾ ਹੋਮੇ ਮਾਰ, ਗੁਰਮੁਖ ਸਾਜ ਰੱਖਿਆ ਉਰ ਧਾਰ, ਗੁਰਮੁਖ ਜਾ ਜੀਤਾ ਜਮ ਕਾਲ ਮਾਰ ਵਿਦਾਰ, ਗੁਰਮੁਖ ਦਰ ਗਏ ਨਾ ਆਵੇ ਹਾਰ, ਗੁਰਮੁਖ ਮੇਲ ਮਿਲਾਏ ਸੋ ਜਾਣੇ, ਨਾਨਕ ਗੁਰਮੁਖ ਸ਼ਬਦ ਪਛਾਣੇ, ਸ਼ਬਦੇ ਕੰਨ ਵੇੜਾ ਸੁਣ ਤੂੰ ਔਦੂ, ਬਿਨ ਨਾਵੇ ਜੋਗ ਨਾ ਹੋਈ, ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁਖ ਹੋਈ, ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ, ਬਿਨ ਨਾਵੇ ਪੇਖ ਕਰੇ ਬੋ ਤੇਰੇ, ਸੱਚੇ ਆਪ ਖਵਾਈ, ਸਤਿਗੁਰ ਤੇ ਨਾਮ ਪਾਈ ਗਏ ਔਦੂ, ਜੋਗ ਜੁਗਤ ਤਾਂ ਹੋਈ, ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੇ ਮੁਕਤ ਨਾ ਹੋਈ, ਤੇਰੀ ਗਤ ਮਤ ਤੂੰ ਹੈ ਜਾਣੇ, ਕਿਆ ਕੋ ਆਖ ਵਖਾਣੇ, ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੇ, ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜ ਫਿਰੇ ਫੁਰਮਾਣੇ, ਮੰਗੇ ਨਾਮ ਪਾਏ ਇਹ ਭਿਖਿਆ,
तेरे दर्शन कौ कुर्बान, अवनासी प्रभु खेल रचाय, गुरमुख सोझी होई, नानक सब जुग आपे वरत, दूजा अवर ना कोई, एक ओ अंकार सदगुर प्रसाद, आराम कली की वार, महला तीजा जोद वीर पूर्वाणी की तुनी, श्लोक महला तीजा सदगुर सहजे दा खेत है, जिसनू लाए पाओ नाओ बीजे नाओ उगवे, नामे रहे समाए हौमे एहो बीज है, सहसा गया विलाए नाख बीजे ना उगवे, जो बक्से सोखाए अंबे सेती अंब रलिया, बौड़ ना निकसया जाए, नानक गुरमुख चलत है, वेखो लोक आए लोक के वेखे बपड़ा, जिसनू सोझी ना गे जिस वेखा ले सो वेखे, जिस वसिया मन माहे महला तीजा, मनमुख दुख का खेत है, दुख बीजे दुख खाए, दुख जमे दुख मरे, होमे करत विखाए, आवन जान न सुजई, अंधा अंध कमाए, जो देवे तिसे न जानई, दिते कौ लपटाए, नानक पूर्व लिखिया कमावना अवर न करना जाए, महला तीजा सतगुर मिले सदा सुख, जिसनु आपे मिले सोए, सुख एव विवेक है, अंतर निर्मल होए, अज्ञान का परम कटिए ज्ञान प्राप्त होए, नानक एको नदरी आया जय देखा ते सोए पौड़ी, सच्चे तख्त रचाया बैसन को जाई, तब से आपे आप है गुर शब्द सुनाई, आपे कुदरत साजियन कर मैल सराई, चंद सूरज चानने पूरी बंत बनाई, आपे वेखे सुने आप गुर शब्द ते आई, वाहो वाहो सच्चे पातशाह तू सच्ची नाई, रहाओ श्लोक कबीर मेहंदी करके कालिया।

ਇਸੇ ਪੁਰ ਚੜ੍ਹੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮੁਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਹਰਦ ਉਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਡ ਤਿਸ ਉਦਾਸੀ ਕਾ ਪੜੇ ਨਾ ਕੰਧ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮੁਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਾਲੇ ਸੁਪਨੇ ਬਿੰਦ ਨ ਦੇਈ ਝਰਣਾ ਇਸ ਪਾਖੰਡੀ ਜਰਾ ਨ ਮਰਣਾ ਬੋਲੇ ਚਿਰਪਟ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮੁਹੱਲਾ ਪਹਿਲਾ ਸੋ ਪੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੇ ਥੰਮ ਆਏ ਨਿਸ ਅੰਤਰ ਰਹੇ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਤਰ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮੁਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵੇ ਜੋਤ ਕੰਨ ਪੜਾਏ ਕਿਆ ਖਾਜੇ ਪੁੱਤ ਆਸਤ ਨਾਸਤ ਏਕੋ ਨਾਓ ਕੌਣ ਸੋ ਅੱਖਰ ਜਿਤ ਰਹੇ ਹੈ ਆਓ ਧੂਪ ਸ਼ਾਮ ਜੇ ਸਮ ਕਰ ਸਹਿ

ਵਰਤੋ ਜਾਣ, ਨਾਨਕ ਗਾਹਕ ਕਿਉਂ ਲਏ। ਥੱਕੇ ਨਵਸਤ ਪਛਾਣ ਮਹੱਲਾ ਦੂਜਾ, ਹੋ ਕਿਉਂ ਅੰਧਾ ਆਖੀਏ। ਜੇ ਹੁਕਮ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ। ਅੰਧਾ ਕਹੀਏ ਸੋਏ ਪੌੜੀ, ਤਾਂ ਅੰਦਰ ਗੜ ਕੋਟ ਹੈ। ਸਬਦ ਸੰਤਰ ਦੇਸਾ, ਆਪੇ ਤਾੜੀ ਲਾਈਨ ਹਮੇ ਪਰਵੇਸਾ। ਆਪੇ ਸ੍ਰਿਟ ਸਾਜੀਅਨ ਆ ਗੁਪਤ ਖੇਸਾ। ਗੁਰਸੇਵਾ ਤੇ ਜਾਣਿਆ ਸਜ ਪ੍ਰਗਟੀ ਏਸਾ। ਸਬਕੇ ਸੱਚੋ ਸੱਚ ਹੈ ਗੁਰਸੋਜੀ ਪਾਈ। ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ, ਸਾਹਮਣ ਰਾਤ ਹਾਰ।

ਕਰ ਮਾਣ ਹੁਕਮੀ ਖੱਟੇ ਖਾਏ ਨਾਨਕ ਲੇਖੇ ਮੰਗਿਆ ਆਓ ਜਣੇਂਦਾ ਜਾਏ ਮਹੱਲਾ ਪਹਿਲਾ ਪਾਓ ਪੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਗਤ ਸੰਜੋਗ ਨਾਉ ਬੀਜ ਬਖਸ਼ੀਸ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੇ ਪਾਏ ਬੋਲੇ ਦੂਜੇ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੇ ਗੁਰਮੁਖ ਨਾਮ ਧਿਆਈਏ ਮੱਥ ਤਤ ਕਢੋਲੇ ਅੰਤਰ ਪ੍ਰਗਾਸ ਕੜ ਚਾਨਣਾ ਹਰ ਲੱਦਾ ਟੋਲੇ ਆਪੇ

ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਿੰਤ ਉਪਾਇਨ, ਤਿਨਾ ਪੇ ਰੋਜੀ ਦੇ, ਉਥੇ ਹਟ ਨਾ ਚੱਲਈ, ਨਾ ਕੋ ਕਿਸ ਕਰੇ, ਸੌਦਾ ਮੂਲ ਨਾ

ਆਏ ਸਾਇਰਾ ਤਿਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਗੀ ਹੇ ਮਹੱਲਾ ਪਹਿਲਾ ਨਾਨਕ ਇਹੋ ਜੀਉ ਮਛਲੀ ਝੀਵਰ ਕਿਸਨਾ ਕਾਲ ਮਨੁਆ ਅੰਧ ਨਾ ਚਿਤਈ ਪੜੇ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਦੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ ਸੇਜਨ ਸਾਚੇ ਸਦਾ ਸਦਾ ਜਿੰਨੀ ਹਰਸ ਪੀਤਾ ਗੁਰਮੁਖ ਸੱਚਾ ਮਾਨਵਸ ਸੌਦਾ ਕੀਤਾ ਸਭ ਕੁਝ ਕਰ ਹੀ ਮਾਏ ਹੈ ਵੜਭਾਗੀ ਲੀਤਾ ਅੰਤਰ ਤਿਸਨਾ ਮਰ ਗਈ ਹਰ ਗੁਣ ਗਾ ਵੀਤ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਉਣਾਇਆ ਤੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਕਿਉਂ ਪਦ ਪਾਟੀ ਸਿਵਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਉ ਪਖ ਕਿਉਂ ਚੱਲੇ ਨਾਹੀ ਕੜੀ ਮੋਦ ਕਿਸ ਹੰਡੈ ਕਤ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਤਰ ਜਾਪੀ ਜਾਪੇ ਮਹੱਲਾ ਪਹਿਲਾ ਸੱਚ ਕੀ ਤਾਤੀ ਸਹ ਸਭਸਾਰ ਤਾੜਤ ਤਸਕੀ ਅਪਰ ਅਪਾਰ ਸਭ ਦੇ ਸਾਣ ਰਖਾਈ ਲਾਏ ਹੁਣ ਕੀਤੇ ਕੇ ਵਿੱਚ ਸਮਾਏ ਤੇਦਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਾਰ ਦੀਦਾਰ ਸਮਾਏ ਮਹੱਲਾ ਪਹਿਲਾ ਕਾਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਬਨਾ ਕੀਜੇ ਨਾਨਕਾ ਮਤ ਸਿਰਿਆਵੇ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਪੱਲੇ ਆਪੇ ਮੇਲ ਮਿਲਾਏਗਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋ ਹੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਸ ਆਸਾ ਹੱਥ ਹੈ ਕਿਉ ਨਿਰਾਸਾ ਹੋਏ ਕਿਆ ਕਰੇ ਇਹ ਵਪੜੀ ਜਾਂ ਫੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬੇਨ ਪ੍ਰਭਦਾਤਾ ਦਾ ਤਾਰ ਨਿਰਚਲ ਇਹੋ ਤਨ ਸਾਸ ਸਾਸ ਆਰਾਧੇ ਨਿਰਮਲ ਸੋਏ ਜਾਨ ਅੰਤਰਜਾਮੀ ਅਗਮ ਰਸਨਾ ਏਕ ਪਾਨ ਰਬ ਰਿਆ ਸਰਬਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ

ਉਪਦੇਸ਼ ਦਾ ਗੁਰਮੁਖ ਪਤੀਆਈਐਨ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਜਿਸ ਆ ਬੁਝਾਏ ਸੋ ਬੁਝਸੀ ਆਪੇ ਨਾਏ ਲਾਈਐਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ

ਮੈਂ ਸਤਿਗੁਰ ਦੇਹੋ ਦਿਖਾਲ, ਹਉ ਤੇ ਦੇਵਾ ਮਨ ਆਪਣਾ, ਨਿਤ ਹਿਰਦੇ ਰੱਖਾਂ ਸਮਾਲ। ਏਕਸ ਸਤਿਗੁਰ ਬਹਾਰਾ, ਦ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਯੋਨ, ਜਿਨ ਸਦਹੀ ਵਰਤੈ ਨਾਲ ਮਹੱਲਾ ਪੰਜਵਾਂ, ਮੇਰੇ ਅੰਤਰ ਲੋਚਾ ਮਿਲਣ ਕੀ, ਕਿਉਂ ਪਾਵਾਂ ਪ੍ਰਤੋਹੇ, ਕੋਈ ਐਸਾ ਸੱਜਣ ਲੋੜ ਲਹੋ, ਜੋ ਮੇਲੇ ਪ੍ਰੀਤਮ ਮੋਹੇ, ਗੁਰਪੂਰੇ ਮੇਲ ਆਇਆ, ਜਤ ਦੇਖਾਂ ਤਤ ਸੋਏ, ਜਨ ਨਾਨਕ ਸੋ ਪ੍ਰਾਸੇਵਿਆ, ਇਸ ਜੇਵੜ ਅਵਰ ਨ ਕੋਏ ਪੌੜੀ, ਦੇਵਨਹਾਰ ਦਾ ਤਾਰ, ਤਿਤ ਮੁਖ ਸਾਲਾਹੀ ਹੈ, ਜਿਸ ਰੱਖੇ ਕਿਰਪਾ ਤਾਰ, ਰਿਕ ਸਮਾਈ ਹੈ, ਕੋਏ ਨਾ ਕਿਸ ਹੀ ਵਸ, ਸਭਨਾ ਇਕ ਧਰ, ਪਾਲੇ ਬਾਲਕ ਵਾਂਗ, ਦੇ ਕੇ ਆਪ ਕਰ, ਕਰਦਾ ਅਨੰਦ ਬਿਨੋਦ, ਕਿਛੂ ਨਾ ਜਾਣੀਐ, ਸਰਬ ਧਾਰ ਸਮਰੱਥ, ਹਉ ਤਿਸ ਕੁਰਬਾਣੀਐ।

ਭੁੱਖ ਗੁਰਵਣ ਤਿਨ ਹਰਿਆ ਕੀਤਿਆ ਨਾਨਕਿਆ ਮਨੁੱਖ ਪੌੜੀ ਤੋ ਐਸਾ ਦਾਤਾਰ ਮਨੋ ਨਾ ਵਿਸਰੈ ਘੜੀ ਨਾ ਮੋਦ ਚਸਾ ਤਿਸ ਬਿਨ ਨਾ ਸਰੈ ਅੰਤਰ ਭਾਰ ਸੰਗ ਕਿਆ ਕੋ ਲੁਗ ਕਰੈ

ਸੋਈ ਅਜਰ ਜਰੇ, ਤੇਸੀ ਮਿਲਿਆ ਸੱਚ ਮੰਤਰ ਗੁਰਮਨ ਧਰੇ। ਸਲੋਕ ਮਹੱਲਾ ਪੰਜਵਾਂ, ਤਨਸੋ ਰਾਗ ਸੁਰੰਗੜੇ, ਆਲਾਪਤ ਸਭ ਤਿਖ ਜਾਏ, ਤਨਸੋ ਜੰਤ ਸੁਹਾਵੜੇ, ਜੋ ਗੁਰਮੁਖ ਜਪਦੇ ਨਾਉ, ਜਿਨੀ ਇਕ ਮਨ ਇਕ ਅਰਾਧਿਆ, ਤਿਨ ਸਦ ਬਲਿਹਾਰੇ ਜਾਉ, ਤਿਨ ਕੀ ਤੂੜ ਹਮ ਬਾਂਛ ਦੇ, ਕਰਮੀ ਭੱਲੇ ਪਾਏ, ਜੋ ਰਤੇ ਰੰਗ ਗੋਵਿੰਦ ਕੈ, ਹਉ ਤਿਨ ਬਲਿਹਾਰੇ ਜਾਉ। ਆਖਾ ਬਿਰਥਾ ਜੀ ਕੀ, ਹਰ ਸੱਜਣ ਮਿਲ ਹੋ ਰਾਏ, ਗੁਰਪੂਰੇ ਮੇਲ ਆਇਆ, ਜਨਮ ਮਰਨ ਦੁਖ ਜਾਏ, ਜਨ ਨਾਨਕ ਪਾਇਆ ਅਗਮ ਰੂਪ, ਅੰਤ ਨਾ ਕਾਹੂ ਜਾਏ। ਮਹੱਲਾ ਪੰਜਵਾਂ, ਤਨ ਸੋ ਵੇਲਾ ਘੜੀ ਤਨ, ਤਨ ਮੂਰਤ ਪਲਸਾਰ, ਤਨ ਸੋ ਦਿਨਸ ਸੰਜੋਗੜ।

ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸਿਵਤ ਸਲਾਹਨ ਭਗਤ ਵਿਰਲੇ ਦਿੱਤੀਆਂ ਤੌਪੇ ਜਿਸ ਭੰਡਾਰ ਤਿਰ ਪੁਛ ਨਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪਤਿਆ।

ਕਦੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇਸਤੇ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਤਿਨ ਤਾਰਿਆ ਸਗਲ ਜਗਤ ਮਨ ਦੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਜਿਚਰ ਪਹਿਨਣ ਖਾਮਨੇ ਪਿਚਰ ਰੱਖਣ ਗੰਢ ਜਿਤ ਦੇਣ

ਬਗ ਨਾ ਬਣਾਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਜਾਂ ਹੰਸ ਸਭਾ ਵੀ ਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਫਾਲਣ ਜਾਵੇ, ਉੱਡਰਿਆ ਵੇ ਚਾਰਾ ਬਗਲਾ, ਮਤ ਹੋਵੇ ਮੰਝ ਲਖਾਵੇ।

ਸੇਤੀ ਠਾਗਰ ਲਿਆਇਆ ਸਾਥ ਪੇ ਇੱਕੋ ਜੇਹ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ ਤਾਂ ਉੱਗੜ ਆਇਆ ਲੋਹ ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ ਉੱਗੜਿਆ ਪੜਦਾ ਅੱਗੇ।

ਚਿੱਟੇ ਕਰੇ ਸੁਧ ਦੇਹ ਨਾਨਕ ਜਿਸ ਤੁਰਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਆਮਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁ ਪਾਣਾ ਜੰਤ ਸੋ ਤੁਧ ਬੁਝਈ ਜੋ ਤੁ ਪਾਣਾ ਜੰਤ ਤੋ ਦਰਗੇ ਸਿਜਈ ਜਿਸਨੂੰ ਤੇਰੀ ਨਦਰ ਹਉਮੈ ਤਿਸ ਗਈ ਜਿਸਨੂੰ ਤੁ ਸੰਤੁਸ਼ਟ ਕਾਲ ਮਾਲ ਤਿਸ ਖਈ ਜਿਸ ਕੈ ਸੁਆਮੀ ਵੱਲ ਨਿਰਭਉ ਸੋ ਪਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਿਆਈ ਜਿਸਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਇਆ ਜਿਨ ਗੁਰ ਤੇ ਮਤ ਲਈ ਸਲੋਕ ਮੁਹੱਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲਏ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪਏ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਪਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਇਹ ਤੇ ਕੰਮ ਲਾਏ ਸੰਤ ਜਨਾ ਕੇ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਏ ਮਨੇ ਮਾਹੇ ਇਕ ਸਕੀ ਸਰਣ ਆਏ ਇਕ ਸਿਉ ਕਰ ਪਿਰਹੜੀ ਦੂਜੀ ਨਾਹੀ ਜਾਏ ਇਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ ਮਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ।

ਜਿਸਨੂੰ ਤੇਰਾ ਅੰਗ ਤੋ ਨਿਰਮਲੀ ਹੂੰ ਨਿਰਮਲਾ, ਜਿਸ ਨੂੰ ਤੇਰੀ ਨਜ਼ਰ ਨਾ ਲੇਖਾ ਪੁੱਛੀ ਹੈ, ਜਿਸ ਨੂੰ ਤੇਰੀ ਖੁਸ਼ੀ ਤੇਰੇ ਨੌਨਦ ਪੁੰਚੀ ਹੈ, ਜਿਸ ਨੂੰ ਤੂੰ ਪ੍ਰਵਲ ਤਿਸ ਕਿਆ

ਜਪੰਤਿਆਂ ਹੋਏ ਨਾ ਬੰਧੇ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਬਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਰ ਆਹੇ ਤਲੋਕ ਮੁਹੱਲਾ ਪੰਜਵਾਂ ਦੂਜਾ ਤਿਸਨਾ ਬੁਝਾਇਓ ਪਾਰ ਬ੍ਰਹਮ ਨਾਮ ਦਿਓ ਆਧਾਰ ਆਗਮ ਅਗੋਚਰ ਸਾਹਿਬ ਹੋ ਸਮਰੱਥ ਸੱਚ ਦਾਤਾਰ ਤੂੰ ਨਿਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ ਕੀਮਤ ਕਹਿਣ ਨਾ ਜਾਈਏ ਅੰਤ ਨ ਪਾਰਾਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਖਿਆ ਰਸਾਰ ਸੇ ਸੁਖੀਏ ਸੱਚ ਸਾ ਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਖਸਾਰ ਨਾਨਕ ਇਕ ਆਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਅੰਧ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਸਿਆਣ ਪਛਾੜ ਦੇਹੇ ਨਾਨਕ ਉਧਰ ਸੁਨਾਏ ਪੌੜੀ ਨਾ ਤੂੰ ਆਵੇ ਵਸ ਬਹੁਤ ਕਿਣਾਵਣੇ ਨਾ ਤੂੰ ਆਵੇ ਵਸ ਵੇਦ ਪੜਾਵਣੇ ਨਾ ਤੂੰ ਆਵੇ ਵਸ ਤੀਰਥ ਨਾਈਏ ਨਾ ਤੂੰ ਆਵੇ

ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁਖ ਮਟਾਇਣ। ਮਹੱਲਾ ਪੰਜਵਾਂ। ਹੁਕਮ ਉਚਰੇ ਹੁਕਮੇ ਰਹਿ, ਹੁਕਮੇ ਦੁਸੁ ਸਮ ਕਰ ਸਹਿ।

ਜਿਸ ਭਗਤੀ ਲਾਏ ਨਾਨਕ ਵਿਰਲੇਹੇ ਪੌੜੀ। ਵਡਿਆਈ ਸੱਚੇ ਨਾਮ ਕੀ ਹੋ ਜੀਵਾਂ ਸੁਣ ਸੁਣੇ, ਅਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ। ਦਿਨ ਸਰੈਣ ਤੇਰਾ ਨਾਉ ਤਦਾਸਾ ਜਾਪੀਏ, ਤਿਸ਼ਨਾ ਭੁੱਖ ਵਿਕਰਾਲ ਨਾਏ ਤੇਰੇ ਤਰਾਪੀਏ। ਰੋਗ ਸੋਗ ਦੁੱਖ ਵੰਜੇ ਜਿਸ ਨਾਉ ਮਨ ਵਸੇ, ਤਿਸੇ ਪ੍ਰਾਪਤ ਲਾਲ ਜੋ ਗੁਰਸਬਦੀ ਰਸੈ। ਖੰਡ ਬ੍ਰਹਿਮੰਡ ਬੇਅੰਤ।

ਤਾਹੋਂ ਸੁਖ ਸੁਖਾ ਲਈ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਤੱਬੇ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ ਜੇ ਕੀਚਣ ਲੱਖ ਉਪਾਪ ਤਾਂ ਕਹੀ ਨਾ ਭੁੱਲੀਏ ਜਿਸਨੂੰ ਵਿਸਰੇ ਨਾਉ ਤੋ ਨਿਰਤਨ ਕਾਂਡੀਏ ਜਿਸਨੂੰ ਵਿਸਰੇ ਨਾਉ ਸੋ ਜੋ ਨੀ ਹਾਂਡੀਏ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੋਹੇ ਲਾ ਜਗ ਜਿਨ ਨਾਉ ਵਸਾਰੀਆ ਸਲੋਕ ਮਹੱਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਹੋਲ ਕੁਮਾਰੀ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਂ ਤਾਉ ਤਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਾਉ ਜਿਸ ਗਾਵੇ ਜੀਉ ਪਿਆ ਤੋ ਸਰਣੀ ਪੌੜੀ ਮਿਲਨਾਰੀ ਸਤਸੰਗ ਮੰਗਲ ਗਾਵੀਆ ਤਰਕਾ ਹੋਆ ਬੰਧਾਨ ਬੌੜਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੇ ਸਚਾਵੀਆ ਅੰਤਰ ਬਾਹਰ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ ਤੋਬਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲੀਆ ਅਹ ਸੰਯੋਗ ਜਾਂ ਤਿਸ ਪਾਵੀਆ ਸਲੋਕ ਮਹੱਲਾ ਪੰਜਵਾਂ ਹਾ ਗੁਣ ਤੈਂਡੇ ਨਾਨਕ ਜੀਓ ਮੈਂ ਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੇਵਡ ਦਾ ਤਾਰ ਨਾ ਕੋਈ ਜਾਜਕ ਸਦਾ ਜਾਚੋਵੇ ਮਹੱਲਾ ਪੰਜਵਾਂ ਦੇਸ਼ ਜੰਦੜੀ ਓਣ ਮਜਹੂਣਾ

ਜਲੰਦੜੀ ਮੇਰਾ ਤਨ ਮਨ ਮੌਲਾ, ਨਾਂ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ, ਟੂਣ ਵਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਪੌੜੀ ਜਿਸ ਕੈ ਮਸਤਕ ਕਰਮ ਹੋਏ ਤੋ ਸੇਵਾ ਲਾਗਾ, ਜਿਸ ਗੁਰਮਲ ਕਮਲ ਪਰਗਾਸਿਆ ਤੋ ਅਨਦਿਨ ਜਾਗਾ, ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਭਾਗਾ, ਆਤਮ ਜੀਤਾ ਗੁਰਮਤੀ ਆਗੰਜਿਤ ਪਾਗਾ, ਜਿਸੇ ਤਿਆਇਆ ਪਾਰ ਬ੍ਰਹਮ ਤੋ ਕਲ ਮੈਂ ਤਾਗਾ। ਸਾਧੂ ਸੰਗਤ ਨਿਰਮਲਾ ਅੱਠ ਸੜਮ ਜਨਾਗਾ, ਜਿਸ ਪ੍ਰਭ ਮਿਲਿਆ ਆਪਣਾ ਤੋ ਪੁਰਖ ਸੁਭਾਗਾ, ਨਾਨਕ ਬਲਿਹਾਰਣ ਏਵੜ ਭਾਗਾ। ਸਲੋਕ ਮਹੱਲਾ ਪੰਜਵਾਂ, ਜਾਂ ਪਿਰ ਅੰਦਰ ਤਾਂ ਤਨ ਬਾਹਰ, ਜਾਂ ਪਿਰ ਬਾਹਰ ਤਾਂ ਤਨ ਮਾਹਰ, ਬਿਨ ਨਾਵੇ ਬਹੁ ਫੇਰ ਫਿਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ, ਆਹਾਰ ਸਭ ਕਰਦਾ ਫਿਰੈ ਆਹਾਰ ਇਕ ਨਾ ਹੋਏ, ਨਾਨਕ ਜਿਤ ਆਹਾਰ ਜਗ ਉਧਰੈ, ਵਿਰਲਾ ਬੂਝੈ ਕੋਏ ਪੌੜੀ। ਵੱਡੀਓ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ।

ਵਧਾਈ ਤੁਧ ਕਰ, ਮਾਣ ਮਹੱਤਾ ਤੇਜ, ਆਪਣਾ ਆਪ ਜਰ, ਸਰਬ ਕਲਾ ਭਰਪੂਰ, ਜਿਸੇ ਜਗਤਾ, ਨਾਨਕ ਦਾਸਨ ਦਾਸ, ਤੁਧ ਆਗੇ ਬਿਨਵਤਾ। ਸਲੋਕ ਮਹੱਲਾ ਪੰਜਵਾਂ। ਛਤੜੇ ਬਾਜ਼ਾਰ ਸੋਨ ਵਿੱਚ ਵਾਪਾਰੀਏ, ਵੱਖਰ ਹਿੱਖ ਅਪਾਰ, ਨਾਨਕ ਖੱਟੇ ਸੋ ਧਣੀ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੇ, ਜਿਨ ਇਹੋ ਰਚਨ ਰਚਾਇਆ, ਇਸ ਹੀ ਮਾਏ ਸਮਾਹੇ ਪੌੜੀ।

ਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਾਰਣੇ ਤੋ ਕੌ ਮੋਹਲੀ ਲਾਏ,

ਤੇਰੇ ਭਗਤ ਜਿਨ੍ਹੀ ਸੱਚ ਤੋਂ ਡਿੱਟਾ, ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ, ਜਿਸ ਗੁਰ ਪੇਟੇ ਨਾਨਕ ਨਿਰਮਲ ਸੋਈ ਸੁਧ। ਤਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਇਨ੍ਹਾਂ ਅੰਚ ਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ ਤੰਗ ਸਵਰਣੀ ਦੇਹ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇਹੇ ਪੌੜੀ। ਜਬ ਤਬ ਸੰਜਮ ਦਇਆ ਧਰਮ ਜੇ ਦੇਹ ਸੋ ਪਾਏ, ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ। ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ, ਸਾ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ। ਔਗੁਣ ਕੱਟ ਮੁਖ ਉਜਲਾ ਹਰ ਨਾਮ ਤਰਾਏ, ਜਨਮ ਮਰਨ ਪਉ ਕਟਿਓਨ ਫਿਰ ਜੋਨ ਨਾ ਪਾਏ। ਅੰਧਕੂਬ ਤੇ ਕਾਢਿਅਨ ਲੜ ਆਪ ਫੜਾਏ, ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ। ਤਲੋਕ ਮਹੱਲਾ ਪੰਜਵਾਂ। ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਏ ਤਿਸ ਜਨ ਕੀ ਮਨਾਮੂਲ। ਮਹੱਲਾ ਪੰਜਵਾਂ। ਅੰਦਰ ਵਿਦਾ ਸੱਚ ਨਾਏ, ਬਾਰ ਪੀ ਸੱਚ ਡਿਠੋਮ, ਨਾਨਕ ਰਵਿਆ ਹਬਤਾਏ।

ਨਾਨਕਰਾ ਚਲਾਇਆ ਸੱਚ ਕੋੜ ਸਤਾਣੀ ਨੀਵ ਦੈ ਲੈਣੇ ਤਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਾਕੋ ਜੀ ਦੈ ਪੁਰ ਚੇਲੇ ਹੈ ਰਾਸ ਕੀ ਨਾਨਕ ਸਲਾਮਤ ਥੀਵ ਦੈ ਤੇ ਟਿੱਕਾ ਦੇ ਤੋਸ ਜੀਵ ਦੇ ਲੈਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ ਜੋਤ ਓਹਾ ਜੁਗਤ ਸਾਏ ਸੇ ਕਾਇਆ ਫੇਰ ਪਲਟੀਏ ਚੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਏ ਹਰੇ ਜ ਗੁਰ ਫੁਰਮਾਇਆ ਸਿਰ ਜੋ ਅਲੂਣੀ ਚੱਟੀਏ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀਏ ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬੱਟੀਏ ਹੋਵੇ ਸਿਵਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਚ ਜੀ ਗੁਰ ਫੁਰਮਾਇਆ ਕਿਉ ਏਦੂ ਬੋਲੋ ਹੱਟੀਏ ਪੁੱਤਰੀ ਕੌਲ ਨਾ ਪਾਲਿਓ ਤਰ ਪੀਰੋਂ ਕੰਨ ਮੁਰਟੀਏ ਦਿਲ ਖੋਟੇ ਆਕੀ ਫਿਰਨ ਬਨ ਪਾਰ ਉਚਾਇਨ ਛੱਟੀਏ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੇ ਥੱਟੀਏ ਕੌਣ ਹਾਰੇ ਕਿਨ ਉਵਟੀਏ ਜਿਨ ਕੀਤੀ ਸੋ ਮੰਨਣਾ ਉਹ ਸਾਲ ਜਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਤਦ ਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਗਾਲੀ ਨਾਨਕ ਕਾਇਆ ਪਲਟ ਕਰ ਮਾਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਦ ਖੜੀ ਮਸਕੱਲੇ ਹੋਏ ਜੰਗਾਲੀ ਦਰ ਦਰਵੇਸ਼ ਖਸਮ ਦੇ ਨਾਏ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਾਨ ਜਿਸ ਬਹੁਤੀ ਛਾਓ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਗਥੀਏ ਪਰਾਲੀ ਪੈ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਏ ਦੁਨਿਆਈ ਆਖੇ ਕਿ ਕਿਉਂ ਨਾਨਕ ਈਸਰ ਜਗਨਾਥ ਉਚ ਹੱਦੀ ਵੈ

ਗੁਣ ਲੈਣੇ ਤਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸੁਮਾਣੀ ਜੋਤ ਮਾਵੇ ਆਪ ਆਪੇ ਸੇਤੀ ਮਿਕਿਓਨ ਸਿੱਖਾਂ ਪੁੱਤਰਾਂ ਕੋਖ ਕਹਿ ਤਬ ਉਮਤ ਵੇਖੋ ਜਿਕਿਓਨ ਜਾਂ ਸੁਦੋਸਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਤਦ ਗੁਰਖਾ ਡੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਣਾ ਗਏ ਮਾਨਸ ਜੋ ਪਾਣੀ ਬੂਰ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ ਜਿਤ ਸੁ ਹਾਥ ਨਾ ਲੱਭਈ ਤੂੰ ਓ ਠਰੂਰ ਨੌ ਨਿਧ ਨਾਮ ਨਿਧਾਨ ਹੈ

ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦੇ ਰਤਨ ਨਕਾਲਿਆ ਕੀ ਤੋਨ ਚਾਨਾਣ ਘੋੜਾ ਕੀ ਤੋ ਸਹਿਜਦਾ ਜਦ ਕੀ ਉਹ ਪਲਾਣ ਤਨਕ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵੇ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤੋਂ ਖੇ ਜੁਮਾਇਓ ਸਤੋ ਸ਼ਾਵਾਣ ਨੇਤਰ ਸੋਈ ਤੇਰੀਏ ਕਿਉਂ ਮੈਦਾ ਖਾਣ ਚਾਰੇ ਕੁੰਡਾ ਸੁਜੀਓਸ ਮਨ ਮੇ ਸ਼ਬਦ ਪਰਵਾਣ ਆਵਾ ਗਉਣ ਨਿਵਾਰਿਓ ਕਰ ਨਦਰ ਨੀਸਾਣ ਔਤਰਿਆ ਅਵਤਾਰ ਰਹੇ ਤੂੰ ਪੁਰਖ ਸੁਜਾਣ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ ਜਾਣੇ ਬਿਰਥਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁੜ ਸੁਜਾਣ ਦਾਨ ਜੀ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਸ਼ਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣ ਤੋਈ ਦੀਬਾਣ ਪਿਓ ਦਾ ਦੇ ਜੇਵਿਆ ਪੋਤਰਾ ਪ੍ਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਉ ਅਤੋਲ ਤੂੰ।

ਹਿਰਤਾ ਕਾ ਸੁਹਾਗ। ਜੇ ਮੁਖ ਬੇਦ ਗਾਏ ਤਰੀ ਨਿਕਸੈ, ਸੋ ਕਿਉ ਬ੍ਰਹਮਣ ਬਿਸਰ ਕਰੇ। ਜਾ ਕੇ ਪਾਏ ਜਗ ਸਵਲ ਲਾਗੇ, ਸੋ ਕਿਉ ਪੰਡਿਤ ਹਰ ਨਾ ਕਹੇ। ਕਾਹੇ ਮੇਰੇ ਬਾਮਨ ਹਰ ਨਾ ਕਹੇ, ਰਾਮ ਨਾ ਬੋਲੇ ਪਾਂਡੇ, ਦੋਜਕ ਭਰੇ ਰਗਾਓ। ਆਪਨ ਊਚ ਨੀਚ ਕਰ ਭੋਜਨ, ਹਟੇ ਕਰਮ ਕਰ ਉਧਰ ਭਰੇ। ਚੌਦਸ ਅਮਾਵਸ ਰਚ ਰਚ ਮੰਗ ਹੈ, ਕਰ ਦੀਪ ਲੈ ਕੂਪ ਪਰੇ। ਤੂੰ ਬ੍ਰਾਹਮਣ ਮੈਂ ਕਾਸੀ ਕੁਜੁਲਹ, ਮੋਹੇ ਤੇ ਬਰਾਬਰੀ ਕੈਸੇ ਕਹਿ ਬਣੇ। ਹਮਰੇ ਰਾਮ ਨਾਮ ਕੇ ਉਭਰੇ, ਬੇਦ ਭਰੋਸੇ ਪਾਂਡੇ ਡੂਬ ਮਰੇ। ਕਰਵਰ ਏਕ ਅਨੰਤ ਡਾਰ ਸਾਖਾ, ਓਪ ਪੱਤ ਰਸ ਪਈਆ,

ਹੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਬਿਖ ਕਾਢੀ ਲੈ ਮਾਰ। ਜੇ ਸਿਮਰਨ ਤੇਰੀ ਗਤ ਹੋਏ ਤੋ ਸਿਮਰਨ ਰੱਖ ਕੰਠ ਪਰੋਏ, ਸੋ ਸਿਮਰਨ ਕਰ ਨਹੀਂ ਰਾਖ ਉਤਾਰ

ਦਾਨ ਐਸੋ ਦਾਨ ਨਿਤ ਨਿਤ ਹੈ ਕੀਜੇ ਆਤਮ ਜੋ ਨਿਰਮਾਇਲ ਕੀਜੇ ਆਪ ਬਰਾਬਰ ਕੰਚਨ ਦੀਜੇ ਰਾਮ ਨਾਮ ਸਰ ਤਉ ਨਾ ਪੂਜੇ ਮਨੇ ਨਾ ਕੀਜੇ ਰੋਸ ਜਮੈ ਨਾ ਦੀਜੇ ਦੋਸ ਨਿਰਮਲ ਨਿਰਵਾਣ ਪਦ ਕੀਨ ਲੀਜੇ ਜਸ ਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪਰਮੇ ਨਾਮਾ ਤਤ ਰਸ ਅੰਮ੍ਰਿਤ ਪੀਜੇ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਤਿ ਸੁਣੀਏ ਅਨਪੋ ਪਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਦੇਵ ਸੰਸੈ ਗਾਂਠ ਨਾ ਛੂਟੇ ਕਾਮ ਕ੍ਰੋਧ ਮਾਇਆ ਮਦ ਮਸਤਰ ਇਨ ਪੰਚੋ ਮਿਲ ਲੂਟੇ ਰਗਾ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਏਵਦ ਕਭੇ ਨਾ ਨਾਸੀ ਕੌਰਵ ਦਾਸ ਸਭੇ ਨੀ ਸਮਝਸ ਭੂਲ ਪਰੇ ਜੈਸੇ ਬੌਰੇ ਮੋਏ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਤਨ ਮੋਰੇ ਰਾਮ ਕਲੀ ਬਾਣੀ ਬੇਣੀ ਜੀਓ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇੜਾ

ਪੱਛਮ ਫੇਰ ਚੜਾਵੇ ਸੂਰ ਅਜਰ ਜਰੈ ਸੋ ਨਿਜਰ ਚਰੈ ਜਗਨਾਸਿਓ ਗੋਸ਼ਟ ਕਰੈ ਚੌਮੁਖ ਦੀਵਾ ਜੋਤ ਦੁਆਰ ਪਲੂ ਅੰਤ ਮੂਲ ਵਿਚਕਾਰ ਸਰਬ ਕਲਾ ਲੈ ਆਪੇ ਰਹੇ ਮਨ ਮਾਣਕ ਰਤਨਾ ਮੈਂ ਗੁਹੈ ਮਸਤਕ ਪਦਮ ਦੁਆਲੇ ਮਣੀ ਮਹੇ ਨਿਰੰਜਨ ਤਿਰ ਪਵਨ ਤਣੀ ਪੰਚ ਸ਼ਬਦ ਨਿਰਮਾਇਲ ਬਾਜੇ ਤੁਲ ਕੇ ਚਵਰ ਸੰਖ ਕਣ ਗਾਜੇ ਦਲ ਮਲਦੈ ਤੋ ਗੁਰਮੁਖ ਗਿਆਨ ਬੇਣੀ ਜਾਤੇ ਤੇਰਾ ਨਾਮ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਕੀਕਰ ਜੋ ਪਾਣੀ ਮੈਲ ਖਰੇ ਖਿਨ ਖਿਨ ਨਰ ਨਾਰਾਇਣ ਗਾਵੇ ਮੁਖ ਬੋਲੇ ਨਰ ਨਰ ਖਰੇ ਪੰਚ ਦੋਖ ਅਸਾਧ ਨਗਰ ਮੈਂ ਇੱਕ ਖਿਨਪਲ ਦੂਰ ਕਰੇ ਵਡਭਾਗੀ ਹਰ ਨਾਮ ਧਿਆਵੇ ਹਰ ਕੇ ਭਗਤ ਹਰੇ ਤਿਨ ਕੀ ਸੰਗਤ ਦੇ ਪ੍ਰੋਜਾ ਚਉ ਮੈਂ ਮੂੜ ਮੁਗਧ ਨਿਸਤਰੇ ਕਿਰਪਾ ਕਿਰਪਾ ਤਾਰ ਜਗ ਜੀਵਨ ਰੱਖ ਲੇਵੋ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਹਰੇ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੇ ਨਾਮ ਰਲੇ ਰਾਮ ਨਾ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪਲੇ ਰਖਾਵ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੇ ਬਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਸਭ ਦਾਲ ਦੇ ਦੁੱਖ ਦਲਲੇ ਵਿਚ ਦੇਹੀ ਦੋਖ ਅਸਾਧ ਪੰਚ ਤਾਤੂ ਹਰ ਕੀ ਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੇ ਸਸ ਕਮਲੇ ਉਨਵੇ ਕਾਨ ਕਾਨ ਕਨ ਹਰ ਗਰਜੇ ਮਨ ਵਿਸੇ ਮੋਰ ਮੁਰਲੇ ਹਮਰੇ ਸਵਾਮੀ ਲੋਚ ਹਮ ਲਾਈ ਹਮ ਜੀਵੇ ਦੇਖ ਹਰ ਮਿਲੇ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅੰਧ ਭਲੇ ਨਟ ਮਹੱਲਾ ਚੌਥਾ ਮੇਰੇ ਮਨ ਜਪ ਹਰ ਹਰ ਨਾਮ ਸਕੇ ਗੁਰ ਪ੍ਰਸਾਦੀ ਹਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਖਾਓ ਉਤਮ ਜਗਨਾ ਜਗਦੀਸਰ ਹਮ ਪਾਪੀ ਸਰਨ ਰਖੇ ਤੂੰ ਵੜ ਪੁਰਖ ਦੀਨ ਦੁਖ ਪੰਜਨ ਹਰ ਦੀਓ ਨਾਮ ਮੁਖੇ ਹਰ ਗੁਣ ਊਚ ਨੀਚ ਹਮ ਗਾਏ ਗੁਰ ਸਤਗੁਰ ਸੰਗ ਸਖੇ ਜੋ ਚੰਦਨ ਸੰਗ ਬਸੇ ਨਿਮ ਬਿਰਖਾ ਗੁਣ ਚੰਦਨ ਕੇ ਬਸਖੇ ਹਮਰੇ ਅਵਗੁਣ ਬਿਖਿਆ ਬਿਖੇ ਕੇ

ਨਿਹਾਲ ਪੰਜ ਦੁਖ ਦਾਲ ਹਾਰ ਹੋ ਹੋ ਹੋ ਨਦਰ ਨਿਹਾਲ ਰਹਾਉ ਹਰ ਕਾ ਗ੍ਰਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮੈਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ ਹਰ ਆਪ ਤੇ ਕੀ ਖਬਰ ਗੁਰ ਪਾਈ ਮਨ ਤਨ ਆਨ ਦੋ ਆਨੰਦ ਪਏ ਹਰ ਆਪ ਤੇ ਸੁਨੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪੈ ਗਲਤਾਨ ਹਾਲ ਨਿਹਾਲ ਨਿਹਾਲ ਨੱਟ ਮਹੱਲਾ ਚੌਥਾ ਮਨ ਮਿਲ ਸੰਤ ਸੰਗਤ ਸੁਭਵੰਤੀ ਤੁਨ ਅਕਥ ਕਥਾ ਸੁਖਵੰਤੀ ਸਭ ਕਿਰਬਿਖ ਪਾਪ ਲਖੰਤੀ ਹਾਰ ਹੋ ਹੋ ਹੋ ਲਿਖਤ ਲਖੰਤੀ ਹੀ ਰਖਾਵ ਹਰ ਕੀਰਤ ਕਲਯੁਗ ਵਿਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਿਨ ਸੁਣੀ ਮਨੀ ਹੈ ਜਿਨ ਜਨ ਤੇ ਜਨ ਕੇ ਹੋ ਕੁਰਬਾ ਅਨੰਤੀ ਹਰ ਅਕਥ ਕਥਾ ਕਾ ਜਿਨ ਚਾਖਿਆ ਤੇ ਜਨ ਸਾ ਭੂਖ ਲਖੰਤੀ ਨਾਨਕ ਜਾਨ ਹਰ ਕਥਾ ਸੁਨ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ ਨੱਟ ਮਹੱਲਾ ਚੌਥਾ ਕੋਈ ਆਣ ਸੁਣਾਵੇ ਹਰ ਕੀ ਹਰ ਗਾਲ ਤਿਸ ਕੋ ਹੋ ਬਲ ਬਲ ਬਾਲ ਤੂੰ ਹਰ ਜਨ ਗਏ ਪਲ ਪਾਲ ਹਰ ਹੋ ਹੋ ਹੋ ਮੇਲ ਨਿਹਾਲ ਰਖਾਓ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖ ਹੋ ਨੇ ਕਪਟ ਕਮਾਓ ਹਰ ਕੀ ਹਰ ਕਾਲ ਨਿਹਾਲ ਨਿਹਾਲ ਨਿਹਾਲ ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭਾਏ ਜਿਨ੍ਹਾਂ ਹਰ ਪ੍ਰਭ ਜਾਨਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹਦੂਰ।

ਪਿਆ ਭਾਵੇ, ਮਨ ਪਿਆਸ ਬਹੁਤ ਦਰਸਾਵੇ ਰਹਾਉ। ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉਪਰ ਰੁਚ ਆਵੇ, ਕਿਰਪਾ ਕਰੁਸ਼ ਪੁਰਖ ਵਿਧਾਤੇ, ਸੋ ਸਦਾ ਸਦਾ ਤੁਲ ਧਿਆਵੇ। ਕਵਨ ਯੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰੀਝਾਵੇ, ਸੋਈ ਜਾਨ ਸੋਈ ਨਿਜ ਭਗਤਾ, ਜਿਸ ਉਪਰ ਰੰਗ ਲਾਵੇ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਕ ਨ ਪ੍ਰਭਿਸਰਾਵੇ, ਸੰਤ ਸੰਗ ਲਾ ਕਿਉ ਸੁਖ ਪਾਇਓ, ਹਰ ਗੁਣ ਸਦਗੀ ਗਾਵੇ। ਦੇਖਿਓ ਅਚਰਜ ਮਹਾ ਮੰਗਲ ਰੂਪ, ਕਿਸ ਆਨ ਨਹੀਂ ਦਿਸਟਾਵੇ, ਕਹੋ ਨਾਨਕ ਮੋਰਚਾ ਗੁਰ ਲਾਇਓ।

ਸਾਧੂ ਤੂਰ ਕਰੋ ਨਿਤ ਮੱਜਣ ਸਭ ਕਿਲਬਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਧ ਕਟ ਕਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਹਰ ਸਿਮਰਨ ਤੁਲ ਨਾ ਲਾਇਣ ਦੁਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰੇ ਸਰਬਸ ਨਾਮ ਨਿਧਾਨ।

ਤਾਰੇ ਗੁਰਮਤ ਨਾਮ ਦਮੋਦਰ ਪਾਇਆ ਹਰ ਹਰ ਨਾਮ ਉਰ ਤਾਰੇ ਹਰ ਹਰ ਕਥਾ ਬਣੀ ਅਤ ਮੀਠੀ ਜਿਉ ਗੂੰਗਾ ਗਟਕ ਸਮਾਰੇ ਰਸਨਾ ਸਾਧ ਚਖੇ ਪਾਏ ਦੂਜੇ ਅਤ ਵਿਕੇ ਲੋਭ ਵਿਕਾਰੇ ਜੋ ਗੁਰਮੁਖ ਸਾਧ ਚਖੇ ਰਾਮ ਨਾਮਾ

ਦਾਸ ਕਹਿਤ ਹੈ ਅਮਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ ਰਾਮ ਹਮ ਪਾਥਰ ਨਿਰਗੁਨਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਨ ਸਬਦ ਗੁਰ ਤਾਰੇ ਰਹਾਉ। ਸਤਿਗੁਰ ਨਾਮ ਦਰੜਾਏ ਅਤ ਮੀਠਾ, ਮਹਿਲਾ ਗਰਮ ਲਗਾਰੇ। ਨਾਮੇ ਸੁਰਤ ਵਜੀ ਹੈ ਦਹਿ ਦਿਸ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਬਚਨ ਸੁਮਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਵਿਵੇਕ ਗੁਰੂ ਗੁਰੂ ਸਮਦਰਸੀ, ਇਸ ਮਿਲ ਗਏ ਸੰਕ ਉਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕਹਿ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਪਰਮੇ, ਲੋ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਉਗਵੇ ਦਿਨਸ ਆਲ ਜਾਲ ਸੰਭਾਲੇ, ਬਿਖ ਮਾਇਆ ਕੇ ਵਿਸਥਾਰੇ। ਆਈ ਰਹਿਣ ਪਇਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੇ ਕੇ ਖਲਵਾਰੇ। ਸਾਗਤ ਨਰ ਸਭ ਭੂਖ ਪੁਖਾਨੇ, ਦਰ ਠਾਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਪਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ

ਸਤਿਗੁਰ ਗਿਆਨ ਮੱਜਨ ਗਏ ਨੀਕੋ ਮਿਲ ਕਲ ਮਲ ਪਾਪ ਉਤਾਰੇ ਰਹਾਓ। ਸੰਗਤ ਕਾ ਗੁਣ ਬਹੁਤ ਅਧਕਾਈ ਪਰਸੂਆ ਗਨਕ ਉਧਾਰੇ ਪਰਸ ਨਿਪਰਸ ਭਏ ਕੁਬਜਾ ਕਹੋ ਲੈ ਬੈਕੁੰਠ ਸਧਾਰੇ।

ਜੰਤ ਵਿਚਾਰੇ। ਨਟ ਮਹੱਲਾ ਚੌਥਾ ਰਾਮ ਗੁਰਸਰਨ ਪ੍ਰਭੂ ਰਖਵਾਰੇ। ਜੋ ਕੁੰਚਰ ਤਨੂਏ ਪਗਰ ਚਲਾਇਓ, ਕਰ ਉਪਰ ਕੜ ਨਿਸਤਾਰੇ। ਰਖਾਓ ਪ੍ਰਭ ਕੇ ਸੇਵਕ।

ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ। ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੁਕੀ ਜਾ ਰੇ। ਪ੍ਰਭ ਕੋ ਜਾਨ ਅੰਤਰ ਰਿਧ ਲੋਚੇ ਪ੍ਰਭ ਜਨ ਕੇ ਸਾਸ ਨਿਹਾਰੇ। ਕਿਰਪਾ ਕਿਰਪਾ ਕਰ ਭਗਤ ਰੜਾਏ ਜਨ ਪੀਛੇ ਜਗ ਨਿਸਤਾਰੇ। ਆਪਣੇ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ। ਜਨ ਨਾਨਕ ਆਪੇ ਆਪ ਸਭ ਵਰਤ ਕਰ ਕਿਰਪਾ ਆਪ ਨਿਸਤਾਰੇ। ਨਟ ਮਹੱਲਾ ਚੌਥਾ ਰਾਮ ਕਰ ਕਿਰਪਾ ਲਿਓ ਉਬਾਰੇ। ਜੋ ਪਗਰ ਦਰੋਪਦੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ। ਰਗਾਓ ਕਰ ਕਿਰਪਾ ਜਾਜਗ ਜਨ ਤੇਰੇ ਇਕ ਮੰਗੋ ਦਾਨ ਪਿਆਰੇ। ਸਤਿਗੁਰ ਕੀ ਨਿਤ ਸ਼ਰਧਾ ਲਾਗੀ ਮੋਕੋ ਹਰ ਗੁਰ ਮੇਲ ਸਵਾਰੇ। ਸਾਗਤ ਕਰਮ ਪਾਣੀ ਜੋ ਮਤੀਏ ਨਿਤ ਪਾਣੀ ਚੋਲ ਚੁਲਾਰੇ। ਮਿਲ ਸਤ ਸੰਗਤ ਪਰਮ ਪਦ ਪਾਇਆ।

ਵਚਨ ਨਾ ਪਾਏ ਸਾ ਫੋਟ ਚਾਰ ਸੀਗਾਰੇ ਮਟਕ ਮਟਕ ਚਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਾਪਾਈ ਮੈਂ ਸਤਿਗੁਰ ਅਲਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਤਾ ਵੇਕੋ ਪੁਰਖ ਮੁਰਾਰੇ ਸੰਤ ਜਿਨਾ ਕੀ ਰੇਨ ਮਨ ਪਾਈ ਮਿਲ ਹਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਾ ਫਿਰਿਆ ਫਿਰ ਅੰਤਰ ਹਰ ਜਨ ਪਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕੋ ਹਰ ਗੁਰ ਗੁਰ ਨਿਸਤਾਰੇ ਪਾਵਨ ਸੂਤ ਸਭ ਨੀਕਾ ਕਰਿਆ ਸਤਿਗੁਰ ਸ਼ਬਦ ਵਿਚਾਰੇ ਨਿਜ ਕਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਬਨ ਨਹੀਂ ਸਕੋ ਤੋ ਮੰਦਰ ਹਮਨਿਕ ਕੀਰੇ ਨਾਨਕ ਕਿਰਪਾ ਕਰੋ ਗੁਰ ਮਿਲੋ ਮੈਂ ਰਾਮ ਜਪਤ ਮਨ ਧੀਰੇ।

ਪ੍ਰਹਿਲਾਦ ਜਨ ਹਰ ਨਾਗ ਪਕੜਿਆ, ਹਰ ਰਖ ਲਈ ਉਤਰ ਆਇਆ, ਹਰ ਚੇਤਰੇ ਮਨ ਮਹਿਲ ਪਾਵਨ, ਸਭ ਦੁਖ ਪੰਜਨ ਰਾਇਆ, ਉਹ ਜਨਮ ਮਰ ਨਿਵਾਰ ਠਾਕੁਰ, ਹਰ ਗੁਰਮਤੀ ਪ੍ਰਪਾਇਆ, ਹਰ ਪਤਤ ਪਾਵਨ ਨਾਮ ਸੁਵਾਮੀ, ਉਹ ਭਗਤ ਪੰਜਨ ਗਾਇਆ, ਹਰ ਹਾਰ ਹਰ ਉਰਤਾਰਿਓ, ਜਨ ਨਾਨਕ ਨਾਮ ਸਮਾਇਆ, ਮਾਲੀ ਗੌੜਾ ਮੁਹੱਲਾ ਚੌਥਾ, ਜਪ ਮਨ ਰਾਮ ਨਾਮ ਸੁਖਦਾਤਾ, ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ ਰਖਾਓ, ਵਡਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲੇ ਘਰ ਪ੍ਰਵਜਾਤਾ, ਦੁਰਮਤ ਮੈਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਰਨਾਤਾ, ਧਨ ਤਨ ਸਾਧ ਜਿਨੀ ਹਰ ਪ੍ਰਾਪਾਇਆ, ਤਿਨ ਪੁੱਛੋ ਹਰ ਕੀ ਬਾਤਾ, ਪਾਏ ਲਗੋ ਨਿਤ ਕਰੋ ਜੁਦਰੀਆ, ਹਰ ਮਿਲ ਲੋ ਕਰਮ ਵਿਧਾਤਾ, ਲਿਲਾੜ ਲਿਖੇ ਪਾਇਆ ਗੁਰ ਸਾਧੂ, ਗੁਰ ਬਚਨੀ ਮੰਤਨ ਰਾਤਾ, ਹਰ ਪ੍ਰਭ ਆਏ ਮਿਲੇ ਸੁਖ ਪਾਇਆ, ਸਭ ਕਿਲਬਖ ਪਾਪ ਗਵਾਤਾ, ਰਾਮ ਰਸਾਇਣ ਜਿਨ ਗੁਰਮਤ ਪਾਇਆ, ਤਿਨ ਕੀ ਉਤਮ ਬਾਤਾ, ਤਿਨ ਕੀ ਪੰਕ ਪਾਈਏ ਵਡਭਾਗੀ, ਜਨ ਨਾਨਕ ਚਰਨ ਪਰਾਤਾ, ਮਾਲੀ ਗੌੜਾ ਮੁਹੱਲਾ ਚੌਥਾ, ਸਭ ਸਿੱਧ ਸਾਧਕ ਮੁਨਜਨਾ, ਮਨ ਪਾਵਨੀ ਹਰ ਧਿਆਇਓ, ਅਪਰੰਪਰੋ ਪਾਰ ਬ੍ਰਹਮ ਸੁਵਾਮੀ, ਹਰ ਅਲਖ ਗੁਰੂ ਲਖਾਇਓ, ਰਹਾਓ ਹਮ ਨੀਚ ਮੱਧਮ ਕਰਮ ਕੀਏ, ਨਹੀਂ ਚੇਤਿਓ ਹਰ ਰਾਇਓ, ਹਰਿਆਨ ਮੇਲਿਓ ਸਤਿਗੁਰੂ, ਖਿਨ ਬੰਧ ਮੁਕਤ ਕਰਾਇਓ, ਪ੍ਰਮਸਤ ਕੇ ਤੁਰ ਲਿਖਿਆ, ਗੁਰਮਤੀ ਹਰ ਲਿਵ ਲਾਇਓ, ਪੰਚ ਸ਼ਬਦ ਦਰਗੇ ਬਾਜਿਆ, ਹਰ ਮਿਲਿਓ ਮੰਗਲ ਗਾਇਓ, ਪਤਤ ਪਾਵਨ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਪਾਇਓ, ਤੇ ਗਰਭ ਜੋ ਨੀ ਗਾਲੀਏ, ਜਿਉ ਡੋਨ ਜਰੇ ਗਲਾਇਓ, ਮਤ ਦੇ ਹਰ ਪ੍ਰਭ ਅਗਮ ਠਾਕੁਰ, ਗੁਰ ਚਰਨ ਮਨ ਮੈਂ ਲਾਇਓ, ਹਰ ਰਾਮ ਨਾਮ ਮੈਂ ਰਹੋ ਲਾਗੋ।

ਕੋ ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ, ਕਿਲ ਬਿਖ ਖੀਨ ਪਏ ਸਾਂ ਤਿਆਈ, ਹਰ ਉਰ ਤਾਰਿਓ ਵੜ ਭਾਗਾ, ਮਾਨਮੁਖ ਰੰਗ ਕਸੁੰਭ ਹੈ ਕਛੂਆ, ਜਿਉ ਕੁਸਮ ਚਾਰ ਦਿਨ ਚਾਗਾ, ਖਿਨ ਮੈਂ ਬਿਨਸ ਜਾਏ ਪ੍ਰਤਾਪੈ, ਡੰਡ ਧਰਮ ਰਾਏ ਕਾ ਲਾਗਾ, ਸਤ ਸੰਗਤ ਪ੍ਰੀਤ ਸਾਧ ਅਤ ਗੂੜੀ, ਜੋ ਰੰਗ ਮਜੀਠ ਬਹੁ ਲਾਗਾ, ਤਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨ ਲਹੇ ਸੁਭਾਗਾ, ਹਰ ਚਾਰਿਓ ਰੰਗ ਮਿਲੇ ਗੁਰ ਸੋਭਾ, ਹਰ ਰੰਗ ਚਲੂ ਲੇ ਰੰਗਾ, ਜਨ ਨਾਨਕ ਤਿਨਕੇ ਚਰਨ ਪਖਾਰੇ, ਜੋ ਹਰ ਚਰਨੀ ਜਨ ਲਾਗਾ, ਮਾਲੀ ਗੌੜਾ ਮੁਹੱਲਾ ਚੌਥਾ, ਮੇਰੇ ਮਨ ਭਾਜ ਹਰ ਹਰ ਨਾਮ ਗੋਪਾਲਾ, ਮੇਰਾ ਮਨ ਤਨ ਲੀਨ ਪਿਆ ਰਾਮ ਨਾਮੇ, ਮਤ ਗੁਰਮਤ ਰਾਮ ਰਸਾਲਾ, ਰਹਾਉ ਗੁਰਮਤ ਨਾਮ ਧਿਆਏ ਹਰ ਹਰ, ਮਨ ਜਪਗੇ ਹਰ ਜਪ ਮਾਲਾ, ਜਿਨਕੇ ਮਸਤਕ ਲਿਖਿਆ ਹਰ ਮਿਲਿਆ।

ਕਿਛੂ ਨਾ ਜਾਣ ਹੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨਿਤ ਮੇਲ ਤੇ ਗੁਰੂ ਰਾਖੇ ਦੀਨ ਦਯਾਲਾ ਬਹੁ ਮੈਲੇ ਨਿਰਮਲ ਹੋਇਆ ਸਭ ਕੇਲ ਬਿਖ ਹਰ ਜਸ ਜਾਲਾ ਮਨ ਅੰਧ ਪਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕੇਲ ਬਿਖ ਕਾਟ।

ਅਲਨ ਸਰਨ ਸੇਂਗ ਗਰਣ ਮੁਖ ਨੀ ਸਰਪ ਤਰਾਸ ਤੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਅੰਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਮਾ ਥੋਰ ਕਹੀ ਹਰ ਅਗਮ ਅਗਮ ਅਗਾਧ ਤੂਹੀ ਊਚ ਮੂਚੋ ਬੋ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮੁਹੱਲਾ ਪੰਜਵਾਂ ਇਹੀ ਹਮਾਰੇ ਸਬਲ ਕਾਜ ਆਪਣੇ ਦਾਸ ਕੋ ਲਿਓ ਨਿਵਾਜ ਰਹਾਓ ਚਰਨ ਸੰਤ ਮਾਸ ਮੋਰ ਨੈਣ ਦਰਸ ਪੇਖੋ ਨਿਸਪੋਰ ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਤਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਬਸੈ ਮੇਰੇ ਚੀਤ ਸੰਤ ਆਗਿਆ ਮਹਿ ਮੀਠ ਮੇਰਾ ਕਮਨ ਵਿਗਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬਹੁਤ ਪਿਆਸ ਸੰਤ ਬਚਨ ਮੇਰੇ ਮਨੇ ਮੰਤ ਸੰਤ ਪ੍ਰਸਾਦ ਮੇਰੇ ਵਿਖੇ ਹੰਤ ਮੁਗਤ ਜੁਗਤ ਇਹਾ ਨਿਧਾਨ ਪ੍ਰਭ ਦਿਆਲ ਮੋਹੇ ਦੇਵੋ ਦਾਨ ਨਾਨਕ ਕਉ ਪ੍ਰਭ ਦਇਆ ਤਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਜਾਰ ਮਾਲੀ ਗੌੜਾ ਮਹੱਲਾ ਪੰਜਵਾਂ ਸਭ ਕੇ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਨਤ ਜੀਓ ਜਸ ਨਾਮ ਦੁਖ ਬਿਨਸੇ ਸੁਖੀਓ ਬਿਸਰਾਮ ਸਗਲ ਨਿਧ ਹਰ ਹਰ ਹਰੇ ਮੁਨਜਨਤਾ ਕੀ ਸੇਵ ਕਰੇ ਜਾ ਕੇ ਕਰ ਸਗਲੇ ਸਮਾਹੇ ਜਿਤੇ ਬਿਰਤਾ ਕੋਈ ਨਾਹੇ ਜੀ ਜੰਤਰ ਕਰੇ ਪ੍ਰਤਪਾਲ ਸਦਾ ਸਦਾ ਸੇਵ ਹੋ ਕਿਰਪਾਲ ਸਦਾ ਧਰਮ ਜਾ ਕੇ ਦੀਬਾਨ ਬੇ ਮੋਹਤਾਜ ਨਹੀਂ ਕਿਛ ਕਾਣ ਸਭ ਕੁਛ ਕਰਨਾ ਆਪਣੇ ਆਪ ਰੇ ਮਨ ਮੇਰੇ ਤੂੰ ਤਾਕੋ ਜਾਪ ਸਾ ਸੰਗਤ ਕਹੋ ਬਲਿਹਾਰ ਜਸ ਮਿਲ ਹੋਵੇ ਉਧਾਰ ਨਾਮ ਸੰਗ ਮਨ ਤਨੇ

ਪਿਆਰ ਸਤਿਗੁਰ ਪ੍ਰਸਾਦ। ਤਨ ਤਨ ਓ ਰਾਮ ਬੇਨ ਬਾਜੇ, ਮਦਰ ਮਦਰ ਤੁਨ ਅਨਹਤ ਗਾਜੇ ਰਹਾਓ। ਤਨ ਤਨ ਮੇਘਾ ਰੋਮਾਵਲੀ, ਤਨ ਤਨ ਕਿਸਨ ਓਡੈ ਕਾਮਲੀ।

ਤੇਰਾ ਨਾਮ ਧਿਆਇ ਤਿਨਕੋ ਸਦ ਮਿਲੇ। ਬਾਬਾ ਮੈਂ ਕਰਮਹੀਨ ਕੂੜਿਆਰ, ਨਾਮ ਨ ਪਾਇਆ ਤੇਰਾ, ਅੰਧਾ ਪਰਮ ਫੂਲਾ ਮਨ ਮੇਰਾ, ਰਖਾਵ ਸਾਧ ਕੀਤੇ ਦੁਖ ਪਰਫੁੜੇ, ਪੂਰਬ ਲਿਖੇ ਮਾਏ ਸੁਖ ਥੋੜੇ ਦੁਖ ਅਗਲੇ, ਦੁਖੇ ਦੁਖ ਵਿਖਾਏ, ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾਲਾਈਏ ਜਿਨ ਕਰ ਦੇਖਿਆ ਖੇਲ, ਸੰਜੋਗੀ ਮੇਲਾਵੜਾ ਏਨ ਤਨ ਕੀਤੇ ਭੋਗ, ਵਿਜੋਗੀ ਮੈਂ ਵਿਛੜੇ ਨਾਨਕ ਪੀ ਸੰਜੋਗ, ਮਾਰੂ ਮਹੱਲਾ ਪਹਿਲਾ, ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲਿਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲਮਾਇਆ ਸੁਰਤ ਗਵਾਈ, ਮੂਰਖ ਮਾਨ ਕਾਹੇ ਕਰ ਸੇ ਮਾਣਾ, ਉਠ ਚਲਣਾ ਖਸਮੇ ਭਾਣਾ, ਰਹਾਓ ਤਜ ਸਾਧ ਸਹਿਜ ਸੁਖ ਹੋਈ, ਕਰ ਛੱਡਣੇ ਰਹੇ ਨਾ ਕੋਈ, ਕਿਸ ਖਾਜੇ ਕਿਸ ਤਰ ਜਾਈਏ, ਜੇ ਬਹੁੜ ਦੁਨੀਆਂ ਆਈਏ, ਸਦਕਾਇਆ ਪੱਟ ਹੰਡਾਏ, ਫੁਰਮਾਇਸ਼ ਬਹੁਤ ਚਲਾਏ, ਕਰਸੇ ਸੁਖਾਲੀ ਸੋਵੇ, ਹੱਥੀ ਪਾਉਂਦੀ ਕਾਹੇ ਰੋਵੇ, ਕਰ ਕੁੰਮਣ ਵਾਣੀ ਭਾਈ, ਪਾ ਪੱਥਰ ਧਰਨ ਨਾ ਜਾਈ, ਬਹੁ ਬੇੜਾ ਜੀ ਉਹ ਚੜਾਊ, ਕਹੋ ਨਾਨਕ ਦੇਵੇ ਕਾਹੂ, ਮਾਰੂ ਮਹੱਲਾ ਪਹਿਲਾ ਕਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਪਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਾਉ ਗੁਣ ਨਾਹੀ ਅੰਤ ਹਰੇ।

ਤੀ ਕੜੀ ਫਾਹੀ ਤੇਤੀ ਰਸ ਰਸ ਚੋ ਚੁਗੇ ਨਿਤ ਫਾਸੇ ਛੂੜ ਸਮੂੜੇ ਕਮਨ ਗੁਣੀ ਤਾਇਆ ਆਰਣ ਮਨ ਵਿਚ ਲੋਹ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੇ ਤਉ ਨਾਨਕ ਤ੍ਰਿਸ ਟਸ ਦੇਹਾ ਮਾਰੂ ਮਹੱਲਾ ਪਹਿਲਾ ਬੇਮਲ ਮਜਾਰ ਬਸਤ ਨਿਰਮਲ ਜਾਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਵੇ ਨ ਜਾਣ ਸਰੇ ਭਗਸ ਸਿਬਾਲ ਬਸ ਨਿਰਮਲ ਜਾਲ ਅੰਮ੍ਰਿਤ ਨਾ ਲਖ ਸਰੇ ਰਗਾਵ ਬਸ ਜਾਲ ਨੇਤਨਾ ਵਸਤ ਅਲੀਅਲ ਮੇਰ ਚਾ ਚਾ ਗੁਣ ਰੇ ਚੰਦ ਕਮੁਦਨੀ ਦੂਰੋ ਨਿਵਸਸ ਅਨਪੋ ਕਾਰਨ ਰੇ ਅੰਮ੍ਰਿਤ ਖੰਡ ਦੂਧ ਮ ਸੰਚਸ ਤੂਬ ਨਾ ਚਾਤੁਰ ਰੇ ਆਪਣਾ ਆ ਤੂ ਕਹੂ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੇ ਜਨਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਹੂ ਨਾ ਛੋੜਸ ਸਵਾਨ ਪੂਜ ਜਿਉ ਰੇ ਇਕ ਪਾਖੰਡੀ ਨਾਮ ਨਾ ਰਾਚੇ ਇਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਵੇ ਹਰ ਚਰਨੀ ਮਨ ਲਾਗ ਅੜ ਸਰ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇਕ ਬਾਸ ਹੋਏਲੀ।

ਪਛਤਾਣੀ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ, ਪੰਤ ਨਾਨਕ ਅੰਦੇਸਾ ਇਹੀ, ਬਿਨ ਦਰਸ਼ਨ ਕੈਸੇ ਰਵੋ ਸੁਨੇਹੀ। ਮਾਰੂ ਮਹੱਲਾ ਪਹਿਲਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾ ਉਸ ਭਾਗਾ, ਗੁਰ ਕੀ ਬਚਨੀ ਹਾੜ ਬਕਾਨਾ, ਜਿਤ ਲਾਇਆ ਤਿਤ ਲਾਗ।

ਭਗਤ ਕਰੋ ਤੇਰੀ ਰਾਇਆ, ਪੀਗੇ ਤਾਂ ਪਾਣੀ ਆਣੀ ਮੀਰ, ਖਾਏ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਖਾਂ ਤੇਰਾ ਨਾਉ, ਲੂਣ ਹਰਾਮੀ ਨਾਨਕ ਲਾਲਾ, ਬਖਸੇ ਤੁਧ ਵਡਿਆਈ, ਆਦ ਜੁਗਾਦ ਦਇਆ ਪਦਦਾਤਾ, ਤੁਧ ਬਿਨ ਮੁਕਤ ਨਾ ਪਾਈ, ਮਾਰੂ ਮਹੱਲਾ ਪਹਿਲਾ, ਕੋਈ ਆਖੇ ਭੂਤ ਨਾ, ਉਹ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਿਆ ਦੇਵਾਨਾ ਸਾਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਨਾ ਰਖਾਓ, ਤਉ ਦੇਵਾਨਾ ਜਾਣੀਏ ਜਾਂ ਪੈ ਦੇਵਾਨਾ ਹੋਏ, ਇੱਕੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣੇ ਕੋਏ, ਤਉ ਦੇਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਤਉ ਦੇਵਾਨਾ ਜਾਣੀਏ ਜਾਂ ਸਾਹਿਬ ਤਰੇ ਪਿਆਰ, ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ, ਮਾਰੂ ਮਹੱਲਾ ਪਹਿਲਾ ਇਹੋ ਤਨ।

ਨਾ ਇਹ ਤਨ ਜਲੇ, ਨਾ ਤਸਕਰ ਲੈ ਜਾਏ, ਨਾ ਇਹ ਤਨ ਡੂਬੇ, ਨਾ ਇਸ ਤਨ ਕੋ ਮਿਲੇ ਸਜਾਏ। ਇਹ ਤਨ ਕੀ ਦੇਖੋ ਵਡਿਆਈ, ਸਹਿਜੇ ਮਾਤੇ ਅੰਧਨ ਜਾਈ। ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਹ ਤਨ ਬਿਨ ਕਹੋ ਕਿਨੇ ਪਰਮਗਤ ਪਾਈ। ਪੰਡਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹੋ ਤਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੂਖ ਲੈ, ਜੁਗਤ ਘਰ ਮਰਤ ਸੋ ਸੁਬੰਧ ਕੀਜੇ। ਮੀਨ ਕੀ ਚਬਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਮੂੜੇ ਕਾਏ ਚੇ ਪਰਮ ਪੁੱਲਾ, ਨੇ ਚੀਨਿਆ ਪਰਮਾਨੰਦ ਬੈਰਾਗੀ। ਰਹਾਉ ਅਜਰ ਗਹੁ ਜਾਰ ਲੈ, ਅਮਰ ਗਹੁ ਮਾਰ ਲੈ, ਪ੍ਰਾਤ ਛੋੜ ਤੋ ਅਪਿਓ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਚੀਜੇ। ਪੰਡਤ ਨਾਨਕ ਜਨੋ ਰਵੇ ਜੇ ਹਰ ਮਨੋ, ਮਨ ਪਵਨ ਸੋ ਅੰਮ੍ਰਿਤ ਪੀਜੇ। ਮੀਨ ਕੀ ਚਪਲ ਸਿਉ, ਜੁਗਤ ਮਨ ਰਾਖੀਏ, ਉਡੇ ਨੇ ਹੰਸ ਨੇ ਕੰਧ ਛੀਜੇ। ਮਾਰੂ ਮਹੱਲਾ ਪਹਿਲਾ, ਮਾਇਆ ਮੋਈ ਨਾ ਮਨ ਮੋਆ, ਸਰ ਲਹਿਰੀ ਮੈਂ ਮਤ, ਬੋਹਿਤ ਜਲ ਸਿਰ ਤਰਟ ਕੇ, ਸਾਚਾ ਵੱਖਰ ਜਿੱਤ। ਮਾਨਕ ਮਨ ਮੈਂ ਮਨ ਮਾਰ ਸੀ, ਸੱਚ ਨ ਲਾਗੇ ਕਤ, ਰਾਜਾ ਤਰਫ ਟਿਕੇ ਗੁਣੀ, ਪਏ ਪੰਚਾਇਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ, ਸਰਬ ਜੋਤ ਜਗ ਜੀਵਨਾ, ਸਿਰ ਸਿਰ ਸਾਚਾ ਲੇਖ ਰਹਾਉ। ਬ੍ਰਹਮਾ ਬਿਸ਼ਨ ਰਖੀ ਮੁਨੀ ਸ਼ੰਕਰ, ਇੰਦ ਤਪੇ ਪੇਖਾਰੀ, ਮਨ ਹੁਕਮ ਸੋਏ ਦਰ ਸਾਚੇ, ਤਾਕੀ ਮਰੇ ਅਭਾਰੀ। ਜੰਗਮ ਜੋਧ ਜਤੀ ਸੰਨਿਆਸੀ, ਗੁਰਪੂਰੇ ਵਿਚਾਰੀ, ਬਿਨ ਸੇਵਾ ਫਲ ਕਭੂ ਨਾ ਪਾਵਸ, ਸੇਵਾ ਕਰਨੀ ਸਾਰੀ। ਨਿਤਨਿਆ ਤਾਨ ਨਿਗੁਰਿਆ ਗੁਰ, ਨਿਮਾਣਿਆ ਤੂੰ ਮਾਣ, ਅੰਧਲੇ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ। ਹੋਮ ਜਪਾ ਨਹੀਂ ਜਾਣਿਆ, ਗੁਰਮਤੀ ਸਾਚ ਪਛਾਣ, ਨਾਮ ਬਿਨਾ ਨਾਹੀ ਦਰ ਢੋਈ, ਝੂਠਾ ਆਵਣ ਜਾਣ। ਸਾਚਾ ਨਾਮ ਸਲਾਈਏ, ਸਾਚੇ ਤੇ ਤ੍ਰਿਪਤ ਹੋਏ, ਗਿਆਨ ਰਤਨ ਮਨ ਮਾਂਜੀਏ, ਬੌੜਨਾ ਮਹਿਲਾ ਹੋਏ। ਜਬ ਲਗ ਸਾਹਿਬ ਮਨ ਵਸੇ, ਤਬ ਲਗ ਬਿਘਨ ਨਾ ਹੋਏ, ਨਾਨਕ ਸਿਰ ਦੇ ਛੁੱਟੀਏ, ਮਨ ਤਨ ਸਾਚਾ ਸੋਏ। ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ, ਤਾਕੇ ਮਹਿਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਤਸੰਗੇ।

ਸਭ ਪਵਾਈਆਂ ਬਿਸ਼ਤਾ ਮਾਏ ਸਮਾਏ ਵੜ ਪਾਗੀ ਗੁਰ ਪਾਇ ਪੂਰਬ ਲਿਖਿਆ ਮਾਏ ਅਨਦਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਟ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆਂ ਜੈ ਪਾਵੇ ਤੈ ਦੇ ਮਾਰੂ ਮਹੱਲਾ ਤੀਜਾ ਪਿਛਲੇ

ਚਰਣੀ ਲਾਗ ਰਖਾ, ਇਕ ਮਨ ਇਕ ਭਾਏ ਰਖਾਓ, ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥਿਓ ਨਾ ਥਾਓ। ਸ਼ਬਦ ਭੇਦ ਪਰਮ ਕਟਿਆ, ਗੁਰ ਨਾਮ ਦੀਆ ਸਮਝਾਏ, ਇਓ ਮਨ ਲਾਲਚ ਕਰਦਾ ਫਿਰ, ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ, ਨਾਨਕ ਸਭ ਕੁਛ ਆਪੇ ਆਪ ਹੈ, ਦੂਜਾ ਨਾਹੀ ਕੋਏ, ਭਗਤ ਖਜਾਨਾ ਬਖਸਿਓਨ, ਗੁਰਮੁਖਾਂ ਸੁਖ ਹੋਏ। ਮਾਰੂ ਮਹੱਲਾ ਤੀਜਾ, ਸਾਚਰ ਤੇ ਸੇ ਟੋਲ ਲਹੋ, ਸੇ ਵਿਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ,

ਜਪਿਆ। ਹਰ ਹਰ ਨਾਮ ਜਿਨ੍ਹਾਂ ਮਨ ਪੀਨਾ ਤੇ ਗੁਰਮੁਖ ਪਾਰ ਪਿਆ। ਕੋਟ ਕੋਟ ਤੇ ਤੀਸ ਤੇ ਆਇਓ ਹਰ ਜਪਤਿਆਂ ਅੰਤ ਨ ਪਾਇਆ। ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ। ਨਾਮ ਰਸਾਲ ਜਿਨ੍ਹਾਂ ਮਨ ਵਸਿਆ ਤੇ ਗੁਰਮੁਖ ਪਾਰ ਪਿਆ। ਅੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ। ਗੋਬਿੰਦ ਕਿਰਪਾ ਕਰੇ ਥਾਏ ਪਾਏ ਜੋ ਹਰ ਭ੍ਰਮਣ ਪਾਇਆ। ਪੁਰਤਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ। ਮਾਰੂ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਦ ਪਾਏ। ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ। ਜਿੱਥੇ ਆਪ ਕੱਢ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ। ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰੜਾਏ। ਮੇਰਾ ਮਾਲ ਪਿਤਾ ਸੁਦਬੰਧ ਕੋ ਮੈਂ ਹਰ ਬਿਨ ਅਵਰ ਨਾ ਮਾਏ ਰਹਾਓ। ਮੈਂ ਹਰ ਬਿਰਗੀ ਹਰ ਨਾਮ ਹੈ ਕੋਈ ਆਣ ਮਿਲਾ ਵੇ ਮਾਏ। ਇਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ। ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ। ਜਿਨ ਹਰ ਹਰ ਨਾਮ ਨਾ ਚੇਤਿਓ ਸੇ ਪਾਗਹੀਨ ਮਰ ਜਾਏ। ਓਏ ਫਿਰ ਫਿਰ ਜੋਨ ਪਵਾਈ ਹੈ ਮਰ ਜੰਮੇ ਆਵੇ ਜਾਏ। ਓਏ ਜਮਦਰ ਬੱਧੇ ਮਾਰੀ ਹੈ ਹਰ ਦਰਗੇ ਮਿਲੇ।

ਤੇ ਆਈਏ, ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀਏ, ਵਿੱਚ ਸੰਗਤ ਹਰ ਪ੍ਰਵਰਾਖ, ਅੰਮ੍ਰਿਤ ਹਰ ਹਰ ਨਾਮ ਹੈ, ਗੁਰ ਪੂਰੇ ਹਰ ਅਸਚਾਖ, ਮਾਨੁਖ ਤਿਸ਼ਨਾ ਪਰ ਰਹੇ, ਮਨ ਆਸਾ ਦਇਤ ਸਭਉ ਲਾਖ, ਬਿਨ ਨਾਵੇ ਤ੍ਰਿਗ ਜੀਵਨ ਦੇ, ਵਿੱਚ ਵਿਸ਼ਟਾ ਮਨਮੁਖ ਰਾਖ, ਕੋਈ ਆਵੇ ਜਾਏ ਪਵਾਈ ਹੈ, ਬਹੁ ਜੋਨੀ ਦੁਰਗੰਧ ਪਾਖ, ਤਰਾਹੇ ਤਰਾਹ ਸਰਣਾਗਤੀ, ਹਰ ਦਇਆ ਤਾਰ ਪ੍ਰਵਰਾਖ, ਸੰਤ ਸੰਗਤ ਮੇਲਾਪ ਕਰ, ਹਰ ਨਾਮ ਮਿਲੇ

ਹਰ ਹਰ ਨਾਮ ਜਪੋ ਮਨ ਮੇਰੇ, ਸਭ ਕੇਲਵਿਖ ਕਾਟੇ ਹਰ ਤੇਰੇ। ਹਰ ਤਨ ਰੱਖ ਹੋ, ਹਰ ਤਨ ਸੰਚ ਹੋ, ਹਰ ਚਲਦਿਆਂ ਨਾਲ ਸਿਖਾਈ ਜੀਓ। ਜਿਸਨੂੰ ਕਿਰਪਾ ਕਰੇ ਸੋ ਧਿਆਵੇ, ਨਿਤ ਹਰ ਜਪ ਜਾਪੇ, ਜਪ ਹਰ ਸੁਖ ਪਾਵੇ, ਗੁਰਪ੍ਰਸਾਦੀ ਹਰਸ ਆਵੇ, ਜਪ ਹਰ ਹਰ ਪਾਰ ਲੰਘਾਈ ਜੀਓ ਰਹਾਓ। ਨਿਰਭਉ ਨਿਰੰਕਾਰ ਸਤਨਾਮ, ਜਗ ਮੈਂ ਸ੍ਰੇਸ਼ਟ ਉਤਮ ਕਾਮ, ਦੁਸ਼ਮਣ ਦੂਤ ਜਮ ਕਾਲ ਠੇ ਮਾਰੋ, ਹਰ ਸੇਵਕ ਨੇੜ ਨਾ ਜਾਈ ਜੀਓ। ਜਿਸ ਉੱਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚਹੋ ਜੋ ਚਹੋ ਕੁੰਟ ਜਾਣਿਆ।

ਜਿਸ ਘਰ ਰਾਖੇ ਤੇ ਕੌਣ ਮਾਰੇ, ਜੇ ਕਰਤਾ ਆਪ ਛਡਾਈ ਜੀਉ, ਅਨਦਿਨ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ, 10-8-4 ਵੇਸਾ ਪੁੱਛੋ, ਜਨ ਨਾਨਕ ਨਾਮ ਛਡਾਈ ਜੀਉ। ਮਾਰੂ ਮਹੱਲਾ ਪੰਜਵਾਂ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਡਰਪੇ ਤਰਤ ਆਕਾਸ ਨਖਿਅਤਰਾ, ਸਿਰ ਉਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰਪੇ ਡਰਪੇ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੋਹੇਲਾ, ਜੋ ਗੁਰਮਿਲ ਗਾਏ ਗੁਣੀ ਰਖਾਓ, ਦੇ ਤਾਰ ਅਰ ਦੇਵਾ ਡਰਪੇ, ਸਿੱਧ ਸਾਧਕ ਡਰ ਮੋਇਆ, ਲਗ ਚੌਰਾ ਸੀ ਮਰ ਮਰ ਜਨਮੇ, ਫਿਰ ਫਿਰ ਜੋਨੀ ਜੋਇਆ, ਰਾਜਸ ਸਾਤਕ ਤਾਮਸ ਡਰਪੇ, ਏਤੇ ਰੂਪ ਉਪਾਇਆ, ਛਲਬਪਰੀ ਏ ਕੌਲਾ ਡਰਪੇ, ਅਧ ਡਰਪੇ ਥਰਮਰਾਇਆ, ਸਗਲ ਸਮੱਗਰੀ ਡਰੇ ਬਿਆਪੀ, ਬਿੰਡ ਕਰਨੇ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋਹ ਦਰਬਾਰਾ। ਮਾਰੂ ਮਹੱਲਾ ਪੰਜਵਾਂ। ਪਾਂਚ ਬਰਖ ਕੋ ਅਨਾਥ ਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਪੁੱਤਰ ਹਿਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ, ਮੇਰੇ ਠਾਕੁਰ ਏਤੇ ਅਗਨ ਉਧਾਰੇ, ਮੋਏ ਦੀਨ ਅਲਪਵੰਦ ਨਿਰਗੁਣ, ਪਰਿਓ ਸਰਨ ਦੁਆਰੇ ਰਗਾਓ, ਬਾਲਮੀਕ ਸੁਭਚਾਰ ਹੋ ਤਰਿਓ, ਬਦਕ ਤਰੇ ਵਿਚਾਰੇ, ਏਕ ਨਿਮਖ ਮਨ ਮਾਏ ਅਰਾਧਿਓ, ਗਜਪਤ ਪਾਰ ਉਤਾਰੇ, ਇਨੀ ਰੱਖਿਆ ਭਗਤ ਪ੍ਰਹਿਲਾਦ, ਹਰਨਾਸ ਨਖੇ ਵਿਦਾ।

ਮਾਨ ਆਏ, ਤਿਆਗਿਓ ਸਗਲਾ ਮਾਨ ਮਹੱਤਾ, ਦਾਸ ਰੇਣ ਸਰਣਾਏ। ਕਹੋ ਨਾਨਕ ਹਰ ਮਿਲ ਪੈ ਇੱਕ, ਮਹਾਂ ਆਨੰਦ ਸੁਖ ਪਾਏ। ਮਾਰੂ

ਵਰਨ ਚਿਹਨ ਨਾ ਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਪੰਡਤ ਨਾਨਕ ਜਬ ਖੇਲ ਉਜਾਰੈ ਤਬ ਇਕ ਏਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨਾ ਕਾਲਿਓ ਨਾਮ ਰਤਨ ਗੁਣਹਰ ਬਣਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜ ਕਨਵਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀ ਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰੇ ਪੀਤਰ ਉਠ ਓਆਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ

ਤਾ ਤਨ ਸੇਵਕ ਸਬਲ ਉਹ ਆਇਆ ਜੇ ਨਾਨਕ ਖਸਮ ਪਛਾਤਾ। ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਕੀਰਤਨ ਹਰ ਹਰ ਗਾਈ ਸਰਬਥਾ ਕਾ ਪਾਏ ਬਿਸਰਾਮਾ। ਮਿੜ ਗਈ ਸਗਲੀ ਧਾਈ ਆਪ ਮੋਹਿ ਜੀਵਨ ਪਦਵੀ ਪਾਈ। ਜੀਤ ਆਉ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ ਰਹਾਉ। ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ। ਸਦ ਹਜੂਰ ਹਾਜ਼ਰ ਹੈ ਨਾਜ਼ਰ ਕਥੇ ਨ ਪਇਓ ਦੂਰਾਈ। ਸੁਖ ਸੀਤਲ ਸਰਧਾ ਸਾ ਪੂਰੀ ਹੋਏ ਸੰਤ ਸਖਾਈ। ਪਾਵਨ ਪਤਤ ਕੀਏ ਖਿਨ ਪੀਤਰ ਮਹਿਮਾ ਕਸਣ ਨਾ ਜਾਈ। ਨਿਰਭਉ ਪਏ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ।

ਕਿ ਉਹ ਟਟਕਾ ਉਸਰੇ ਜਿਸਕਾ ਜਾਸ ਸੁੰਦ ਪਹੁਤ ਤਰੀਏ ਤਸ ਉਹ ਰੰਗ ਨ ਲਾ ਉਸਰੇ ਥੋੜੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾ ਉਸਰੇ ਪਯੋ ਪ੍ਰਸਾਦ ਕਿਰਪਾ ਨਿਤ ਠਾਕੁਰ ਸੰਤ ਸੰਗ ਪਦ ਪਾਈ ਕਹੋ ਨਾਨਕ ਤ੍ਰੈਗੁਣ ਪ੍ਰਮਸ਼ੂਟਾ ਜੋ ਪ੍ਰਭੇ ਸਹਾਈ ਮਾਰੂ ਮਹੱਲਾ ਪੰਜਵਾਂ ਅੰਤਰ ਜਾਮੀ ਸਭਿਦ ਜਾਣੇ ਇਸ ਤੇ ਕਾਂ ਦੁਲਾਰਿਓ

ਇਸ ਕਰਮ ਖੁੱਲਿਆ ਤੇ ਲਿਆ ਪੜਦਾ, ਜਿਨ ਗੁਰ ਪਏ ਮੰਨਿਆ ਸੁਪਾਏ, ਗੁਰਮੰਤਰ ਅਵਖਦ ਨਾਮ ਦੀਨਾ, ਜਿਨ ਨਾਨਕ ਸੰਕਟ ਜੂਨ ਨਾ ਪਾਏ, ਰੇ ਨਰ ਏਨ ਬਿਧ ਪਾਰ ਪਰਾਏ, ਪਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ ਰਹਾਉ ਦੂਜਾ, ਮਾਰੂ ਮਹੱਲਾ ਪੰਜਵਾਂ, ਬਾਰ ਟੂੰਡਣ ਤੇ ਛੂਟ ਪਰੇ, ਗੁਰ ਕਰ ਹੀ ਮੈਂ ਦਿਖਾਇਆ ਥਾ, ਅਨਪ ਅਚਰਜ ਰੂਪਰਾ ਪੇਖਿਆ, ਮੇਰਾ ਮਨ ਛੋੜ ਨ ਕਤ ਹੋ ਜਾਇਆ ਥਾ, ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਮੋਲ ਅਮੋਲ ਨ ਪਾਇਆ ਜਾਈ, ਕਰ ਕਿਰਪਾ ਗੁਰੂ ਦਵਾਇਆ ਥਾ, ਰਹਾਉ ਅਦਿਸ਼ਟਾ ਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦੁਆਰ ਵਜਿਓ, ਤੇ ਅੰਮ੍ਰਿਤ ਨਾਮ ਚੁਆਇਆ ਥਾ, ਤੋਟ ਨਹੀਂ ਮਨ ਤਿਸ਼ਨਾ ਬੂਝੀ, ਅਖੁੱਟ ਭੰਡਾਰ ਸਮਾਇਆ ਥਾ, ਚਰਣ ਚਰਣ ਚਰਣ ਗੁਰ ਸੇਵੇ, ਅਖੜਕੜੇ ਹੋ ਰਸ ਪਾਇਆ ਥਾ, ਸਹਿਜੇ ਆਵਾ ਸਹਿਜੇ ਜਾਵ, ਸਹਿਜੇ ਮਨ ਖੇਲ ਆਇਆ ਥਾ, ਕਹੋ ਨਾਨਕ ਪਰਮ ਗੁਰ ਖੋਇਆ, ਤਾਂ ਮਹਿਲੀ ਮਹਿਲ ਪਾਇਆ ਥਾ, ਮਾਰੂ ਮਹੱਲਾ ਪੰਜਵਾਂ, ਜਿਸੇ ਸਾਜ ਨਿਵਾਜਿਆ ਤਿਸੇ ਸਿਉਰ ਚੁਨਾ।

ਖੇੜਾ ਪਰਮ ਮਨ ਕਾ ਸਤਿਗੁਰ ਸਰਣੀ ਜਾਏ, ਕਰਮ ਜਿਸ ਕੋ ਤੁਰੋ ਲਿਖਿਆ ਸੋਈ ਕਾਰ ਕਮਾਏ, ਭਾਉ ਲਾਗਾ ਗੋਬਿੰਦ ਸਿਉ ਕਾਲ ਪਾਈ ਤਾਏ, ਖੇਤ ਮੇਰੇ ਜੰਮਿਆ ਨਿਖੁਟ ਨ ਕਬ ਹੋ ਜਾਏ, ਪਾਇਆ ਅਮੋਲ ਪਦਾਰਥ ਛੋੜ ਨ ਕਤ ਹੋ ਜਾਏ, ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਏ, ਮਾਰੂ ਮਹੱਲਾ ਪੰਜਵਾਂ ਫੂਟੋ ਆਂਡਾ ਪਰਮ ਕਾ ਮਨੇ ਪਯੋ ਪਰਗਾਸ, ਕਾਟੀ ਬੇਰੀ ਪਗੇ ਤੇ ਗੁਰ ਕੀ ਨੀ ਬੰਦ ਖਲਾਸ, ਆਮਣ ਜਾਣ ਰਹੋ ਤਬ ਤਕ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀਓ ਰਗਾਓ, ਜਬ ਤੇ ਸਾਧੂ ਸੰਗ ਭਇਆ ਤੋ ਛੋੜ ਗਏ ਨਿਗਾਰ, ਜਿਸ ਕੀ ਅਟਕ ਤਿਸੇ ਤੇ ਛੁੱਟੀ ਤੋ ਕਾਂ ਕਰੇ ਕੋਟਵਾਰ, ਚੂਕਾ ਪਾਰਾ ਕਰਮ ਕਾ ਹੋਏ ਨੇ ਕਰਮਾ, ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ, ਸਚ ਥਾਨ ਸਚ ਬੈਠਕਾ ਸਚ ਸਵਾਉ ਬਣਾਇਆ, ਸਚ ਪੂੰਜੀ ਸਚ ਵਖਰੋ ਨਾਨਕ ਕਰ ਪਾਇਆ, ਮਾਰੂ ਮਹੱਲਾ ਪੰਜਵਾਂ ਬੇਦ ਪੁਕਾਰੇ ਮੁਗਤੇ ਪੰਡਿਤ, ਕਾ ਮਾਮਨ ਕਾ ਮਾਠਾ, ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗਾਠਾ।

ਪਾਣੀ ਖੰਡ ਦੀਪ ਸਭ ਲੋਆ ਏਕ ਕੋ ਆਵੇ ਤੇ ਸਭ ਹੋਆ ਕਰਣੇ ਸਹਾਰਾ ਬੂਝੋ ਰੇ ਸਤਿਗੁਰ ਮਿਲੇ ਤਾਂ ਸੂਝੇ ਰੇ ਰਹਾਓ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉਮੈ ਆਵੇ ਜਾਈ।

ਤੇ ਗੋਜੀ ਤਾਂ ਕਿ ਨਿਕਟ ਨਾ ਹੋਈ ਖਲੀਆ ਹੋਏ ਆਧੂਤ ਬੈਠੇ ਲੈਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਗਏ ਮੜੀ ਮਸਤਾਣੀ ਬਣ ਮੈਂ ਬਸਤੇ

ਦੇ ਸਾਸ ਵਾਰਿਆ, ਤੋਈ ਵਧਾਤਾ ਖਿਨ ਖਿਨ ਜਪੀਐ, ਜਿਸ ਸਿਮਰਤ ਅਵਗੁਣ ਸਭ ਢਕੀਐ, ਚਰਨ ਕਮਲ ਉਰ ਅੰਤਰ ਧਾਰਹੋ, ਵਿਖਿਆ ਬੰਤੇ ਜੀਉ ਉਧਾਰਹੋ, ਕਰਨ ਪਲਾਹ ਮਿਟੇ ਬਿਲ ਲਾਟਾ, ਜਬ ਗੋਵਿੰਦ ਪਰਮ ਪਉ ਵਾਟਾ, ਸਾਧ ਸੰਗ ਵਿਰਲਾ ਕੋ ਪਾਏ, ਨਾਨਕ ਤਾ ਕੀ ਬਲ ਬਲ ਜਾਏ, ਆਰਾਮ ਨਾਮ ਮਨ ਤਨ ਆਧਾਰਾ, ਜੋ ਸਿਮਰੇ ਤਿਸ ਕਾ ਨਿਸਤਾਰਾ ਰਹਾਉ, ਮਿਤਿਆ ਵਸਤ ਸਤ ਕਰ ਮਾਨੀ, ਹਿਤ ਲਾਇਓ ਸਠ ਮੂੜ ਅਗਿਆਨੀ।

ਕਿਛ ਕਹਿਣ ਨ ਜਾਈ, ਜਾਕੂ ਨਾਮ ਬੜਾਈ। ਲਾਲ ਅਮੁੱਲਾ ਲਾਲੋ, ਅਗਹਿ ਅਤੁੱਲਾ ਨਾਮੋ ਰਖਾਓ। ਅਗਦ ਸਿਉ ਮਾਨਿਆ ਮਾਨੋ, ਗੁਰਮੁਖ ਤਤ ਗਿਆਨੋ, ਪੇਖਤ ਸਗਲ ਧਿਆਨੋ,

ਚਲਤ ਬੈਸਤ ਸੋਭਤ ਜਾਗਤ ਗੁਰਮੰਤਰ ਵਿਚਤਾਰ ਚਰਣ ਸਰਣ ਪਜ ਸੰਗ ਸਾਧੂ ਹਉ ਸਾਗਰ ਉਤਰੈ ਪਾਰ ਮੇਰੇ ਮਨ ਨਾਮ ਹਿਰਦੇ ਧਾਰ ਕਰ ਪ੍ਰੀਤ ਮਨ ਤਨ ਲਾਏ ਹਰ ਸਿਉ ਆਵਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣ ਆਪ ਨਿਵਾਰ ਗੋਵਿੰਦ ਪਜ ਸਾ ਸਵਾਰਥ ਪੂਰੇ ਨਾਨਕ ਕਭੂ ਨਾ ਹਾਰ।

ਕਿਸੈ ਬੂਝ ਜਿਨ ਤੂੰ ਕੀਆ ਪ੍ਰਕਰਣ ਕਾਰਣ ਏਕ ਰਖਾਓ ਏਤ ਮਨ ਮੈਂ ਤਜ ਸਿਆਣਪ ਜੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤ ਪਾਵਨ ਨਾਮ ਜਾਕੋ ਅਨਾਥ ਕੋ ਹੈ ਨਾਥ ਮਹਾਂ ਪਉ ਜਲ ਮਾਹੇ ਤੁਲਹੋ ਜਾਕੋ ਲਿਖਿਓ ਮਾ

ਪ੍ਰਵਾਨ ਥਿਆ। ਮਾਰੂ ਮਹੱਲਾ ਪੰਜਵਾਂ। ਵੈਦੋ ਨਾ ਵਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੇ, ਕੀਤਾ ਜਿਸ ਹੋਵੇ ਪਾਪਾ ਮਲੋ ਧੋਵੇ, ਸੋ ਸਿਮਰੋ ਪ੍ਰਧਾਨ ਹੇ। ਕੜ ਕਟੇ ਵਾਸੀ ਸਰਬ ਨਿਵਾਸੀ, ਅਸਥਿਰ ਜਾ ਕਾ ਥਾਨ ਹੇ, ਆਵੇ ਨਾ ਜਾਵੇ ਸੰਗੇ ਸਮਾਵੇ।

ਸੁਮਰਤ ਸੁਆਮੀ ਨਾਨਕ ਤਿਸ ਕੁਰਬਾਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾਮਾ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੂ ਗਦ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਹਾ ਕੋ ਦੁਖ ਹਰਿਓ ਕਰਣਾ ਮੈਂ ਆਪਣੀ ਪੈਜ ਬਡਾਈ ਜੇ ਨਾਰ ਜਸ ਕਿਰਪਾ ਨਦ ਗਾਇਓ ਤਾ ਕੋ ਪਯੋ ਸਹਾਈ। ਕਹੁ ਨਾਨਕ ਮੈਂ ਇਹੀ ਭਰੋਸੈ ਗਹੀ ਆਣ ਸਰਣਾਈ ਮਾਰੂ ਮਹੱਲਾ ਨਾਵਾਂ ਆਪ ਮੈਂ ਕਹਾਂ ਕਰੋ ਰੀ ਮਾਈ ਸਾਗਲ ਜਨਮ ਬਿਖਿਨ ਸੁਖ ਹੋਇਆ ਸਿਮਰਿਓ ਨਾਹੇ ਕਨਾਈ ਰਖਾਓ। ਤਾਲ ਫਾਲ ਜਬ ਕਰ ਮੈਂ ਮਿਲੀ ਤੇ ਸੁ ਸਭ ਸਰਾਈ ਰਾਮ ਨਾਮ ਨਿਆ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤੀ ਆਪਣੀ ਕਰ ਮਾਨੀ ਕਿਰਮੋ ਪਈ ਪਰਾਈ। ਕਹੋ ਨਾਨਕ

ਸ਼ਬਦ ਲੰਘਾਵਣ ਹਾਰ ਤਿੱਥੇ ਪਵਣ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੇ ਸੱਚਾ ਸੱਚ ਨਾਏ ਫਵਜਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਏ ਆਵਾ ਗਉਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੇ ਸਮਾਏ ਸੱਪ ਪੜਾਈ ਪਾਈਏ ਬਿਸ ਅੰਤਰ ਮਨ ਰੋਸ ਪੂਰਬ ਲਿਖਿਆ ਪਾਈਏ ਕਿਸ ਨੂੰ ਦੀਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ ਮਾਗਰ ਮਛ ਪਹਾਈਏ ਕੁੰਡੀ ਜਾਲ ਵਤਾਏ ਦੁਰਮੁਖ ਫਾਥਾ ਫਾਈਏ ਫਿਰ ਪਛੋਤਾਏ ਜੰਮਣ ਮਰਨ ਨਾ ਸੁਝਈ ਕਿਰਤਨਾ ਮੇਟਿਆ ਜਾਏ ਹਉਮੈ ਬਿਖ ਪਾਏ ਜਗਤ ਉਪਾਇਆ ਸ਼ਬਦ ਵਸੇ ਬਿਖ ਜਾਏ ਜਰਾ ਜੋਏ ਨਾ ਸਕਈ ਸਤ ਰਹੇ ਲਿਵ ਲਾਏ ਜੀਵਨ ਮੁਕਤ ਸੋ ਆਖੀਏ ਜਿਸ ਵਿਚੋ ਹਉਮੈ ਜਾਏ ਕੰਧੇ ਧਾਵਤ ਜਗ ਵਧਿਆ ਨਾ ਬੂਝੇ ਵਿਚਾਰ ਜੰਮਣ ਮਰਨ ਮਸਾਰਿਆ ਮਨਮੁਖ ਮੁਗਧ ਗੁਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੇ ਅੰਮ੍ਰਿਤ ਪੀਏ ਉਡੇ ਤਾਂ ਏਕਾ ਵਾਰ ਗੁਰ ਮਿਲੇ ਖਸਮ ਪਛਾਣੀਏ ਕਹੋ ਨਾਨਕ ਮੋਹ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੇ ਤਾਂ ਮਾਰ ਮਰ ਭਾਗੋ ਕਿਸ ਪੈ ਜਾ।

ਏ ਨਗਰੀ ਨਾਇਕ ਨਵ ਤਨੋ ਬਾਲਕ ਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਦਰ ਸਰੂਪ ਜੋਤ ਪਾਵੇ ਸੋ ਥੀਏ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਤ ਨਰੋਕ ਸੱਚ ਪਾਵੇ ਸਾਚੋ ਚਵੇ ਛੂਟੇ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ

ਕੀਤੀ। ਇੱਕ ਪੂਰੀ ਨਦਰ ਨਿਹਾਲ ਰਹਾਉ, ਪੀੜੇ ਡੋਹਾਗਣੀ ਸੌਰੜੇ ਕਿਉਂ ਜਾਓ। ਮੈਂਗਲ ਔਗੁਣ ਮੁਠੜੀ ਬਿਨ ਪ੍ਰਚੂਰ ਮਰਾਓ, ਪੀੜੇ ਪਿਰ ਸਮਲਾ ਸੌਰੜੇ ਕਰਵਾਸ। ਸੁਖ ਸੁਵੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ, ਲੇਫ ਨਿਹਾਲੀ ਪਟਕੀ ਧਾਪੜ ਅੰਗ ਬਣਾਏ। ਫਿਰ ਮੋਤੀ ਡੋਹਾਗਣੀ ਤਿੰਨ ਡੁੱਖੀ ਰਹਿਣ ਵਿਖਾਏ। ਕੀਤੀ ਚੱਖੋ ਸਾਡੜੇ ਕੀਤੀ ਵੇਸ ਕਰਿਓ, ਫਿਰ ਬਿਨ ਜੋਬਨ ਬਾਦ ਗਯਮ ਵਾਂਡੀ ਚੂਰਿਨ ਦੀ ਚੂਰੇ। ਸੱਚੇ ਸੰਦਾ ਸਦੜਾ ਸੁਣੀਏ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ। ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ, ਗੁਰਮੁਖ ਬੂਝੇ ਜਾਣੀਏ ਹੋਮੇ ਗਰਭ ਨਿਵਾਰ। ਤੋ ਪਾਵਨ ਤੋ ਜਿਹਾ ਮੂੰਹ ਜਿਹਾ ਕੀਤੀ ਆਹ, ਨਾਨਕ ਨਾਉ ਨਾ ਵਿਛੜੈ ਤਿੰਨ ਸੱਚੇ ਰਤੜੀਆਂ। ਮਾਰੂ ਮਹੱਲਾ ਪਹਿਲਾ ਨਾ ਪੈਣਾ ਭਰਜਾਈਆਂ, ਨਾ ਸੇ ਸੱਸੜੀਆਂ ਸੱਚਾ।

ਦਿੱਤਾ ਪਵਤ ਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ ਅਰਹਾਉ। ਉਫੀ ਨਾਨੀ ਮਾਸੀਆਂ ਦੇਰ ਜਿਠਾਨੜੀਆ ਆਵਨ ਮੰਜਨ ਨਾ ਰਹਿਣ ਪੂਰ ਪਰੇ ਪਈਆ ਮਾਮੇ ਤਏ ਮਾਂ ਮਾਣੀਆਂ ਭਾਇਰ ਬਾਪ ਨਾ ਮਾਓ ਸਾਧ ਲੱਡੇ ਤਿੰਨ ਨਾਠੀਆਂ ਪੀੜਕਣੀ ਦਰੀਆਉ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸਚ ਵਿਛੋੜਾ ਨਾ ਥੀਏ ਸੋ ਸੋ ਰੰਗ ਰਵੰਤ ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਓ ਨੇ ਹੋ ਸਾਤਨ ਕੰਤ ਪਛਾਣਿਆ ਸੁਖ ਸੁੱਤੀ ਨਿਸ ਡੇ ਹੋ ਪੱਤਣ ਕੂਕੇ ਪਾਤਣੀ ਵੰਯੋ ਤਰੁਕ ਵਿਲਾੜ ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਪਾਰੇ ਪਰ ਨਾਲ ਜਿੰਨੀ ਸੱਚ ਵਣਜਿਆ ਸੇ ਸੱਚੇ ਭਵ ਨਾਲ ਨਾ ਹਮ ਚੰਗੇ ਆਖੀਏ ਬੁਰਾ ਨ ਦਿਸਦਾ ਕੋਏ ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੇ ਰੰਗੇ ਰਾਤਾ ਅਣ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇ ਬਲ ਜਾਓ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਓ ਰਹਾਓ। ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ ਗੁਰਦੁਆਰੇ ਨਾਓ ਪਾਈਏ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕੇ ਭਾਣੇ ਮਨ ਵਸੇ ਤਾਂ ਆਏ ਨਿਸਰਹਿ ਲਿਵਲਾਏ। ਅਰਾਜੰ ਰੰਗੰ ਰੂਪੰ ਮਾਲੰ ਜੋ ਬੰਤੇ ਜੂਵਾਰੀ ਹੁਕਮੀ ਬਾਧੇ ਪਾਸੇ ਖੇਲੇ ਚੌਪੜ ਏਕਾ ਸਾਰੀ ਜਗ ਚਤਰ ਸਿਆਣਾ ਪਰਮ ਭੁਲਾਣਾ ਨਾਓ ਪੰਡਤ ਪੜੇ ਗਾਵਾਰੀ ਨਾਓ ਵਿਸਾਰੇ ਵੇਦ ਸਮਲ ਹੈ ਬਿਦ ਪੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਝਰੇ ਇਹ ਸੰਸਾਰ ਤਸੇ ਕੀ ਕੋਠੀ ਜੋ ਪੈਸੇ ਸੋ ਗਰਬ ਜਰੈ ਰਈ ਤਰਾ ਜੇ ਕਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ ਮਾਰੂ ਮਹੱਲਾ ਤੀਜਾ ਕਾਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ ਇਹ ਆਵੇਦਨ ਸੋਈ ਜਾਣੇ ਅਵਰ ਕੇ ਜਾਣੇ ਕਾਰੀ ਜੀਓ ਆਪੇ ਮੇਲੇ ਆ ਮਿਲਾਏ ਆਪਣਾ ਪਿਆਰੇ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੇ ਜਿਸਨੂੰ ਨਦਰ ਤੁਮਾਰੀ ਜੀਓ ਰਹਾਓ। ਦੇਵ ਦ੍ਰਿਸ਼ਟ ਜਾਗੇ ਪਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਤੋ ਜੋਗੀ ਇਹ ਜੁਗਤ ਪਛਾਣੇ ਗੁਰ ਕੇ ਸ਼ਬਦ ਵਿਚਾਰੀ ਜੀਓ ਸੰਜੋਗੀ ਤਨ ਪਰਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਖੋਵੇ ਰੰਗ ਸਿਓ ਨਿਧਰਲੀਆ ਮਾਣੇ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਜੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲੇ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰਸ ਨੂੰ ਲਾਏ ਗੁਰਮੁਖ ਤਿਸਨਾ ਭੁੱਖ ਗਵਾਏ ਆਪਣ ਲੀਆ ਕਿਛੂ ਨਾ ਪਾਈਏ ਕਰ ਕਿਰਪਾ ਕਲ ਧਾਰੀ ਜੀਓ ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਓ ਗੁਰਮੁਖ ਹੋਵੇ ਸੋ ਤਦ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਜੋਂ ਸਭ ਤੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਪ੍ਰਮ ਫੁੱਲੇ ਫਿਰੇ ਅਹੰਕਾਰੀ ਇਕ ਨਾ ਗੁਰਮੁਖ ਹੋਮੇ ਮਾਰੀ ਸੱਚੇ ਸ਼ਬਦ ਰਤੇ ਬੈਰਾਗੀ ਹੋਰ ਪਰਮ ਫੁੱਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨ ਪਾਇਆ ਮਨਮੁਖ ਬਿਰਤਾ ਜਨਮ ਗਵਾਇਆ ਅੱਗੇ ਵਿਣ ਨਾਵੇ ਕੋ ਬੇਲੀ ਨਾਹੀ ਪੂਜੇ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ

ਕਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭਰਮਤੇ ਭਰਮਤੇ ਦੁਰਲਭ ਜਨਮ ਅਵਪਾਇਓ ਤੇਰੇ ਮੂੜੇ ਤੂੰ ਹੋਛੇ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸੁ ਉਰਜਾਇਓ ਰਹਾਉ ਰਤਨ ਜਵੇ ਹਰ ਬੰਜਨ ਆਇਓ ਕਾਲਰ ਲਾਲ ਚਲਾਇਓ ਜੇ ਕਰਮੇ ਤੁਰ ਨਾ ਬਸਨਾ ਤੋ ਕਰ ਚੀਤਨ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਕ ਨਹੀਂ ਤੁਜ ਗਾਇਓ ਜਾਂ ਜਾਣਾ ਸੋ ਥਾਨ ਸਾਰਿਓ ਇੱਕ ਨਿਮਕ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਗ ਸਮੱਗਰੀ ਇਸ ਹੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾਂ ਕਾਰ ਅਨੁਗ੍ਰਹ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੇ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਕਾ ਬੰਧਪ ਅੰਤਰ ਜਾ ਮੀ ਜਾਨ ਰਗਾਓ ਸੰਸਾਰ ਸਾਗਰ ਜਿਨ ਉਪਾਇਓ

ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨ ਸਹਿ ਜਿਸ ਬਸੇ ਮਨ ਮਾਹੇ ਮਿਰਤ ਨਰਕ ਸਥਾਨ ਵਿਖੜੇ ਵਿਖਣਾ ਪੋਹੇ ਤਾਹੇ ਰਿਧ ਸਿਧ ਨਵਨਿਧ ਜਾ ਕਹੇ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿਧ ਸਾਧਕ ਦੇਵ ਮੁੰਜਾ ਬੇਦ ਕਰੇ ਉਚਾਰ ਤੇਮਰ ਸੁਆਮੀ ਸੁਖ ਸਹਿਜ ਪੁੰਚ ਨਹੀਂ ਅੰਤ ਪਾਰਾ ਵਾਰ ਅਨਕ ਪ੍ਰਾਸ਼ਤ ਮਿਟੇ ਖਿਨਮਹ ਹਿਰਦੇ ਜਾ ਭਗਵਾਨ ਪਾਵਨਾ ਤੇ ਮਹਾਪਾਵਨ ਕੋੜਦਾਨ ਇਸਨਾਨ ਬਰ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਖ।

ਵਿਕਾਰ ਸੁਕ੍ਰਿਤ ਸੰਗ ਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਸ਼ੂ ਜਨ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਵਿਨਾਸ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਪਿਓ ਵਿਖਾਤ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਕਸ਼ ਤਹਾਂ ਲਾਗਿਓ ਤਿਲ ਨਾ ਸੰਕਾ ਮਾਨ ਤੋ ਪਹਾਏ ਅਪਹਾਏ ਜੋ ਨਿਵਟੇ ਆਵੇ ਸੀਤ ਤੱਕ ਆ ਜਾਏ ਆਪ ਪਰ ਕਾ ਕਛ ਨਾ ਜਾਣੇ ਸਦਾ ਸਹਿਜ ਸੁਪਾਏ ਚਰਨ ਸਰਨ ਸੁਨਾ ਤਿਉ ਮਾਨ।

ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ, ਇਹ ਬਿਧ ਤਿਸੇ ਪ੍ਰਾਪਤੇ, ਜਾ ਕੇ ਮਸਤਕ ਭਾਗਣਾ, ਕਹੋ ਨਾਨਕ ਤਿਸ ਸਭ ਕੁਛ ਨੀਕਾ, ਜੋ ਪ੍ਰਭ ਕੀ ਸਰਨਾਗਣਾ, ਮਾਰੂ ਮਹੱਲਾ ਪੰਜਵਾਂ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ੍ਰਵਣ ਸੁਨਾਵਣਾ, ਰਹਾਓ ਤੁਧ ਆਪਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ, ਸੰਤ ਕਿਰਪਾ ਤੇ ਹਿਰਦੇ ਵਸ, ਦੂਜਾ ਪਾਉ ਮਿਟਾਵਨਾ, ਭਗਤ ਦਇਆ ਤੇ ਬੁੱਧ ਪਰਗਸ, ਦੁਰਮਤ ਦੂਖ ਤਜਾਵਨਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਬ ਨਾ ਪਾਵਨਾ, ਨੌ ਨਿਧ ਰਿਧ ਸਿਧ ਪਾਈ, ਜੋ ਤੁਮਰੇ ਮਨ ਭਾਵਨਾ, ਸੰਤ ਬੇਰਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੇ ਜਾਵਨਾ, ਹੋਏ ਨਿਰਗੁਣ ਕੋ ਕੋਏ ਨਾ ਰੱਖ, ਸੰਤਾਂ ਸੰਗ ਸੁਮਾਵਨਾ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮੱਧੇ ਹਰ ਹਰ ਰਾਵਨਾ, ਮਾਰੂ ਮਹੱਲਾ ਪੰਜਵਾਂ, ਜੀਵਨਾ ਸਫਲ ਜੀਵਨ, ਸੁਣ ਹਰ ਹਰ ਜਪ ਸਾ ਜੀਵਨਾ, ਹਰਹਾਉ ਪੀਵਨਾ ਜਿਤ ਮਨ ਆਗਾਵੇ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਣਾ ਜਿਤ ਭੂਖ ਨਾ ਲਾਗੇ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰੱਖ ਪਦ ਪਰਮੇਸ਼ਰ, ਫਿਰ ਨਾਂਗੇ ਨਹੀਂ ਥੀਵਨਾ, ਪੋਗਨਾ ਮਨ ਮੱਧੇ ਹਾਰਸ, ਸੰਤ ਸੰਗਤ ਮੈਂ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮੈਂ ਰਾਤੇ, ਬੋੜ ਨਾ ਕਭੂ ਔਖੀਵਨਾ, ਮਿਲਿਓ ਤਿਸ ਸਰਬ ਨਿਧਾਨ।

ਅੰਜਲੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮਹੰਤਾ ਦੋਉ ਬਵਸਥਾ ਤੇਜੋ ਮੁਕਤਾ ਤੋਈ ਸੁਹੇਲਾ ਪਾਲੀਏ ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਧਾ ਬਹੁਤ ਵੇਦ ਪਾੜ ਸਭ ਸੋਧਾ ਦੇਹੀ ਮੈਂ ਜੋ ਰਹੇ ਅਲਿਪਤਾ ਇਸ ਜਨ ਕੀ ਪੂਰਨ ਕਾਲੀਏ ਜਾਗਤ ਸੂਤਾ ਪਰਮ ਵਿਗੂਤਾ ਬਿਨ ਗੁਰਮੁਕਤ ਨ ਹੋਈਏ ਮੀਤਾ ਸਾਧ ਸੰਗ ਟੁੱਟੇ ਹੋ ਬੰਧਨ ਏਕੋ ਏਕ ਨਿਹਾਲੀਏ ਕਰਮ ਕਰੇ ਤਾਂ ਬੰਧਾ ਨਹਿ ਕਰੇ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਦਾ ਗੁਰ ਪ੍ਰਸਾਦ ਸੁਖ ਦੁਖ ਸਮ ਜਾਣ ਹੈ ਕੜਕੜ ਰਾਮ ਹੈ ਆਲੀਏ ਸੰਸਾਰੇ ਮੈਂ ਸਹਿਸਾ ਵਿਆਪੇ ਆਕਾਥ ਕਥਾ ਅਗੋਚਰ ਨਹੀਂ ਜਾਪੇ ਜਿਸੇ ਬੁਝਾਏ ਸੋਈ ਬੂਝੇ ਉਹ ਬਾਲਕ ਵਾਂਗੀ ਪਾਲੀਏ ਛੋੜ ਬਹਿ ਤੋ ਛੂਟੇ ਨਾਹੀ ਜਾਓ ਸਿੰਚੇ ਤੋ ਪਉ ਮਨ ਮਾਹੀ ਇਹ ਸੀ ਮੈਂ ਜਿਸ ਕੀ ਪਤ ਰੱਖੇ ਤੇ ਸਾਧੂ ਚੌਰ ਟਾਲੀਏ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਪਾਗੇ ਤਿਸ ਜੋ ਨੀ ਫਿਰਨਾ ਜੋ ਵਰਤਾਏ ਸੋਈ ਫਲ ਮਾਨੇ ਬੁਝ ਹੁਕਮੇ ਦੁਰਮਤ ਜਾਲੀਏ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖਦਾਤੇ ਤੂੰ ਦੇ ਤਾ ਨਾਮ ਸੰਭਾਲੀਏ ਮਾਰੂ ਮਹੱਲਾ ਪੰਜਵਾਂ ਬਿਰਖ ਹੇਠ ਸਭ ਜੰਤ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਹਸਤ ਅਧੋਧ ਪਇਆ ਉੜ ਚੱਲੇ ਜਿਉਂ ਜਿਉਂ ਔਧ ਵਿਖਾਣੀਆਂ ਪਾਪ ਕਰਿੱਦੜ ਸਰ ਪਰ ਮੁੱਠੇ ਅਜਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨ ਕੋਈ ਪਈਆ ਬੇਬਾ ਮਾਲ ਜੋਬਨ ਤਨ ਛੋੜ ਵੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉਂ ਕਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਦ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਸੇ ਨਾ ਜਾਣੀ ਅੰਧਾ ਤਾਂ ਦੁਖ ਸਹੇ ਪੁਰਾਣੀਆਂ ਖਾਲਕ ਥਾਵ ਖੁੱਲਾ ਮੁੱਠਾ ਦੁਨੀਆ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤਨ ਮਿਲੇ ਹੋ ਵਤੇ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵੇ ਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮੇਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਹੋ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਚਾ ਸਚ ਸੋਈ ਅਵਰ ਨਾ ਕੋਈ ਜਿਨ ਸਿਰ ਜੀ ਤਿਨ ਹੀ ਫੁਨ ਗੋਈ ਜਿਉਂ ਪਾਵੇ ਤਿਉਂ ਰੱਖ ਹੋ ਰਹਿਣਾ ਤੁਮ ਸੁ ਕਿਆ ਮੁਕਰਾਈ ਹੈ ਆਪ ਉਪਾਏ ਆਪ ਖਪਾਏ

ਆਪੇ ਪੌਣ ਪਾਣੀ ਬੈਸੰਤਰ, ਆਪੇ ਮੇਲ ਮਿਲਾਈ ਹੈ, ਆਪੇ ਸਾਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰਸੂਰਾ, ਕਾਲ ਜਾਲ ਜਮ ਜੋਏ ਨਾ ਸਕੈ, ਸਾਚੇ ਸੁਨ ਮਿਲਾਈ ਹੈ, ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ, ਆਪੇ ਪਿੜ ਬਾਂਧੀ ਜਗ ਖੇਲੇ, ਆਪੇ ਕੀਮਤ ਪਾਈ ਹੈ, ਆਪੇ ਭਾਵਰ ਫੁੱਲ ਫਲ ਤਰਵਰ, ਆਪੇ ਜਲ ਤਲ ਸਾਗਰ ਸਰਵਰ, ਆਪੇ ਮਸ਼ਕਸ਼ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ, ਆਪੇ ਦਿਸ ਆਪੇ ਹੀ ਰਹਿਣੀ, ਆਪ ਤੀਜੇ ਗੁਰ ਕੀ ਬਹਿਣੀ, ਆਦ ਜੁਗਾਦ ਅਨਾਹਤ ਅਨ ਦਿਨ ਕੜਕੜ ਸ਼ਬਦ ਰਜਾਈ ਹੈ, ਆਪੇ ਰਤਨ ਅਨੂਪ ਅਮੋਲੋ, ਆਪੇ ਪਰਖੇ ਪੂਰਾ ਤੋਲੋ, ਆਪੇ ਕਿਸ ਹੀ ਕਸ ਬਖਸੇ, ਆਪੇ ਦੇ ਲੈ ਭਾਈ ਹੈ, ਆਪੇ ਤਨਕੇ ਆਪੇ ਸਰਬਾਣਾ, ਆਪੇ ਸੁਰ ਸਰੂਪ ਸਿਆਣਾ, ਹੈ ਤਾ ਭਗਤਾ ਸੁਨਤਾ ਸੋਈ।

ਖਵਾਲਾ ਸਰਬ ਜੀਆਂ ਜਗਜੋਤ ਤੁਮਾਰੀ ਜੈਸੀ ਪ੍ਰਫੁਰਮਾਈ ਹੈ ਆਪੇ ਜੋਗੀ ਆਪੇ ਭੋਗੀ ਆਪੇ ਰਸੀਆ ਪਰਮ ਸੰਜੋਗੀ ਆਪੇ ਵੇ ਬਾਣੀ ਨਿਰੰਕਾਰੀ ਨਿਰਪੋ ਤਾੜੀ ਲਾਈ ਹੈ ਖਾਣੀ ਬਾਣੀ ਤੁਝੇ ਸਮਾਣੀ ਜੋ ਦੀਸੇ ਸਭ ਆਵਣ ਜਾਣੀ।

ਘਰ ਨਹੀਂ ਪਾਲੇ, ਤਾਇਆ ਨਗਰ ਟਹਿ ਟਹਿ ਟੇਰੀ, ਬਿਨ ਸਬਦੇ ਪਦਜਾਈ ਹੇ, ਗੁਰਤੇ ਬੂਝੇ ਤੇ ਪਵਣ ਸੂਝੇ, ਮਨਸਾ ਮਾਰ ਮਨੇ ਸੋ ਲੂਜੇ, ਜੋ ਤੋ ਸੇਵ ਹੈ ਸੇ ਤੁਝਗੀ ਜੇਹ, ਨਿਰਪੋ ਬਾਲ ਸਖਾਈ ਹੇ, ਆਪੇ ਸੁਰਗ ਮਛ ਪਏ ਆਲਾ।

ਭੇਦ ਨਾ ਜਾਤਾ, ਨਾਤ ਮਾਤ ਪਿਤਾ ਸੁਧ ਭਰਾਤਾ, ਸਗਲੇ ਸੈਲ ਉਪਾਏ ਸਮਾਏ, ਅਲੱਖਣ ਲਖਣਾ ਜਾਈ ਹੈ, ਕਰ ਕਰਤਾ ਕੀ ਮੀਤ ਕਨੇਰੇ, ਕੋਈ

ਅੰਦਰ ਅਗਨ ਜਲੇ ਪੜਕਾਰੇ, ਮਨਮੁਖ ਤੱਕੇ ਕੁੰਡਾਂ ਚਾਰੇ, ਬਿਨ ਸਤਿਗੁਰ ਸੇਵੇ ਕਿਉਂ ਸੋ ਪਾਈਏ, ਸੱਚੇ ਹੱਥ ਵਡਾਈ ਹੈ, ਕਾਮ ਕ੍ਰੋਧ ਅਹੰਕਾਰ ਨਿਵਾਰੇ, ਤਸਕਰ ਪੰਚ ਸ਼ਬਦ ਸੰਘਾਰੇ, ਗਿਆਨ ਖੜਗ ਲਏ ਮਨਸੋ ਲੂਝੇ, ਮਨਸਾ ਮਨੇ ਸਮਾਈ ਹੈ, ਮਾਂ ਕੀ ਰਗਤ ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਅਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ, ਤੁਝ ਹੀ ਕੀਆ ਜੰਮਣ ਮਰਣਾ, ਗੁਰ ਤੇ ਸਮਝ ਪੜੀ ਕਿਆ ਡਰਨਾ, ਤੂੰ ਦਇਆਲ ਦਇਆ ਕਰ ਦਿਖ ਹੈ, ਦੁਖ ਦਰਦ ਸਰੀਰ ਹੋ ਜਾਈ ਹੈ, ਨਿਰਕਰ ਬੈਸ ਰਹੇ ਪੋਖਾਇਆ, ਤਾਪਤ ਰਾਖੇ ਠਾਕ ਰਖਾਇਆ, ਕਾਮਲ ਵਿਗਾਸ ਹਰੇ ਸਰ ਸੁਭਰ, ਆਤਮ ਰਾਮ ਸਖਾਈ ਹੈ, ਮਰਨ ਲਖਾਏ ਮੰਡਲ ਮੈਂ ਆਏ, ਕਿਉਂ ਰਹੀਏ ਚਲਣਾ ਪਰਸਾਏ, ਸੱਚਾ ਅਮਰ ਸੱਚੇ ਅਮਰਾਪੁਰ, ਸੋ ਸਚ ਮਿਲੇ ਵਡਾਈ ਹੈ, ਆਪ ਉਪਾਇਆ ਜਗਤ ਸੁਭਾਇਆ, ਜਿਨ ਸਿਰਿਆ ਤਿਨ ਧੰਦੇ ਲਾਇਆ, ਸੱਚੇ ਉਪਰ ਅਵਰ ਨਾ ਦੀਸੈ, ਸੱਚੇ ਕੀਮਤ ਪਾਈ ਹੈ, ਇੱਥੇ ਗੋਲੜਾ ਦਿਨ ਚਾਰੇ, ਖੇਲ ਤਮਾਸਾ ਧੁੰਦੂ ਕਾਰੇ, ਬਾਰੀ ਖੇਲ ਗਏ ਬਾਜੀ ਗਰ, ਜਿਉਂ ਨਿਸੁਪਨੇ ਪਖਲਾਈ ਹੈ, ਤਿਨ ਕੋ ਤਖਤ ਮਿਲੀ ਵਡਿਆਈ,

ਜੋ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹੇ ਆ ਮਨ ਰਾਤਾ, ਇਸ ਕੀ ਓੜ ਗਹੀ ਸੋ ਪਾਇਆ, ਮਨ ਤਨ ਮਾਇਲ ਨ ਕਾਈ ਹੈ, ਜੀ ਬਰਸਾਇਣ ਸਾਚੇ ਰਾਤੀ, ਹਰ ਪ੍ਰਸੰਗੀ ਭਉ ਨਾ ਪ੍ਰਾਤੀ, ਸ੍ਰਵਣ ਸਰੋਤ ਰੱਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਤਰੇ ਪੋ ਧਰਣਾ, ਜਤ ਕਾ ਦੇਖੋ ਤੇਰੀ ਸਰਣਾ, ਦੋ ਸੁਖ ਦੇਹ ਤੁਹ ਮਨ ਭਾਵੇ, ਕੁਝ ਕੀ ਸੋ ਬਣ ਆਈ ਹੈ।

ਆਦਿ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਤਾਤੇ ਤਾੜੀ ਲਾਈ ਹੈ ਕੇਤੜਿਆ ਜੁਗ ਤੁੰਦੂ ਕਾਰ ਤਾੜੀ ਲਾਈ ਸਿਰਜਣ ਹਾਰ ਸਚ ਨਾਮ ਸੱਚੀ ਵਡਿਆਈ ਸਾਚੇ ਤਖਤ ਵਡਾਈ ਹੈ ਸਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤੇ ਗੈਰ ਗੰਭੀਰਾ ਸੱਚਾ ਸਾਹਿਬ ਸਚ ਪਰਖ ਹੈ ਸਾਚੇ ਹੁਕਮ ਚਲਾਈ ਹੈ ਸਤ ਸੰਤੋਖੀ ਸਤਿਗੁਰ ਪੂਰਾ ਗੁਰ ਕਾ ਸ਼ਬਦ ਮਨੇ ਸੋ ਸੂਰਾ ਸਾਚੀ ਦਰ ਗਏ ਸਾਚ ਨਿਵਾਸਾ ਮਨ ਹੁਕਮ ਰਜਾਈ ਹੈ ਸਜੁਗ ਸਾਚ ਕਹੇ ਸਭ ਕੋਈ ਸਚ ਵਰਤੇ ਸਾਚਾ ਸੋਈ ਮਾਨ ਮੁਖ ਸਾਚ ਪਰਮ ਪਉ ਭੰਜਨ ਗੁਰਮੁਖ ਸਾਚ ਸਿਖਾਈ ਹੈ ਤ੍ਰਿਤੇ ਧਰਮ ਕਲਾ ਇਕ ਚੁਕੀ ਤੀਨ ਚਰਨ ਇਕ ਦੁਬਦਾ ਸੂਕੀ ਗੁਰਮੁਖ ਹੋਵੇ ਸੋ ਸਾਚ ਵਖਾਣ ਹੈ ਮਨਮੁਖ ਪਤੇ ਅਵਾਈ ਹੈ ਮਨਮੁਖ ਕਦੇ ਨਾ ਦਰਗੇ ਸੀਜੈ ਬਿਨ ਸਬਦੇ ਕਿਉ ਅੰਤਰ ਰੀਜੈ ਵਾਧੇ ਆਵੇ ਵਾਧੇ ਜਾਵੇ ਸੋਜੀ ਬੂਝ ਨਾ ਕਾਈ ਹੈ ਦਇਆ ਦੁਆਪਰ ਅੱਧੀ ਹੋਈ ਗੁਰਮੁਖ ਵਿਰਲਾ ਚੀਨੈ ਕੋਈ ਦੋਏ ਭਗਤ ਧਰਮ ਤਰੇ ਧਰਣੀ ਧਰ ਗੁਰਮੁਖ ਸਾਚ ਤਸਾਈ ਹੈ ਰਾਜੇ ਧਰਮ ਕਰੇ ਪਰਥਾਏ ਆਸਾ ਬੰਦੇ ਦਾਨ ਕਰਾਏ ਆਰਾਮ ਨਾ ਬਿਨ ਮੁਕਤ ਨਾ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸ਼ਬਦ ਸਲਾਹੀ ਬਿਨ ਗੁਰ ਸ਼ਬਦੇ ਮੁਕਤ ਨਾ ਹੋਈ ਪਰ ਪੰਚ ਕਰ ਪਰਮਾਈ ਹੈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸਤਿਕਾਰ ਕਮਾਈ ਆਹੇ ਨਿਸ ਭਗਤਰ ਤੇ ਵਿਚਾਰੀ ਠਾਕੁਰ ਸਿਉ ਬਣ ਆਈ ਹੈ ਇਕ ਜਪ ਤਪ ਕਰ ਕਰ ਤੀਰਥ ਨਾਵਹਿ ਜਿਉ ਤੁਦ ਭਾਵੇ ਤਿਵੇ ਚਲਾਵਹਿ ਹਠ ਨਿਗਰੇ ਅਬ ਤੀਜ ਨਾ ਭੀਜੈ ਬੇਨ ਹਰ ਗੁਰ ਕਿਨ ਪਦ ਪਾਈ ਹੈ ਕਲੀ ਕਾਲ ਮੈਂ ਇਕਲ ਰਾਖੀ ਬਿਨ ਗੁਰ ਪੂਰੇ ਕਰੇ ਨਾ ਭਾਖੀ ਮਨਮੁਖ ਕੂੜ ਵਰਤੇ ਵਰਤਾਰਾ ਬਿਨ ਸਤਿਗੁਰ ਭਰਮ ਨਾ ਜਾਈ ਹੈ ਸਤਿਗੁਰ ਵੇ ਪ੍ਰਭਾਉ ਸਰੰਦਾ ਨਾ ਜਮਕਾਣ ਨਾ ਛੰਦਾ ਬੰਦਾ ਜੋ ਤਿਸ ਸੇਵੇ ਸੋ ਅਵਨਾਸੀ ਨਾ ਤਿਸਕਾਲ ਸੰਤਾਈ ਹੈ ਗੁਰਮੈਂ ਆਵਰਕਿਆ ਕਰਤਾਰੇ ਗੁਰਮੁਖ ਕੋਟ ਅਸੰਖ ਉਧਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਭਉ ਮੈਲ ਨਾ ਕਾਈ ਹੈ ਸਗਲੇ ਜਚ ਹੈ ਗੁਰ ਭੰਡਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹੇ ਪ੍ਰਭ ਜਚ ਹੈ ਮੈਂ ਦੀਜੇ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੇ ਮੇਲੇ ਸ਼ਬਦ ਮਿਲਾਏ ਜੰਤ ਪਾਣਾ ਸਹਿ ਸਮਾਏ ਤਿਰ ਪਵਨ ਜੋਤ ਤਰੀ ਪਰਮੇਸ਼ਰ ਅਵਰ ਨਾ ਦੂਜਾ ਭਾਈ ਹੈ ਜਿਸਕੇ ਚਾਕਰ ਤਿਸਕੀ ਸੇਵਾ ਸ਼ਬਦ ਪਤੀਜੇ ਅਲਖ ਅਪੇਵਾ ਭਗਤਾਂ ਕਾ ਗੁਣਕਾਰੀ ਕਰਤਾ ਬਖਸ ਲਏ ਵਡਿਆਈ ਹੈ ਦਿਨ ਦੇ ਤੋਟ ਨਾ ਆਵੇ ਸਾਚੇ ਲੈ ਲੈ ਮੁੱਕਰ ਪਾਉਂਦੇ ਕਾਚੇ ਮੂਲ ਨਾ ਬੂਝੈ ਸਾਜ ਨਾ ਰੀਝੈ ਦੂਜੇ ਪਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤ ਜਾਤੀ ਮਾਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਦ ਭਾਈ ਹੈ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਿਲੇ ਸੇ ਦਰਗੇ ਪੈਦੇ ਗੁਰਮੁਖ ਸੁਰਤ ਸਮਾਈ ਹੈ ਕੂੜ ਮੁੱਠੀ ਠੱਗੀ ਠਗਵਾੜੀ ਜੋ ਵਾੜੀ ਉਜਾੜ ਉਜਾੜੀ ਨਾਮ ਬਿਨਾ ਕਿਸ ਸਾਧ ਨਾ ਲਾਗੈ ਹਰ ਬਿਸਰਿਆ ਦੁਖ ਪਾਈ ਹੈ ਭੋਜਨ ਸਾਚ ਮਿਲੇ ਆਗਾਹੀ

ਕੂੜ ਕਮਾਵੇ, ਦੁਰਮਤ ਦਰਗੇ ਹਾਰਾ ਗੇ, ਸਤਿਗੁਰ ਮਿਲੇ ਤਾਂ ਮਨੁਆ ਟੇਕੇ, ਰਾਮ ਨਾਮ ਦੇ ਸਰਣ ਪਰੇਕੇ, ਹਰ ਤਨ ਨਾਮ ਅਮੋਲਕ ਦੇਵੇ, ਹਰ ਜਸ ਦਰਗੇ ਪਿਆਰਾ ਗੇ, ਆਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤਮਿਤ ਪਾਈ, ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਗੇ, ਮਾਰੂ ਮਹੱਲਾ ਪਹਿਲਾ, ਘਰ ਰਹੁ ਰੇ ਮਨ ਮੁਗਧ ਏਆਨੇ, ਆਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰ, ਇਉਂ ਪਾਵੋ ਮੁਕਤ ਦੁਆਰਾ ਗੇ, ਜਿਸ ਬਿਸਰੇ ਜਮ ਜੋ ਹੁਣ ਲੱਗ ਗਏ, ਸਭ ਸੁਖ ਜਾਏ ਦੁਖ ਆਪੁਨ ਅੱਗੇ, ਆਰਾਮ ਨਾਮ ਜਾ ਗੁਰਮੁਖ ਜੀੜੇ, ਇਉਂ ਪਰਮ ਤੱਤ ਵਿਚਾਰਾ ਗੇ, ਹਰ ਹਰ ਨਾਮ ਜਪੋ ਰਸ ਮੀਠਾ, ਗੁਰਮੁਖ ਹਰਸ ਅੰਤਰ ਡੀਠਾ, ਪੈਨ ਸਰਾਮ ਰਹੋ ਰੰਗ ਰਾਤੇ, ਇਉ ਜਬ ਤਬ ਸੰਜਮ ਸਾਰਾ ਹੈ, ਰਾਮ ਨਾਮ ਗੁਰਬਚਨੀ ਬੋਲੋ, ਸੰਤ ਸਭਾਵੇਂ ਇਵਰਸ ਟੋਲੋ, ਗੁਰਮਤ ਖੋਜ ਲਾਹੋ ਕਰ ਆਪਣਾ, ਬੌੜਨਾ ਗਰਭ ਮਝਾਰਾ ਹੈ, ਸਤ ਤੀਰਤ ਨਾਵੋ ਹਰ ਗੁਣ ਗਾਵੋ, ਸਤ ਵਿਚਾਰੋ ਹਰ ਲਿਵ ਲਾਵੋ, ਅੰਤ ਕਾਲ ਜੋ ਜੋਏ ਨਾ ਸਕ ਹੈ, ਹਰ ਬੋਲੋ ਰਾਮ ਪਿਆਰਾ ਹੈ, ਸਤਿਗੁਰ ਪੁਰਖ ਦਾਤਾ ਵਰਦਾਨਾ, ਜਿਸ ਅੰਤਰ ਸਾਚ ਸੋ ਸ਼ਬਦ ਸੁਵਾਣਾ, ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪੈ ਭਾਰਾ ਹੈ, ਪੰਚ ਤਤ ਮਿਲਕਾਇਆ ਕੀਨੀ, ਇਸ ਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ, ਹਰ ਪਾਈ ਗਏ ਸ਼ਬਦ ਵਿਚਾਰਾ ਗੇ, ਸਤ ਸੰਤੋਖ ਰਹੋ ਜਨ ਭਾਈ, ਖੇਮਾ ਗਾਹੋ ਸਤਿਗੁਰ ਸਰਣਾਈ, ਆਤਮ ਚੀਨ ਪਰ ਆਤਮ ਚੀਨੋ, ਗੁਰਸੰਗਤ ਇਉ ਨਿਸਤਾਰਾ ਹੈ, ਸਾਹਿਦ ਕੂੜ ਕਪਟ ਮੈਂ ਟੇਕਾ, ਤੈਰਸ ਨਿੰਦਾ ਕਰੇ ਅਨੇਕਾ, ਬਿਨ ਸਿਮਰਨ ਆਵੇ ਫੁਨ ਜਾਵੇ, ਗਰਭ ਜੋ ਨੀ ਨਰਕ ਮਝਾਰਾ ਹੈ, ਸਾਗਤ ਜਮ ਕੀ ਕਾਣ ਨਾ ਚੁੱਕੇ, ਜਮ ਕਾ ਡੰਡ ਨਾ ਕਬਹੂ ਮੂਕੇ, ਬਾਕੀ ਧਰਮ ਰਾਏ ਕੀ ਲੀਜੇ, ਸਿਰ ਅਫਰਿਓ ਪਾਰ ਅਫਾਰਾ ਹੈ, ਬਿਨ ਗੁਰ ਸਾਗਤ ਕਹੋ ਕੋ ਤਰਿਆ, ਹੋਮੇ ਕਰਤਾ ਪਵਜਲ ਪਰਿਆ, ਬਿਨ ਗੁਰ ਪਾਰ ਨਾ ਪਾਵੇ ਕੋਈ, ਹਰ ਜਪਗੇ ਪਾਰ ਉਤਾਰਾ ਹੈ, ਗੁਰ ਕੀ ਦਾਤ ਨਾ ਮਿਟੇ ਕੋਈ, ਜਿਸ ਬਖਸੇ ਤੇ ਤਾਰੇ ਸੋਈ, ਜਨਮ ਮਰਨ ਦੁਖ ਨੇੜ ਨਾ ਆਵੇ, ਮਨ ਸੋ ਪ੍ਰਭ ਅਪਰ ਅਪਾਰਾ ਹੈ, ਗੁਰ ਤੇ ਫੁੱਲੇ ਆਵੋ ਜਾਵੋ, ਜਨਮ ਮਰੋ ਫੁਨ ਪਾਪ ਕਮਾਵੋ, ਸਾਗਤ ਮੂੜ ਅਚੇਤ ਨਾ ਚੇਤ ਹੈ, ਦੁਖ ਲਾਗੇ ਤਾਂ ਰਾਮ ਪੁਕਾਰਾ ਗੇ, ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋ ਦੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਗੇ, ਹੋਮੇ ਮਮਤਾ ਕਰਦਾ ਆਇਆ, ਆਸਾ ਮਨਸਾ ਬੰਧ ਚਲਾਇਆ, ਮੇਰੀ ਮੇਰੀ ਕਰਤ ਕਿਆਲੇ ਚਾਲੇ, ਬਿਗਲਾ ਦੇ ਸ਼ਾਰ ਬਿਕਾਰਾ ਗੇ, ਹਰ ਕੀ ਪੜਤ ਕਰੋ ਜਨ ਭਾਈ, ਆਕਾਥ ਕਥੋ ਮਨ ਮਨੇ ਸਮਾਈ, ਉੜ ਚਲਤਾ ਠਾਕ ਰੱਖੋ ਕਰ ਆਪਣੇ, ਦੋ ਕਾਟੇ ਕਾਟਣ ਹਾਰਾ ਗੇ, ਹਰ ਗੁਰ ਪੂਰੇ ਕੀ ਓੜ ਪਰਾਤੀ, ਗੁਰਮੁਖ ਹਰ ਲਿਓ ਗੁਰਮੁਖ ਜਾਤੀ, ਨਾਨਕ ਰਾਮ ਨਾਮ ਮਤ ਉਤਮ, ਹਰ ਬਖਸੇ ਪਾਰ ਉਤਾਰਾ ਗੇ, ਮਾਰੂ ਮਹੱਲਾ ਪਹਿਲਾ, ਸਰਨ ਪਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮੋਰਾਰੀ, ਤੇਰੇ ਚੋਜ ਨਾ ਜਾਣੇ ਕੋਈ, ਤੂੰ ਪੂਰਾ ਪੁਰਖ ਬਿਧਾਤਾ ਹੈ, ਤੂੰ ਆਦ ਜੁਗਾਦ ਕਰੇ ਪ੍ਰਤਪਾਲਾ, ਕੜਕੜ ਰੂਪ ਅਨੂਪ ਦਿਆਲਾ, ਜਿਉਂ ਤੁਧ ਪਾਵੇ ਤਿਵੇ ਚਲਾਵੇ, ਸਭ ਤੇਰੋ ਕੀਆ ਕਮਾਤਾ ਹੈ, ਅੰਤਰ ਜੋਤ ਭਲੀ ਜਗ ਜੀਵਨ, ਸਭ ਕੜ ਭੋਗੇ ਹਰਸ ਪੀਵਨ, ਆਪੇ ਲੇਵੇ ਆਪੇ ਦੇਵੇ, ਤੇ ਲੋਈ ਜਗਤ ਪਿਤ ਦਾਤਾ ਹੈ, ਜਗਤੋ ਪਾਏ ਖੇਲ ਰਚਾਇਆ, ਪਾਵਣੇ ਪਾਣੀ ਅਗਨੀ ਜੀ ਉਹ ਪਾਇਆ, ਦੇਹੀ ਨਗਰੀ ਨੌ ਦਰਵਾਜੇ, ਸੋ ਦਸਵਾਂ ਗੁਪਤ ਰਖਾਤਾ ਹੈ, ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਜੇ ਸ਼ਬਦ ਨਿਹਾਲਾ, ਸਾਗਤ ਦੁਰਮਤ ਡੂਬੇ ਦਾਜੇ, ਗੁਰ ਰਾਖੇ ਹਰ ਲਵੇ ਰਾਤਾ ਹੈ, ਆਪ ਤੇਜ ਵਾਏ ਪ੍ਰਿਥਵੀ ਆਕਾਸਾ, ਤਿਰਵੇਂ ਪੰਜ ਤਤ ਕਰ ਵਸ, ਸਤਿਗੁਰ ਸ਼ਬਦ ਰਹਿ ਅੰਗ ਰਾਤਾ, ਤਜ ਮਾਇਆ ਹੋਮੇ ਭਰਾਤਾ ਹੈ, ਇਉ ਮਨ ਪੀਜੇ ਸ਼ਬਦ ਪਤੀਜੇ,
ਬਿਨ ਨਾਵੇ ਕਿਆ ਟੇਕ ਟਕੀਜੈ, ਅੰਤਰ ਚੋਰ ਮੋਹੇ ਕਰ ਮੰਦਰ, ਇਨ ਸਾਗਤ ਦੂਤ ਨਾ ਜਾਤਾ ਹੈ, ਦੁੰਦਰ ਦੂਤ ਭੂਤ ਪੀ ਹਾਲੇ, ਖਿੰਚੋ ਤਾਣ ਕਰੇ ਬੇਤਾਲੇ, ਸ਼ਬਦ ਸੁਰਤ ਬਿਨ ਆਵੇ ਜਾਵੇ, ਪਲ ਖੋਈ ਆਵਤ ਜਾਤਾ ਹੈ, ਕੂੜ ਕਲਤਨ ਪਸਮੈ ਢੇਰੀ, ਬਿਨ ਨਾਵੇ ਕੈਸੀ ਪਦ ਤੇਰੀ, ਬਾਧੇ ਮੁਕਤ ਨਾਹੀ ਜੁਗ ਚਾਰੇ, ਜਮ ਕੰਕਰ ਕਾਲ ਪਰਾਤਾ ਹੈ, ਜਮਦਰ ਬਾਧੇ ਮਿਲੇ ਸਜਾਈ, ਇਸ ਅਪਰਾਧੀ ਗਤ ਨਹੀਂ ਕਾਈ, ਕਰਨ ਪਲਾਵ ਕਰੇ ਬਿਰ ਲਾਵੇ, ਜੋ ਕੁੰਡੀ ਮੀਨ ਪਰਾਤਾ ਹੈ, ਸਖਤ ਫਾਸੀ ਪੜੇ ਅਕੇਲਾ, ਜਮਸ ਕੀਆ ਅੰਧ ਦੁਹੇਲਾ, ਆਰਾਮ ਨਾ ਬਿਨ ਮੁਕਤ ਨ ਸੂਝੈ, ਆਦ ਕਾਲ ਪਾ ਜਾਤਾ ਹੈ, ਸਤਿਗੁਰ ਬਾਜ ਨਾ ਬੇਲੀ ਕੋਈ, ਇੱਥੇ ਉੱਥੇ ਰੱਖ ਪ੍ਰਸੋਈ, ਆਰਾਮ ਨਾਮ ਦੇਵੇ ਕਰ ਕਿਰਪਾ, ਇਉਂ ਸਰਲ ਏ ਸਰਲ ਮਿਲਾਤਾ ਹੈ, ਬੂਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ, ਤੇ ਗੁਰ ਸੇਵ ਸਦਾ ਦਿਨ ਰਾਤੀ, ਦੋ ਪੰਜਨ ਸੰਗ ਸਿਖਾਤਾ ਹੈ, ਗੁਰ ਕੀ ਪਦ ਕਰੇ ਕਿਆ ਪ੍ਰਾਣੀ, ਬ੍ਰਹਮੇ ਇੰਦਰ ਮਹੇਸ਼ ਨ ਜਾਣੀ, ਸਤਿਗੁਰ ਅਲੱਖ ਕਹੋ ਕਿਉਂ ਲਗੀਏ, ਜਿਸ ਬਖਸੇ ਤੇ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸੋ ਪ੍ਰੀਤ ਸੋ ਪਰਸਨ, ਅਹਿਰਸ ਨਿਰਮਲ ਜੋਤ ਸਬਾਈ, ਕੜ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰਸ ਮਾਤਾ ਹੈ, ਸਤਿਗੁਰ ਸੇਵ ਹੈ ਸੇ ਪ੍ਰਧਾਨਾ, ਤਿਨ ਖੜਖੜ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ, ਮਾਰੂ ਮਹੱਲਾ ਪਹਿਲਾ, ਸਾਚੇ ਸਾਹਿਬ ਸਿਰਜਣਹਾਰੇ, ਜਿਨ ਤਰ ਚੱਕਰ ਤਰੇ ਵਿਚਾਰੇ, ਆਪੇ ਕਰਤਾ ਕਰ ਕਰ ਵੇਖੇ, ਸੱਚ ਆਵੇ ਪਰਵਾਹ ਹੈ, ਵੇਕੀ ਵੇਕੀ ਜਨ ਤਿਉ ਪਾਏ, ਦੋਏ ਪੰਦੀ ਦੋਏ ਰਾਹ ਚਲਾਏ, ਗੁਰ ਪੂਰੇ ਵਿਣ ਮੁਕਤ ਨ ਹੋਈ, ਸੱਚ ਨਾਮ ਜਪ ਲਾਹਾ ਹੈ, ਪੜੇ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਜੇ ਪਰਮ ਭੋਲਾ ਨਾ, ਲੈ ਕੇ ਵੱਡੀ ਦੇਨ ਉਗਾਹੀ, ਦੁਰਮਤ ਕਾਗਲ ਫਾਹਾ ਹੈ, ਸਿਮਰਤ ਸਾਸਤਰ ਪੜੇ ਪੁਰਾਣਾ, ਵਾਦ ਵਖਾਣੇ ਤੱਤ ਨ ਜਾਣਾ, ਵਿਣ ਗੁਰ ਪੂਰੇ ਤੱਤ ਨ ਪਾਈਏ, ਸੱਚ ਸੂਚੇ ਸੱਚ ਰਾਹਾ ਹੈ, ਸਭ ਸਾਲ ਆਖੇ ਸੁਣ ਸੁਣੇ ਆਖੇ, ਆਪੇ ਦਾਨਾ ਸੱਚ ਪਰਖੇ, ਜਿਨ ਕੋ ਨਦਰ ਕਰੇ ਪ੍ਰਭ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ, ਸੁਣ ਸੁਣੇ ਆਖੇ ਕੇਤੀ ਬਾਣੀ, ਹੁਣ ਕਹੀਏ ਕੋ ਅੰਤ ਨ ਜਾਣੀ, ਜਾ ਕੋ ਅਲੱਖ ਲਖਾਏ ਆਪੇ, ਆਕਥ ਕਥਾ ਬੁਝਤਾ ਹੈ, ਜਨਮੇ ਕਉ ਵਾਜੇ ਵਾਧਾ ਹੈ, ਸੋਹਲੜੇ ਅਗਿਆਨੀ ਗਾਏ, ਜੋ ਜਨਮੇ ਤਿਸ ਸਰ ਪਰ ਮਰਣਾ, ਕਿਰਤ ਪਇਆ ਸਿਰ ਸਾਹਾ ਹੈ, ਸੰਜੋਗ ਵਿਯੋਗ ਮੇਰੇ ਪ੍ਰਭ ਕੀਏ, ਸਿਰ ਚੋ ਪਾਏ ਦੁੱਖਾਂ ਸੁਖ ਦੀਏ, ਦੁਖ ਸੁਖੀ ਤੇ ਪਏ ਨਿਰਾਲੇ, ਗੁਰਮੁਖ ਸੀਲ ਸੁਨਾਹਾ ਹੈ, ਨੀਕੇ ਸਾਚੇ ਕੇ ਵਾਪਾਰੀ, ਸਸੌਦਾ ਲੈ ਗੁਰ ਵਿਚਾਰੀ, ਸੱਚਾ ਵੱਖਰ ਜਿਸ ਤਰ ਪੱਲੇ, ਸਬਦ ਸੱਚੇ ਓ ਮਾਹਾ ਹੈ, ਕਾਚੀ ਸੌਦੀ ਟੋਟਾ ਆਵੇ, ਗੁਰਮੁਖ ਵਣਜ ਕਰੇ ਭਰਾ ਪਾਵੇ, ਪੂੰਜੀ ਸਾਬਤ ਰਾਸ ਸਲਾਮਤ, ਚੂਕਾ ਜਮਕਾ ਫਾਹਾ ਹੈ, ਸਭ ਕੋ ਬੋਲੇ ਆਪਣ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ, ਅੰਧਲੇ ਕੀਮਤ ਅੰਧਲੀ ਬੋਲੀ, ਆਏ ਗਿਆ ਦੁਖ ਤਾਹਾ ਹੈ, ਦੁੱਖ ਮੈਂ ਜਨਮੇ ਦੁੱਖ ਮੈਂ ਮਰਣਾ, ਦੁੱਖ ਨਾ ਮਿਟੇ ਬਿਨ ਗੁਰ ਕੀ ਸਰਣਾ, ਦੁਖੀ ਉਪਜੇ ਦੁਖੀ ਬਿਨਸੇ, ਕਿਆ ਲੈ ਆਇਆ ਕਿਆ ਲੈ ਜਾਗਾ ਹੈ, ਸੱਚੀ ਕਰਨੀ ਗੁਰ ਕੀ ਸਰਕਾਰਾ, ਆਮਣ ਜਾਣ ਨਹੀਂ ਜਮਤਾਰਾ, ਡਾਲ ਛੋੜ ਤਤ ਮੂਲ ਪਰਾਤਾ, ਮਨ ਸਾਚਾ ਓ ਮਾਹਾ ਹੈ, ਹਰ ਕੇ ਲੋਕ ਨਹੀਂ ਜਮ ਮਾਰੇ, ਨਾ ਦੁਖ ਦੇਖੇ ਪੰਥ ਕਰਾਰੇ, ਆਰਾਮ ਨਾਮ ਖੜ ਅੰਤਰ ਪੂਜਾ, ਅਵਰ ਨਾ ਦੂਜਾ ਕਾਹਾ ਹੈ, ਓੜ ਨਾ ਕਥਨੇ ਸਿਫਤ ਸਜਾਈ, ਜਿਉਂ ਤੁਧ ਪਾਵੇ ਅਰਹਿ ਰਜਾਈ, ਦਰਗੇ ਪੈਦੇ ਜਾਣ ਸੁਹੇਲੇ, ਹੁਕਮ ਸੱਚੇ ਪਾਤਸ਼ਾਹ ਹੈ, ਕਿਆ ਕਹੀਏ ਗੁਣ ਕਥੇ ਕਨੇਰੇ,
ਅੰਤ ਨ ਪਾਵੇ ਵੱਡੇ ਵਡੇਰੇ। ਨਾਨਕ ਸੱਚ ਮਿਲੇ ਪਤ ਰੱਖੋ, ਤੂੰ ਸਿਰ ਸਾਹ ਪਾਤਸ਼ਾਹ ਹੈ। ਮਾਰੂ ਮੁਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰਗੜ ਅੰਦਰ, ਸੱਚਾ ਵਾਸਾ ਪੁਰਗ ਗਨੰਦਰ। ਹਸਤਿਰ ਸਥਾਨ ਸਦਾ ਨਿਰਮਾਇਲ, ਆਪੇ ਆਪਿਓ ਪਾਏ ਦਾ ਅੰਦਰ ਕੋਟ ਛੱਜੇ ਖਟਨਾਲੇ, ਆਪੇ ਲੇਵੇ ਵਸਤ ਸੰਭਾਲੇ। ਵਜਰ ਕਪਾਟ ਜੜੇ ਜੜ ਜਾਣੇ, ਗੁਰਸਬਦੀ ਖੋਲ ਆਏ ਦਾ ਭੀਤਰ ਕੋਟ ਗੁਫਾ ਕਰ ਜਾਈ, ਨੌ ਕਰਥਾ ਪੇ ਹੁਕਮਰ ਜਾਈ। ਦਸਵੇਂ ਪੁਰਖ ਅਲਿਖ ਅਪਾਰੀ, ਆਪੇ ਅਲਖ ਲਖਾਏ ਦਾ ਪੌਣ ਪਾਣੀ ਅਗਨੀ ਇਕ ਵਾਸਾ, ਆਪੇ ਕੀਤੋ ਖੇਲ ਤਮਾਸਾ। ਬਲਦੀ ਜਲ ਨਿਵਰੇ ਕਿਰਪਾ ਤੇ, ਆਪੇ ਜਲ ਨਿਰਪਾਏ ਦਾ ਤਰਫ ਉਪਾਏ ਤਰੀ ਧਰਮਸਾਲਾ। ਉਦ ਪਦ ਪਰਲੋ ਆਪ ਨਿਰਾਲਾ, ਪਵਣੇ ਖੇਲ ਕੀਆ ਸਵਥਾਈ। ਕਲਾ ਖਿੰਚ ਟਾਹਾਏ ਦਾ ਪਾਰ ਅਠਾਰੇ ਮਾਲਣ ਤੇਰੀ, ਚੌਰ ਟੁਲੇ ਪਵਣੇ ਲੈ ਫੇਰੀ। ਚੰਦ ਸੂਰਜ ਦੁਇ ਦੀਪਕ ਰਾਖੇ, ਸਦਕਰ ਸੂਰ ਸਮਾਏ ਦਾ ਪੰਕੀ ਪੰਚ ਉੱਡਰ ਨਹੀਂ ਧਾਵੇ। ਸਫਲੋ ਬਿਰਖ ਅੰਮ੍ਰਿਤ ਫਲ ਪਾਵੇ, ਗੁਰਮੁਖ ਸਹਿਜ ਰਵੇ ਗੁਣ ਗਾਵੇ। ਹਰ ਚੋ ਚੁਗਾਏ ਦਾ ਚਿਲ ਮਿਲ ਛਿਲਕੇ ਚੰਦਨ ਤਾਰਾ, ਸੂਰਜ ਕਿਰਨ ਨਾ ਬਿਜਲ ਗਏ ਨਾਰਾ। ਆਕਥੀ ਕਥੋ ਚਿਨ ਨਹੀਂ ਕੋਈ, ਪੂਰ ਰਿਆ ਮਨ ਭਾਏ ਦਾ ਪਸਰੀ ਕਿਰਨ ਜੋਤ ਉਜਿਆਲਾ। ਕਰ ਕਰ ਦੇਖੇ ਆਪ ਦਿਆਲਾ, ਅਨਹਦ ਰੋਣ ਚੁਣਕਾਰ ਸਦਾ ਧੁਨ। ਨਿਰਪੋ ਕਹਿ ਕਰਵਾਏ ਦਾ ਅਨਹਦ ਵਾਜੇ ਪ੍ਰੰਪੋ ਭਾਜੇ, ਸਗਲ ਬਿਆਪਰਿਆ ਪੁਰਸ਼ਜ। ਸਭ ਤੇਰੀ ਤੂੰ ਗੁਰਮੁਖ ਜਾਤਾ, ਦਰਸੋ ਹੈ ਗੁਣ ਗਾਏ ਦਾ। ਆਦ ਨਿਰੰਜਨ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ। ਏਕੰਕਾਰ ਵਸੇ ਮਨ ਭਾਵੇ, ਹਉਮੈ ਗਰਭ ਗਵਾਏ ਦਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਪੀਆ। ਏਕੋ ਏਕ ਸੋ ਅਵਰ ਪਰੰਪਰ, ਪਰਖ ਖਜ਼ਾਨੇ ਪਾਏ ਦਾ। ਗਿਆਨ ਧਿਆਸ ਗੈਰ ਗੰਭੀਰਾ, ਕੋਈ ਨਾ ਜਾਣੇ ਤੇਰਾ ਚੀਰ। ਜੇਤੀ ਹੈ ਤੇਤੀ ਤੂੰ ਜਾਚੈ, ਕਰਮ ਮਿਲੇ ਸੋ ਪਾਏ ਦਾ। ਕਰਮ ਧਰਮ ਸਚਖਾ ਤੁਮਾਰੇ, ਵੇ ਪ੍ਰਵਾਹ ਅਖੁੱਟ ਭੰਡਾਰ। ਤੂੰ ਦਿਆਲ ਕਿਰਪਾਲ ਸਦਾ ਪ੍ਰਭ, ਆਪੇ ਮੇਲ ਮਿਲਾਏ ਦਾ। ਆਪੇ ਦੇਖ ਦਿਖਾਵੇ ਆਪੇ।

ਤੁਲ ਅੰਦਰ ਦੇਖ ਆਪ ਬੈਸ ਬਿਜ ਮੰਦਰ, ਨਾਨਕ ਸਾਚ ਕਹੇ ਬੇਨੰਤੀ, ਹਰ ਦਰਸ਼ਨ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ, ਦਰਸ਼ਨ ਪਾਵਾਂ ਜੇ ਤੁਧ ਪਾਵਾਂ, ਭਾਏ ਭਗਤ ਸਾਚੇ ਗੁਣ ਗਾਵਾਂ, ਤੁਧ ਪਾਣੇ ਤੂੰ ਪਾਵੇ ਕਰਤੇ, ਆਪੇ ਰਸਨ ਰਸਾਏ ਦਾ। ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਪਏ ਹਰਦਾਸ ਤੁਮਾਰੇ, ਆਪ ਗਵਾਏ ਤੇਰੇ ਰੰਗ ਰਾਤੇ, ਅਨ ਦਿਨ ਨਾਮ ਧਿਆਏ ਦਾ। ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ, ਜਤੀ ਸਤੀ ਕੇਤੇ ਬਨਵਾਸੀ, ਅੰਤ ਨ ਕੋਈ ਪਾਏ ਦਾ। ਵਿਣ ਜਾਣਾ ਏ ਕੋਈ ਨਾ ਜਾਣੇ, ਜੋਸ਼ ਕਰੇ ਸੋ ਆਪਣ ਪਾਣੇ, ਲੱਖ ਚੌਰਾਸੀ ਜੀ ਉਪਾਏ, ਪਾਣੇ ਸਾਲ ਵਾਏ ਦਾ। ਜੋ ਤੁਸ ਪਾਵੇ ਸੋ ਨੇਚੋ ਹੋਵੇ, ਮਨਮੁਖ ਆਪ ਗਿਣਾਏ ਰੋਵੇ, ਨਾ ਵੋ ਫੁੱਲਾ ਠੌਰ ਨਾ ਪਾਏ, ਆਏ ਜਾਏ ਦੁਖ ਪਾਏ ਦਾ। ਨਿਰਮਲ ਕਾਇਆ ਊਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ, ਸਗਲੇ ਦੁੱਖ ਅੰਮ੍ਰਿਤ ਕਰ ਪੀਵੇ, ਬਹੁੜ ਦੁੱਖ ਨਾ ਪਾਏ ਦਾ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਭੋਗੋ ਰੋਗ ਸੋ ਅੰਤ ਵੇ ਗੋਵੇ, ਹਰਖੋਂ ਸੋਗ ਨਾ ਮਿਟਈ ਕਬਹੂ, ਵਿਣ ਪਾਣੇ ਪਰਮਾਏ ਦਾ। ਗਿਆਨ ਵਿਹੂਣੀ ਪਵੇ ਸਬਾਈ, ਸਾਚਾ ਰਬ ਰਹੇ ਆਲੇ ਵਿਲਾਈ, ਨਿਰਪਉ ਸਤਿਗੁਰੂ ਸਜਾਤਾ, ਜੋਤੀ ਜੋਤ ਮਿਲਾਏ ਦਾ। ਅਟਲ ਅਡੋਲ ਅਤੋਲ ਮੁਰਾਰੇ, ਖਿਨਮੇ ਟਾਹੇ ਫੇਰ ਉਸਾਰੇ, ਰੂਪ ਨਾ ਰੇਖਿਆ ਮਿਤ ਨਹੀਂ ਕੀਮਤ, ਸ਼ਬਦ ਭੇਦ ਪਤੀ ਆਏ ਦਾ। ਹਮ ਦਸਨ ਕੇ ਦਸ ਪਿਆਰੇ, ਸਾਧਗ ਸਾਧ ਭਲੇ ਵਿਚਾਰੇ, ਮੰਨੇ ਨਾਉ ਸੋਈ ਜਿਣ ਜਾਸੀ, ਆਪੇ ਸਾਚ ਦਰੜਾਏ ਦਾ। ਪੱਲੇ ਸਾਚ ਸੱਚੇ ਸਚਿਆਰਾ, ਸਾਚੇ ਪਾਵੇ ਸ਼ਬਦ ਪਿਆਰਾ, ਤੇਰ ਪਵਨ ਸਾਜ ਕਲਾ ਤਰਤਾ ਪੀ, ਸਾਚੇ ਹੀ ਪਤੀ ਆਏ ਦਾ। ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਜੀ ਕਿਨੇ ਨਾ ਹੋਈ, ਸਾਚ ਮਿਲੇ ਸੋ ਸੱਚੇ ਪਾਏ, ਨਾ ਵਿਛੜ ਦੁਖ ਪਾਏ ਦਾ। ਤੁਰੋ ਮਛੁਨੇ ਤਾਹੀ ਰੁਨੇ, ਮਰ ਮਰ ਜਨਮੇ ਮੋਲ ਤਪੁੰਨੇ, ਜਿਸ ਬਖਸੇ ਤੇ ਦੇ ਵਡਿਆਈ, ਮੇਲ ਨਾ ਪਛੋਤਾਏ ਦਾ। ਆਪੇ ਕਰਤਾ ਆਪੇ ਭੁਗਤਾ, ਆਪੇ ਤ੍ਰਿਪਤਾ ਆਪੇ ਮੁਕਤਾ, ਆਪੇ ਮੁਕਤ ਦਾਨ ਮੁਕਤੀ ਸਰ, ਮਮਤਾ ਮੋਹ ਚੁਕਾਏ ਦਾ। ਦਾਨਾ ਕੈ ਸਿਰ ਦਾਨ ਵਿਚਾਰਾ, ਕਰਨ ਕਰਨ ਸਮਰਥ ਪਾਰਾ, ਕਰ ਕਰ ਵੇਖੇ ਕੀਤਾ ਆਪਣਾ, ਕਰਨੀ ਕਾਰ ਕਰਾਏ ਦਾ। ਸੇ ਗੁਣ ਗਾਵ ਹੈ ਸਾਚੇ ਭਾਵ ਹੈ, ਉਤੇ ਉਪਜੇ ਤੁਝ ਮਾਏ ਸਮਾਵ ਹੈ, ਨਾਨਕ ਸਾਚ ਕਹੇ ਬੇਨੰਤੀ, ਮਿਲ ਸਾਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ, ਅਰਬਦ ਨਰਬਦ ਤੁੰਦੂ ਕਾਰਾ, ਧਰਨ ਨਾ ਗਗਨ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦਨ ਸੂਰਜ, ਧੁਨ ਸਮਾਦ ਲਗਾਏ ਦਾ। ਖਾਣੀ ਨਾ ਪਾਣੀ ਪਾਉਣ ਨਾ ਪਾਣੀ, ਓਬਦ ਖਪਤ ਨ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨਾ ਨੀਰ ਵਗਾਏ ਦਾ। ਨਾ ਤਦ ਸੁਰਗ ਮਸ਼ ਪਏ ਆਲਾ, ਦੋਜ ਪਿਸਤ ਨਹੀਂ ਕਹਿ ਕਾਲਾ, ਨਰਕ ਸੁਰਗ ਨਹੀਂ ਜੰਮਣ ਮਰਣਾ, ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨ ਮਹੇਸ ਨਾ ਕੋਈ, ਅਵਰ ਨਾ ਦੀਸੇ ਇੱਕੋ ਸੋਈ, ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖਵਾਸੀ, ਜੋਗੀ ਜੰਗ ਪੇਖ ਨਾ ਕੋਈ, ਨਾ ਕੋ ਨਾਥ ਕਹਾਏ ਦਾ। ਜਬ ਤਬ ਸੰਜਮ ਨਾ ਬ੍ਰਤ ਪੂਜਾ, ਨਾ ਕੋ ਆਖ ਵਖਾਣੇ ਦੂਜਾ, ਆਪੇ ਆਪ ਉਪਾਏ ਵਿਸੈ, ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ, ਗੋਪੀ ਕਾਨ ਨਾ ਗਊ ਗਵਾਲਾ, ਤੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਸ ਵਜਾਏ ਦਾ। ਕਰਮ ਧਰਮ ਨਹੀਂ ਮਾਇਆ ਮਾਖੀ, ਜਾ ਜਨਮ ਨਹੀਂ ਦੀਸੇ ਆਖੀ, ਮਮਤਾ ਜਾਲ ਕਾਲ ਨਹੀਂ ਮਥ ਹੈ, ਨਾ ਕੋ ਕਿਸੇ ਧਿਆਏ ਦਾ। ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ, ਨਾ ਤਾ ਗੋਰਖ ਨਾਮਾ ਸ਼ਿੰਦੋ, ਨਾ ਤਾ ਗਿਆਨ ਧਿਆਨ ਕੁਲ ਓਪਤ,
ना को गणत गणाए दा वर्ण पेख नहीं ब्राह्मण खत्री देवना देवरा गौ गैत्री होम जग नहीं तीर्थ नावण ना को पूजा लाए दा ना को मुल्ला ना को काजी ना को शेख मसायक हाजी अरे ये तराओ ना हो में दुनिया ना को कैण कहाए द पावन भगती ना सिर सकती साजन मीत बिंद नहीं रखती आपे सावा पे वनजारा साचे एहो पाए द वेद कतेब न सिमरत शास्त पाड़ पुराण उदे नहीं आस्त है ता भगता या पे गोचर आपे अलख लखाए द जत पाणा ता जगत उबाया बाज कला आडान रखाया ब्रह्मा बेसन महेश उपाए माया मोह वधाए द विरले कौ गुर शब्द सुनाया कर कर देखे हुक्म सुभाया खंड ब्रह्मांड पाताल आरंभे गोतो प्रगटी आए द ताका अंत न जाने कोई पूरे गुरते सोजी होई नानक साजरते बिस्मादी बिस्म पय गुण गाए द मारू महला पहला आपे आप पाए निराला साचा थान की उदयाला पौन पानी अग्नि का बंधन काया कोटर चाए द नाव करता पे था पणहारे दसवें वासा अलख अपार सायर सत पले जल निर्मल गुरमुख मैल न लाए द रस दीपक ज्योत सबाई आपे कर वेखे वडियाई ज्योत स्वरूप सदा सुखदाता सच्चे सोभा पाए द गढ़ में हाड़ पटनवा पारा पूरे तोल तोले वनजारा आपे रतन साहे लेवे आपे कीमत पाए द कीमत पाई पावन हारे वे प्रवा पूरे पंडारे सर्व कला ले आपे रहया गुरमुख से बुझाए द नदर करे पूरा गुर पेट जम जंदार ना मारे फिट ज्यों जल अंतर कमल बेगासी आपे बुसते आए द आपे वरखे अमृत तारा रतन जवेहर लाल अपार सगुर मिले ता पूरा पाइये प्रेम पदार्थ पाए द प्रेम पदार्थ लय अमोलो कवि न काढ़ पूरा तोलो सच्चे का व्यापारी होवे सच्चो सौदा पाए द सच्चा सौदा विरला को पाए पूरा सतगुर मिले मिलाए गुरम होए सो हुक्म पछाणे मन हुक्म समाए द हुक्मे आया हुक्म समाया हुक्मे दिसे जगत उपाया हुक्मे सुर्ग मश पय आला हुक्मे कला रहाए द हुक्मे धरती तौल सिर पारंग हुक्मे पौन पानी गयना रंग हुक्मे सिर शक्ति कर वसा हुक्मे खेल खिलाए द हुक्मे आडाने आगासी हुक्मे जल थाल तिर पौन वासी हुक्मे सास ग्रास सदा फोन हुक्मे देख दिखाए द हुक्मे पाए दस अवतारा देव दानव अगणत अपारा मान हुक्म सो दर्ग पैजे साथ मिलाए समाए द हुक्मे जो शक्ति गुदारे हुक्मे सिर साधक विचारे आप नाथ नथी सब जाकी बक्से मुक्त कराए द काया कोट गड़े मै राजा नेब खवास पला दरवाजा मिथ्या लोभ नाई करवासा लभ पाप पछताए द ससंतोख नगर मै कारी जत सत संजम सरन मोरारी नानक सहज मिले जग जीवन गुरसबदी पद पाए द मारू महला पहला सुन कला अपरम परतारी आप निरालम अपर अपारी आपे कुदरत कर कर वेखे सुनो सुन उपाए द पौन पानी सुनने ते साजे सिर चुपाय काया गढ़ राजे अग्न पानी जीव ज्योत तुम्हारी सुनने कला रहाए द सुनो ब्रह्मा विष्णु महेश उपाए सुनने वरते जुग सुबाए इस पद विचारे सोजन पूरा इस मिल गए परम चुकाए द
ਤੁਨੋ ਸਬਤ ਸਰੋਵਰ ਥਾਪੇ, ਜਿਨ ਸਾਜੇ ਵਿਚਾਰੇ ਆਪੇ, ਤੇਤ ਸਸਰ ਮਨੁਆ ਗੁਰਮੁਖ ਨਾਵੇ, ਫਿਰ ਬੌੜ ਜੋਨ ਨਾ ਪਾਏ ਦਾ। ਸੁਨੋ ਚੰਦ ਸੂਰਜ ਗਹਿਣਾਰੇ, ਇਸ ਕੀ ਜੋ ਤਿਰ ਪਵਨ ਸਾਰੇ, ਤੁਨੇ ਅਲਖ ਅਪਾਰ ਨਿਰਾਲਮ, ਤੁਨੇ ਤਾੜੀ ਲਾਏ ਦਾ। ਸੁਨੋ ਤਰਤ ਅਕਾਸ਼ ਪਾਏ, ਮਿਰ ਥੰਮਾ ਰਾਖੇ ਸੱਚ ਕਲ ਪਾਏ, ਤੇ ਪਵਨ ਸਾਜ ਮੇਖਲੀ ਮਾਇਆ, ਆਪ ਪਾਇਖ ਪਾਏ ਦਾ। ਸੁਨੋ ਕਾਣੀ ਸੁਨੋ ਬਾਣੀ, ਸੁਨੋ ਉਬਜੀ ਸੁਨ ਸਮਾਣੀ, ਉਹ ਪੁਚਲਤ ਕੀ ਆਸਿਰ ਕਰਤੇ, ਬਿਸਮਾਦ ਸ਼ਬਦ ਦੇਖਾਏ ਦਾ। ਸੁਨੋ ਰਾਤ ਦਿਨ ਸਦ ਕੀਏ, ਓਪਤ ਖਪਤ ਸੁਖਾਂ ਦੁਖ ਦੀਏ, ਸੁਖ ਦੁਖੀ ਤੇ ਅਮਰ ਅਤੀਤਾ, ਗੁਰਮੁਖ ਨਿਜ ਕਰ ਪਾਏ ਦਾ। ਸਾਂ ਵੇਦ ਰੁਗ ਜੁਜ ਅਥਰ ਬਣ, ਬ੍ਰਹਮੇ ਮੁਖ ਮਾਇਆ ਖੇ ਤ੍ਰੈ ਗੁਣ, ਤਾਂ ਕੀ ਕੀਮਤ ਕਹਿ ਨਾ ਸਕੇ ਕੋ, ਤਿਉ ਬੋਲੇ ਜਿਉ ਬੁਲਾਏ ਦਾ। ਸੁਨੋ ਸਬਦ ਪਤਾਲ ਉਪਾਏ, ਸੁਨੋ ਪਵਨ ਰੱਖੇ ਲਿਵ ਲਾਏ, ਆਪੇ ਕਾਰਨ ਕੀਆ ਅਪਰੰਪਰ, ਸਭ ਤੇਰੋ ਕੀਆ ਕਮਾਏ ਦਾ। ਰਾਜ ਤਾਮ ਸੜਕਲ ਤੇਰੀ ਛਾਇਆ, ਜਨਮ ਮਰਨ ਹੋਮੇ ਦੁਖ ਪਾਇਆ, ਜਿਸ ਨੂੰ ਕਿਰਪਾ ਕਰੇ ਹਰ ਗੁਰਮੁਖ, ਗੁਣ ਚੌਥੇ ਮੁਕਤ ਕਰਾਏ ਦਾ। ਸੁਨੋ ਉਪਜੇ ਤਸ ਅਵਤਾਰਾ, ਸ੍ਰਿਸ਼ਟ ਉਪਾਏ ਕੀਆ ਪਾਸਾਰਾ, ਦੇਵ ਦਾਨਵ ਗਣ ਗੰਧਰਵ ਸਾਜੇ, ਸਭ ਲਿਖਿਆ ਕਰਮ ਕਮਾਏ ਦਾ। ਗੁਰਮੁਖ ਸਮਝੇ ਰੋਗ ਨ ਹੋਈ, ਇਹ ਗੁਰ ਕੀ ਪੌੜੀ ਜਾਣੇ ਜਨ ਕੋਈ, ਜੁਗੇ ਜੁਗੰਤਰ ਮੁਕਤ ਪਰਾਇਣ, ਤੋ ਮੁਕਤ ਪਿਆ ਪਦ ਪਾਏ ਦਾ। ਪੰਚ ਤਤ ਸੁਨੋ ਪਰਗਸ, ਦੇਹ ਸੰਜੋਗੀ ਕਰਮ ਅਭਿਆਸ, ਬੁਰਾ ਭਲਾ ਤੋ ਮਸਤਕ ਲਿਖੇ, ਪਾਪ ਪੁੰਨ ਬੀ ਜਾਏ ਦਾ। ਊਤਮ ਸਤਗੁਰ ਪੁਰਖ ਨਿਰਾਲੇ, ਸਬਦ ਤੇ ਹਰ ਸਮਤ ਵਾਲੇ, ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਏ, ਪੂਰੇ ਭਾਗ ਮਿਲਾਏ ਦਾ। ਇਸ ਮਨ ਮਾਇਆ ਕੋ ਨਿਹੋ ਕਨੇਰਾ, ਕੋਈ ਬੂਝੋ ਗਿਆਨੀ ਕਰੋ ਰੰਬੇਰਾ, ਆਸਾ ਮਨਸਾ ਹੋਮੇ ਸਹਿਸਾ, ਨਾ ਲੋਭੀ ਕੂੜ ਕਮਾਏ ਦਾ। ਸਾਗੁਰ ਤੇ ਪਾਏ ਵਿਚਾਰਾ, ਤੁਨ ਸਮਾਧ ਸੱਚੇ ਕਰਬਾਰ, ਨਾਨਕ ਨਿਰਮਲ ਨਾ ਸ਼ਬਦ ਤੁਨ, ਸਚ ਰਾਮੇ ਨਾਮ ਸਮਾਏ ਦਾ। ਮਾਰੂ ਮੱਲਾ ਪਹਿਲਾ, ਜੈ ਦੇਖਾ ਤੇ ਦੀਨ ਦਿਆਲਾ, ਆਏ ਨਾ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰ ਜੁੱਤ ਸਮਾਈ, ਰਹੋ ਨਿਰਾਲ ਮਰਾਇਆ। ਜਤ ਕੀ ਛਾਇਆ, ਜਿਸ ਬਾਪ ਨਾ ਮਾਇਆ, ਨਾ ਤੇ ਭੈਣ ਨਾ ਭਰਾਉ ਕਮਾਇਆ, ਨਾ ਤਿਸ ਓਪਤ ਖਪਤ ਕੁਲ ਜਾਤੀ, ਉਹ ਅਜਰਾ ਵਰਮਨ ਪਾਇਆ। ਤੂੰ ਅਕਾਲ ਪੁਰਖ ਨਾ ਹੀ ਸਿਰਕਾਲਾ, ਤੂੰ ਪੁਰਖ ਅਲੇਖ ਅਗੰਮ ਨਿਰਾਲਾ, ਸਤ ਸੰਤੋਖ ਸਬਦਿਅਤ ਸੀਤਲ, ਸਹਿਜ ਪਾਏ ਲਿਵ ਲਾਇਆ। ਤ੍ਰੈ ਵਰਤਾ ਚੌਥੇ ਕਰ ਵਸ, ਕਾਲ ਕਾਲ ਕੀਏ ਇਕ ਗ੍ਰਸ, ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਖਾ ਸ਼ਬਦ ਦਿਖਾਇਆ। ਊਤਮ ਜਨ ਸੰਤ ਪਲੇ ਹਰ ਪਿਆਰੇ, ਹਰਸ ਮਾਤੇ ਪਾਰ ਉਤਾਰੇ, ਨਾਨਕ ਰੇਣ ਸੰਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ। ਤੂੰ ਅੰਤਰਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ, ਅੰਮ੍ਰਿਤ ਨਾਮ ਕਿਰਪਾ ਕਰ ਦੀਜੈ, ਗੁਰ ਗਿਆਨ ਰਤਨ ਦੀ ਪਾਇਆ। ਪੰਚ ਤਤ ਮਿਲ ਇਹੋ ਤਨ ਕੀਆ, ਆਤਮਰਾ ਪਾਏ ਸੁਖਤੀ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਾਤ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਖੜਕੜ ਜਾਣਿਆ, ਅੰਮ੍ਰਿਤ ਰਜ਼ਰਾਤਾ ਕੇਵਲ ਬੈ ਰਾਗੀ, ਗੁਰਮਤ ਪਾਏ ਸੁਪਾਇਆ। ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ, ਸਬਦ ਰਸਾਲ ਰਸਨ ਰਸ ਰਸਨਾ, ਬੇਣ ਰਸਾਲ ਵਜਾਇਆ। ਬੇਣ ਰਸਾਲ ਵਜਾਵੇ ਸੋਈ, ਜਾ ਕੀ ਤਿਰ ਪਵਨ ਸੋਜੀ ਹੋਈ, ਨਾਨਕ ਬੂਝੋ ਏਵਦ ਗੁਰਮਤ, ਹਰ ਰਾਮ ਨਾਮ ਨਿਵਲਾਇਆ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਆਪ ਤਰੇ ਸੰਗਤ ਕੁਲ ਤਾਰੇ, ਤਿੰਨ ਸਬਰ ਜਨਮ ਜਗ ਆਇਆ। ਘਰ ਦਰ ਮੰਦਰ ਜਾਣੇ ਸੋਈ, ਜੇ ਪੂਰੇ ਗੁਰ ਤੇ ਸੋਝੀ ਹੋਈ, ਕਾਇਆ ਗੜ ਮਹਿਲ ਮਹਿਲ ਨੀ ਪ੍ਰਸਾਚਾ, ਸੱਚ ਸਾਚਾ ਤਤਰ ਚਾਇਆ।
ਚਦਰ ਦਸਹਾਟ ਦੀਵੇ ਦੁਸਾਖੀ, ਸੇਵਕ ਪੰਚ ਨਾਹੀ ਵਿਖ ਚਾਖੀ, ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲੇ ਹਰ ਤਨ ਪਾਇਆ, ਤਖਤ ਭਏ ਤਖਤੇ ਕੀ ਲਾਇਕ, ਪੰਚ ਸੁਮਾਏ ਗੁਰਮਤ ਪਾਇਕ, ਆਜੁਗਾ ਦੀਖ ਪੀ ਹੋਸੀ, ਸਹਿਸਾ ਪਰਮ ਚੁਕਾਇਆ, ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸੱਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਰਾਮ ਜਪੋ ਤਰਤਾਰੀ, ਹਰ ਅੰਤ ਸਖਾਈ ਪਾਇਆ, ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋਰੇ ਜਨ ਭਾਈ, ਸਤਿਗੁਰ ਸੇਵ ਰਹੋ ਸਰਣਾਈ, ਤਸਕਰ ਚੋਰ ਨਾ ਲਾਗੇ ਤਾਕੋ, ਤੂੰ ਉਪਜੇ ਸ਼ਬਦ ਜਗਾਇਆ, ਤੂੰ ਏਕ ਅੰਕਾਰ ਨਿਰਾਲ ਮਹਾਰਾਜਾ, ਤੂੰ ਆਪ ਸਵਾਰੇ ਜਨ ਕੇ ਕਾਜਾ, ਆਮਰ ਅਡੋਲ ਅਪਾਰ ਅਮੋਲਕ, ਹਰ ਅਸਥਿਰ ਸਥਾਨ ਸੁਹਾਇਆ, ਦੇਹੀ ਨਗਰੀ ਉਤਮ ਥਾਨਾ, ਪੰਚ ਲੋਕ ਵਸੇ ਪ੍ਰਧਾਨਾ, ਉਪਰ ਏਕੰਕਾਰ ਨਿਰਾਲਮ, ਸੁਨ ਸਮਾਧ ਲਗਾਇਆ, ਦੇਹੀ ਨਗਰੀ ਨੌ ਦਰਵਾਜੇ, ਸਿਰਸ ਕਰਣੇ ਹਾਰੇ ਸਾਜੇ, ਦਸਵੇਂ ਪੁਰਖ ਅਤੀਤ ਨਿਰਾਲਾ, ਆਪੇ ਅਲੱਖ ਲਖਾਇਆ, ਪੁਰਖ ਅਲੇਕ ਸੱਚੇ ਦੀਵਾਨਾ, ਹੁਕਮ ਚਲਾਏ ਸੱਚ ਨਿਸ਼ਾਨਾ, ਨਾਨਕ ਖੋਜ ਲਾਹੋ ਕਰੇ ਆਪਣਾ, ਹਰ ਆਤਮ ਰਾਮ ਨਾਮ ਪਾਇਆ, ਸਰਬ ਨਿਰੰਜਨ ਪੁਰਖ ਸੁਜਾਨਾ, ਅਦਰ ਕਰੇ ਗੁਰ ਗਿਆਨ ਸੁਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ, ਹਉਮੈ ਲੋਭ ਚੁਕਾਇਆ, ਸੱਚੇ ਥਾਨ ਵਸੇ ਨਿਰੰਕਾਰ, ਆਪ ਪਛਾਣੇ ਸ਼ਬਦ ਵਿਚਾਰ, ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ, ਨਾਮ ਚੱਲੇ ਨ ਪਵਣ ਉਡਾਵੇ, ਜੋਗੀ ਸ਼ਬਦ ਅਨਾਹਦ ਵਾਵੇ, ਪੰਚ ਸ਼ਬਦ ਚੁਣਕਾਰ ਨਿਰਾਲਮ, ਪ੍ਰਭ ਆਪੇ ਵਾਏ ਸੁਣਾਇਆ, ਪਾਉ ਬੈਰਾਗ ਸਹਿਜ ਸੁਮਤ, ਹੋਮੇ ਤਿਆਗੀ ਅਣਹਦ ਰਤ, ਅੰਜਨ ਸਾਰ ਨਿਰੰਜਨ ਜਾਣੇ, ਸਰਬ ਨਿਰੰਜਨ ਰਾਇਆ, ਦੁਖ ਪੈ ਪੰਜਨ ਪ੍ਰਭ ਅਬਨਾਸੀ, ਰੋਗ ਕਟੇ ਕਾਟੀ ਜਾਂ ਫਾਸੀ, ਨਾਨਕ ਹਰ ਪ੍ਰਭ ਸੋ ਪਉ ਭੰਜਨ, ਗੁਰ ਮਿਲੇ ਹਰ ਪ੍ਰਭ ਪਾਇਆ, ਕਾਲੇ ਕਾਵਲ ਨਿਰੰਜਨ ਜਾਣੇ, ਬੂਝੇ ਕਰਮ ਸੋ ਸ਼ਬਦ ਪਛਾਣੇ, ਆਪੇ ਜਾਣੇ ਆਪ ਪਛਾਣੇ, ਸਬਤ ਸਕਾ ਚੋਜ ਸੁਭਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰ, ਆਪੇ ਕਸਕਸ ਵੱਟੀ ਲਾਏ, ਆਪੇ ਕੀਮਤ ਪਾਇਆ, ਆਪ ਦਿਆਲ ਦਇਆ ਪ੍ਰਧਾਰੀ, ਕੜਕਾਰ ਅਵ ਰਹੇ ਆ ਬਨਵਾਰੀ, ਪੁਰਖ ਅਤੀਤ ਵਸੇ ਨੇ ਕੇਵਲ, ਗੁਰਪੁਰਖੇ ਪੁਰਖ ਮਿਲਾਇਆ, ਪ੍ਰਭ ਦਾਨਾ ਬੀਨਾ ਗਰਭ ਗਵਾਏ, ਦੂਜਾ ਮੇਟੇ ਏਕ ਦਿਖਾਏ, ਆਸਾ ਮਹੇ ਨਿਰਾਲ ਮਜੋਨੀ, ਅਕੋਲ ਨਿਰੰਜਨ ਗਾਇਆ, ਹਉਮੈ ਮੇਟ ਸ਼ਬਦ ਸੁਖ ਹੋਈ, ਆ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸਚ ਫਲ ਪਾਇਆ, ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚੇ ਕਾ ਰਹਿਣਾ, ਜੀਵਤ ਮਰੋ ਪਵਜਲ ਜਗਤ ਤਰਣਾ, ਗੁਰਬੋਹਿਤ ਗੁਰਬੇੜੀ ਤੁਲਖਾ, ਮਨ ਹਰ ਜਾ ਪਾਰ ਲੰਘਾਇਆ, ਹਉਮੈ ਮਮਤਾ ਲੋਭ ਬਿਨਾਸਨ, ਨੌ ਦਰ ਮੁਕਤੇ ਦਸਵੇਂ ਆਸਨ, ਉਪਰ ਪਰੇ ਪਰੇ ਅਪਰੰਪਰ, ਜਿਨ ਆਪੇ ਆਪ ਉਪਾਇਆ, ਗੁਰਮੁਖ ਲੇਵੋ ਹਰ ਲਿਵ ਤਰੀਏ, ਆਕੁਰ ਗਾਏ ਜਮਤੇ ਕਿਆ ਡਰੀਏ, ਜਤ ਜਤ ਦੇਖੋ ਤਤ ਤਤ ਤੁਮ ਹੀ, ਅਵਰ ਨਾ ਦੁਤੀਆ ਗਾਇਆ, ਸੱਚ ਹਰ ਨਾਮ ਸੱਚ ਹੈ ਸਰਣਾ, ਸਤਿਗੁਰ ਸ਼ਬਦ ਜਿਤੇ ਲਗ ਤਰਣਾ, ਅਕਥ ਕਥੇ ਦੇਖੇ ਅਪਰੰਪਰ, ਹੁਣ ਗਰਭ ਨਾ ਜੋ ਨੀ ਜਾਇਆ, ਸੱਚ ਬਿਨ ਸੰਤੋਖ ਨ ਪਾਵੇ, ਬਿਨ ਗੁਰ ਮੁਕਤ ਨ ਆਵੇ ਜਾਵੇ, ਮੂਲ ਮੰਤਰ ਹਰ ਨਾਮ ਰਸਾਇਣ, ਕਉ ਨਾਨਕ ਪੂਰਾ ਪਾਇਆ, ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਓ ਸਮੁੰਦ ਅਥਾਓ ਮਹਾਂਵਿਖ ਪਰਿਆ, ਰਹਿ ਅਤੀਤ ਗੁਰਮਤਲੇ ਉਪਰ, ਹਰ ਨਿਰਪੋ ਕਹਿ ਕਰ ਪਾਇਆ, ਝੂਠੀ ਜਗਜ ਕੀ ਤਰਾਈ, ਬਿਰਮ ਨ ਲਾਗੇ ਆਵੇ ਜਾਈ, ਨਾਮ ਸਾਰ ਚੱਲੇ ਅਭਮਾਨੀ, ਉਬਜੇ ਬਿਨ ਸੁਖ ਪਾਇਆ, ਉਬਜੇ ਬਿਨ ਸੇ ਬੰਧਨ ਬੰਧੇ, ਹੋਮੇ ਮਾਇਆ ਕੇ ਗਲ ਫੰਦੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਸੋ ਜੰਪੁਰ ਬੰਦ ਚਲਾਇਆ, ਗੁਰ ਬਿਨ ਮੋਖ ਮੁਕਤ ਕਿਉਂ ਪਾਈਏ, ਬਿਨ ਗੁਰ ਰਾਮ ਨਾਮ ਕਿਉਂ ਧਿਆਈਏ, ਗੁਰਮਤ ਲਿਓ ਤਰੋ ਪਵਦੁੱਤਰ,
ਮੁਕਤ ਪਏ ਸੁ ਪਾਇਆ। ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਤਾਰੇ। ਗੁਰਮਤ ਲਿਓ ਪਰਮ ਪਦ ਪਾਈਏ, ਨਾਨਕ ਗੁਰ ਪਰਮ ਚੁਕਾਇਆ। ਗੁਰਮਤ ਲਿਓ ਤਰੋ ਸਤਾਰੀ, ਆਤਮ ਚੀਨੋ ਹਿਰਦੇ ਮੁਰਾਰੀ। ਜਾਂ ਕੇ ਫਾਹੇ ਕਾਟੇ ਹਰ ਜਪ, ਅਕੋਲ ਨਿਰੰਜਨ ਪਾਇਆ। ਗੁਰਮਤ ਪੰਜ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਈ। ਮਾਨ ਮੁਖ ਨਾਮ ਜਪੋ ਜਗ ਜੀਵਨ, ਅੰਤਰ ਅਲਖ ਲਖਾਇਆ। ਗੁਰਮੁਖ ਬੂਝੇ ਸ਼ਬਦ ਪਤੀਜੇ, ਉਸ ਨਿੰਦਾ ਕਿਸ ਕੀ ਕੀਜੇ। ਕੀਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਪਾਇਆ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ। ਘੜ ਘੜ ਪੋਗੇ ਪੋਗਣ ਹਾਰ, ਰਹਿ ਅਤੀਤ ਸਬਾਇਆ। ਗੁਰਮਤ ਬੋਲੋ ਹਰ ਜਾ ਸੂਚਾ, ਗੁਰਮੁਖ ਆਖੀ ਦੇਖੋ ਊਚਾ। ਤ੍ਰਵਣੀ ਨਾਮ ਸੁਣੇ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ। ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ। ਲਭ ਲੋਭ ਤਜ ਹੋ ਨਚਿੰਦਾ, ਪ੍ਰਮ ਕਾ ਸੰਗਲ ਤੋੜ ਨਿਰਾਲਾ। ਹਰ ਅੰਤਰ ਹਰ ਸਪਾਇਆ, ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੇ। ਐਨਸ ਜੋਤ ਨਿਰੰਤਰ ਪੇਖੇ, ਆਨੰਦ ਰੂਪ ਅਨੂਪ ਸਰੂਪਾ। ਗੁਰਪੂਰੇ ਦੇਖਾਇਆ, ਸਤਿਗੁਰੂ ਮਿਲੋ ਆਪੇ ਪ੍ਰਤਾਰੇ। ਸਦਕਰ ਸੂਰ ਦੀਪ ਗਏਣਾਰੇ, ਦੇਖ ਅਦਿਸ਼ਟ ਰਹੋ ਲਿਵ ਲਾਗੀ। ਸਭ ਥਿਰ ਪੁਣ ਬ੍ਰਹਮ ਸੁਭਾਇਆ, ਅੰਮ੍ਰਿਤ ਪਾਏ ਤਿਸਨਾ ਪੋ ਜਾਏ। ਅਨਪੋ ਪਦ ਪਾਵੇ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ। ਨਿਰਮਲ ਸ਼ਬਦ ਕਮਾਇਆ, ਅਦਿਸ਼ਟਿਆ ਗੋਚਰ ਨਾਮ ਅਪਾਰਾ। ਆਤਸ ਮੀਠਾ ਨਾਮ ਪਿਆਰਾ, ਨਾਨਕ ਕਹੋ ਜੁਗ ਜੁਗ ਹਰ ਜਾ ਦੀਜੈ। ਹਰ ਜਪਗੇ ਅੰਤਰ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ। ਹਰ ਜਪਤੇ ਮਨ ਮਨ ਤੇ ਤੀਰਾ, ਦੋ ਕੱਟ ਕੱਟ ਪਉ ਪੰਜਨ ਪਾਈਏ। ਬਹੁੜ ਜੈ ਮਨਾ ਜਾਇਆ, ਭਗਤ ਹੇਤ ਗੁਰ ਸ਼ਬਦ ਤਰੰਗਾ। ਹਰ ਜਿਸ ਨਾਮ ਪਦਾਰਥ ਮੰਗਾ, ਹਰ ਭਾਵੇ ਗੁਰਮੇਲ ਮਿਲਾਏ। ਹਰ ਤਾਰੇ ਜਗਤ ਸਬਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ। ਜਮ ਕੰਕਰ ਕਾਲ ਸੇਵਕ ਭਗਤਾ ਕੇ, ਊਤਮ ਸੰਗਤ ਗਤਨਿਤ ਊਤਮ। ਜਗ ਪਉਜਲ ਪਾਰ ਤਰਾਇਆ, ਕਿਉ ਭਵਜਲ ਜਗਤ ਸਤਿਗੁਰ ਤਰੀਏ।

ਆਪ ਅਤੀਤ ਅਜੋ ਨਹੀਂ ਸੰਭੋ, ਨਾਨਕ ਗੁਰਮਤਿ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੇ, ਸੋ ਨਿਰਭਉ ਗੁਰ ਸ਼ਬਦ ਪਛਾਣੇ, ਅੰਤਰ ਦੇਖ ਨਿਰੰਤਰ ਬੂਝੇ, ਅੰਤਰ ਮੰਡੋ ਲਾਇਆ, ਨਿਰਭਉ ਸੋ ਅਬ ਅੰਤਰ ਵਸਿਆ, ਤੈਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਏ, ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੇ, ਰਹਿ ਅਲਿਪਤ ਚਲਤੇ ਕਰਿਆਣੇ, ਉਪਰ ਆਦ ਸਰਬ ਤਿਉ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੇ ਹਾਰ ਅਪਾਰਾ, ਕੀਤੇ ਕਾ ਨਾਹੀ ਕਿਉ ਚਾਰਾ, ਜੀ ਉਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ, ਹੁਕਮ ਚਲਾਏ ਰਹਿਆ ਪਰ ਪੂਰੇ, ਕਿਸ ਨੇੜੇ ਕਿਸੇ ਅੱਖਾਂ ਦੂਰੇ, ਗੋਬਤ ਪ੍ਰਗਟ ਹਰ ਕੜਕੜ ਦੇਖੋ, ਵਰਤੇ ਤਾਕ ਸੁਭਾਇਆ, ਜਿਸ ਕੋ ਮੇਲੇ ਸੁਰਤ ਸੁਮਾਏ, ਗੁਰਸਬਦੀ ਹਰ ਨਾਮ ਤੇ ਆਏ, ਆਨੰਦ ਰੂਪ ਅਨੂਪ ਅਗੋਚਰ, ਗੁਰ ਮਿਲੇ ਭਰਮ ਜਾਇਆ, ਮਨ ਤਨ ਤੰਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ, ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ, ਜਿਸ ਕੋ ਨਦਰ ਕਰੇ ਗੁਰ ਪੂਰਾ, ਸਬਦ ਮਿਲਾਏ ਗੁਰਮਤਿ ਸੂਰਾ, ਨਾਨਕ ਗੁਰ ਕੇ ਚਰਨ ਸਰੇਵ ਹੋ, ਜਿਨ ਪੂਲਾ ਮਾਰਗ ਪਾਇਆ, ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕਹੇ, ਹਰ ਦਰ ਗੇ ਜਸ ਗਾਇਆ, ਸਤਿਗੁਰ ਮਿਲੇ ਤਾਂ ਮੈਲ ਬੁਲਾਏ, ਸਾਚੀ ਦਰ ਗੇ ਗਤ ਪਦ ਪਾਏ, ਸਾਗਤ ਠੌਰ ਨਹੀਂ ਹਰ ਮੰਦਰ, ਜਨਮ ਮਰੇ ਦੁਖ ਪਾਇਆ, ਸੇਵੋ ਸਤਿਗੁਰ ਸਮੁੰਦ ਅਥਾਹ, ਪਾਵੋ ਨਾਮ ਰਤਨ ਤਨ ਲਾਹ, ਵਿਖਿਆ ਮਲ ਜਾਏ ਅੰਮ੍ਰਿਤ ਸਰਨਾਭੋ, ਗੁਰ ਸਰ ਸੰਤੋਖ ਪਾਇਆ, ਸਤਿਗੁਰ ਸੇਵੋ ਸੰਕਣ ਕੀਜੈ, ਆਸਾ ਮਾਏ ਨਿਰਾਸ ਰਖੀਜੈ, ਸੰਸਾ ਦੁਖ ਬਿਨਾ ਸੁਨ ਸੇਵੋ, ਫਿਰ ਬਹੁੜ ਰੋਗ ਨਾ ਲਾਇਆ, ਸਾਚੇ ਭਾਵੇ ਤਿਸ ਵੜੀ ਆਏ, ਕੌਣ ਸੋ ਦੂਜਾ ਤੇ ਸਮਝਾਏ, ਹਰ ਗੁਰਮੂਰਤ ਏਕਾ ਵਰਤ ਹੈ, ਨਾਨਕ ਹਰ ਗੁਰ ਪਾਇਆ, ਵਾਚੇ ਪੁਸਤਕ ਵੇਦ ਪੁਰਾਨਾ, ਇਕ ਬਹਿ ਸੁਨੇ ਸੁਨਾਵੇ ਕਾਨਾ, ਅਜਗਰ ਕਾਪਟ ਕਹੋ ਕਿਉ ਖੁੱਲੇ, ਬਿਰ ਸਤਿਗੁਰ ਤਤ ਨ ਪਾਇਆ, ਕਰੇ ਵਿਭੂਤ ਲਗਾਵੇ ਭਸਮੈ, ਅੰਤਰ ਕਰੋ ਚਿੰਡਾ ਸੋਹੋ ਮੈਂ, ਪਾਖੰਡ ਕੀਨੇ ਜੋਗ ਨ ਪਾਈਏ, ਬਿਨ ਸਤਿਗੁਰ ਅਲੱਖ ਨ ਪਾਇਆ, ਤੀਰਥ ਵਰਤ ਨੇਮ ਕਰੇ ਉਦਿਆਨਾ, ਜਤ ਸਤ ਸੰਜਮ ਕਥੇ ਗਿਆਨਾ, ਆਰਾਮ ਨਾ ਬੇਨ ਕਿਉ ਸੁਖ ਪਾਈਏ, ਬਿਨ ਸਤਿਗੁਰ ਪਰਮ ਨ ਜਾਇਆ, ਨਿਉਲੀ ਕਰਮ ਭੁਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰਸੋ, ਗੁਰ ਸ਼ਬਦ ਮਹਾਰਸ ਪਾਇਆ, ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਾ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲੱਖ ਲਖਾਇਆ, ਮਾਰੂ ਸੋਲਖੇ ਮਹੱਲਾ ਤੀਜਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਹੁਕਮੀ ਸਹਿਜੇ ਸਿਰ ਚੋ ਪਾਈ, ਕਰ ਕਰ ਵੇਖੇ ਆਪਣੀ ਵਡਿਆਈ, ਆਪੇ ਕਰੇ ਕਰਾਏ ਆਪੇ, ਹੁਕਮੇ ਰਹਿਆ ਸੁਮਾਈ ਹੈ, ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੇ ਕਉ ਵਿਚਾਰਾ, ਆਪੇ ਨਦਰ ਕਰੇ ਸੋ ਪਾਏ, ਆਪੇ ਮੇਲ ਮਿਲਾਈ ਹੈ, ਆਪੇ ਮੇਲੇ ਦੇ ਵਡਿਆਈ, ਗੁਰ ਪ੍ਰਸਾਦੀ ਕੀਮਤ ਪਾਈ, ਮਾਨਮੁਖ ਬਹੁਤ ਫਿਰੇ ਬਿਲ ਲਾਂਦੀ, ਦੂਜੇ ਪਾਏ ਖੁਆਈ ਹੈ, ਹੋਮੇ ਮਾਇਆ ਵਿਚੇ ਪਾਈ, ਮਾਨਮੁਖ ਫੁੱਲੇ ਪਤ ਗਵਾਈ, ਗੁਰਮੁਖ ਹੋਵੇ ਸੋ ਨਾਏ ਰਚ, ਸੱਚ ਰਿਹਾ ਸਮਾਈ ਹੈ, ਗੁਰ ਤੇ ਗਿਆਨ ਨਾਮ ਰਤਨ ਪਾਇਆ, ਮਨਸਾ ਮਾਰ ਮਨਮਾਏ ਸੁਮਾਇਆ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ, ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਤਾ, ਸਹਿਜ ਮਤੇ ਬਣਿਆਈ ਹੈ, ਦੁਖ ਨਿਵਾਰਨ ਗੁਰ ਤੇ ਜਾਤਾ, ਆ ਮਿਲਿਆ ਜਗ ਜੀਵਨ ਦਾਤਾ, ਜਿਸ ਨੂੰ ਲਾਏ ਸੋਈ ਬੂਝੇ,

ਸੱਚੇ ਸਬਦ ਦਾ ਸਤਿਗੁਰ ਸੇਵ ਹੈ, ਜਰਾ ਜਮ ਤੇ ਜੋਏ ਨਾ ਸਕ ਹੈ, ਸੱਚ ਇਸਿਓ ਬਣੇ ਆਈ ਹੈ, ਤਿਸ਼ਨ ਅਗਨ ਜਲ ਇਸ ਸੰਸਾਰਾ, ਜਲ ਜਲ ਖਪੇ ਬਹੁਤ ਬੇਕਾਰਾ, ਮਨਮੁਖ ਠੌਰ ਨਾ ਪਾਏ ਕਭੂ, ਸਤਿਗੁਰ ਬੂਝ ਬੁਝਾਈ ਹੈ, ਸਤਿਗੁਰ ਸੇਵ ਸੇਵਟ ਭਾਗੀ, ਸੱਚ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨੇ ਕੇਵਲ, ਤਿਸ਼ਨਾ ਸ਼ਬਦ ਬੁਝਾਈ ਹੈ, ਸੱਚਾ ਸਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੇ ਕਿਨੇ ਪਛਾਣੀ, ਸੱਚੇ ਸ਼ਬਦ ਰਤੇ ਬੈਰਾਗੀ, ਆਮਣ ਜਾਣ ਰਖਾਈ ਹੈ, ਸ਼ਬਦ ਬੁਝੇ ਸੋ ਮਹਿਲ ਚੁਕਾਏ, ਨਿਰਮਲ ਨਾਮ ਸੇ ਮਨ ਆਏ, ਸਤਿਗੁਰੇ ਆਪਣਾ ਸਦਗੀ ਸੇਵ ਹੈ, ਹਉਮੈ ਵਿੱਚੋਂ ਜਾਈ ਹੈ, ਗੁਰ ਤੇ ਬੂਝੇ ਤਾਂ ਦਰ ਸੂਝੈ, ਨਾ ਵਿਖੂਣਾ ਕਲਕਤ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤਿਸਨਾ ਭੂ ਗਵਾਈ ਹੈ, ਆਪੇ ਆਪ ਮਿਲੇ ਤਾਂ ਬੂਝੈ, ਗਿਆਨ ਵਿਖੂਣਾ ਕਿਸ਼ੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ, ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੇ ਤੁਰ ਫੁਰਮਾਇਆ, ਸਤ ਸੰਗਤ ਮੈਂ ਤਿਨਹੀਂ ਵਸਾ, ਜਿਨ ਕੋ ਤੁਰ ਲਿਖ ਪਾਈ ਹੈ, ਆਪਣੀ ਨਦਰ ਕਰੇ ਸੋ ਪਾਏ, ਸੱਚੇ ਸਮਤਾੜੀ ਚਿਤ ਲਾਏ, ਨਾਨਕ ਦਾਸ ਕਹੇ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ, ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੇ ਸਭ ਸੋਈ।

ਸਾਰਾ ਹੋਰਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੇ, ਗੁਰ ਪ੍ਰਸਾਦੀ ਜਮਕਾ ਪਾਉ ਪੱਗ। ਅੰਤਰ ਸਬਦ ਸਦਾ ਸੁਖਦਾਤਾ, ਗੁਰਮੁਖ ਬੂਝੇ ਕੋਈ ਹੈ। ਆਪੇ ਮੇਲੇ ਮੇਲ ਮਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ। ਅਨ ਦਿਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆ ਮਿਲਿਆ ਸਭਨਾ ਕਾ ਦਾਤਾ। ਹਉਮੈ ਮਾਰ ਤਿਸ਼ਨਾ ਅਗਨ ਨਿਵਾਰੀ, ਸਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੇ ਤਾਂ ਆਖੀ ਸੂਝੈ।

ਜਗਤ ਸੁਧ ਹੋਮੇ ਮਲ ਲਾਈ ਜੇ ਸੋ ਧੋਵੇ ਤਾਂ ਮੈਲ ਨਾ ਜਾਈ ਸਬਦ ਧੋਪੇ ਤਾਂ ਖੱਚੀ ਹੋਵੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰ ਹੈ ਮਰ ਮਰ ਜੰਮੈ ਸਬਦ ਨਾ ਵਿਚਾਰ ਹੈ ਅੰਤਰ ਮਾਇਆ ਮੋਹ ਗੁਬਾਰਾ ਜੋ ਸੁਪਨੇ ਸੁਧ ਨਾ ਹੋਈ ਹੈ ਇਕ ਪੰਚਾ ਮਾਰ ਸਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵਡਭਾਗੇ ਅੰਤਰ ਸਾਚ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਜਾਪੈ ਰਸ ਦਾ ਸ਼ਬਦ ਰਵੇ ਕਟ ਅੰਤਰ ਰਸਨਾ ਰਸ ਚਾਖੇ ਸਸੋਈ ਹੈ ਹੋਮੇ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੇ ਉਰਤਾਰੇ ਏਕ ਸਿਬਿਨ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਦੇਨ ਸਤਿਗੁਰ ਸਹਿਜ ਕਿਨੇ ਨਹੀਂ ਪਾਇਆ ਗੁਰਮੁਖ ਬੂਝੇ ਸੱਚ ਸਮਾਇਆ ਸੱਚਾ ਸੇਵ ਸ਼ਬਦ ਸੱਚ ਰਾਤੇ ਹੋਮੇ ਸ਼ਬਦੇ ਖੋਈ ਹੈ ਆਪੇ ਗੁਣਦਾਤਾ ਵਿਚਾਰੀ ਗੁਰਮੁਖ ਦੇਵ ਹੈ ਪੱਕੀ ਸਾਰੀ ਨਾਨਕ ਨਾਮ ਸਮਾਵੇ ਸੱਚ ਹੈ ਸੱਚੇ ਤੇ ਪਦ ਹੋਈ ਹੈ ਮਾਰੂ ਮਹੱਲਾ ਤੀਜਾ ਜਗ ਜੀਵਨ ਸੱਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨੇ ਆਪ ਪਛਾਤਾ ਆਪੇ ਆ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੇ ਪਦ ਪਾਈ ਹੈ ਗੁਰਮੁਖ ਨਾਮ ਮਿਲੇ ਵਡਿਆਈ ਮਨੁੱਖ ਨਿੰਦਕ ਪਾਤ ਗਵਾਈ ਨਾਮ ਰਤੇ ਪਰਮਹੰਸ ਵੈਰਾਗੀ ਨਿਰਕਰ ਤਾੜੀ ਲਾਈ ਹੈ ਸ਼ਬਦ ਮਰੇ ਸੋਈ ਜਨ ਪੂਰਾ ਸਤਿਗੁਰ ਆਗ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਭਾਏ ਸੁਪਾਈ ਹੈ ਪੜ ਪੰਡਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ ਪੜ ਥਾ ਕੇ ਸਾਂਤ ਨਾ ਆਈ ਹੈ ਇਕ ਭਸਮ ਲਗਾਏ ਫਿਰੇ ਪੇਖ ਧਾਰੀ ਬਿਨ ਸਬਦੇ ਹੋਮੇ ਕਿਨ ਮਾਰੀ ਅਣ ਦਿਨ ਜਲਤ ਰਹਿ ਦਿਨ ਰਾਤੀ ਪਰਮ ਪੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸਬਦ ਮੋਏ ਹਰ ਨਾਮ ਨਿਵਾਸੀ ਅਣ ਦਿਨ ਸਦਾ ਰਹਿ ਰੰਗ ਰਾਤੇ ਭਾਏ ਭਾਏ ਭਗਤ ਚਿਤ ਲਾਈ ਹੈ ਮਨੁੱਖ ਨਿੰਦਾ ਕਰ ਕਰ ਵਿਗੁਤਾ ਅੰਤਰ ਲੋਭ ਪੌਂਕੇ ਜਿਸ ਕੁੱਤਾ ਜਮ ਕਾਲ ਕਦੇ ਨਾ ਛੋਡੇ ਅੰਤ ਗਿਆ ਪਛਤਾਈ ਹੈ ਸੱਚੇ ਸ਼ਬਦ ਸੱਚੀ ਪਦ ਹੋਈ ਬਿਨ ਨਾਵੇ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਿਰਸ ਨਾਮ ਰਤੇ ਨਿਰੰਕਾਰੀ ਜਿਸ ਨੂੰ ਆ ਮਲਾਏ ਸੋ ਬੂਝੇ ਭਗਤ ਪਾਏ ਪਉ ਜਾਈ ਹੈ ਇਸਨਾਨ ਦਾਨ ਕਰੇ ਨਹੀਂ ਬੂਝੇ ਇਕ ਮਨੁਆ ਮਾਰ ਮਨੇ ਸਿਉ ਲੂਝੇ

ਆਪੇ ਨਦਰ ਕਰੇ ਮਨ ਵਸਿਆ, ਮੇਰੇ ਪ੍ਰਾਵਿਓ ਫੁਰਮਾਈ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਮਾਨਮੁਖ ਸੇਵ ਨਾ ਜਾਣਨ ਕਾਚੇ। ਆਪੇ ਕਰਤਾ ਕਰ ਕਰ ਵੇਖੈ, ਜਿਉ ਭਾਵੇ ਤਿਉ ਲਾਈ ਹੈ। ਜੁਗ ਜੁਗ ਸਾਚਾ ਏਕੋ ਦਾਤਾ, ਪੂਰੇ ਭਾਗ ਗੁਰਸ਼ਬਦ ਪਛਾਤਾ। ਸ਼ਬਦ ਮਿਲੇ ਸੇ ਵਿਛੜੇ ਨਾਹੀ, ਨਦਰੀ ਸਹਿਜ ਮਿਲਾਈ ਹੈ। ਹਉਮੈ ਮਾਇਆ ਮਹਿਲ ਕਮਾਇਆ, ਮਰ ਮਰ ਜੰਮੈ ਦੂਜਾ ਪਾਇਆ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਮਾਨ ਦੇਖੋ ਲਿਵ ਲਾਈ ਹੈ। ਜੋ ਤੁ ਪਾਵੇ ਸੋਈ ਕਰਸੀ, ਆਪ ਹੋਆ ਨਾ ਕਿਛ ਹੋਸੀ। ਨਾਨਕ ਨਾਮ ਮਿਲੇ ਵਡਿਆਈ, ਦਰ ਸਾਚੇ ਪਦ ਪਾਈ ਹੈ। ਮਾਰੂ ਮਹੱਲਾ ਤੀਜਾ, ਜੋ ਆਇਆ ਸੋ ਸਭ ਕੋ ਜਾਸੀ। ਦੂਜੇ ਪਾਏ ਵਾਧਾ ਜਮ ਫਾਸੀ, ਸਤਿਗੁਰ ਰਾਖੇ ਸੇ ਜਨ ਉਭਰੇ। ਸਾਚੇ ਸਾਚ ਸਮਾਈ ਹੈ, ਆਪੇ ਕਰਤਾ ਕਰ ਕਰ ਵੇਖੈ। ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ। ਗੁਰਮੁਖ ਗਿਆਨ ਇਸ ਸਭ ਕੁਛ ਸੂਝੈ, ਅਗਿਆਨੀ ਅੰਧ ਕਮਾਈ ਹੈ। ਮਨਮੁਖ ਸਹਿਸਾ ਬੂਝ ਨ ਪਾਈ, ਮਰ ਮਰ ਜੰਮੇ ਜਨਮ ਗਵਾਈ। ਗੁਰਮੁਖ ਨਾਮ ਰਤੇ ਸੁਖ ਪਾਇਆ, ਸਹਿਜੇ ਸਾਚ ਸਮਾਈ ਹੈ। ਤੰਦੇ ਧਾਵਤ ਮਨ ਭਇਆ ਮਨੂਰਾ, ਫਿਰ ਹੋਵੇ ਕੰਚਨ ਪੇਟੈ ਗੁਰਪੂਰਾ। ਆਪੇ ਬਖਸ ਲਏ ਸੁਖ ਪਾਏ, ਪੂਰੇ ਸ਼ਬਦ ਮਿਲਾਈ ਹੈ। ਦੁਰਮਤ ਝੂਠੀ ਬੁਰੀ ਬੁਰਿਆਰ, ਔਗੁਣਿਆਰੀ ਔਗੁਣਿਆਰ। ਕੱਚੀ ਮਤ ਫੀਕਾ ਮੁਖ ਬੋਲੇ, ਦੁਰਮਤ ਨਾਮ ਨ ਪਾਈ ਹੈ। ਔਗੁਣਿਆਰੀ ਕੰਤ ਨ ਭਾਵੇ, ਮਨ ਕੀ ਜੂਠੀ ਜੂਠ ਕਮਾਵੇ। ਪਿਰਕਾ ਸਾਉ ਨ ਜਾਣੇ ਮੂਰਖ, ਬਿਨ ਗੁਰ ਬੂਝ ਨ ਪਾਈ ਹੈ। ਦੁਰਮਤ ਖੋਟੀ ਖੋਟ ਕਮਾਵੇ, ਸੀਗਾਰ ਕਰੇ ਪਿਰ ਖਸਮ ਨ ਪਾਵੇ। ਗੁਣਵੰਤੀ ਸਦਾ ਪਿਰ ਰਾਵੇ, ਸਤਿਗੁਰ ਮੇਲ ਮਿਲਾਈ ਹੈ। ਆਪੇ ਹੁਕਮ ਕਰੇ ਸਾ ਵੇਖੈ, ਇਕ ਨਾ ਬਖਸ ਲਏ ਤੁਰ ਲੇਖੈ। ਅਨ ਦਿਨ ਨਾਮ ਰਤੇ ਸਦ ਪਾਇਆ, ਆਪੇ ਮੇਲ ਮਿਲਾਈ ਹੈ। ਹਉਮੈ ਧਾਤ ਮੋਹ ਰਸ ਲਾਈ, ਗੁਰਮੁਖ ਲਿਵ ਸਾਚੀ ਸਹਿ ਸਮਾਈ। ਆਪੇ ਮਿਲੈ ਆਪੇ ਕਰ ਵੇਖੈ, ਬਿਨ ਸਤਿਗੁਰ ਬੂਝ ਨ ਪਾਈ ਹੈ। ਇਕ ਸ਼ਬਦ ਵਿਚਾਰ ਸਦਾ ਜਨ ਜਾਗੇ, ਇਕ ਮਾਇਆ ਮੋਹ ਸੋਏ ਰਹੇ ਅਭਾਗੇ। ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰਤਾਰੇ। ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੇ ਨਾਮ ਸਮਾਈ ਹੈ। ਦੂਜੇ ਪਾਏ ਫਿਰੇ ਦੇਵਾਨੀ, ਮਾਇਆ ਮੋਹ ਦੁਖ ਮਾਏ ਸਮਾਨੀ। ਬਹੁਤੇ ਪੇਖ ਕਰੇ ਨਹਿ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ।

ਆਪੇ ਭੁਗਤਾ, ਆਪੇ ਸੰਜਮੇ ਆਪੇ ਜੂਤਾ, ਆਪੇ ਨਿਰਮਲ ਮਿਹਰਵਾਨ ਮਸੂਦਨ, ਜਿਹਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਏਕੋ ਜਾਤਾ, ਕਾੜ ਕਾਟ ਵਸ ਰਹਿਆ ਜਗ ਜੀਵਨ ਦਾਤਾ, ਇਕ ਤੈ ਗੋਬਤ ਪ੍ਰਗਟ ਗਏ ਆਪੇ, ਗੁਰਮੁਖ ਭ੍ਰਮ ਪਹੁ ਜਾਈ ਹੈ। ਗੁਰਮੁਖ ਹਰ ਜੂ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜੇ ਤੂੰ ਦੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾਰਾ ਹੀ ਗੈਰ ਗੰਭੀਰ ਹੈ, ਸਭ ਜਗ ਹੈ।

ਦੀ ਮਨ ਮਸਾਈ ਆਪੇ ਆਇਵਸਿਆ ਕਟਯੰਤਰ ਟੂਟੀ ਜਮ ਕੀ ਫਾਸੀ ਹੈ ਕਿਸ ਸੇਵੀ ਤੈ ਕਿਸ ਸਾਲਾਹੀ ਸਤਿਗੁਰ ਸੇਵੀ ਸਬਦ ਸਲਾਹੀ ਸੱਚੇ ਸਬਦ ਸਦਾ ਮਦ।

ਸ਼ਾਮ ਕਾਲ ਘੜੀ ਮੁਹਤ ਨਿਹਾਲੇ ਅਣ ਦਿਨ ਆਰ ਜਾ ਸ਼ੀਜੇ ਅੰਤਰ ਲੋਭ ਕਰੇ ਨੀ ਬੂਝੇ ਸਿਰ ਉਪਰ ਜਮਕਾਲ ਨਾ ਸੂਝੇ ਇਥੇ ਕਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੇ ਹੇ ਜੋ ਸਚ ਲਾਗੇ ਤਿੰਨ ਸਾਚੀ ਸੋਏ ਦੂਜੇ ਲਾਗੇ ਮਨਮੁਖ ਰੋਏ ਦੋਵਾਂ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੇ ਹੇ ਗੁਰ ਕੇ ਸ਼ਬਦ ਸਦਾ ਜਨ ਸੋਹੈ ਨਾਮ ਰਸਾਇਣ ਇਹੋ ਮਨ ਮੋਹ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਗੁਰਮਤੀ ਹਰ ਨਾਮ ਭੀਜੇ ਹੇ ਸਭਨਾ ਵਿਚ ਵਰਤੇ ਇਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਹਉਮੈ ਮਾਰਸ ਦਾ ਸੁਖ ਪਾਇਆ ਨਾਏ ਸਾਚੇ ਅੰਮ੍ਰਿਤ ਪੀਜੇ ਹੇ ਕਿਲ ਵਿਖ ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰਾ ਸਭ ਕਿਸੇ ਆਪੇ ਆਪ ਵਰਤੇ ਗੁਰਮੁਖ ਤਨ ਮਨ ਭੀਜੇ ਹੇ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ।

ਕਰਮ ਕਮਾਵੇ। ਸਤਿਗੁਰ ਪੇਟੇ ਤਾਂ ਮੁਕਤ ਪਾਈਏ, ਹਰ ਹਰ ਸਨਾ ਪੀਜੈ ਹੇ। ਮਨਮੁਖ ਅੰਤਰ ਭਗਤ ਨਾ ਹੋਈ, ਗੁਰਮੁਖ ਭਗਤ ਸਾਂਤ ਸੁਖ ਹੋਈ। ਪਵਿੱਤਰ ਪਾਵਨ ਸਦਾ ਹੈ ਬਾਣੀ, ਗੁਰਮਤ ਅੰਤਰ ਪੀਜੈ ਹੇ। ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ, ਤ੍ਰੈ ਗੁਣ ਬੱਧਕ ਮੁਕਤ ਨਰਾਰੀ। ਗੁਰਮੁਖ ਗਿਆਨ ਏਕੋ ਹੈ ਜਾਤਾ, ਅਨਦਿਨ ਨਾਮ ਰਵੀਜੈ ਹੇ। ਵੇਦ ਪੜੇ ਹਰ ਨਾਮ ਨ ਬੂਝੇ, ਮਾਇਆ ਕਾਰਣ ਪੜ ਪੜ ਲੂਝੇ। ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀਜੈ ਹੇ। ਵੇਦ ਬਾਦ ਸਭ ਆਖ ਵਖਾਣ ਹੈ, ਨਾ ਅੰਤਰ ਪੀਜੇ ਨਾ ਸ਼ਬਦ ਪਛਾਣ ਹੈ। ਪੁੰਨ ਪਾਪ ਸਾ ਵੇਦ ਰੜਾਇਆ, ਗੁਰਮੁਖ ਅੰਮ੍ਰਿਤ ਪੀਜੈ ਹੇ। ਆਪੇ ਸੱਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨਾ ਕੋਈ। ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਹੇ। ਮਾਰੂ ਮਹੱਲਾ ਤੀਜਾ, ਸੱਚੇ ਸੱਚਾ ਤਖਤ ਰਚਾਇਆ। ਨੇ ਘਰ ਵਸਿਆ ਤਿੱਥੇ ਮੋਹ ਨਾ ਮਾਇਆ, ਸਦਗੀ ਸੱਚ ਵਸਿਆ ਕਟ ਅੰਤਰ।

ਤੀਜਾ ਆਪੇ ਆਪ ਪਾਏ ਉਪੰਨਾ ਸਮੇ ਵਰਤ ਏਕ ਪ੍ਰਸ਼ੰਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਪਛਾਤਾ ਹੇ ਜਿਨ ਬ੍ਰਹਮਾ ਬੇਸਨ ਵਹੇਸ ਉਪਾਏ ਸਿਰਸ ਤੰਦੇ ਆਪੇ ਲਾਏ ਜਿਸ ਭਾਵੇ ਤੇ ਆਪੇ ਮਿਲੇ ਜਿਨ ਗੁਰਮੁਖ ਏਕੋ ਜਾਤਾ ਹੇ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਚਿਤੇ ਵਿਕਾਰਾ ਸਿਰ ਸਾਚਾ ਸਾਲਾ ਹੀ ਸਦ ਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੇ ਇਕ ਮੂਲ ਲੱਗੇ ਉਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਾਲ ਤਿੰਨ ਜਨ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੇ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੇ ਤੋਲੇ ਤੋਲ ਜਿਉਂ ਪਾਵੇ ਤਿਉਂ ਰਾਖੇ ਰਹਿਣਾ ਗੁਰਮੁਖ ਏਕੋ ਜਾਤਾ ਹੇ ਜਾਂ ਤੂੰ ਭਾਣਾ ਤਾਂ ਸੱਚੀ ਕਾਰੇ ਲਾਏ ਅਵਗੁਣ ਛੋੜ ਗੁਣਮਾਏ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੇ ਸਬਦ ਪਛਾਤਾ ਹੇ ਜੈ ਦੇਖਾਂ ਤੈ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸਮੇ ਪ੍ਰਭ ਏਕ ਸਮਾਣਾ ਆਪਣੇ ਰੰਗ ਸਦਰਾਤਾ ਹੇ ਕਾਇਆ ਕਾਮਲ ਹੈ ਕੁਮਲਾਣਾ ਮਨਮੁਖ ਸ਼ਬਦ ਨਾ ਬੁਝੇ ਏ ਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੇ ਕੋੜ ਗਈ ਕੇ ਪਾਪ ਨਿਵਾਰੇ ਸਦਾ ਹਰ ਜੀਉ ਰਾਖੇ ਉਰਤਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀਠੇ ਰਾਤਾ ਹੇ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਆਵੇ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਰਾ ਹੇ ਜੋ ਜੁਗ ਏਕੋ ਜਾਤਾ ਹੇ ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੇ ਮਨ ਸਾਚਾ ਸਤ ਸੇਵੇ ਸੁਖ ਦਾਤਾ ਹੇ ਜੈ ਦੇਖਾਂ ਤੂੰ ਸਭਨੀ ਥਾਈ ਪੂਰੇ ਗੁਰਸਾ ਸੋਝੀ ਪਾਈ ਨਾਮੋ ਨਾਮ ਧਿਆਏਗੇ ਸਦਾ ਸਦ ਇਹੋ ਮਨ ਨਾਮੇ ਰਾਤਾ ਹੇ ਨਾਮੇ ਰਾਤਾ ਪਵਿੱਤ ਸਰੀਰਾ ਬਿਨ ਨਾਵੇ ਡੂਬ ਮੋਏ ਬਿਨ ਨੀਰਾ ਆਵੇ ਜਾਵੇ ਨਾਮ ਨਹੀਂ ਬੂਝੇ ਇਕ ਨਾ ਗੁਰਮੁਖ ਸ਼ਬਦ ਪਛਾਤਾ ਹੇ ਪੂਰੇ ਸਤਗੁਰ ਬੂਝ ਬੁਝਾਈ ਬਿਨ ਨਾਵੇ ਮੁਕਤ ਕਿਨੇ ਨਾ ਪਾਈ ਨਾਮੇ ਨਾਮ ਮਿਲੇ ਵਡਿਆਈ ਸਹਿਜ ਰਹੇ ਰੰਗ ਰਾਤਾ ਹੇ ਕਾਇਆ ਨਗਰ ਟਹਿ ਟਹਿ ਟੇਰੀ ਬਿਨ ਸ਼ਬਦੇ ਚੂਕੇ ਨਹੀਂ ਫੇਰੀ ਸਾ ਸਲਾਹੇ ਸਾਜ ਸਮਾਵੇ ਜਿਨ ਗੁਰਮੁਖ ਏਕੋ ਜਾਤਾ ਹੇ ਜਿਸ ਨੂੰ ਨਦਰ ਕਰੇ ਸੋ ਪਾਏ ਸਾਚਾ ਸ਼ਬਦ ਵਸੇ ਮਨ ਆਏ ਨਾਨਕ ਨਾਮ ਰਤੇ ਨਿਰੰਕਾਰੀ ਦਰ ਸਾਚੇ ਸਾਚ ਪਛਾਤਾ ਹੇ ਮਾਰੂ ਸੋਲ ਹੇ ਤੀਜਾ ਆਪੇ ਕਰਤਾ ਸਬਦ ਕਰਣਾ ਜੀ ਜਨ ਸਭ ਤੇਰੀ ਸਰਣਾ ਆਪੇ ਗੁਪਤ ਵਰਤੇ ਸਭ ਅੰਤਰ ਗੁਰ ਕੇ ਸ਼ਬਦ ਪਛਾਤਾ ਹੇ ਹਰ ਕੇ ਭਗਤ ਪਰੇ ਭੰਡਾਰਾ ਆਪੇ ਬਗਸੇ ਸ਼ਬਦ ਵਿਚਾਰਾ ਜੋ ਤੁਦ ਪਾਵੇ ਸੋਈ ਕਰਸੈ ਸੱਤੇ ਸਿਓ ਮਨ ਰਾਤਾ ਹੇ ਆਪੇ ਹੀਰਾ ਰਤਨ ਅਮੁੱਲੋ ਆਪੇ ਨਦਰੀ ਤੋਲੇ ਤੋਲੋ ਜੀ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪ ਪਛਾਤਾ ਹੇ ਜਿਸ ਨੂੰ ਨਦਰ ਹੋਵੇ ਤੁਰ ਤੇਰੀ ਮਰੇ ਨਾ ਜੰਮੇ ਚੂਕੇ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੁਗ ਜੁਗ ਏਕੋ ਜਾਤਾ ਹੇ ਮਾਇਆ ਮੋਹੇ ਸਭ ਜਗਤ ਉਪਾਇਆ ਬ੍ਰਹਮਾ ਬਿਸ਼ਨ ਦੇਵ ਸੁਭਾਇਆ ਜੁਤ ਪਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੇ ਪਾਪ ਪੁੰਨ ਵਰਤੇ ਸੰਸਾਰਾ ਹਰਕ ਸੋਗ ਸਭ ਦੁਖ ਹੈ ਪਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੇ ਕੀਰਤਨ ਕੋਈ ਮੇਟਣ ਹਾਰਾ ਗੁਰ ਕੇ ਸਬਦੇ ਮੋਹ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੇ ਮਾਇਆ ਮੋਹੇ ਹਰ ਸੋ ਚਿੱਤ ਨ ਲਾਗੇ ਦੂਜੇ ਪਾਏ ਕਣਾ ਦੁਖ ਆਗੇ ਮਨਮੁਖ ਪਰਮ ਪੁੱਲੇ ਪੇਖ ਧਾਰੀ ਅੰਤਕਾਲ ਪਛਤਾਤਾ ਹੇ ਹਰ ਕੇ ਪਾਣੇ ਹਰ ਗੁਣ ਗਾਏ ਸਭ ਕਿਲਭਕ ਕਾਟੇ ਦੂਗ ਸੁਭਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੇ ਜਿਸ ਨੂੰ ਨਦਰ ਕਰੇ ਸੋ ਗੁਣ ਨਿਧ ਪਾਏ ਹੋ ਮੇ ਮੇਰਾ ਠਾਕ ਰਹਾਏ ਗੁਣ ਅਵਗੁਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੇ ਮੇਰਾ ਭਵ ਨਿਰਮਲ ਅਤ ਅਪਾਰਾ ਆਪੇ ਮਿਲੇ ਗੁਰ ਸ਼ਬਦ ਵਿਚਾਰਾ ਆਪੇ ਬਗਸੇ ਸਦ ਰੜਾਏ ਮਨ ਤਨ ਸਾਚੇ ਰਾਤਾ ਹੇ ਮਨ ਤਨ ਮਹਿਲਾ ਵਿਚ ਜੋਤ ਅਪਾਰਾ
ਗੁਰਮੁਖ ਬੂਝੇ ਕਰ ਵਿਚਾਰਾ, ਹੋਮੇ ਮਾਰਸ ਦਾ ਮਨ ਨਿਰਮਲ, ਰਸਨਾ ਸੇਵ ਸੁਖਦਾਤਾ ਹੇ, ਗੜਕਾਇਆ ਅੰਦਰ ਬੋ ਹੱਟ ਬਾਜਾਰਾ, ਤਿਸ ਚ ਨਾਮ ਹੈ ਅਤ ਅਪਾਰਾ, ਗੁਰ ਕੇ ਸ਼ਬਦ ਸਦਾ ਦਰ ਸੋਹ ਹੈ, ਹੋਮੇ ਮਾਰ ਪਛਾਤਾ ਹੇ, ਰਤਨ ਅਮੋਲਕ ਅਗਮ ਅਪਾਰਾ, ਕੀਮਤ ਕਵਣ ਕਰੇ ਵੇਚਾਰਾ, ਗੁਰ ਕੇ ਸ਼ਬਦੇ ਤੋਲ ਤੁਲਾਏ, ਅੰਤਰ ਸ਼ਬਦ ਪਛਾਤਾ ਹੇ, ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜੇ ਸ਼ਬਦ ਨਾ ਬੂਝੇ, ਗੁਰਮੁਖ ਵਿਰਲੇ ਜਾਤਾ ਹੇ, ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸਜਦ ਰੜਾਏ, ਨਾਨਕ ਨਾਮ ਮਿਲੇ ਵਡਿਆਈ, ਜੁਗ ਜੁਗ ਏਕੋ ਜਾਤਾ ਹੇ, ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਿਓ ਸਿਰਜਣਹਾਰਾ, ਸਭਦੇ ਦੁੱਖ ਨਿਵਾਰਨ ਹਾਰਾ, ਅਗਮ ਅਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੇ, ਆਪੇ ਸੱਚਾ ਸਤ ਵਰਤਾਏ, ਇਕ ਜਨ ਸੱਚੇ ਆਪੇ ਲਾਏ, ਸਾਚੋ ਸੇਵੇ ਸੱਚ ਕਮਾਵੇ, ਨਾਮੇ ਸੱਚ ਸਮਾਹਾ ਹੇ, ਤੁਰ ਭਗਤਾਂ ਮਿਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸਾਚੀ ਬਾਣੀ ਸਦਾ ਗੁਣ ਗਾਵੇ, ਇਹ ਜਨਮੇ ਕਾ ਲਾਹਾ ਹੇ, ਗੁਰਮੁਖ ਵਣਜ ਕਰੇ ਪਰ ਆਪ ਪਛਾਣੇ, ਇਕ ਬਿਨ ਕੋ ਅਵਰ ਨਾ ਜਾਣੇ, ਸੱਚਾ ਸੌ ਸੱਚੇ ਵਣਜਾਰੇ, ਪੂੰਜੀ ਨਾਮ ਸਾਹਾ ਹੇ, ਆਪੇ ਸਾਜੇ ਸ੍ਰਿਟ ਉਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਸਤਿਗੁਰ ਸੇਵੇ ਸੇ ਜਨ ਸਾਚੇ, ਕਾਟੇ ਜਮਕਾ ਫਾਹਾ ਹੇ, ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹੇ ਦੂਜੇ ਜੰਤ ਪਾਜੇ, ਮਨ ਫਿਰੇ ਸਦਾ ਅੰਧ ਕਮਾਵੇ, ਜਮਕਾ ਜੇਵੜਾ ਗਲ ਫਾਹਾ ਹੇ, ਆਪੇ ਬਖਸੇ ਗੁਰਸੇਵਾ ਲਾਏ, ਗੁਰਮਤੀ ਨਾਮ ਮਨ ਮਸਾਏ, ਅਨਦਨ ਨਾਮ ਧਿਆਏ ਸਾਚਾ, ਇਸ ਜਗ ਮੇ ਨਾਮੋ ਲਾਹਾ ਹੇ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੇ ਮਨ ਵਸਾਈ, ਜਿਨ ਮਨ ਵਸਿਆ ਸੇ ਜਨ ਸੋਹ ਹੈ, ਤਿਨ ਸਿਰ ਚੂਕਾ ਕਾਹਾ ਹੇ, ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ, ਸਦਾ ਸ਼ਬਦ ਸਾਲਾ ਹੀ ਗੁਣਦਾਤਾ, ਲੇਖਾ ਕੋਈ ਨਾ ਮੰਗੇ ਤਾਹਾ ਹੇ, ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ, ਅੰਤ ਨਾ ਪਾਵੇ ਅਲਖ ਅਪੇਵਾ, ਜਿਨ ਕਉ ਨਦਰ ਕਰੇ ਤੂੰ ਆਪਣੀ, ਗੁਰਮੁਖ ਅਲਖ ਲਖਾਹਾ ਹੇ, ਪੂਰੇ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤਾਏ ਨਾਮ ਧਿਆਈ, ਮਹਿਲ ਪਾਏ ਗੁਣ ਗਾਹਾ ਹੇ, ਸੇਵਕ ਸੇਵੇ ਮਨ ਹੁਕਮ ਅਪਾਰਾ, ਮਨ ਹੁਕਮ ਨ ਜਾਣੇ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪਰਵਾਹਾ ਹੇ, ਗੁਰ ਪ੍ਰਸਾਦੀ ਹੁਕਮ ਪਛਾਣੇ, ਆਪ ਤਰਾਖੇ ਇਗਤ ਕਰ ਆਣੇ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾ ਹੇ, ਸਭ ਜਗ ਮੈਂ ਵਰਤੇ ਏਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹ ਹੈ ਸੇ ਜਨ ਨਿਰਮਲ, ਨਿਰਕਰ ਵਾਸਾ ਤਾਹਾ ਹੇ, ਸਦਾ ਭਗਤ ਤੇਰੀ ਸਰਣਾਈ, ਅਗਮ ਅਗੋਚਰ ਕੀਮਤ ਨਹੀਂ ਪਾਈ, ਜਿਉ ਤੁਧ ਭਾਵ ਹੈ ਤਿਉ ਤੂੰ ਰੱਖ ਹੈ, ਗੁਰਮੁਖ ਨਾਮ ਧਿਆਹਾ ਹੇ, ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰੇ ਮਨ ਪਾਵਾਂ, ਨਾਨਕ ਸਾਜ ਕਹੇ ਬੇਨੰਤੀ, ਸਚ ਦੇਵੋ ਸੱਚ ਸਮਾਹਾ ਹੇ, ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਅਨਦਿਨ ਸੱਚ ਨਾਮ ਲਿਵ ਲਾਗੀ, ਸਦਾ ਸੁਖਦਾਤਾ ਰਵਿਆ ਕਟ ਅੰਤਰ, ਸਭ ਸੱਚੇ ਓ ਮਾਹਾ ਹੇ, ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਬਦੇ ਮਨ ਓ ਮਾਹਾ ਹੇ, ਕਿਰਪਾ ਕਰੇ ਤਾਂ ਮੇਲ ਮਿਲਾਏ, ਹੋਮੇ ਮਮਤਾ ਸ਼ਬਦ ਜਲਾਏ, ਸਦਾ ਮੁਗਤ ਰਹਿ ਇਕ ਰੰਗੀ, ਨਾਹੀ ਕਿਸੇ ਨਾਲ ਕਾਹਾ ਹੇ, ਬਿਨ ਸਤਿਗੁਰ ਸੇਵੇ ਕੋਰ ਅੰਧਾਰਾ, ਬਿਨ ਸਬਦੇ ਕੋਈ ਨਾ ਪਾਵੇ ਪਾਰਾ, ਜੋ ਸ਼ਬਦ ਰਾਤੇ ਮਹਾਂ ਬੈਰਾਗੀ, ਸੋ ਸੱਚ ਸ਼ਬਦੇ ਲਾਹਾ ਹੇ, ਦੁਖ ਦੁਖ ਕਰਤੇ ਤੁਰ ਲਿਖ ਪਾਇਆ, ਦੂਜਾ ਪਾਉ ਆਵਰਤਾਇਆ, ਗੁਰਮੁਖ ਹੋਵੇ ਸੋ ਅਲਿਪਤੋ ਵਰਤੇ, ਮਨਮੁਖ ਕਾ ਕਿਆ ਵੇ ਸਾਹਾ ਹੇ, ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ, ਗੁਰ ਕੇ ਪੈ ਕੀ ਸਾਰ ਨਾ ਜਾਣ ਹੈ, ਪਏ ਬਿਨ ਕਿਉ ਨਿਰਪੋ ਸਜ ਪਾਈਏ, ਜਮ ਕਾੜ ਲਏ ਗਾ ਸਾਹਾ ਹੇ, ਅਫਰੋ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਉ ਵੇ ਪ੍ਰਵਾਹਾ ਹੇ,
ਹਰ ਜੀਓ ਕੀ ਹੈ ਸਭ ਸਰਕਾਰਾ। ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੜਦਾ ਸਾਹਾ ਹੈ, ਗੁਰਮੁਖ ਸਾਚੇ ਕੀ ਆ ਅਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੇ ਸੋ ਸਚ ਬੂਝੇ, ਸਭ ਸੱਚੇ ਸੋ ਤਾਹਾ ਹੈ, ਗੁਰਮੁਖ ਜਾਤਾ ਕਰਮ ਵਿਧਾਤਾ, ਜੁਗ ਚਾਰੇ ਗੁਰ ਸ਼ਬਦ ਪਛਾਤਾ, ਗੁਰਮੁਖ ਮਰੇ ਨਾ ਜਨਮੇ ਗੁਰਮੁਖ, ਗੁਰਮੁਖ ਸ਼ਬਦ ਸਮਾਹਾ ਹੈ, ਗੁਰਮੁਖ ਨਾਮ ਸ਼ਬਦ ਸਾਲਾ ਹੈ, ਅਗਮੇ ਗੋਚਰ ਵੇ ਪਰਵਾਹ ਹੈ, ਏਕ ਨਾਮ ਜੁਗ ਚਾਰ ਉਧਾਰੇ, ਸ਼ਬਦੇ ਨਾਮ ਸਾਹਾ ਹੈ, ਗੁਰਮੁਖ ਸਾਂਸ ਦਾ ਸੁਖ ਪਾਏ, ਗੁਰਮੁਖ ਹਿਰਦੇ ਨਾਮ ਸਾਏ, ਗੁਰਮੁਖ ਹੋਵੇ ਸੋ ਨਾਮ ਬੂਝੇ, ਕਾਟੇ ਦੁਰਮੁਖ ਫਾਹਾ ਹੈ, ਗੁਰਮੁਖ ਉਪਜੇ ਸਾਚ ਸਮਾਵੇ, ਨਾਮ ਅਰ ਜੰਮੇ ਨਾ ਜੂਨੀ ਪਾਵੇ, ਗੁਰਮੁਖ ਸਦਾ ਰਹੇ ਰੰਗ ਰਾਤੇ, ਅਣ ਦਿਲ ਲੈਂਦੇ ਲਾਹਾ ਹੈ, ਗੁਰਮੁਖ ਭਗਤ ਸੋ ਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅਣ ਦਿਨ ਗੁਣ ਗਾਵੇ ਦਿਨ ਰਾਤੀ, ਸਹਿ ਸੇਤੀ ਕਰ ਜਾਹਾ ਹੈ, ਸਤਿਗੁਰ ਪੂਰਾ ਸ਼ਬਦ ਸੁਣਾਏ, ਅਣ ਦਿਨ ਭਗਤ ਕਰੋ ਲਿਵ ਲਾਏ, ਹਰ ਗੁਣ ਗਾਵੇ ਸਦਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹਾ ਹੈ, ਹੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਨਕ ਜਨ ਨਾਮ ਸਲਾਹੇ ਬਿਕਸੈ, ਤੋ ਨਾਮ ਬੇ ਪ੍ਰਵਾਹਾ ਹੈ, ਮਾਰੂ ਮਹੱਲਾ ਤੀਜਾ, ਹਰ ਜੀਉ ਸੇਵਿਓ ਅਗਮ ਅਪਾਰਾ, ਏਦਾ ਅੰਤ ਨ ਪਾਏਗੇ ਪਾਰਾ ਵਾਰਾ, ਗੁਰ ਪ੍ਰਸਾਦ ਰਵਿਆ ਘਟ ਅੰਤਰ, ਤਿਲਕੜ ਮਤ ਅਗਾਹਾ ਹੈ, ਸਮੇ ਵਰਤੇ ਇਕੋ ਸੋਈ, ਗੁਰ ਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ, ਦੇਂਦਾ ਰਿਜਕ ਸਮਾਹਾ ਹੈ, ਪੂਰੇ ਸਤਿਗੁਰ ਬੂਝ ਬੁਝਾਇਆ, ਹੁਕਮੇ ਹੀ ਸਭ ਜਗਤ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰ ਸਾਹਾ ਪਾਤਸ਼ਾਹਾ ਹੈ, ਸੱਚਾ ਸਤਿਗੁਰ ਸ਼ਬਦ ਅਪਾਰਾ, ਇਹਦੇ ਸ਼ਬਦ ਨਿਸਤਰੇ ਸੰਸਾਰਾ, ਆਪੇ ਕਰਤਾ ਕਰ ਕਰ ਵੇਖੇ, ਦੇਂਦਾ ਸਾਸ ਗਿਰਾਹਾ ਹੈ, ਕੋੜ ਮੱਧੇ ਕਿਸੇ ਬੁਝਾਏ, ਗੁਰ ਕੇ ਸ਼ਬਦ ਰਤੇ ਰੰਗ ਲਾਏ, ਹਰ ਸਾਲਾ ਹੈ ਸਦਾ ਸੁਖ ਦਾਤਾ, ਹਰ ਬਖਸੇ ਭਗਤ ਸਲਾਹਾ ਹੈ, ਸਤਿਗੁਰ ਸੇਵੇ ਸੇ ਜਨ ਸਾਚੇ, ਜੋ ਮਰ ਜੰਮੇ ਕਾਚਨ ਕਾਚੇ, ਅਗਮ ਅਗੋਚਰ ਵੇ ਪਰਵਾਹਾ, ਭਗਤ ਵਸ਼ਲ ਆਥਾਹਾ ਹੈ, ਸਤਿਗੁਰ ਪੂਰਾ ਸਾਜ ਰਿੜਾਏ, ਸੱਚੇ ਸ਼ਬਦ ਸਦਾ ਗੁਣ ਗਾਏ, ਗੁਣ ਦਾਤਾ ਵਰਤੇ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ, ਸਦਾ ਹਜ਼ੂਰ ਗੁਰਮੁਖ ਜਾਪੇ, ਸਬਦੇ ਸੇਵੇ ਸੋਜਨ ਤਰਾਪੇ, ਅਨ ਦਿਨ ਸੇਵੇ ਸੱਚੀ ਬਾਣੀ, ਸਭ ਸੱਚੇ ਓ ਮਾਹਾ ਹੈ, ਅਗਿਆਨੀ ਅੰਧਾ ਬੋ ਕਰਮ ਦਰੜਾਏ, ਮਨੜ ਕਰਮ ਫਿਰ ਜੋ ਨਹੀਂ ਪਾਏ, ਬਿਗਿਆ ਕਾਰਣ ਲਵ ਲੋਭ ਕਮਾਵੇ, ਦੁਰਮਦ ਕਾ ਦੋ ਰਾਹਾ ਹੈ, ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸਬਦ ਹਰ ਨਾਮ ਚਿਤ ਲਾਏ, ਮਨ ਤਨ ਹਰਵਿਆ ਕਟ ਅੰਤਰ, ਮਨ ਪੀਨੇ ਭਗਤ ਸਲਾਹਾ ਹੈ, ਮੇਰਾ ਪ੍ਰਭ ਸਾਚਾ ਅਸਲ ਸੰਘਾਰਣ, ਗੁਰ ਕੈ ਸ਼ਬਦ ਭਗਤ ਨਿਸਤਾਰਣ, ਮੇਰਾ ਪ੍ਰਭ ਸਾਚਾ ਸਦਗੀ ਸਾਚਾ, ਸਿਰ ਸਾਹਾ ਪਾਤਸ਼ਾਹਾ ਹੈ, ਸੇ ਭਗਤ ਸੱਚੇ ਤੇਰੇ ਮਨ ਭਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਅਣ ਦਿਨ ਗਾਵੇ, ਨਿਰਤਨ ਕਾ ਨਾਮ ਸਾਹਾ ਹੈ, ਜਿਨੇ ਆਪੇ ਮੇਲ ਵਿਛੋੜੇ ਨਾਹੀ, ਗੁਰ ਕੈ ਸ਼ਬਦ ਸਦਾ ਸਾਲਾਹੀ, ਸਭਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹਾ ਹੈ, ਬਿਰ ਸਬਦੇ ਤੁਧ ਨੂੰ ਕੋਈ ਨਾ ਜਾਣੀ, ਤੁਧ ਆਪੇ ਕਥੀ ਆਕਥ ਕਹਾਣੀ, ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ, ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ, ਗੁਰਮੁਖ ਨਾਮ ਦੇਵੇ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ, ਭਗਤ ਸੱਚੇ ਤੇਰੇ ਦਰਬਾਰੇ, ਸਬਦੇ ਸੇਵਨ ਪਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ, ਮਾਰੂ ਮਹੱਲਾ ਤੀਜਾ, ਮੇਰੇ ਪਰ ਸੱਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਵਿਗਸੈ, ਸਵਰਸ ਦੇਹੀ ਮਾਹਾ ਹੈ, ਵਾਜੇ ਪਾਉਣ ਤੇ ਆਪ ਵਜਾਏ, ਸਿਰ ਸਕਤੀ ਦੇਹੀ ਮੈਂ ਪਾਏ, ਗੁਰ ਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ, ਅੰਧੇਰਾ ਚਾਨਣੇ ਆਪੇ ਕੀਆ, ਏਕੋ ਵਰਤੇ ਅਵਰ ਨਾ ਬੀਆ, ਗੁਰ ਪ੍ਰਸਾਦੀ ਆਪ ਛਾਣੇ, ਕਮਲ ਬਿਗਸੇ ਬੁੱਧ ਤਾਹਾ ਹੈ, ਆਪਣੀ ਗਹਿਣ ਗਦ ਆਪੇ ਜਾਣੇ,
ਹੋਰ ਲੋਕ ਸੁਣ ਸੁਣ ਆਖ ਵਖਾਣ, ਗਿਆਨੀ ਹੋਵੇ ਸੋ ਗੁਰਮੁਖ ਬੂਝੈ, ਸੱਚੀ ਸਿਰਤ ਸਲਾਹ ਆਹੇ, ਦੇਖੀ ਅੰਦਰ ਵਸਤ ਅਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੇ, ਤ੍ਰਿਸ਼ਨਾ ਅਗਨ ਬੁਝਾਹ ਆਹੇ, ਸਬਰ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਗਾਹੇ, ਵਿਰ ਚਾਖੇ ਸਾਧ ਕਿਸੇ ਨਾ ਆਇਆ, ਗੁਰ ਕੇ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੇ ਸ਼ਬਦ ਰਸਤਾਗਾਹੇ, ਆਪ ਪਛਾਣੇ ਸੋ ਸਭ ਗੁਣ ਜਾਣੇ, ਗੁਰ ਕੇ ਸ਼ਬਦ ਹਰ ਨਾਮ ਖਾਣ, ਅਨਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾਗੇ, ਗੁਰ ਸੇਵਾ ਤੇ ਸਭ ਕੁਛ ਪਾਏ, ਹੋਮੇ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੇ ਸ਼ਬਦੇ ਸੋਹਾਗੇ, ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨਦਿਨ ਹਰ ਕਾ ਨਾਮ ਵਖਾਣੀ, ਹਰ ਘਰ ਸੱਚਾ ਵਸੇ ਘਟ ਅੰਤਰ, ਸੋ ਘਟ ਨਿਰਮਲ ਤਾਹਾਗੇ, ਸੇਵਕ ਸੇਵੇ ਸ਼ਬਦ ਸਲਾਹ ਹੈ, ਸਦਾ ਰੰਗਰਾ ਤੇ ਹਰ ਗੁਣ ਗਾਵ ਹੈ, ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾਗੇ, ਸ਼ਬਦੇ ਅਕਥ ਕਥੇ ਸਾਲਾਹੇ, ਮੇਰੇ ਪ੍ਰਭ ਸਾਚੇ ਵੇ ਪ੍ਰਵਾਹੇ, ਆਪੇ ਗੁਣਦਾਤਾ ਸ਼ਬਦ ਮਿਲਾਏ, ਸ਼ਬਦੇ ਕਾਰਸ ਤਾਹਾਗੇ, ਮਨ ਮੂਲਾ ਠੌਰ ਨ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਵਿਖਿਆ ਰਾਤੇ ਵਿਖਿਆ ਖੋਜੇ, ਮਰ ਜਨਮੇ ਦੁਖ ਤਾਹਾਗੇ, ਆਪੇ ਆਪ ਆਪ ਸਾਲਾਹੇ, ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਤੂੰ ਆ ਸੱਚਾ ਤੇਰੀ ਬਾਣੀ ਸੱਚੀ, ਆਪੇ ਅਲਖ ਅਥਾਹੇ, ਬਿਨ ਗੁਰਦਾ ਤੇ ਕੋਈ ਨਾ ਪਾਏ, ਲਾ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਕਟ ਅੰਤਰ ਵਸਿਆ, ਸ਼ਬਦੇ ਸੱਚ ਸਲਾਹਾਹੇ, ਛੇ ਦਿਨ ਮਿਲੇ ਤੁਰ ਆਪ ਮਿਲਾਏ, ਸੱਚੀ ਬਾਣੀ ਸ਼ਬਦ ਸੁਹਾਏ, ਨਾਨਕ ਜਾਨ ਗੁਣ ਗਾਵੇ ਨਿ ਸੱਚੇ, ਗੁਣ ਗਾਵੇ ਗੁਣੀ ਸਮਾਹਾਹੇ, ਮਾਰੂ ਮਹੱਲਾ ਤੀਜਾ, ਨਿਚਰ ਏਕ ਸੱਚਾ ਸਾ ਸੋਈ, ਪੂਰੇ ਗੁਰ ਤੇ ਸੋਝੀ ਹੋਈ, ਹਰ ਪੀਨੇ ਸਦਾ ਧਿਆਇਨ, ਗੁਰਮਤਿ ਸੀਲ ਸੁਨਾਹਾਗੇ, ਅੰਦਰ ਰੰਗ ਸਦਾ ਸਚਿਆਰਾ, ਗੁਰ ਕੇ ਸ਼ਬਦ ਹਰ ਨਾਮ ਪਿਆਰਾ, ਨਾਉਣ ਦੇ ਨਾਮ ਸਿਆ ਕਟ ਅੰਤਰ, ਛੋਡਿਆ ਮਾਇਆ ਕਾਲਾ ਗਾਗੇ, ਰਹੀਏ ਤਰਾ ਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨ ਹੋਈ, ਏਕ ਧਿਆਇਨ ਸਦਾ ਸੁਖ ਪਾਇਨ, ਨਿਚਲ ਰਾਜ ਤਨਾ ਗਾਗੇ, ਆਮਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸੇ ਤੇ ਹੋਈ, ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਗਤ ਤਿਸੇ ਤੇ ਪਾਹਾਗੇ, ਸਚ ਸੰਜਮ ਸਤਿਗੁਰੂ ਦੁਆਰੇ, ਹੋਮੇ ਕ੍ਰੋਧ ਸ਼ਬਦ ਨਿਵਾਰੇ, ਸਤਿਗੁਰ ਸੇਵ ਸਦਾ ਸੁਖ ਪਾਈਏ, ਤੀਰ ਸੰਤੋਖ ਸਭ ਤਾਹਾਗੇ, ਹੋਮੇ ਮੋਹ ਉਪਜੇ ਸੰਸਾਰਾ, ਸਭ ਜਗ ਬਿਨ ਸੇ ਨਾਮ ਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਨਾਮ ਸੱਚਾ ਜਗ ਲਾਹਾਗੇ, ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲਵਾਜਾ ਵਾਇਆ, ਸਦਾ ਕਾਰਜ ਸਤਿਨਾਮ ਸੁਹੇਲਾ, ਬਿਨ ਸ਼ਬਦੇ ਕਾਰਜ ਕੇ ਖਾਹੇ, ਖਿਰ ਮੈਂ ਹੱਸੇ ਖਿਰ ਮੈਂ ਰੋਵੇ, ਦੂਜੀ ਤੋਂ ਮਤ ਕਾਰਜ ਨਾ ਹੋਵੇ, ਸੰਜੋਗ ਵਿਜੋ ਕਰਤੇ ਲਿਖ ਪਾਏ, ਕਿਰਤਨਾ ਚੱਲੇ ਚਲਾ ਖਾਹੇ, ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸੁ ਸਦਗੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੇ ਰੋਗ ਨ ਤਾ ਖਾਹੇ, ਰਸਗਤ ਖਾਏ ਪਿੰਡ ਵਧਾਏ, ਪੇਖ ਕਰੇ ਗੁਰ ਸ਼ਬਦ ਨਾ ਕਮਾਏ, ਅੰਤਰ ਰੋਗ ਮਾਂ ਦੁਖ ਭਾਰੀ, ਪਿਸ਼ਟਾ ਮਾਹੇ ਸਮਾਗਾਹੇ, ਵੇਦ ਪੜੇ ਪੜ ਬਾਦ ਵਖਾਣੇ, ਘਾਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣ, ਗੁਰਮੁਖ ਹੋਵੇ ਸੋ ਤਤ ਬਿਲੋਵੇ, ਰਸਨਾ ਹਰਸ ਤਾਗਾਹੇ, ਕਾਰਵਾ ਛੋਡੇ ਬਾਹਰ ਧਾਵੇ, ਮਨ ਅੰਧੇ ਸਾਧਨਾ ਪਾਵੇ, ਅੰਸ ਰਾਤੀ ਇਸਨਾ ਫੀਕੀ ਬੋਲੇ, ਹਰ ਸਮੂਲ ਨ ਤਾਗਾਹੇ, ਮਨਮੁਖ ਦੇਖੀ ਪਰਮ ਪਧਾਰੋ, ਦੁਰਮਤ ਮਰੇ ਨਿਤ ਹੋਏ ਖੁਵਾਰੋ, ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਭਨੇ ਸੁਖ ਨਾ ਤਾਹਾਗੇ, ਕੰਚਨ ਦੇਖੀ ਸ਼ਬਦ ਪਧਾਰੋ, ਅੰਦਰ ਭੋਗ ਭੋਗੇ ਹਰਸਿਓ ਪਿਆਰੋ, ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾਹਾਗੇ, ਆਪੇ ਦੇਵੇ ਦੇਵਣ ਹਾਰਾ, ਤਿਸ ਅੱਗੇ ਨਹੀਂ ਕਿਸੇ ਕਾ ਚਾਰਾ, ਆਪੇ ਬਖਸੇ ਸ਼ਬਦ ਮਿਲਾਏ, ਤੇ ਦਸ ਸ਼ਬਦ ਅਥਾਹਾਗੇ, ਜੀਓ ਪਿੰਡ ਸਭਗੇ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾਹੇ,
ਮਾਰੂ ਮਹੱਲਾ ਤੀਜਾ। ਗੁਰਮੁਖ ਨਾਦ ਵੇਦ ਵੀ ਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭਾਵੇ, ਗੁਰਮੁਖ ਪੂਰਾ ਪਾਏ ਦਾ, ਗੁਰਮੁਖ ਮਨੁਮਾ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ, ਗੁਰਮੁਖ ਸਚਰ ਤੇ ਬੈਰਾਗੀ, ਨੇ ਕਰਵਾਸਾ ਪਾਏ ਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸਬਦੇ ਸੱਚ ਸੁਪਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ, ਗੁਰਮੁਖ ਮਨ ਨਿਰਮਲ ਸਤ ਸਰਨਾਵੇ, ਮੈਲ ਨਾ ਲਾਗੇ ਸੱਚ ਸਮਾਵੇ, ਸੱਚੋ ਸੱਚ ਕਮਾਵੇ ਸਦਵੀ, ਸੱਚੀ ਭਗਤ ਰੜਾਏ ਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੇ ਕਰਣੀ, ਸਦਗੀ ਸੱਚ ਕਹੇ ਦਿਨ ਰਾਤੀ, ਅਵਰਾ ਸੱਚ ਕਹਾਏ ਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸੇਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏ ਦਾ, ਗੁਰਮੁਖ ਹੋਵੇ ਸੋ ਸੋਝੀ ਪਾਏ, ਹੋਮੇ ਮਾਇਆ ਪਰਮ ਗਵਾਏ, ਗੁਰ ਕੀ ਪੌੜੀ ਊਤਮ ਉੱਚੀ, ਦਰ ਸੱਚੇ ਹਰ ਗੁਣ ਗਾਏ ਦਾ, ਗੁਰਮੁਖ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਹ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏ ਦਾ, ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵ ਲਾਏ, ਜੋ ਤੁਸ ਪਾਵੇ ਸੋਈ ਕਰਸੀ, ਜੋ ਸੱਚੇ ਮਨ ਭਾਏ ਦਾ, ਜਾਂ ਤੁਸ ਪਾਵੇ ਸਤਿਗੁਰੂ ਮਿਲਾਏ, ਜਾਂ ਤੁਸ ਪਾਵੇ ਤਾਂ ਮਨ ਨਵਸਾਏ, ਆਪਣੇ ਪਾਣੇ ਸਦਾ ਰੰਗ ਰਾਤਾ, ਪਾਣੇ ਮਨ ਨਵਸਾਏ ਦਾ, ਮਨ ਕਰਮ ਕਰੇ ਸੋ ਚੀਜੇ, ਬਹੁਤੇ ਪੇਖ ਕਰੇ ਨੀ ਪੀਜੇ, ਵਿਖਿਆ ਰਾਤੇ ਦੁੱਖ ਕਮਾਵੇ, ਦੁੱਖੇ ਦੁੱਖ ਸਮਾਏ ਦਾ, ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ, ਮਰਨ ਜੀਵਨ ਜੋ ਸਮਕਰ ਜਾਣੇ, ਤੋ ਮੇਰੇ ਪ੍ਰਭਾਏ ਦਾ, ਗੁਰਮੁਖ ਮਰੇ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੇ ਨਾ ਜੰਮੇ ਨਾ ਦੁਖ ਪਾਏ, ਮਨ ਹੀ ਮਨੇ ਸਮਾਏ ਦਾ, ਸੇਵੜ ਭਾਗੀ ਜਿੰਨੀ ਸਤਿਗੁਰ ਪਾਇਆ, ਹੋਮੇ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲੱਗੇ, ਦਰ ਸੱਚੇ ਸੋਭਾ ਪਾਏ ਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੇ ਥਾਵਿਓ ਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭਾਵੇ, ਸੱਚ ਸੁਣ ਲੇਖੇ ਪਾਏ ਦਾ, ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ, ਮਾਰੂ ਮਹੱਲਾ ਤੀਜਾ, ਆਪੇ ਸ੍ਰਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਿਵਾਜੀ, ਆਪੇ ਨਿਆਉ ਕਰੇ ਸਭ ਸਾਚਾ, ਸੱਚੇ ਸੱਚ ਮਿਲਾਏ ਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦੇ ਪਸਮੇ ਕੀ ਢੇਰੀ, ਖੇਹੂ ਖੇਰ ਲਾਏ ਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਜ ਰਵਿਆ ਸ਼ਬਦ ਅਪਾਰਾ, ਗੁਰਮੁਖ ਗਾਵੇ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏ ਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਚ ਹਰ ਜੂ ਵਸੇ ਮੁਰਾਰੇ, ਗੁਰ ਕੇ ਸ਼ਬਦ ਵਣਜਨ ਵਾਪਾਰੀ, ਨਦਰੀ ਆਪ ਮਿਲਾਏ ਦਾ, ਸੋ ਸੂਚ ਜੇ ਕ੍ਰੋਧ ਨਿਵਾਰੇ, ਸਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਤੋਵੇ ਸ਼ਬਦ ਵਿਚਾਰੀ, ਅਣ ਦਿਨ ਸਦਾ ਰਹੇ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏ ਦਾ, ਇਸ ਮਨ ਮੰਦਰ ਮੈਂ ਮਨੁਆ ਧਾਵੇ, ਸੁਖ ਪੱਲਰ ਤਿਆਗ ਮਹਾ ਦੁਖ ਪਾਵੇ, ਬਿਨ ਸਭ ਗੁਰ ਪੇਟੇ ਠੌਰ ਨਾ ਪਾਵੇ, ਆਪੇ ਖੇਲ ਕਰਾਏ ਦਾ, ਆਪ ਅਪਰੰਪਰ ਆ ਵਿਚਾਰੀ, ਆਪੇ ਮਿਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ ਮਿਲਾਏ ਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੁਚਿਤ ਲਾਏ ਦਾ, ਕਰ ਹੀ ਅੰਦਰ ਸੱਚਾ ਸੋਈ, ਗੁਰਮੁਖ ਵਿਰਲਾ ਬੂਝੇ ਕੋਈ, ਨਾਮ ਰਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏ ਦਾ, ਜਸੰਤਰ ਭਵੇ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮਕਾਲੇ, ਜਮ ਕੀ ਫਾਸੀ ਕਭੂ ਨਾ ਟੁੱਟੇ, ਦੂਜੇ ਪਾਏ ਪਰਮਾਏ ਦਾ, ਜਬ ਤਬ ਸੰਜਮ ਹੋਰ ਕੋਈ ਨਾਹੀ, ਜਬਲਾ ਗੁਰ ਕਾ ਸ਼ਬਦ ਨਾ ਕਮਾਹੀ, ਗੁਰ ਕੇ ਸਦ ਮਿਲਿਆ ਸਚ ਪਾਇਆ, ਸੱਚੇ ਸੱਚ ਸਮਾਏ ਦਾ, ਕਾਮ ਕ੍ਰੋਧ ਸਬਰ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖ ਕਾ ਪਸਾਰਾ, ਸਤਿਗੁਰ ਸੇਵੇ ਸੇ ਸੁਖ ਪਾਵੇ,
सच्चे शब्द मिलाएं दा पौन पानी है बैसंतर माया मोह वरते सबे अंतर जिन कीते जंत से पछाणे माया मोह चुकाएं दा एक माया मोह गर्भ वे आपे होमे होए रहे है आपे जम काले की खबर न पाई अंत गया पछताएं दा जिन उपाय सोबित जाने गुरमुख देवे शब्द पछाणे नानक दास कहे बेनंती सच नाम चित लाए दा मारू महला तीजा आ जुगाद दया पद दाता पूरे गुर के शब्द पछाता तुझनु सेवे से तुझे सुमाव है तू आपे मेल मलाए दा अगम अगोचर कीमत नहीं पाई जी जंत तेरी सरनाई ज्यों तुझ पावे तिवे चलावे तू आपे मार्ग पाए दा है पी साचा हो सी सोई आपे साजे अवरना कोई सबना सार करे सुखदाता आपे रिजक पहुंचाए दा अगम अगोचर अलख पारा कोई न जाने तेरा परवारा अपना आप शाने आपे गुरमती आप बुझाए दा पाताल पुरियां लो आकारा तेज वरते हुक्म करारा हुक्मे साजे हुक्मे टाहे हुक्मे मेल मलाए दा हुक्मे बूझे हुक्म सलाहे अगमे गोचर वे परवाहे जेही मत दे सो होवे तू आपे शब्द बुझाए दा आंध आर जा सिद्धी जाए रैण दिन दो साखी आए मानव अंध न चेते मूड़ा सिर ऊपर काल रुआए दा मन तन शीतल गुरचरणी लागा अंतर परम गया पाओ भागा सदा आनंद सच्चे गुण गावे सच बाणी बोलाए दा जिन तू जाता कर्म बेदाता पूरे भाग और शब्द पछाता जात पात सच सच्चा ससोई होमे मार मिलाए दा मन कठोर दूजे पाए लागा परमे पूला फिरे अपागा कर्म होवे ता सतगुर सेवे सहजे ही सुख पाए दा लग चौरासी आप पाए मानस जन्म गुर भगत रड़ाए बिन भगती बिष्टा विच वासा बिष्टा विच फिर पाए दा कर्म होवे गुर भगत रड़ाए बिन कर्मा क्यों पाया जाए आपे करे कराए करता जो फावे तिवे चलाए दा सिमरत सास अंत न जाने मूर्ख अंधा तत न पछाणे आपे करे कराए करता आपे परम भुलाए दा सब कुछ आपे आप कराए आपे सिर सिर तंदे लाए आपे थाप थापे वेखे गुरमुख आप बुझाए दा सच्चा साहेब गैर गंभीरा सदा सलाही तामन तीरा अगम अगोचर कीमत नहीं पाई गुरमुख मन वसाए दा आप निरालम होर तंदे लोई गुर प्रसादी बूझे कोई नानक नाम से कट अंतर गुरमती मेल मिलाए दा मारू महला तीजा जो शक्ति कियो गुबारा तू आपे जाने सृजनहारा होर क्या को कह के आख वखाणे तू आपे कीमत पाए दा ओ अंकार सब श्रेष्ठ उपाई सब खेल तमाशा तेरी वड्याई आपे वेग करे सब साचा आपे पन कढ़ाए दा बारी गर एक बारी पाई पूरे गुरते नदरी आई सदा अलिप्त रह गुर शब्दी सच सुचित लाए दा बाजे बाजे तुन आकारा आ बजाए बजामन हारा घड़ घड़ पौन वह एक रंगी मिल पवने सब बजाए दा करता करे सुने चो होवे गुर के शब्दे होमे खोवे गुर प्रसादी किसे दे वड्याई नामो नाम त्याए दा गुर सेवे जेवड़ होर लाहा नाही नाम मन वसे नामो सालाही नामो नाम सदा सुखदाता नामो लाहा पाए दा बिन नावे सब दुख संसारा बहु कर्म कमावे वदे विकारा नाम न सेवे क्यों सो पाईए बिन नावे दुख पाए दा आप करे ते आप कराए गुर प्रसादी किसे बुझाए गुरमुख होवे से बंधन तोड़े मुक्ति कह कर पाए दा गंत गणे सो जले संसारा सहसा मूल ना चुके विकारा गुरमुख होवे सो गंत चुकाए सच्चे सच समाए दा जे सज दे ता पाए कोई गुर प्रसादी प्रगट होई
ਸਤਿ ਨਾਮ ਸਾਰਾ ਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਏ ਦਾ, ਜਬ ਤਬ ਸੰਜਮ ਨਾਮ ਪਿਆਰਾ, ਕਿਲਵੇ ਕਾਟੇ ਕਾਟਣ ਹਾਰਾ, ਹਰ ਕੇ ਨਾਮ ਤਾਂ ਮਨ ਸੀਤਲ ਹੋਆ, ਸਹਿਜੇ ਸਹਿਜ ਸਮਾਏ ਦਾ, ਅੰਤਰ ਲੋ ਮਨ ਮੈਲੇ ਮਨ ਲਾਏ, ਮੈਲੇ ਕਰਮ ਕਰੇ ਦੁਖ ਪਾਏ, ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁਖ ਪਾਏ ਦਾ, ਨਿਰਮਲ ਬਾਣੀ ਕੋ ਮਨ ਵਸਾਏ, ਗੁਰ ਪ੍ਰਸਾਦੀ ਸਹਿਸਾ ਜਾਏ, ਗੁਰ ਕੇ ਪਾਣੇ ਚੱਲੇ ਦਿਨ ਰਾਤੀ, ਨਾਮ ਚੇ ਸੁਖ ਪਾਏ ਦਾ, ਆਪ ਸਰਨ ਦਾ ਸੱਚਾ ਸੋਈ, ਆਪ ਉਪਾਇਖ ਪਾਏ ਸੋਈ, ਗੁਰਮੁਖ ਹੋਵੇ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ, ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੇ ਸਭ ਕੋਈ, ਸਤਿਗੁਰ ਸੇਵੇ ਮਨ ਵਸਿਆਵੇ, ਮਨ ਮਾਰੇ ਮਨੇ ਸੁਮਾਏ ਦਾ, ਮੇਰਾ ਤੇਰਾ ਤੁਦੇ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ, ਨਾਨਕ ਨਾ ਸੁਮਾਰ ਸਦਾ ਤੂੰ, ਗੁਰਮਤੀ ਮਨ ਵਸਾਏ ਦਾ, ਮਾਰੂ ਮਹੱਲਾ ਤੀਜਾ, ਹਰ ਜੂ ਦਾਤਾ ਅਗਮ ਅਥਾਹ, ਉਸ ਦਿਲ ਨਾ ਤੁਮਾਏ ਵੇ ਪਰਵਾਹ, ਇਸ ਨੂੰ ਅੱਪੜ ਨਾ ਸਕੇ ਕੋਈ, ਆਪੇ ਮੇਲ ਮਿਲਾਏ ਦਾ, ਜੋ ਕਰੇ ਸੁਨੇਚੋ ਹੋਈ, ਤਿਸ ਬਨਦਾਤਾ ਅਵਰ ਨਾ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲ ਆਏ ਦਾ, ਚੌਦੇ ਪਵਨ ਤੇਰੇ ਖਟ ਨਾਲੇ, ਸਭ ਗੁਰ ਦਿਖਾਏ ਅੰਤਰ ਨਾਲੇ, ਨਾਵੇ ਕਾਵਾ ਪਾਰੀ ਹੋਵੇ, ਗੁਰ ਸਬਦੀ ਕੋ ਪਾਏ ਦਾ, ਸਤਿਗੁਰ ਸੇਵੇ ਸਹਿਜ ਆਨੰਦਾ, ਫਿਰਦੇ ਆਏ ਬੁੱਠੇ ਗੋਵਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ, ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਅੰਦਰ ਮਾਰੀਏ ਦੁੱਖ ਸਬਾਇਆ, ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਏ ਦਾ, ਸਤਿਗੁਰ ਸੇਵੇ ਸੇਵੜ ਭਾਗੀ, ਸਹਿਜ ਪਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵੇ ਸਦਗੀ, ਸੱਚੇ ਮੇਲ ਮਲਾਏ ਦਾ, ਜਿਸ ਨੂੰ ਸੱਚਾ ਦੇ ਸੋ ਪਾਏ, ਅੰਤਰ ਸਾਚ ਪਰਮ ਚੁਕਾਏ, ਸਤ ਸੱਚੇ ਕਾ ਆਪੇ ਦਾਤਾ, ਜੇ ਦੇਵੇ ਸੋ ਸਚ ਪਾਏ ਦਾ, ਆਪੇ ਕਰਤਾ ਸਭਨਾ ਕਾ ਸੋਈ, ਜਿਸ ਨੂੰ ਆਪ ਬੁਝਾਏ ਬੂਝੇ ਕੋਈ, ਆਪੇ ਬਖਸੇ ਦੇ ਵਡਿਆਈ, ਆਪੇ ਮੇਲ ਮਿਲਾਏ ਦਾ, ਹਉਮੈ ਕਰਦਿਆਂ ਜਨਮ ਗਵਾਇਆ, ਅੱਗੇ ਮੋਹ ਨਾ ਚੁੱਕੇ ਮਾਇਆ, ਅੱਗੇ ਜਮ ਕਾਲ ਲੇਖਾ ਲੇਵੇ, ਜਿਉਂ ਤਿਲ ਖਾਣੀ ਪੀੜਾਏ ਦਾ, ਪੂਰੇ ਪਾ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ, ਜਮ ਕਾਲ ਤਿਸ ਨੇੜ ਨਾ ਆਵੇ, ਮਹਿਲ ਸੱਚੇ ਸੁਖ ਪਾਏ ਦਾ, ਤਿੰਨ ਸੁਖ ਪਾਇਆ ਜੋ ਤੁਧ ਪਾਏ, ਪੂਰੇ ਪਾ ਗੁਰ ਸੇਵਾ ਲਾਏ, ਤੇਰੇ ਹੱਥ ਕੇ ਸਭ ਵਡਿਆਈ, ਜੇ ਦੇਵੇ ਸੋ ਪਾਏ ਦਾ, ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਕੜ ਚਾਨਣ, ਅਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਧੇ ਦੂਜੇ ਲਾਗੇ, ਬਿਨ ਪਾਣੀ ਡੁੱਬ ਮੂਹੇ ਅਭਾਗੇ, ਚੱਲਦਿਆਂ ਘਰ ਦਰ ਅੰਦਰ ਨ ਆਵੇ, ਜਮਦਰ ਬਾਧਾ ਦੁਖ ਪਾਏ ਦਾ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਜ਼ਮਿਲੇ ਵਡਿਆਈ, ਦਰ ਸੱਚੇ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ, ਮਮਤਾ ਕਾੜ ਸੱਚ ਲਿਵ ਲਾਏ, ਸਦਾ ਸੱਚ ਬਣਜੇ ਵਾਪਾਰੀ, ਨਾਮੋ ਲਾਹਾ ਪਾਏ ਦਾ, ਆਪੇ ਕਰੇ ਕਰਾਏ ਕਰਤਾ, ਸਬਦ ਮਰੇ ਸੋਈ ਜਨ ਮੁਕਤਾ, ਨਾਨਕ ਨਾਮ ਸੇ ਮਨ ਅੰਤਰ, ਨਾਮੋ ਨਾਮ ਧਿਆਏ ਦਾ, ਮਾਰੂ ਮਹੱਲਾ ਤੀਜਾ, ਜੋ ਤੁ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ, ਪਾਣਾ ਮੰਨੇ ਸੋ ਸੁਖ ਪਾਏ, ਭਾਣੇ ਵੇ ਸੁਖ ਪਾਏ ਦਾ, ਗੁਰਮੁਖ ਤੇਰਾ ਪਾਣਾ ਭਾਵੇ, ਸਹਿਜੇ ਹੀ ਸੁਖ ਸੱਚ ਕਮਾਵੇ, ਭਾਣੇ ਨੂੰ ਲੋਚੇ ਬਹੁ ਤੇਰੀ, ਆਪਣਾ ਪਾਣਾ ਆਪ ਮਨਾਏ ਦਾ, ਤੇਰਾ ਪਾਣਾ ਮੰਨੇ ਤੂੰ ਮਿਲੇ ਤੁਦ ਆਏ, ਜਿਸ ਪਾਣਾ ਭਾਵੇ ਤੋ ਤੁਝੇ ਸਮਾਏ, ਪਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੇ ਕਰਾਏ ਦਾ, ਜਾਂ ਤੁਸ ਭਾਵੇ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਸ ਆਪਣੇ ਪਾਣੇ ਸਭ ਸ੍ਰਿਸ਼ਟ ਉਪਾਈ, ਜਿਸ ਨੂੰ ਪਾਣਾ ਦੇ ਤੁਸ ਭਾਏ ਦਾ, ਮਨਮੁਖ ਅੰਧ ਕਰੇ ਚਿਤਰਾਈ, ਭਾਣਾ ਨਾ ਮੰਨੇ ਬਹੁਤ ਦੁਖ ਪਾਈ, ਪਰਮੇ ਪੂਲਾ ਆਵੇ ਜਾਏ, ਤਰ ਮੈਲ ਨਾ ਕਬਹੂ ਪਾਏ ਦਾ, ਸਤਿਗੁਰ ਮਿਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਤੁਰ ਫੁਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾ

ਪਰਮਨ ਪਾਏ, ਦੂਜੇ ਪਾਏ ਲੱਗਾ ਦੁਖ ਪਾਏ। ਸੂਹਾ ਰੰਗ ਦਿਨ ਥੋੜੇ ਹੋਵੇ, ਇਹ ਜਾਂਦੇ ਬਿਰ ਮਨ ਲਾਏ ਦਾ। ਇਹੋ ਮਨ ਪਏ ਪਾਏ ਰੰਗਾਏ, ਇਹ ਤਰੰਗ ਸੱਚੇ ਮਾਏ ਸਮਾਏ। ਪੂਰੇ ਭਾਗ ਉਹ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ। ਮਨਮੁਖ ਬਹੁਤ ਕਰੇ ਅਪਮਾਨ, ਦਰਗੇ ਕਵੀ ਨਾ ਪਾਵੇ ਮਾਨ। ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁਖ ਪਾਏ ਦਾ। ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰ ਪ੍ਰਸਾਦੀ ਘਰ ਮਿਲੇ ਮਿਲਾਇਆ।

ਆਈ ਗੁਰਮੁਖ ਹੋਵੇ ਸੋ ਕਾਇਆ ਸੁਧ ਆਪੇ ਆਪ ਮਿਲਾਏਂਦਾ ਕਾਇਆ ਜੇ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏਂਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੇ ਦੇਵਣਹਾਰਾ ਗੁਰਮੁਖ ਸਾਲਾਹੇ ਸੁਖਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜੇ ਦਾ ਹੱਟ ਸੋਈ ਵਸ ਜਾਣੇ ਗੁਰਮੁਖ ਦੇ ਨਾ ਪਛੋਤਾਏਂਦਾ ਹਰ ਜੀਉ ਸਭ ਮੈਂ ਰਿਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸਬਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮਹੱਲਾ ਤੀਜਾ ਆਗਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗਮ ਅਥਾਹੇ ਆਪੜ ਕੋਏ ਨਾ ਸਕੇ ਤਿਸ ਨੂੰ ਗੁਰ ਸਬਦੀ ਮੇਲ ਆਇਆ ਤੁਧ ਨੂੰ ਸੇਵੇ ਜੋ ਤੁਧ ਪਾਵੇ ਗੁਰ ਕੇ ਸਬਦੇ ਸੱਚ ਸਮਾਵੇ ਆਨ ਦਿਨ ਗੁਣ ਰਵੇ ਦਿਨ ਰਾਤੀ ਰਸਨਾ ਹਰਸ ਪਾਇਆ ਸਬਦ ਮਰੇ ਸੇ ਮਰਣ ਸਵਾਰ ਹੈ ਹਰ ਕੇ ਗੁਣ ਹਿਰਦੇ ਉਰਤਾਰ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜੂ ਮੇਲੇ ਆਪ ਮਿਲਾਏ ਗੁਰ ਕੇ ਸਬਦੇ ਆਪ ਗਵਾਏ

ਤੋਲਾਇਆ। ਸੇਵਕ ਸੇਵਹਿ ਕਰੇ ਅਰਦਾਸ, ਤੂੰ ਆਪੇ ਮੇਲ ਬਹਾਲਹਿ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਧਿਆਇਆ। ਜਾਤ ਸਾ ਸੰਜਮ ਜੇ ਸੱਚ ਕਮਾਵੇ, ਇਓ ਮਨ ਨਿਰਮਲ ਜੇ ਹਰ ਗੁਣ ਗਾਵੇ। ਇਸ ਬਿਖਮੇ ਅੰਮ੍ਰਿਤ ਪ੍ਰਾਪਤ ਹੋਵੇ, ਹਰ ਜੂ ਮੇਰੇ ਪਾਇਆ। ਜਿਸ ਨੂੰ ਬੁਝਾਏ ਸੋਈ ਬੂਝੇ, ਹਰ ਗੁਣ ਗਾਵੇ ਅੰਦਰ ਸੂਝੇ। ਹਉਮੈ ਮੇਰਾ ਠਾਕਰ ਹਾਏ, ਸਹਿਜੇ ਹੀ ਸਦ ਪਾਇਆ। ਬਿਨ ਕਰਮਾ ਹੋਰ ਫਿਰੇ ਕਨੇਰੀ, ਮਰ ਮਰ ਜੰਮੇ ਚੁੱਕੇ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੂ ਪਾਇਆ। ਬਹੁਤੇ ਪੇਖ ਕਰੇ ਪੇਖ ਧਾਰੀ, ਬਿਨ ਸਬਦੇ ਹੋਮੇ ਕਨੇ ਨਾ ਮਾਰੀ। ਜੀਵਤ ਮਰੇ ਤਾਂ ਮੁਕਤ ਪਾਏ, ਸੱਚੇ ਨਾ ਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤੇਦੀ ਬੂਝੇ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਿਰਲੇ ਪਾਈ। ਨਾਨਕ ਏਕ ਕਹੇ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾਂ ਲਇਓ ਮਿਲਾਏ। ਭਗਤ ਸਲਾਹਣ ਸਦਾ ਲਿਵਲਾਏ, ਤਉ ਸਰਣਾਈ ਉਭਰੇ ਕਰਤੇ। ਆਪੇ ਮੇਲ ਮਿਲਾਇਆ, ਪੂਰੇ ਸ਼ਬਦ ਭਗਤ ਸੁਹਾਈ। ਅੰਤ ਸੁਖ ਤੇਰੇ ਮਨ ਪਾਈ, ਮੰਤਰ ਸੱਚੀ ਭਗਤੀ ਰਾਤਾ। ਸੱਚੇ ਸਿਉ ਚਿਤ ਲਾਇਆ, ਹਉਮੈ ਵਿੱਚ ਸਜਲੇ ਸਰੀਰਾ। ਕਰਮ ਹੋਵੇ ਪੇਟੇ ਗੁਰਪੂਰਾ, ਅੰਤਰ ਗਿਆਨ ਸ਼ਬਦ ਬੁਝਾਏ। ਸਤਿਗੁਰ ਤੇ ਸੁਖ ਪਾਇਆ, ਮਨਮੁਖ ਅੰਧਾ ਅੰਧ ਕਮਾਏ। ਬਹੁ ਸੰਕਟ ਜੋਨੀ ਪਰਮਾਏ, ਜਮ ਕਾ ਜੇਵੜਾ ਕਦੇ ਨਾ ਕੱਟੇ। ਅੰਤੇ ਬਹੁ ਦੁਖ ਪਾਇਆ, ਆਮਣ ਜਾਣਾ ਸ਼ਬਦ ਨਿਵਾਰੇ। ਸੱਚ ਨਾਮ ਰੱਖੇ ਉਰਤਾਰੇ, ਗੁਰ ਕੇ ਸ਼ਬਦ ਮਰੇ ਮਨ ਮਾਰੇ। ਹੋਮੇ ਜਾਏ ਸਮਾਇਆ, ਆਮਣ ਜਾਣੇ ਪਰਜ ਵਗੋਈ। ਬਿਨ ਸਤਿਗੁਰ ਸਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੇ ਵਿਕਾਰਾ, ਮਾਇਆ ਮੋਕਾ ਇਓ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸਿਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਫਿਰ ਡੁੱਬੇ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਰੜਾਏ, ਸੱਚ ਨਾਮ ਮਨ ਪਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੇ ਸ਼ਬਦ ਪਿਆਰਾ। ਸੱਚੀ ਤੁਣ ਸੱਚੇ ਗੁਣ ਗਾਵਾ, ਸੱਚੇ ਮਾਏ ਸਮਾਇਆ। ਕਰੇ ਅੰਦਰ ਕੋ ਕਰ ਪਾਏ, ਗੁਰ ਕੇ ਸ਼ਬਦ ਸਹਿਜ ਸੁਭਾਏ। ਉਥੇ ਸੋਗ ਵਿਯੋਗ ਨਾ ਵਿਆਪੇ, ਸਹਿਜੇ ਸਹਿ ਸਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਪਾਉਂਦੇ ਫਿਰੇ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵੇ, ਦੁਖੋ ਦੁਖ ਕਮਾਇਆ। ਸਤਿਗੁਰ ਬਾਝੋ ਸੰਗਤ ਨਾ ਹੋਈ।

ਅੰਮ੍ਰਿਤ ਚੁਗੇ ਗੁਰ ਸ਼ਬਦ ਨਿਵਾਸਾ, ਉਡੇ ਨਾ ਮੂਲੇ ਨਾ ਆਵੇ ਨਾ ਜਾਹੀ, ਨਿਰਕਰਵਾਸਾ ਪਾਇਆ ਕਾਇਆ ਸੋਧੇ ਸ਼ਬਦ ਵਿਚਾਰੇ, ਮੋਠ ਗੌਰੀ ਪਰਮ ਨਿਵਾਰੇ, ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ ਸਦਗੀ ਨੇੜੇ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜੀਕ ਪਛਾਣੋ, ਬਿਗਸੇ ਕਮਲ ਕਿਰਨ ਪਰਗਸ, ਪ੍ਰਗਟ ਕਰ ਦੇਖਾਇਆ ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀ ਵਾਲੇ ਅਵਰ ਨਾ ਕੋਈ, ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਚਾ ਆਪ ਸਵਾਰਨ ਹਾਰਾ, ਅਵਰਨ ਸੂਸ ਬੀਜੀ ਕਾਰਾ, ਗੁਰਮੁਖ ਸੱਚ ਵਸੇ ਖਟਯੰਤਰ, ਫੇਜੇ ਸੱਚ ਸਮਾਈ ਹੇ, ਸਭਨਾ ਸੱਚ ਵਸੇ ਮਨ ਮਾਹੀ, ਗੁਰ ਪ੍ਰਸਾਦੀ ਸਹਿ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੇ, ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੇ ਜਾਏ ਪ੍ਰਮਰੇ ਅਪਾਗੇ, ਨਾਨਕ ਤਿਨ ਕੀ ਫਿਰਗਤ ਹੋਵੇ, ਜੇ ਗੁਰਮੁਖ

ਦਸਵੇਂ ਦੁਆਰ ਪ੍ਰਗਟ ਹੋ ਆਇਆ ਤੇ ਅਣਖਦ ਸ਼ਬਦ ਵਜੇ ਤੁਨ ਬਾਣੀ ਸਹਿਜੇ ਸਹਿ ਸਮਾਈ ਹੈ ਜਿਨ ਕੋ ਕਰਤੇ ਤੁਰ ਲਿਖ ਪਾਈ ਅਨ ਜਿਨ ਗੁਰ ਗੁਰ ਕਰਤ ਵਿਖਾਈ ਬਿਨ ਸਭ ਗੁਰ ਕੋ ਸੀਜੇ ਨਾਹੀ ਗੁਰ ਚਰਣੀ ਚਿਤ ਲਾਈ ਹੈ ਜਿਸ ਪਾਵੇ ਤਿਸੇ ਆਪੇ ਦੇ ਗੁਰਮੁਖ ਨਾਮ ਪਦਾਰਥ ਲੇ ਆਪੇ ਕਿਰਪਾ ਕਰੇ ਨਾਮ ਦੇਵੇ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਪਇਆ ਨਾਮ ਪਦਾਰਥ ਸਹਿਜੇ ਲਇਆ ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕੋ ਸਦਬਲ ਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਦ ਪਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚਉ ਜੁਗ ਨਿਰਮਲ ਅਖਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ ਹਰ ਹਰ ਕਰਤ ਸਦਾ ਮਨ ਬਿਗਸੈ ਹਰ ਚਰਣੀ ਮਨ ਲਾਈ ਹੈ ਹਾਂ ਮੂਰਖ ਅਗਿਆਨ ਗਿਆਨ ਕਿਛ ਨਾਹੀ ਸਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਿਆਲ ਕਿਰਪਾ ਕਰ ਹਰ ਜੀਓ ਸਗੁਰ ਕੀ ਸੇਵਾ ਲਾਈ ਹੈ ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹਿਆ ਸੁਖਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦਮੀ ਲਈ ਵਡਿਆਈ ਸਤਿਗੁਰ ਮਨ ਵਸਿਆ ਲਿਵਲਾਈ ਆ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਵਨਾਸੀ ਸਰਬੇ ਰਵ ਰਹਿਆ ਕਟਵਾਸੀ

ਨਾ ਜਾਪੇ ਕਿਸ਼ਕ ਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ, ਸੁੱਕੇ ਤੇ ਹੁਨਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿੜਾਣੀ ਹੇ, ਜੋ ਜੀਆਂ ਕੀ ਵੇਦਨ ਜਾਣੇ, ਇਸ ਸਾਹਿਬ ਕੇ ਹੋ ਕੁਰਬਾਣੇ, ਇਸ ਆਗੇ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੇ, ਜੋ ਜੀਆਂ ਕੀ ਸਾਰ ਨਾ ਜਾਣੇ, ਤੇ ਸਿਉ ਕਿਛ ਨਾ ਕਹੀਏ ਅਜਾਣੇ, ਮੂਰਖ ਸਿਉ ਨਹਿ ਲੂਜ ਪਰਾਣੀ, ਹਰ ਜਪੀਏ ਪਦ ਨਿਰਬਾਣੀ ਹੇ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਥਾਲ ਜਨਤਾ ਸਭ ਤੈ, ਅਚਿੰਤ ਦਾਨ ਦੇ ਭਰਾ ਮੇਰਾ, ਵਿਜ ਪਾਥਰ ਕੀੜ ਪਖਾਣੀ ਹੇ, ਨਾ ਕਰ ਆਸ ਮੀਤ ਸੁਧ ਪਾਈ, ਨਾ ਕਰ ਆਸ ਕਿਸੇ ਸਹਾ ਵਿਵਹਾਰ ਕੀ ਪਰਾਈ, ਬਿਨ ਹਰ ਨਾਵੇ ਕੋ ਬੇਲੀ ਨਾਹੀ, ਹਰ ਜਪੀਏ ਸਾਰੰਗ

ਕੀਗਰ ਨਾਮ ਸੁਮਾਇਆ ਜੋ ਸਰਨ ਪਰੇ ਤਿਸ ਕੀ ਪਤ ਰਾਖੇ ਜਾਏ ਪੁੱਛੋ ਵੇਦ ਪੁਰਾਣੀ ਹੈ ਜੇ ਸਰ ਸੇਵਾ ਲਾਏ ਸੋਈ ਚਨ ਲਾਗੇ ਪੁਰ ਕੇ ਸ਼ਬਦ ਪਰਮ ਪਉ ਪਾਗੇ ਵਿਚੇ ਗ੍ਰੇਸ ਦਾ ਰਹੇ ਉਦਾਸੀ ਜਿਉਂ ਕਮਲ ਰਹੇ ਵਿਚ ਪਾਣੀ ਹੈ ਵਿਚ ਹਉਮੈ ਸੇਵਾ ਥਾਏ ਨ ਪਾਏ ਜਨਮ ਮਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭਾਣੀ ਹੈ ਹਉ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਕਾ

ਕੇਸੀ ਜੋਰ ਦੀਬਾਨ ਮਾਇਆ ਕਾ ਮੈਂ ਹਰ ਬਿਨ ਟੇਕ ਤਰ ਅਵਰ ਨਾ ਕਾਈ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ ਨਿਮਾਣੇ ਮਾਨ ਕਰੇ ਤੁਧ ਪਾਵੇ ਹੋਰ ਕੇਤੀ ਚਖ ਚਖ ਆਵੇ ਜਾਵੇ ਜਿਨ ਕਾ ਪੱਖ ਕਰੇ ਤੂੰ ਸਵਾਮੀ ਤਿਨ ਕੀ ਉਪਰ ਗੱਲ ਤੁਧ ਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਬਿਨ ਸੇਵਾ ਪਛੋ ਤਾਣੀ ਹੈ ਤੂੰ ਸਭ ਮੈਂ ਵਰਤੇ ਹਰ ਜਗਨਨਾਥ ਸੋ ਹਰ ਜਪੇ ਜਿਸ ਗੁਰਮਸਤਕ ਹਾਥ ਹਰ ਕੀ ਸਰਨ ਪਿਆ ਹਰ ਜਾਪੀ ਜਨ ਨਾਨਕ ਦਾ ਦਸਾਣੀ ਹੈ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਲਾ ਉਪਾਇ ਕਰੀ ਜਿਨ ਤਰਣਾ ਗਗਨ ਰਹਾਇਆ ਹੋਮੇ ਚਰਣਾ ਅਗਨ ਉਪਾ ਈਦਨ ਮੈਂ ਬਾਧੀ ਹੋ ਪ੍ਰਾ ਰਾਖੇ ਭਾਈ ਹੈ ਜੀ ਜੰਤ ਕੋ ਰਿਜਕ ਸੰਭਾਹੇ ਕਰਨ ਕਾਰਨ ਸਮਰਥ ਆਪਾਹੇ ਖਿਰ ਮੈਂ ਥਾਪੋ ਥਾਪਨ ਹਾਰਾ ਤੋਈ ਤੇਰਾ ਸਹਾਈ ਹੈ ਮਾਦ ਗਰਭ ਮੈਂ ਜਿਨ ਪ੍ਰਤ ਪਾਲਿਆ ਸਾਸ ਗਰਾ ਸੋਏ ਸੰਗ ਸੰਭਾਲਿਆ ਸਦਾ ਸਦਾ ਜਪਗੇ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖਿਨ ਕੀਰੇ ਗਰੀਬ ਨਿਵਾਜ ਕਰੇ ਪ੍ਰਾਮੀਰੇ ਗਰਭ ਨਿਵਾਰਨ ਸਰਬ ਸਧਾਰਨ ਕਿਸ ਕੀਮਤ ਕਹੀ ਨਾ ਜਾਈ ਹੈ ਸੋ ਪਤਵੰਤਾ ਸੋ ਧਨਵੰਤਾ ਜਿਸ ਮਨ ਵਸਿਆ ਹਰ ਭਗਵੰਤਾ ਮਾਤ ਪਿਤਾ ਸੁਧ ਬੰਧ ਭਾਈ ਜੇ ਇਹ ਸਿਰਟ ਉਪਾਈ ਹੈ ਪ੍ਰਵਿਆਏ ਸਰਣਾ ਪਉ ਨੀ ਕਰਣਾ ਸਾਧ ਸੰਗਤ ਨੇ ਚੋਹੇ ਤਰਣਾ ਮਨ ਬਜ ਕਰਮ ਅਰਾਧੇ ਕਰਤਾ ਜਿਸ ਨਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮੈਂ ਰਵਿਆ ਜਨਮ ਮਰਨ ਕੀ ਜੋਨ ਨਾ ਪਵਿਆ ਦੁਖ ਬਿਨਾਸ਼ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਗਾਈ ਹੈ ਮੀਤ ਹਮਾਰਾ ਸੋਈ ਸੁਵਾਮੀ ਥਾਨਥ ਅਨੰਤ ਅੰਤਰ ਜਾਮੀ ਸੇਵਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਟਾਈ ਹੈ ਹਰ ਕਾ ਨਾਮ ਕੋਟ ਲਖ ਬਾਹਾ ਹਰ ਸਿੱਖ ਕੀਰਤਨ ਸੰਗ ਤਨ ਤਾਹਾ ਗਿਆਨ ਖੜਕਾ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹੈ ਹਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਵਸੋ ਕਰ ਆਪਣੇ ਲਗ ਚੌਰਾਸੀ ਨਰਕ ਨ ਦੇਖੋ ਰਸਕ ਰਸ ਗੁਣ ਗਾਈ ਹੈ ਖੰਡ ਬ੍ਰਹਿਮੰਡ ਉਦਾਹਰਣ ਹਾਰਾ ਊਚ ਅਥਾ ਅਗਮ ਅਪਾਰਾ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋਜਨ ਤਿਸੇ ਧਿਆਈ ਹੈ ਬੰਧਨ ਤੋੜ ਲਿਗੇ ਪ੍ਰਾਮੋਲੇ ਕਰ ਕਿਰਪਾ ਕੀਨੇ ਕਰ ਬੋਲੇ ਅਣਹਦ ਰੋਣ ਚੁਣਕਾਰ ਸਹਿਜ ਧੋਨ ਸਾਚੀ ਕਾਰ ਕਮਾਈ ਹੈ ਮਨ ਪ੍ਰਤੀਤ ਬਣੀ ਪ੍ਰਾ ਤੇਰੀ ਬਿਨਸ ਗਈ ਹੋਮੇ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੋਭ ਸੁਹਾਈ ਹੈ ਜੈ ਜੈ ਕਾਰਜ ਪੋ ਜਗਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਇਸ ਬਿਨ ਦੂਜਾ ਅਵਰ ਨਾ ਦੀਸੈ ਏਕਾ ਜਗਤ ਸੁਭਾਈ ਹੈ ਸਤ ਸਤ ਸਤ ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੇ ਜਨ ਤੇਰੇ ਏਕੰਕਾਰ ਸਮਾਈ ਹੈ ਭਗਤ ਜਿਨਾ ਕਾ ਪ੍ਰੀਤਮ ਪਿਆਰਾ ਸਭੇ ਉਧਾਰਨ ਖਸਮ ਹਮਾਰਾ ਸਿਮਰ ਨਾ ਪੁੰਨੀ

ਪਿਆਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਪਏ ਇਕੱਤਰਾ ਕਰਦੇ ਭੋਗ ਬਿਲਾਸਾ ਗੇ ਜੋ ਪਿਰ ਕਰੇ ਸੋ ਤਨ ਤਤ ਮਾਨੇ ਤੇ ਤਨੇ ਸੀਗਾਰ ਰੱਖੇ ਸੰਗਾਨੇ ਮਿਲ ਇਕੱਤਰ ਵਸੇ ਦਿਨ ਰਾਤੀ ਪ੍ਰਿਉ ਦੇ ਤਨੇ ਦਿਲਾਸਾ ਗੇ ਤਨ ਮੰਗੇ ਪ੍ਰਿਉ ਬਹੁ ਵਿਧ ਧਾਵੇ ਜੋ ਪਾਵੇ ਸੋ ਆਣ ਦਿਖਾਵੇ ਏਕ ਵਸਤ ਕੋ ਪਹੁੰਚ ਨਾ ਸਕੇ ਤਨ ਰਹਿਤੀ ਭੂਖ ਪਿਆਸਾ ਗੇ ਤਨ ਕਰੇ ਬਿਨੋ ਦੋ ਕਰ ਜੋਰ ਪ੍ਰੇ ਪ੍ਰਦੇਸ ਨਾ ਜਾਹੋ ਵਸੋ ਕਰ ਮੋਰ ਐਸਾ ਬਣਜ ਕਰੋ ਗਰੇ ਭੀਤਰ ਜੇ ਪੁੱਤਰੇ ਭੂਖ ਪਿਆਸਾ ਹੇ ਸਗਲੇ ਕਰਮ ਧਰਮ ਯੁਗ ਸਾਧਾ ਬੇਨਹਾ ਰਸ ਸੁ ਤਿਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤਸੰਗੇ ਤੋ ਤਨ ਪਿਰ ਆਨੰਦ ਉਲਾਸਾ ਹੇ ਤਨ ਅੰਧੀ ਪਿਰ ਚਬਲ ਸਿਆਨਾ ਪੰਜ ਤਤ ਘਾ ਰਚਨ ਰਚਾਨਾ ਜੇ ਵਖਰ ਕੋ ਤੁਮ ਆਏ ਹੋ ਤੋ ਪਾਇਓ ਸਤਿਗੁਰ ਪਾਸਾ ਹੇ ਤਨ ਕਹੇ ਤੂੰ ਵਸ ਮੈਂ ਨਾਲੇ ਤ੍ਰੇ ਸੁਖ ਵਾਸੀ ਬਾਲ ਗੋਪਾਲੇ ਤੁਝੇ ਬਿਨਾਮ ਹੋਂ ਕਿਦਹੀ ਨਾ ਲੇਖੇ ਵਚਨ ਦੇ ਛੋੜ ਨਾ ਜਾਸਾ ਗੇ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜੇ ਕਾਣ ਨਾ ਛੰਦਾ ਜਿਚਰ ਰਾਖੇ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊੜ ਸਿਧਾਸਾ ਗੇ ਜੋ ਪ੍ਰੇ ਬਜਨ ਕਹੇ ਤਨ ਸਾਚੇ ਤਨ ਕਛੂ ਨਾ ਸਮਝੇ ਚੰਚਲ ਕਾਚੇ ਬਹੋਰ ਬੋਰ ਫਿਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਹਾਸਾ ਹੇ ਆਈ ਆਗਿਆ ਫਿਰ ਉਹ ਬੁਲਾਇਆ ਨਾ ਤਨ ਪੁਸ਼ੀ ਨਾ ਮਤਾ ਪਕਾਇਆ ਊੜ ਸਧਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਰਸਾ ਗੁਰ ਪਚਮੋਏ ਸਾਗਤ ਨਿਗੁਰੇ ਗਲ ਜਮ ਫਾਸਾ ਹੇ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਝੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾ ਹੇ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤੇ ਕੌਣ ਮਿਟਾਵੇ ਜੇ ਪ੍ਰਭ ਹੈ ਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਓ ਪਿਆ ਗਲ ਖਾਸਾ ਹੇ ਹੋਂ ਬਲਿਹਾਰੀ ਸਤਿਗੁਰ ਪੂਰੇ ਸਰਨ ਕੇ ਦਾਤੇ ਬਜਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖਦਾਤਾ ਵਿਛੜ ਨਾ ਕਤ ਹੀ ਜਾਸਾ ਹੇ ਗੁਣ ਨਿਧਾਨ ਕਿਛ ਕੀਮ ਨਾ ਪਾਈ ਘੜ ਘਟ ਪੂਰ ਰਹੇ ਉਹ ਸਭ ਠਾਈ ਨਾਨਕ ਸਰਨ ਦੀਨ ਦੁਖ ਪੰਜਨ ਹਉ ਰੇਣ ਤੇਰੇ ਜੋ ਦਾਸਾ ਹੇ ਮਾਰੂ ਸੋਲ ਹੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਰੇ ਆਨੰਦ ਆਨੰਦੀ ਮੇਰਾ ਕੜ ਕੜ ਪੂਰਨ ਸਿਰ ਸਿਰੇ ਨਵੇਰਾ ਸਿਰ ਸਾਹਾਂ ਕੇ ਸੱਚਾ ਸਾਹਿਬ ਔਰ ਨਾਹੀ ਕੋ ਦੂਜਾ ਹੇ ਹਰਖਵੰਤ ਆਨੰਤ ਦਿਆਲਾ ਪਲਟ ਰਹੇ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੇ ਵਿਗਸੇ ਆਪੇ ਹੀ ਆਪ ਪੂਜਾ ਹੇ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਸਾਰਾ ਆਪੇ ਖੇਰ ਖਿਲਾਵੇ ਤਿਨ ਰਾਤੀ ਆਪੇ ਸੁਣ ਸੁਣ ਭੀਜਾ ਹੇ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸਤ ਧਾਰਿਓ ਸਭ ਸਾਚਾ ਸੱਚੇ ਸਚ ਵਰ ਤੀਜਾ ਹੇ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੋ ਕੀਜਾ ਹੇ ਏਕੋ ਆਪ ਤੂੰ ਹੋਏ ਵੜਾ ਰਾਜਾ ਹੁਕਮ ਸੱਚੇ ਕੇ ਪੂਰੇ ਕਾਜਾ ਅੰਤਰ ਬਾਰ ਸਭ ਖੇ ਜਾਣੇ ਆਪੇ ਹੀ ਆਪ ਤੀਜਾ ਹੇ ਤੂੰ ਵੜ ਰਸੀਆ ਤੂੰ ਵੜ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਵ ਸੁਖ

ਤ੍ਰਿਪਤਰੇ ਆਖੀ ਜਾਹੇ ਜਾਚੇ ਸਿਰ ਸਾਧਕ ਬਨਵਾਸੀ ਜਾਚੇ ਜਤੀ ਸਤੀ ਸੁਖਵਾਸੀ ਇੱਕ ਦਾ ਤਾਰ ਸਗਲ ਹੈ ਜਾਚ ਦੇ ਦਾਨ ਸ੍ਰਿਟੀ ਜਾਹੇ ਕਰੇ ਭਗਤ ਆਰੰਗ ਅਪਾਰਾ ਖਿਰਮੇ ਥਾਪਿਓ ਥਾ ਪਨਹਾਰਾ ਭਾਰੋ ਤੋਲ ਬੇਅੰਤ ਸੁਵਾਮੀ ਹੁਕਮ ਮਨ ਭਗਤੀ ਜਾਹੇ ਜੇ ਦੇਹ ਦਰਸ ਸੋਈ ਤੁਦ ਜਾਣੇ ਉਹ ਗੁਰ ਕੇ ਸ਼ਬਦ ਸਾਰੰਗ ਮਾਣੇ ਚਦਰ ਸਰੂਪ ਸਿਆਣਾ ਸੋਈ ਜੋ ਮਨ ਤੇਰੇ ਪਾਵੀ ਜਾਹੇ ਜੇ ਚੀਤ ਆਵੇ ਸੋ ਵੇ ਪਰਵਾਹ ਜੇ ਚੀਤ ਆਵੇ ਸੋ ਸਾਚਾ ਸਾਹਾ ਜੇ ਚੀਤ ਆਵੇ ਤਿਸ ਪਉ ਕੇਹਾ ਅਵਰ ਕਹਾਂ ਕਿਸ ਕੀ ਜਾਹੇ ਤਿਸ ਨਾ ਬੂਝੀ ਅੰਤਰ ਠੰਡਾ ਗੁਰ ਪੂਰੇ ਲੈ ਟੂਟਾ ਗੰਡਾ ਸੋਰਤ ਸ਼ਬਦ ਹਿਰਦ ਅੰਤਰ ਜਾਗੀ ਅਮਿਓ ਚੋਲ ਚੋਲ ਪੀ ਜਾਹੇ ਮਰੇ ਨਾਹੀ ਸਾਧ ਸਦਗੀ ਜੀਵੇ ਅਮਰ ਪਇਆ ਅਵਨਾਸੀ ਥੀਵੇ ਨਾ ਕੋ ਆਵੇ ਨਾ ਕੋ ਜਾਵੇ ਗੁਰਦੂਰ ਕੀਆ ਪਰਮੀ ਜਾਹੇ ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਏ ਸਮਾਣੀ ਚੜੇ ਸਵਾਇਆ ਨਿਤ ਨਿਤ ਰੰਗਾ ਕਟੇ ਨਾਹੀ ਤੋਲੀ ਜਾਹੇ ਬਾਰਹਾ ਕੰਚਨ ਸੁਧ ਕਰਾਇਆ ਨਦਰ ਸਰਾਬ ਬੰਨੀ ਸਚੜਾਇਆ ਪਰਖ ਖਜਾਨੇ ਪਾਇਆ ਸਰਾਪੀ ਫਿਰ ਨਾਹੀ ਤਾਈ ਜਾਏ ਅੰਮ੍ਰਿਤ ਨਾਮ ਤੁਮਾਰਾ ਸਵਾਮੀ ਨਾਨਕ ਦਾਸ ਦਾ ਕੁਰਬਾਨੀ ਸੰਤ ਸੰਗ ਮਾਂ ਸੁ ਪਾਇਆ ਦੇਖ ਦਰਸ਼ਨ ਉਹ ਮਨ ਪੀ ਜਾਹੇ ਮਾਰੂ ਮਹੱਲਾ ਪੰਜਵਾਂ ਸੋਲਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਗੋਪਾਲ ਗੁਰ ਗੋਵਿੰਦਾ ਗੁਰਦਿਆਲ ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਖਟਕਰਮਾ ਗੁਰ ਪਵਿੱਤਰ ਅਸਥਾਨਾ ਹੇ ਗੁਰ ਸਿਮਰਤ ਸਭ ਕਿਲ ਵਿਖ ਨਾਸੇ ਗੁਰ ਸਿਮਰਤ ਜਮ ਸੰਗ ਨਾ ਫਾਸੇ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾਟੇ ਅਪਮਾਨਾ ਹੇ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾ ਨਾ ਹੇ ਗੁਰਦੁਆਰੇ ਹਰ ਕੀਰਤਨ ਸੁਣੀਏ ਸਤਿਗੁਰ ਭੇਟ ਹਰ ਜਸ ਮੁਖ ਪਣੀਏ ਕਾਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੇ ਮਾਨਾ ਹੇ ਅਗਮੇ ਗੋਚਰ ਗੁਰੂ ਦਿਖਾਇਆ ਪੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕਉ ਵਿਘਨ ਨਾ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੇ ਗੁਰ ਦ੍ਰਿਟਾਇਆ ਸਭ ਨਹੀਂ ਟਾਈ ਜਲ ਤਲ ਪੂਰ ਰਹਿਆ ਗੋਸਾਈ ਊਜ ਊਣ ਸਭ ਏਕ ਸਮਾਨਾ ਮਨ ਲਾਗਾ ਸਹਿਜ ਧਿਆਨਾ ਹੇ ਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ ਗੁਰ ਮਿਲਿਆ ਨੈ ਜੋ ਹੈ ਮਾਈ ਸਤ ਸੰਤੋਖ ਦੀਆ ਗੁਰਪੂਰੇ ਨਾਮ ਅੰਮ੍ਰਿਤ ਪੀ ਪਾਨਾ ਹੇ ਗੁਰ ਕੀ ਬਾਣੀ ਸਮ ਹੈ ਸਮਾਣੀ ਆਪ ਸੁਣੀ ਤੇ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨਿਚਲ ਥਾਨਾ ਹੇ ਸਗੁਰ ਕੀ ਮਹਿਮਾ ਸਤਿਗੁਰ ਜਾਣੇ ਚੁਗ ਚੁ ਕਰੇ ਸੋ ਆਪਣ ਪਾਣੇ ਸਾਧੂ ਤੂਰ ਜਾਚੇ ਜਨ ਤੇਰੇ ਨਾਨਕ ਸਤ ਕੁਰਬਾਨਾ ਹੇ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਨਿਰੰਜਨ ਪ੍ਰਭ ਨਿਰੰਕਾਰਾ ਹਮੇ ਵਰਤੇ ਆਪ ਨਿਰਾਰਾ ਵਰਨ ਜਾਤ ਚਿਨ ਨਹੀਂ ਕੋਈ ਥਵਕਮੇ ਸਿਰ ਟਿਓ ਪਾਏ ਦਾ ਲਖ ਚੌਰਾਸੀ ਜੋਨ ਸੁਬਾਈ ਮਾਨਸ ਕੋਪਰਾ ਜੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ

ਦਾ ਖੰਡ ਪਤਾਲ ਦੀਪ ਸਭ ਲੋਆ ਸਭ ਕਾਲੇ ਵਸ ਆਪ ਪ੍ਰਭ ਕੀਆ ਨਿਚਲ ਏਕ ਆਪ ਅਵਨਾਸੀ ਸੋ ਨਿਚਲ ਜੋ ਤਿਸੇ ਧਿਆਏ ਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਜੋ ਜਲ ਤਰੰਗ ਉੱਠੇ ਬੋ ਭਾਤੀ ਫਿਰ ਸਲਲੇ ਸਲਲ ਸਮਾਏ ਦਾ ਇਕ ਜਾਚਕ ਮੰਗੇ ਦਾਨ ਦੁਆਰੇ ਜਾਂ ਪ੍ਰਭਾਵੇ ਤਾਂ ਕਿਰਪਾ ਤਾਰੇ ਦੇਹੋ ਦਰਸ ਜਿਤ ਮਨ ਤ੍ਰਿਪਤਾਸ ਹਰ ਕੀਰਤਨ ਮਨ ਠਹਿਰਾਏ ਦਾ ਰੂੜੋ ਠਾਕੁਰ ਕਿਤੇ ਵਸ ਨ ਆਵੇ ਹਰ ਸੋ ਕਿਛ ਕਰੇ ਤੇ ਹਰ ਕਿਆ ਸੰਤਾਂ ਪਾਵੇ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨ ਕੋਈ ਪਾਏ ਦਾ ਜਿਥੇ ਆਓ ਕਟ ਆਏ ਬੰਤ ਗਏ ਪ੍ਰਾਣੀ ਜਿਥੇ ਘਰ ਤਿਆਗੇ ਸਾਰੰਗ ਪਾਣੀ ਜਿਥੇ ਪੁੱਤਰ ਕਲੱਤਰ ਨਾ ਬੇਲੀ ਕੋਈ ਤਿੱਥੇ ਘਰ ਆਪ ਛਿੜਾਏ ਦਾ ਵੱਡਾ ਸਾਹਿਬ ਅਗਮ ਅਥਾਹਾ ਕਿਉ ਮਿਲੀਗੇ ਪ੍ਰਾਵੇ ਪ੍ਰਵਾਹਾ ਕਾਲ ਸਿਲਕ ਜਿਸ ਮਾਰਗ ਪਾਏ ਧੁਬਜ ਸੰਗਤ ਵਾਸਾ ਪਾਏ ਦਾ ਹੁਕਮ ਬੂਝੇ ਸੋ ਸੇਵਕ ਕਹੀਏ ਬੁਰਾ ਫਲਾ ਦੇ ਸੰਸਰ ਸਹੀਏ ਹੋਮੇ ਜਾ ਤਾਂ ਏਕੋ ਬੂਝੇ ਤੋ ਗੁਰਮੁਖ ਸਹਿ ਸੁਮਾਏ ਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਪਾਏ ਅਤੀਤ ਉਦਾਸੀ ਅਨਕ ਰੰਗ ਕਰੇ ਬੋ ਭਾਤੀ ਜੋ ਪਿਤਾ ਪੂਤ ਲਾਡਾਏ ਦਾ ਅਗਮ ਗੋਚਰ ਕੀਮਤ ਨਹੀਂ ਪਾਈ ਤਾਂ ਮਿਲ ਗਏ ਜਾਂ ਲਏ ਮਿਲਾਈ ਗੁਰਮੁਖ ਪ੍ਰਗਟ ਪਇਆ ਤਿੰਨ ਜਨ ਕਉ ਜਿਨ ਤੁਰ ਮਸਤਕ ਲੇਖ ਲਖਾਏ ਦਾ ਤੂੰ ਆਪੇ ਕਰਤਾ ਕਾਰਨ ਕਰਨਾ ਸਿੱਟ ਪਾਏ ਧਰੀ ਸਭ ਤਰਣਾ ਜਨ ਨਾਨਕ ਸਰਣ ਪਇਆ ਹਰ ਦੁਆਰੇ ਹਰ ਭਾਵੇ ਲਾਜ ਰਖਾਏ ਦਾ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਦੀਸੇ ਸੋ ਏਕੋ ਤੂੰ ਹੈ ਬਾਣੀ ਤੇਰੀ ਸਰਵਣ ਸੁਣੀਏ ਦੂਜੀ ਅਵਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਣਾ ਆਪ ਚ ਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘੜਕੜ ਸਾਰਣਾ ਇੱਕ ਉਪਾਏ ਵੜ ਦਰਬਾਰੀ ਇੱਕ ਉਦਾਸੀ ਇੱਕ ਕਰਬਾਰੀ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ ਸਭਸੇ ਤੇਰਾ ਪਾਰਣਾ ਆਪੇ ਸਤ ਸਤ ਸਤ ਸਾਚਾ ਓਤ ਪੋਤ ਭਗਤਾਂ ਸੰਗਰਾਚਾ ਆਪੇ ਗੁਪਤ ਆਪੇ ਗਏ ਪ੍ਰਗਟ ਆਪਣਾ ਆਪ ਸਾਰਣਾ ਸਦਾ ਸਦਾ ਸਦ ਹੋਵਣਹਾਰਾ ਊਚਾ ਅਗਮ ਅਥਾਉ ਅਪਾਰਾ ਊਣੇ ਭਰੇ ਭਰੇ ਪਰ ਊਣੇ ਇਹ ਚਲਤ ਸਵਾਮੀ ਕੇ ਕਾਰਣਾ ਮੁਕਸਾ ਲਾਹੀ ਸੱਚੇ ਸਾਹਾ ਨੈਣੀ ਪੇਖਾ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕਰ ਕਰ ਵੇਖੇ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰੀ ਨਦਰ ਨਿਹਾਲਣਾ ਸੰਸਭਾ ਜੇ ਵੈਸੇ ਪ੍ਰਾਪਾਸੇ ਆਨੰਦ ਮੰਗਲ ਹਰ ਚਲਤ ਤੁਮਾਸੇ ਗੁਣ ਗਾਵੇ ਅਨਖਤ ਤੁਨ ਬਾਣੀ ਤੈ ਨਾਨਕ ਦਾ ਚਿਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੇ ਖੇਲ ਅਪਾਰਾ ਆ ਉਪਾਏ ਉਪਾਵਣ ਹਾਰਾ ਆਪਣਾ ਕੀ ਆ ਪਾਲਣਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੁਇ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਣਾ ਤੁਧ ਬਿਨ ਦੂਜੇ ਕਿਸਾ ਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਝਨ ਪਏ ਨਿਹਾਲਾ ਇਹ ਭਗਤਾਂ ਕੀ ਕਾਲਣਾ ਗੁਰ ਉਪਦੇਸ਼ ਜਪਗੇ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟੇ ਸਾ ਬੰਧਨ ਜੋ ਪਰਮ ਮੋਹ ਪਰ ਜਾਲਣਾ ਜੇ ਰਾਖੇ ਸੋਈ ਸੁਖਥਾਨਾ ਫੇ ਜੇ ਹੋਏ ਸੋਈ ਫਲਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭ ਇੱਕੋ ਹੈ ਪਾਲਣਾ ਦਰ ਚੁੱਕੇ ਬਿਨਸੇ ਅੰਧਿਆਰੇ ਬ੍ਰਡ ਪਏ ਪ੍ਰਾ ਪੁਰਖ ਨਿਰਾਰੇ ਆਪ ਛੋੜ ਪਏ ਸਰਣਾਈ ਜਿਸਕਾ ਸਾਥ ਖਾਲਣਾ ਐਸਾ ਕੋਵਿਡ ਭਾਗੀ ਆਇਆ ਆੜ ਪੈਰ ਜਿਨ ਖਦਮ ਧਿਆਇਆ ਤੇ ਜਨ ਕੇ ਸੰਗ ਤਰੇ ਸਭ ਕੋਈ ਸੋ ਪਰਿਵਾਰ ਸੁਧਾਰਣਾ ਇਹ ਬਖਸ਼ੀਸ ਖਦਮ ਤੇ ਪਾਵਾਂ ਆੜ ਪੈਰ ਕਰ ਜੋੜ ਤਿਆਵਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੇ ਉਚਾਰਣਾ ਮਾਰੂ ਮਹੱਲਾ ਪੰਜਵਾਂ ਸੂਰ ਦੇਖਣਾ ਪੂਲ ਗਵਾਰਾ ਮਿਸਨ ਮੁਹਾਰਾ ਚੂੜ ਪਸਾਰਾ ਜਗ ਮੇ ਕੋਈ ਰਹਿਣ ਨਾ ਪਾਏ ਨਿਚਲ ਏਕ ਨਾਰਾਇਣਾ ਗੁਰਪੂਰੇ ਕੀ ਪੌਸਰਣਾਈ ਮੋਹ ਸੋਸਾ ਪਰਮ ਮਟਾਈ ਏਕੋ ਮੰਤਰ ਦਰੜਾਏ ਔਖਦ ਸਚ ਨਾਮ ਰਿਦ ਗਾਇਣਾ ਜਿਸ ਨਾਮੇ ਕੋ ਤਰਸੇ ਬੋ ਦੇਵਾ ਸਗਲ ਪੁੱਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨ
ਸੋ ਗੁਰ ਪੂਰੇ ਤੇ ਪਾਇਣਾ, ਹੋਰ ਦੁਆਰਾ ਕੋਈ ਨਾ ਸੂਝੈ, ਤਿਰ ਪਵਣ ਧਾਵੇ ਤਾਂ ਕਿਸੂ ਨਾ ਬੂਝੇ, ਸਤਿਗੁਰ ਸਾਉ ਭੰਡਾਰ ਨਾਮ ਜਿਸ, ਇਹੋ ਰਤਨ ਤਿਸੇ ਤੇ ਪਾਇਣਾ, ਜਾ ਕੀ ਤੂਰ ਕਰੇ ਪੁਨੀਤਾ, ਤੁਰ ਨਰ ਦੇਵ ਨਾ ਪਾਵੇ ਮੀਤਾ, ਸਤ ਪੁਰਖ ਸਤਿਗੁਰ ਪਰਮੇਸ਼ਰ, ਜਿਸ ਭੇਡਤ ਪਾਰ ਪਰਾਇਣਾ, ਪਾਰ ਜਾਵ ਲੋੜੇ ਮਨ ਪਿਆਰੇ, ਕਾਮ ਤੇਨ ਸੋਹੀ ਦਰਬਾਰੇ, ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਨਾਮ ਕਮਾਏ ਰਸਾਇਣਾ, ਗੁਰ ਕੈ ਸ਼ਬਦ ਮਰੇ ਪੰਚ ਧਾਤੂ, ਭਏ ਪਾਰ ਬ੍ਰਹਮ ਹੋਵੇ ਨਿਰਮਲਾ ਤੂੰ, ਪਾਰ ਜਾ ਫੇਟੇ ਗੁਰਪੂਰਾ, ਤਾਂ ਪਾਰਸ ਪ੍ਰਸਿਧ ਖਾਇਣਾ, ਕਈ ਬੈਕੁੰਠ ਨਾਹੀ ਲਵੇ ਲਾਗੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ, ਏਕੰਕਾਰ ਸਭ ਗੁਰ ਤੇ ਪਾਈਏ, ਹਉ ਬਲ ਬਲ ਗੁਰ ਦਰਸਾਇਣਾ, ਗੁਰ ਕੀ ਸੇਵ ਨਾ ਜਾਣੇ ਕੋਈ, ਗੁਰ ਪਾਰ ਬ੍ਰਹਮ ਅਗੋਚਰ ਸੋਈ, ਜਿਸ ਨੂੰ ਲਾਏ ਲਏ ਸੋ ਸੇਵਕ, ਜਿਸ ਵੜ ਪਾਗ ਮਥਾਇਣਾ, ਗੁਰ ਕੀ ਮਹਿਮਾ ਵੇਦ ਨਾ ਜਾਣੇ, ਤੁਸ਼ ਮਾਤ ਤੂੰ ਸੁਨ ਵਖਾਣੇ, ਪਾਰ ਬ੍ਰਹਮ ਅਪਰਮ ਪਰ ਸਤਿਗੁਰ, ਜਿਸ ਸਿਮਰਤ ਮਨ ਸੀਤਲਾਇਣਾ, ਜਾ ਕੀ ਸੋਏ ਸੁਣੀ ਮਨ ਜੀਵੇ।

ਨਿਰਗੁਣ ਕੋ ਸੰਗ ਲਿਓ ਰਲਾਏ, ਕਰ ਕਿਰਪਾ ਮੋਹਿ ਟੈ ਲੈ ਲਾਏ। ਪੱਖਾ ਫੇਰੋ ਪੀਸੋ ਸੰਤ ਆਗੇ, ਚਰਨ ਧੋਏ ਸੁਖ ਪਾਏ ਨਾ। ਬਹੁ ਦੁਆਰੇ ਭ੍ਰਮ ਭ੍ਰਮ ਆਇਆ, ਤੁਮਰੀ ਕਿਰਪਾ ਤੇ ਤੁਮ ਸਰਣ ਆਇਆ। ਸਦਾ ਸਦਾ ਸੰਤੇ ਸੰਗ ਰੱਖੋ, ਇਓ ਨਾਮ ਦਾਨ ਦੇਵਾਇਣਾ। ਪਏ ਕਿਰਪਾਲ ਗੁਸਾਈ ਮੇਰੇ, ਦਰਸ਼ਨ ਪਾਇਆ ਸਤਿਗੁਰ ਪੂਰੇ। ਸੁਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਇਣਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿਮਰੇ ਧਰਤੀ ਅਰ ਆਕਾਸਾ, ਸਿਮਰੇ ਚੰਦ ਸੂਰਜ ਗੁਣ ਤਾਸਾ। ਪੌਣ ਪਾਣੀ ਬੈਸੰਤਰ ਸਿਮਰੇ, ਸਿਮਰੇ ਸਗਲ ਉਪਾਰ ਜਨਾ। ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਾਤਾਲ ਪੁਰੀਆਂ ਸਸੋਆ। ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਸਿਮਰੇ ਬ੍ਰਹਮੇ ਵਿਸ਼ਨ ਮਹੇਸਾ, ਸਿਮਰੇ ਦੇਵਤੇ ਕੋੜ ਤੇ ਤੀਸਾ। ਸਿਮਰੇ ਜਖ ਦੈਂਤ ਸਭ ਸਿਮਰੇ, ਅਗਣਤ ਨ ਜਾਈ ਜਸ ਗਨਾ। ਸਿਮਰੇ ਪਸ਼ਪੰਖੀ ਸਭ ਭੂਤਾ, ਸਿਮਰੇ ਬਾਨ ਪਰਬਤ ਔਧੂਤਾ। ਲਤਾ ਬੱਲੀ ਸਾਗ ਸਭ ਸਿਮਰੇ, ਰਵ ਰਿਆ ਸਵਾਮੀ ਸਭ ਮਨਾ। ਸਿਮਰੇ ਥੂਲ ਸੂਖਮ ਸਭ ਜਨਤਾ, ਸਿਮਰੇ ਸਿਰ ਸਾਧਕ ਹਰ ਮੰਤਾ। ਗੁਪਤ ਪ੍ਰਗਟ ਸਿਮਰੇ ਪ੍ਰਾ ਮੇਰੇ, ਸਗਲ ਪਵਨ ਕਾ ਪ੍ਰਭਤ ਹਨਾ। ਸਿਮਰੇ ਨਰ ਨਾਰੀ ਆਸਰਮਾ, ਸਿਮਰੇ ਜਦ ਜੋਸ਼ ਸਾ ਵਰਨਾ। ਸਿਮਰੇ ਗੁਣੀ ਚਿਤ੍ਰ ਸਾ ਬੇਤੇ, ਸਿਮਰੇ ਰੈਣੀ ਅਰ ਦੇਣਾ। ਸਿਮਰੇ ਘੜੀ ਮੂਰਤ ਪਲ ਨਿਮਖਾ, ਸਿਮਰੇ ਕਾਲ ਅਕਾਲ ਸੁਚ ਸੋਚਾ। ਸਿਮਰੇ ਸੁਣ ਸਾ ਤਿਰ ਸੰਯੋਗਾ, ਅਲਖ ਨ ਲਖੀਏ ਇਕ ਖਿਨਾ। ਕਰਨ ਕਰਾਮਨ ਗਾਰ ਸੁਵਾਮੀ, ਸਗਲ ਘਟਾਂ ਕੇ ਅੰਤਰ ਜਾਮੀ। ਕਰ ਕਿਰਪਾ ਜਿਸ ਭਗਤੀ ਲਾਵ, ਜਨਮ ਪਦਾਰਥ ਸੋਜਨਾ। ਜਾ ਕੇ ਮਨ ਰੂਠਾ ਪ੍ਰਵਿਆਪਨਾ, ਪੂਰੇ ਕਰਮ ਗੁਰ ਕਾ ਜਪ ਜਪਨਾ। ਸਰਬ ਨਿਰੰਤਰ ਸੁਪਰਾ ਜਾਤਾ, ਬਹੁੜ ਨਾ ਜੋਨੀ ਪਰਮ ਰੋਨਾ। ਗੁਰ ਕਾ ਸ਼ਬਦ ਵਸੇ ਮਨ ਜਾ ਕੇ, ਦੁਖ ਦਰਦ ਪ੍ਰਮਤਾ ਕਾ ਭਾਗੇ। ਸੁਖ ਸਹਿਜ ਆਨੰਦ ਨਾਮ ਰਸ, ਅਨੰਦ ਬਾਣੀ ਸਹਿ ਤੁਨਾ। ਸੋ ਧਨਵੰਤਾ ਜਿਨ ਪ੍ਰੋਤਿਆਇਆ, ਸੋ ਪਤਵੰਤਾ ਜਿਨ ਸਾਧ ਸੰਗ ਪਾਇਆ। ਪਾਰ ਬ੍ਰਹਮ ਜਾ ਕੇ ਮਨ ਉਠਾ, ਸੋ ਪੂਰ ਕਰਮਾ ਨਾਸ਼ਿਰਾ। ਜਲ ਥਲ ਮਈਅਲ ਸੁਆਮੀ ਸੋਈ, ਅਵਰ ਨ ਕਹੀ ਗਏ ਦੂਜਾ ਕੋਈ। ਗੁਰ ਗਿਆਨ ਅੰਜਨ ਕਾਟਿਓ ਪ੍ਰਉ ਸਗਲਾ, ਅਵਰ ਨ ਦੀਸੇ ਏਕ ਬਿਨਾ। ਉੱਚੇ ਤੇ ਉੱਚਾ ਦਰਬਾਰਾ, ਤੈਨ ਨ ਜਾਈ ਅੰਤ ਨ ਪਾਰਾ। ਗਹਿਰ ਗੰਭੀਰ ਅਥਾ ਸੁਆਮੀ, ਅਤੁਲ ਨ ਜਾਈ ਕਿਆ ਬਿਨਾ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨ ਕੋਈ ਬੀਆ। ਆਦ ਮਧ ਅੰਤ ਪ੍ਰਤੂ ਹੈ, ਸਗਲ ਪਸਾਰਾ ਤੁਮ ਤਨਾ। ਜਮ ਦੂਤ ਇਸ ਨਿਕਟ ਨ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਸਗਲ ਮਨੋਰਥਤਾ ਕੇ ਪੂਰਨ, ਜੋ ਸ਼ਰਵਣੀ ਪ੍ਰਭ ਕਾ ਜਸ ਸੁਨਾ। ਤੂੰ ਸਭਨਾ ਕਾ ਸਭ ਕੋ ਤੇਰਾ, ਸੱਚੇ ਸਾਹਿਬ ਗੈਰ ਗੰਭੀਰਾ। ਕਹੋ ਨਾਨਕ ਸੇਈ ਜਨ ਉਤਮ, ਜੋ ਭਾਵੇ ਸੁਆਮੀ ਤੁਮ ਮਨਾ। ਮਾਰੂ ਮਹੱਲਾ ਪੰਜਵਾਂ, ਪ੍ਰਸਮਰੱਥ ਸਰਵ ਸੁਖ ਦਾਨਾ। ਸਿਮਰੋ ਨਾਮ ਹੋ ਮਿਹਰਬਾਨਾ, ਹਰ ਦਾਤਾ ਜੀ ਜੰਤ ਪੇਖਾਰੀ। ਜਨ ਬਾਂਛੇ ਜਾ ਚੰਗਨਾ, ਮੰਗੋ ਜਨ ਧੂਰ ਪਰਮ ਗਤ ਪਾਵੋ। ਜਨਮ ਜਨਮ ਕੀ ਮਹਿਲ ਮਿਟਾਵੋ, ਦੀਰਘ ਰੋਗ ਮਿਟੇ ਹਰ ਔਖਦ। ਹਰ ਨਿਰਮਲ ਰਾਪੇ ਮੰਗਣਾ, ਸ਼੍ਰਾਵਣੀ ਸੁਨੋ ਬਿਮਲ ਜਸ ਸੁਆਮੀ। ਏਕਾ ਓਟ ਤਜੋ ਬਿਖ ਕਾਮੀ, ਨਿਵ ਨਿਵ ਪਾਏ ਲਗੋ ਦਾਸ ਤੇਰੇ। ਹਰ ਸੁਕ੍ਰਿਤ ਨਾ ਹੀ ਸੰਗਣਾ, ਰਸਨਾ ਗੁਣ ਗਾਵੇ ਹਰ ਤੇਰੇ। ਮਿਟੇ ਕੁਮਾਤੇ ਅਵਗੁਣ ਮੇਰੇ, ਸਿਮਰ ਸਿਮਰ ਸੁਆਮੀ ਮਨ ਜੀਵੇ। ਪੰਜ ਦੂਤ ਤਾਜ ਤੰਗਣਾ, ਚਰਨ ਕਮਲ ਜਾ ਬੋਝ ਚਰੀਏ। ਸੰਤ ਸੰਗ ਮੇਰੇ ਸਾਗਰ ਤਰੀਏ, ਅਰਚਾ ਬੰਧਨ ਹਰ ਸੰਤ ਨਿਵਾਸੀ। ਬੌੜ ਜੋਨ ਨਾ ਨੰਗਣਾ, ਦਾਸ ਦਾਸੁਨ ਕੋ ਘਰ ਲਿਓ ਗੋਪਾਲਾ। ਕਿਰਪਾ ਨਿਧਾਨ ਦੀਨ ਦਿਆਲਾ, ਸਖਾ ਸਹਾਈ ਪੂਰਨ ਪਰਮੇਸ਼ਰ। ਮਿਲ ਕਦੇ ਨਾ ਹੋਵੀ ਪੰਗਣਾ, ਮਨ ਤਨ ਅਰਪ ਤਰੀ ਅਰਾਗੇ। ਜਨਮ ਜਨਮ ਕਾ ਸੋਇਆ ਜਾਗੇ, ਜਿਸ ਕਾ ਸਾ ਸੋਈ ਪ੍ਰਤਪਾਲਕ। ਹਤਿਆਗੀ ਹੋਮੇ ਹੰਤਨਾ, ਜਲ ਤੈ ਪੂਰਨ ਅੰਤਰ ਜਾਮੀ। ਖੜਕਾ ਰਵਿਆ ਅਸ਼ਲ ਸੁਆਮੀ, ਪਰਮ ਭੀਤ ਖੋਈ ਗੁਰਪੂਰੇ। ਏਕ ਰਵਿਆ ਸਰ ਮੰਗਣਾ, ਜਦ ਕਦ ਪੇਖੋ ਪ੍ਰਭ ਸੁਖ ਸਾਗਰ। ਹਰ ਤੋੜ ਭੰਡਾਰ ਨਾ ਹੀ ਰਤਨਾਗਰ, ਅਗੇ ਅਗਾਹ ਕਸ਼ਮਿਤ ਨਹੀਂ ਪਾਈਏ। ਤੋ ਬੂਝੇ ਜਿਸ ਕਿਰਪੰਗਣਾ, ਜਾਤੀ ਸੀਤਲ ਮਨ ਤਾਂ ਠੰਡਾ। ਜਨਮ ਮਰਨ ਕੀ ਮਿਟਵੀ ਡੰਜਾ, ਕਰ ਗੇ ਕਾਢ ਲਿਗੇ ਪ੍ਰਭ ਆਪਣੇ। ਅਮਿਓ ਤਾਰ ਦੇ ਟੰਗਣਾ, ਏਕੋ ਏਕ ਰਵਿਆ ਸਭ ਠਾਈ। ਜਿਬਨ ਦੂਜਾ ਕੋਈ ਨਾਹੀ, ਆਦ ਮਦ ਅੰਤ ਪ੍ਰਵ ਰਵਿਆ।
ਤ੍ਰਿਸ਼ਨ ਪੂਜੀ ਪਰਮੰਗਨਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਕਰਤਾ ਗੁਰ ਸਤਭਗ ਸੰਦ ਗੁਰ ਜਪ ਜਾਪ ਜਪਤ ਫਲ ਪਾਇਆ ਗਿਆਨ ਦੀਪਕ ਸੰਤ ਸੰਗਨਾ ਜੋ ਪੇਖਾ ਸੋ ਸਭ ਕੇ ਸੁਆਮੀ ਜੋ ਸੁਨਣਾ ਸੋ ਪ੍ਰਭ ਕੀ ਬਾਨੀ ਜੋ ਕੀਨੋ ਸੋ ਤੁਮੇ ਕਰਾਇਓ ਸਰਣ ਸਹਾਈ ਸੰਤ ਹੈ ਤਨਾ ਜਾਤਕ ਜਾਚੇ ਤੁਮੇ ਆਰਾਧੇ ਪਤ ਪਾਵਨ ਪੂਰਨ ਪ੍ਰਸਾਦੇ ਏਕੋ ਦਾਨ ਸਰਸ ਗੁਣ ਨਿੰਦ ਆਨ ਮੰਗਰਨ ਹੇ ਕਿੰਚਨਾ ਕਾਇਆ ਪਾਤਰ ਪ੍ਰਭ ਕਰਨੇ ਹਾਰਾ ਲੱਗੀ ਲਾਗ ਸੰਤ ਸੰਗਾਰਾ ਨਿਰਮਲ ਸੋਏ ਬਣੀ ਗਰਬਾਣੀ ਮਨ ਨਾਮ ਜੀਠੇ ਰੰਗਣਾ ਸੋਲ ਹੈ ਕਲਾ ਸੰਪੂਰਨ ਫਲਿਆ ਅੰਤ ਕਲਾ ਹੋਏ ਠਾਕੁਰ ਚੜਿਆ ਅੰਧ ਵਿਰੋਧ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਨਾ ਮਾਰੂ ਸੋਲ ਹੈ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹੋ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦੀਤਾ ਕਰਨ ਕਰਾਮਨ ਸਭ ਤੂੰ ਹੈ ਤੂੰ ਹੈ ਹੈ ਨਾਹੀ ਕਿਸ ਅਸਾੜਾ ਤੁਮੇ ਪਠਾਏ ਤਾਂ ਜਗ ਮੈਂ ਆਏ ਜੋ ਤੂ ਪਾਣਾ ਸੇ ਕਰਮ ਕਮਾਏ ਉਹ ਤੇ

ਝਾੜਾ ਤੂੰ ਪਿਤਾ ਸਭ ਬਾਰਕ ਥਾਰੇ, ਜਿਉਂ ਖੇਲਾਵੇ ਤਿਉ ਖੇਲਣ ਹਾਰੇ, ਉਜੜ ਮਾਰਗ ਸਭ ਤੁਮ ਹੀ ਕੀਨਾ, ਚੱਲੇ ਨਾਹੀ ਕੋ ਵੇ ਪਾੜਾ, ਇਕ ਬੈਸਾਏ ਰੱਖੇ ਗ੍ਰਹਿ ਅੰਤਰ, ਇਕ ਪਠਾਏ ਦੇਹ ਦਸੰਤਰ, ਏਕੀ ਕੋ ਘਾਸ ਏਕੀ ਕੋ ਰਾਜਾ, ਇਨ ਮੈਂ ਕਹੀਏ ਕਿਆ ਕੂੜਾ, ਕਵਨ ਸੋ ਮੁਕਤੀ ਕਵਨ ਸੋ ਨਰਕਾ, ਕਵਨ ਸੇ ਸਾਰੀ ਕਵਨ ਸੋ ਭਗਤਾ, ਕਵਨ ਸੋ ਦਾਨਾ ਕਵਨ ਸੋ ਹੋਸ਼ਾ, ਕਵਨ ਸੋ ਸੁਰਤਾ ਕਵਨ ਜੜਾ, ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸੇ ਸਾਰੀ ਹੁਕਮੇ ਭਗਤਾ, ਹੁਕਮੇ ਹੋਸ਼ਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ, ਸਾਗਰ ਕੀਨਾ ਅਤ ਤੋਂ ਪਾਰਾ, ਇਹ ਖੜੇ ਸਾਤਲ ਕਾਰ ਮਨਮੋ ਗਾਵਾਰਾ, ਇਕ ਨਾ ਪਾਰ ਲੰਘਾਵੇ ਆਪੇ, ਸਤਿਗੁਰ ਜਿਨ ਕਾ ਸੱਚ ਬੇੜਾ, ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤੋ ਪਾਏ ਸਮਾਇਆ, ਵੇਖੇ ਵਿਗਸੇ ਸਭ ਰੰਗ ਮਾਣੇ, ਰਚਨ ਕੀਨਾ ਇਕ ਆਖਾੜਾ, ਵੱਡਾ ਸਾਹਿਬ ਵੱਡੀ ਨਾਈ, ਵੱਡਾ ਤਾਰ ਵੱਡੀ ਜਿਸ ਜਾਈ, ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਸ ਆਹਾੜਾ, ਕੀਮਤ ਕੋਈ ਨਾ ਜਾਣੇ ਦੂਜਾ, ਆਪੇ ਆਪ ਨਿਰੰਜਨ ਪੂਜਾ, ਆਪ ਸੁਗਿਆਨੀ ਆਪ ਧਿਆਨੀ, ਆਪ ਸਤਵੰਤਾ ਅਤ ਗਾੜਾ, ਕੇਤੜਿਆ ਦਿਨ ਗੁਪਤ ਕਹਾਇਆ, ਕੇਤੜਿਆ ਦਿਨ ਸੁਨ ਸੁਮਾਇਆ, ਕੇਤੜਿਆ ਦਿਨ ਤੁੰਦੂ ਕਾਰਾ, ਆਪੇ ਸ਼ਕਤੀ ਸਬਲ ਕਹਾਇਆ, ਆਪੇ ਸੂਰਾ ਅਮਰ ਚਲਾਇਆ, ਆਪੇ ਸਿਵਰ ਤਾਈਨ ਅੰਤਰ, ਆਪੇ ਸੀਤਲ ਠਾਰ ਗੜਾ, ਜਿਸੇ ਨਿਵਾਜੇ ਗੁਰਮੁਖ ਸਾਜੇ, ਨਾ ਵਸੇ ਇਸ ਅਨਹਦ ਵਾਜੇ, ਤੇਸੀ ਸੁਖ ਤਿਸੀ ਠਕੁਰਾਈ, ਤਿਸੇ ਨਾ ਆਵੇ ਜਮ ਨੇੜਾ, ਕੀਮਤ ਕਾਗਦ ਕਹੀ ਨਾ ਜਾਈ, ਕਹੁ ਨਾਨਕ ਬੇਅੰਤ ਗੁਸਾਈ, ਆਦ ਮਦ ਅੰਤ ਪ੍ਰਸੋਈ, ਹਾ ਤਿਸੇ ਕਾ ਨੇੜਾ, ਕਿਸੇ ਸਰੀਕ ਨਾਹੀ ਰੇ ਕੋਈ, ਕਿਸੀ ਬੁੱਤੇ ਜਵਾਬ ਨਾ ਹੋਈ, ਨਾਨਕਾ ਪਵੇ ਆਪੇ ਆਪੇ, ਕਰ ਕਰ ਵੇਖੇ ਚੋਜ ਖੜਾ, ਮਾਰੂ ਮੁਹੱਲਾ ਪੰਜਵਾਂ, ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਲਸੂਦਨ ਦਾਮੋਦਰ ਸਵਾਮੀ, ਰਹੀ ਕੇਸ ਗੋਵਰਧਨ ਤਾਰੀ, ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੋਰਾਰੇ, ਜਗਦੀਸ਼ ਹਰ ਜੀਵ ਅਸਰ ਸੰਘਾਰੇ, ਜਗਜੀਵਨ ਅਵਨਾਸੀ ਠਾਕੁਰ, ਖੜਖੜ ਵਾਸੀ ਹੈ ਸੰਗਾ, ਤਰਣੀ ਤਰ ਈਸ ਨਰਸਿੰਘ ਨਾਰਾਇਣ।

ਬਰਵਾਲੀ ਚੱਕਰ ਪਾਣ ਦਰਸ ਅਨੂਪਿਆ ਸਹਿਸ ਨੇਤਰ ਮੂਰਤ ਗਏ ਸਹਿਸਾ ਇਕ ਦਾਤਾ ਸਭ ਗਏ ਮੰਗਾ ਭਗਤ ਵਚਲ ਅਨਾਥੇ ਨਾਥੇ ਗੋਪੀ ਨਾਥ ਸਗਲ ਗਏ ਸਾਥੇ ਬਾਦੇਵ ਨਿਰੰਜਨ ਦਾਤੇ ਵਰਣ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਦਾਹਰਣ ਕਮਲਾ ਕੰਤ ਕਰੇ ਕੰਤੂਹਲ ਅੰਧ ਬਿਨੋਦੀ ਨੇ ਸੰਗਾ ਅਮੋਗ ਦਰਸ਼ਨ ਆਜੋ ਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ ਅਵਨਾਸੀ ਅਵਗਤ ਅਗੋਚਰ ਸਭ ਕੁਝ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਸ਼ਕਜ ਪੂਰਮ ਆਗਿਆ ਔਤਰਾਸੀ ਕੇਸ ਚਲਦ ਕਰੇ ਨਿਰਾਲੇ ਕੀਤਾ ਲੋੜੇ ਸੋ ਹੋਏਗਾ ਨਿਰਾਹਾਰੀ ਨਿਰਵੈਰ ਸੁਮਾਇਆ ਧਾਰ ਖੇਲ ਚਤਰ ਪੂਜ ਖਾਇਆ ਸਾਵਲ ਸੁੰਦਰ ਰੂਪ ਬਣਾਵੇ ਬੇਣ ਸੁਨਤ ਸਾ ਮੋਹੇਗਾ ਬਨਮਾਲਾ ਬਿਭੂਖਨ ਕਮਲ ਨਾਇਨ ਸੁੰਦਰ ਕੁੰਡਲ ਮੁਕਟ ਬੈਨ ਸੰਘ ਚੱਕਰ ਗਦਾ ਹੈ ਤਾਰੀ ਮਾਂ ਸਾਰਥੀ ਸਸੰਗਾ ਪੀਤ ਪੀਤੰਬਰ ਤੇ ਪਵਨ ਧਣੀ ਜਗਨਨਾਥ ਗੋਪਾਲ ਮੁਖ ਭਣੀ ਸਾਰਗ ਤਰ ਭਗਵਾਨ ਬੀਠਲਾ ਮੈਂ ਗਣਤਨ ਆਵੇ ਸਰਬੰਗਾ ਨੇ ਕੰਟਕ ਨੇ ਕੇਵਲ ਕਹੀਏ ਤਨਹੰਜੇ ਜਲ ਥਲ ਹੈ ਮਹੀਏ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਗਏ ਅਭਗਾ ਪਤ ਪਾਵਨ ਦੁਹ ਪਏ ਪੰਜਨ ਅੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣ ਨ ਕਿਤ ਹੀ ਹੈ ਪਿੱਗਾ ਨਿਰੰਕਾਰ ਅਛਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਤੋ ਮਿਲੇ ਆਪ ਮਿਲਾਏ ਆਪੋ ਕੋਈ ਨ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਪਾਵੇ ਆਪ ਖਪਾਵੇ ਤੋ ਲੇਪ ਨਹੀਂ ਇਕ ਤਿਲ ਰੰਗਾ ਏਕ ਜੀ ਗੁਣ ਕਮਨ ਬਖਾਨੇ ਸਹਿਜ ਫਣੀ ਸਿਧ ਅੰਤ ਨ ਜਾਣੇ ਨਵਤ ਨਾਮ ਜਪੇ ਦਿਨ ਰਾਤੀ ਇਹ ਗੁਣਾ ਹੀ ਪ੍ਰਭ ਕੇ ਸੰਗਾ ਓੜ ਗਹੀ ਜਗਤ ਸਰਣਾਇਆ ਪਏ ਪਿਆਨ ਜਮ ਦੂਧ ਦੁੱਤਰ ਗਏ ਮਾਇਆ ਹੋ ਕਿਰਪਾ ਇੱਛਾ ਕਰ ਰੱਖੋ ਸਾਧ ਸੰਤਨ ਕੇ ਸੰਗ ਸੰਗਾ ਦਿਸ਼ਟ ਮਾਨ ਕੇ ਸਗਲ ਮਥੀਨਾ ਇਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਵੋ ਜੇ ਪ੍ਰਾਪਤ ਸੋ ਪਾਵੇਗਾ ਜਿਨ ਕੋ ਕਿਰਪਾ ਕਰੀ ਸੁਖ ਦਾਤੇ ਤਿਨ ਸਾਧੂ ਚਰਨ ਲੈ ਰਦੇ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਗਾ ਸ਼ਬਦ ਮਨ ਵਾ ਜੰਗਾ ਕਿਰਤਮ ਨਾਮ ਕਥੇ ਤੇਰੇ ਜੇਬਾ ਸਤਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਪਏ ਸਰਣਾਈ ਦਿਉ ਦਰਸ ਮਨ ਰੰਗ ਲੱਗਾ ਤੇਰੀ ਗਤਮਤ ਤੂੰ ਹੈ ਜਾਣ ਹੈ ਤੂੰ ਆਪੇ ਕਥੇ ਰਹਿ ਆਪ ਵਖਾਣੇ ਨਾਨਕ ਦਾਸ ਦਾਸਨ ਕੋ ਕਰੀਓ ਅਰ ਭਾਵੇ ਦਾਸਾਂ ਰਾਜ ਸੰਗਾ ਮਾਰੂ ਮੁਹੱਲਾ ਪੰਜਵਾਂ ਅੱਲੇ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲਦਾਰਾ ਸੱਚ ਨਿਵਾ ਯਕੀਨ ਮੁਸੱਲਾ ਮਨਸਾ ਮਾਰ ਨਿਵਾਰਿਓ ਆਸਾ ਦੇ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰੀਅਤ ਲੇ ਕੰਮਾ ਵਹੋ ਤਰੀਕਤ ਤਰਕ ਖੋਜ ਟੋ ਲਾਭੋ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਦ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਏ ਕੁਮਾਗੀ ਦਸ ਔਰਾਤ ਰੱਖੋ ਬਦ ਰਾਗੀ ਪੰਚ ਮਰਦ ਸਿਦਕਲੇ ਬੱਧ ਹੋ ਖੈਰ ਸਬੂਰੀ ਕਬੂਲ ਪਰਾ ਮੱਕਾ ਮੇਰ ਰੋਜਾ ਪਏ ਖਾਕਾ ਇਸਤ ਪੀਰ ਲਫਜ਼ ਕੁਮਾਏ ਅੰਦਾਜਾ ਹੋਰ ਨੂਰ ਮੁਜ਼ਕ ਖੁਦਾਇਆ ਬੰਦਗੀ ਅੱਲੇ ਆਲਾ ਹੁਜਰਾ ਸੱਚ ਕੁਮਾਵੇ ਸੋਈ ਕਾਜੀ ਜੋ ਦਿਲ ਸੋਧੇ ਸੋਈ ਹਾਜੀ ਸੋ ਮੁੱਲਾਂ ਮਲਊਨ ਨਿਵਾਰੇ ਸੋ ਦਰਵੇਸ਼ ਜਿਸ ਸਿਫਤ ਧਰਾ ਸਭੇ ਵਸਤ ਸਭੇ

ਅਵਲ ਸਿਫਤ ਦੂਜੀ ਸਾਬੂਰੀ, ਤੀਜੇ ਹਲੇਮੀ ਚੌਥੇ ਖੈਰੀ, ਪੰਜਵੇਂ ਪੰਜੇ ਇਗਤ ਮੁਕਾਮੇ, ਇਹ ਪੰਜ ਵਕਤ ਤੇਰੇ ਅਪਰ ਪਰਾ, ਸਗਲੀ ਜਾਨ ਕਰੋ ਮੋ ਦੀਫਾ, ਬਦ ਅਮਲ ਛੋੜ ਕਰੋ ਹੱਥ ਕੂਜਾ, ਖੁਦਾਏ ਏਕ ਬੁਝ ਦੇਵ ਹੋ ਬਾਂਗਾ, ਬੁਰਗੂ ਬਰਖੁਰਦਾਰ ਖਰਾ, ਹੱਕ ਹਲਾਲ।

ਮੇਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਵਤ ਮੁਹੱਬਤ ਅਥਾਰ ਹੀਮਾ ਹੱਕ ਹੁਕਮ ਸੱਚ ਖੁਦਾਇਆ ਬੁੱਝ ਨਾਨਕ ਬੰਦ ਖਲਾਸ ਤਰਾ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬੇਰਾਜੇ ਆਪੇ ਥਾਪ ਥਾਪੇ ਸਾਜੇ ਪ੍ਰਭ ਕੀ ਸਰਣ ਗਏ ਤੋ ਸੁਖ ਪਾਈਏ ਜਿ ਪਵਨਾ ਵਿਆਪੇ ਬਾਲਕਾ ਗਰਭ ਅਗਨ ਮੈਂ ਜਿਨੇ ਉਬਾਰਿਆ ਰਗਤ ਕਿਰਮ ਮੈਂ ਨਹੀਂ ਸੰਘਾਰਿਆ ਆਪਣਾ ਸਿਮਰਨ ਦੇ ਪ੍ਰਦ ਪਾਲਿਆ ਉਹ ਸਗਲ ਘਟਾ ਕਾ ਮਾਲਕਾ ਚਰਨ ਕਮਲ ਸਰਣਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰੱਥ ਅਕਥ ਅਗੋਚਰ ਦੇਵਾ ਜੀ ਜਨਸਵਤਾ ਕੀ ਸੇਵਾ ਅੰਡਜ ਜੇਰਜ ਸਿਹਤ ਉਦਭੁਜ ਬਹੁ ਪ੍ਰਕਾਰੀ ਪਾਲਕਾ ਤਿਸੇ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਸ ਅੰਤਰ ਮਾਨਾ ਤਰ ਗਏ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ਆਦ ਅੰਤ ਮਤ ਪ੍ਰਸੋਈ ਆਪੇ ਕਰਤਾ ਕਰੇ ਸੋਈ ਪ੍ਰੰਪੋ ਮਿਟਿਆ ਸਾਧ ਸੰਗ ਤੇ ਦਾਲਦਨਾ ਕੋਈ ਕਾਲਕਾ ਉਤ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋਰ ਵਾਲਾ ਬਾਸਨ ਮੇਟ ਨਿਬਾਸਨ ਹੋਈਏ ਕਲ ਮਰ ਸਗਲੇ ਜਾਲਕਾ ਸੰਤਾਂ ਕੀ ਏ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੇ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀ ਜੇ ਆਲਕਾ ਜੇ ਦੇਖਾ ਤੇ ਅੰਤਰਜਾਮੀ ਨਿਮਖਣਾ ਵਿਸਰੋ ਪ੍ਰਭ ਮੇਰੇ ਸਵਾਮੀ ਸੇਮਰ ਸੇਮਰ ਜੀਵੇ ਤੇਰੇ ਦਾਸਾਂ ਬਨ ਜਲ ਪੂਰਨ ਥਾਲਕਾ ਤੱਤੀ ਵਾਓ ਨਾ ਤਾਕੋ ਲਾਗੇ ਸਿਮਰਤ ਨਾਮ ਅਨਦਿਨ ਜਾਗੇ ਅੰਧ ਵਿਨੋਦ ਕਰੇ ਹਰ ਸਿਮਰਨ ਜਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੂਤ ਸਨਾਹੀ ਸਾਧ ਸੰਗ ਹਰ ਕੀਰਤਨ ਗਾਹੀ

ਕਰਤੇ ਤੁਜੇਹੇ ਵਿਰ ਲੈ ਕੇ ਈ ਪਾਲਕਾ ਤਿਨਕੀ ਤੂੜ ਮੰਗੇ ਮਨ ਮੇਰਾ ਜਿਨ ਵਿਸਰੇ ਨਾਹੀ ਕਾਹੂ ਬੇਰਾ ਤਿਨਕੇ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਏਕ ਦ੍ਰਿੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤੇ ਜਨ ਕੋ ਉਪਦੇਸ਼ ਨਿਰਮਾਲ ਕਾ ਤੁਧ ਬਿਨ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹੋਂ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਪਰਮ ਅਨਾਲ ਕਾ ਸਾਸ ਸਾਸ ਪ੍ਰਾ ਵਿਸਰੇ ਨਾਹੀ ਆੜ ਪੈਰ ਹਰ ਹਰ ਕੋ ਤਿਆਈ ਨਾਨਕ ਸੰਤ ਤੇਰੇ ਰੰਗ ਰਾਤੇ ਤੂੰ ਸਮਰੱਥ ਵਡਾਲ ਕਾ ਮਾਰੂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੇ ਨਿਤਾਰੀ ਗੁਰਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪ ਤਈ ਸਭ ਆਗੇ ਜਗ ਮੈਂ ਨਾਮ ਸੁਹਾਵਣਾ ਸੋ ਠਾਕੁਰ ਕਿਉ ਮਨੋ ਵਿਸਾਰੇ ਜਿਉ ਪਿੰਡ ਦੇ ਸਾਸ ਸਵਾਰੇ ਸਾਸ ਗਰਾਸ ਸੁਮਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਤੇ ਬਿਰਤਾ ਕੋ ਨਾਹੀ ਆੜ ਪੈਰ ਹਰ ਰਖ ਮਨ ਮਾਹੀ ਸਾਧ ਸੰਗ ਪਚ ਅਚੁੱਤ ਸੁਆਮੀ ਦਰਗੇ ਸੋਭਾ ਪਾਵਣਾ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿ ਸੁਗਨਉ ਨਿਧ ਸਰਬ ਕਲਿਆਣ ਜੇ ਮਨ ਮੈਂ ਚਾਹ ਹੈ ਮਿਲ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪੁਰਾਣੀ ਤਾਮ ਕ੍ਰੋਧ ਨਿੰਦਾ ਪਰ ਹਰੀਏ ਹਰਸਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਤਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੇ ਸੋਈ ਵਡਭਾਗੀ ਬੋੜ ਨਾ ਜੋ ਨੀ ਪਾਵਣਾ ਜਿਸ ਨੂੰ ਵਿਸਰੇ ਪੁਰਖ ਬਿਧਾਤਾ ਜਲਤਾ ਫਿਰੇ ਰਹੇ ਨਿਤਤਾਤਾ ਅਕਿਰਤ ਕਣੇ ਕਉ ਰੱਖੇ ਨਾ ਕੋਈ ਨਰਕ ਕੋਰ ਮੈਂ ਪਾਵਣਾ ਜਿਉ ਪ੍ਰਾਣ ਤਨ ਤਨ ਜਿਨ ਸਾਜਿਆ ਮਾਦ ਗਰਭ ਮੈਂ ਰੱਖ ਨਿਵਾਜਿਆ ਤਿਸਿਓ ਪ੍ਰੀਤ ਸ਼ਾਟ ਅਨਰਾਤਾ ਕਾਹੂ ਸਿਰੇ ਨਾ ਲਾਵਣਾ ਤਾਰ ਅਨੁਗ੍ਰਹ ਸੁਆਮੀ ਮੇਰੇ ਕੜ ਕੜ ਵਸੇ ਸਭਨ ਕਹਿ ਨੇਰੇ ਹਾਥ ਹਮਾਰੇ ਕਛੂ ਹੋਏ ਨਾਹੀ ਜਿਸ ਜਣਾਏ ਤਿਸੇ ਜਣਾਵਣਾ ਜਾ ਕੇ ਮਸਤਕ ਤੁਰ ਲਿਖ ਪਾਇਆ ਤੇਸੀ ਪੁਰਖ ਨ ਵਿਆਪੇ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਸਰ ਰਵੇ ਨਾ ਲਾਵਣਾ ਆਗਿਆ ਦੂਸੂ ਸਭ ਕੀਨੇ ਅੰਮ੍ਰਿਤ ਨਾਮ ਬਿਰਲੇ ਹੀ ਚੀਨੇ ਤਾਕੀ ਕੀਮਤ ਕਹਿਣ ਨਾ ਜਾਈ ਜਦ ਤਦ ਓਈ ਸੁਮਾਵਣਾ ਤੋਈ ਭਗਤ ਸੋਈ ਵਡਦਾਤਾ ਤੋਈ ਪੂਰਨ ਪੁਰਖ ਵਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਪਾਵਣਾ ਮਿਰਤ ਦੂਖ ਸੁਖ ਲਿਖ ਪਾਏ ਤਿਲ ਨੀ ਵਧੇ ਕਟੇ ਨਾ ਘਟਾਏ ਸੋਈ ਹੋਏ ਜੇ ਕਰਤੇ ਪਾਵੇ ਕਹਿ ਕੇ ਆਵਣਾ ਅੰਧ ਕੂਬ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਤਾਰਖੇ ਘਰ ਆਪਣੇ ਮੇਰੇ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਤ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੇ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣ ਗਾਹਕ ਗੁਣ ਵੇਚੀਏ ਤਉ ਗੁਣ ਸਹਿਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਿਕਾਏ ਗੁਣ ਤੇ ਗੁਣ ਮਿਲ ਪਾਈਏ ਜੇ ਸਤਿਗੁਰ ਮਾਏ ਸੁਮਾਏ ਮੋਲ ਅਮੋਲ ਨਾ ਪਾਈਏ ਵਣਜ ਨਾ ਲੀਜੇ ਹਾਟ ਨਾਨਕ ਪੂਰਾ

ਇੱਕ ਬੰਧ ਇੱਕ ਟੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲਏ ਸਜ ਕਰਨੀ ਸਚਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਦ ਖੜਗ ਤਰਾਰਾ ਦੂਜਾ ਪ੍ਰਮਗੜ ਕੱਟਿਆ ਮੋਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾਂ ਵਿੱਚ ਜਾਣੀਏ ਪਾਈ ਸਬਦੇ ਕਰੇ ਪਿਆਰ ਸਤਸੰਗ ਸਿਓ ਮਿਲਦੋ ਰਹੇ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾਂ ਕੀ ਰਾਸ ਸੰਗ੍ਰਹਿ ਅਵਗਣ ਕੱਢੇ ਵਿਡਾਰ ਨਾਨਕ ਮਿਲਿਆ ਸੋ ਜਾਣੀਏ ਗੁਰੂ ਨਾ ਛੋਡੇ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪਏ ਤੇਰੇ ਡਰ ਨਾਹੇ ਗੁਰ ਕੇ ਸਭ ਸੰਤੋਖੀਆ ਨਾਨਕ ਬਿਗਸਤਾ ਨਾ ਏ ਮਹੱਲਾ ਚੌਥਾ ਚੜ ਬੋਏ ਤੇ ਚਾਲ ਸੋ ਸਾਗਰ ਲਹਿਰੀ ਦੇ ਠਾਕ ਨਾ ਸੱਚੇ ਬੋਏ ਥੇ ਜੇ ਗੁਰ ਤੀਰਕ ਦੇ ਤੇਦਰ ਜਾਏ ਉਤਾਰੀਆ ਗੁਰ ਦਿਸੇ ਸਾਵਧਾਨ ਨਾਨਕ ਨਦਰੀ ਪਾਈਏ ਦਰਗੇ ਚੱਲੇ ਮਾਨ ਪੌੜੀ ਨੇ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣ ਆਈ ਇੱਥੇ ਸੁਖਦਾਤਾ ਮਨ ਵਸੇ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰਸੋਜੀ ਪਾਈ ਸਲੋਕ ਮਹੱਲਾ ਪਹਿਲਾ ਪੂਲੀ ਪੂਲੀ ਮੈਂ ਫਿਰੀ ਪਾਦਰ ਕਹੇ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੇ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੇ ਸਾਜਨ ਉਤਹੀ ਠਾਏ ਨਾਨਕ ਮਨ ਤ੍ਰਿਪਤਾ ਸੀਏ

ਨਾਨਕ ਚਾਨਣ ਗੁਰ ਮਿਲੇ, ਦੁਖ ਬਿਗਜਾ ਲੀ ਨਾ ਏ ਪੌੜੀ, ਮਾਇਆ ਵੇਖ ਨਾ ਪੁੱਲ, ਤੂੰ ਮਨਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲਈ, ਸਭ ਝੂਠ ਦਰਬ ਲੱਖਾ, ਅਗਿਆਨੀ ਅੰਧ ਨਾ ਬੂਝਈ, ਸਿਰ ਉੱਪਰ ਜਮ ਖੜਗ ਕਲੱਖਾ, ਗੁਰ ਪ੍ਰਸਾਦੀ ਉਭਰੇ

ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹੋ ਕੁਰਬਾਨ। ਸਲੋਕ ਮਹੱਲਾ ਪਹਿਲਾ। ਮਹਿਲ ਕੁਚੱਜੀ ਮਰਵੜੀ ਕਾਲੀ ਮਨੋ ਕਸੁੱਧ, ਜੇ ਗੁਣ ਹੋਵਨ ਤਾਂ ਪਿਰ ਰਵੇ। ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ। ਸਾਜ ਸੀਲ ਸਤ ਸੰਜਮੀ ਸਾ ਪੂਰੀ ਪਰਿਵਾਰ, ਨਾਨਕ ਐਨ ਸਦਾ ਭਲੀ ਫਿਰ ਕੇ ਗੇਤ ਪਿਆਰ ਪੌੜੀ। ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ। ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ, ਹਰ ਚਿਨੀ ਚਾਖਿਆ ਹਨਸ ਠਾਕ ਰਖਾਇਆ। ਹਰ ਪੀ ਸਦਾ ਤ੍ਰਿਪਤ ਭਏ ਫਿਰ ਤਿਸ਼ਨਾ ਭੁੱਖ ਗਵਾਇਆ। ਸਲੋਕ ਮਹੱਲਾ ਤੀਜਾ। ਫਿਰ ਖੁਸ਼ਗੇ ਤਨ ਰਾਵੀਗੇ ਤਨ ਉਰ ਨਾਮ ਸੀਗਾਰ, ਨਾਨਕ ਤਨ ਆਗੇ ਖੜੀ ਸੋਭਾਵੰਤੀ ਨਾਰ। ਮਹੱਲਾ ਪਹਿਲਾ। ਸਸਰੇ ਪਈਗੇ ਕੰਤ ਕੀ ਕੰਤ ਅਗਮ ਅਥਾਹੋ, ਨਾਨਕ ਤਨ ਸੁਹਾਗਣੀ ਜੋ ਭਾਵੇ ਵੇ ਪ੍ਰਵਾਹ ਪੌੜੀ। ਤਖਤ ਰਾਜਾ ਸੋਭੈ ਜੇ ਤਖਤੇ ਲਾਇਕ ਹੋਈ, ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ। ਇਹ ਭੂਪਤ ਰਾਜੇ ਨਾ ਆਖੀਏ ਦੂਜੇ ਭਾਏ ਦੁੱਖ ਹੋਈ, ਕੀਤਾ ਕਿਆ ਸਾ ਲਾਈਏ ਜੇ ਜਾਂਦੇ ਬਿਲਮ ਨਾ ਹੋਈ। ਨਿਚਲ ਸੱਚਾ ਏਕ ਹੈ ਗੁਰਮੁਖ ਬੂਝੇ ਤੋ ਨਿਚਲ ਹੋਈ। ਸਲੋਕ ਮਹੱਲਾ ਤੀਜਾ। ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਗ, ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਹਿ ਸਮਾਗੇ। ਮਹੱਲਾ ਤੀਜਾ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ, ਜੇ ਰਾਚੇ ਸਚ ਰੰਗ ਗੂੜੇ ਰੰਗ ਅਪਾਰ ਕੈ। ਨਾਨਕ ਗੁਰ ਪ੍ਰਸਾਦੀ ਛੁੱਟੀਏ ਜੇ ਚਿਤ ਲੱਗੇ ਸੱਚ ਪੌੜੀ। ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੇ, ਆਪੇ ਸਿਟ ਸਭ ਸਾਜੀਅਨ ਆਪੇ ਵਰਤੀਜੇ। ਗੁਰਮੁਖ ਸਦਾ ਸਲਾਹੀਏ ਸੱਚ ਕੀਮਤ ਕੀਜੇ, ਗੁਰ ਸ਼ਬਦੀ ਕਮਲ ਬੇਗਾਸਿਆ ਏਵ ਹਰਸ ਪੀਜੇ। ਆਮਣ ਜਾਣਾ ਠਾਕਿਆ ਸੁਖ ਸਹਿਜ ਸਵੀਜੇ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਮਹੱਲਾ ਤੀਜਾ। ਸਹਿਜ ਬਨਸਪਤ ਫੁੱਲ ਫਲ ਪਰ ਵਸੇ ਪੈ ਖੰਡ, ਨਾਨਕ ਤਰਵਰ ਏਕ ਹੈ ਏਕੋ ਫੁੱਲ ਫੇ ਰੰਗ ਪੌੜੀ। ਜੋ ਜਨ ਲੂਜੇ ਮਨੇ ਸਿਓ ਸੇ ਸੂਰੇ ਪ੍ਰਧਾਨਾ, ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆ ਪਛਾਨਾ। ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਏ ਸਮਾਨਾ, ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ। ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗ ਤਿਨੇ ਜਿਤਾਨਾ। ਸਲੋਕ ਮਹੱਲਾ ਤੀਜਾ। ਜੋਗੀ ਹੋਵਾ ਜਗ ਭਵਾ ਧਰ ਕਰ ਭੀਖਿਆ ਲਿਓ, ਦਰਗਹਿ ਲੇਖਾ ਮੰਗੀਏ ਕੇਸ ਕਿਸ ਉੱਤਰ ਦਿਓ। ਭਿਖਿਆ ਨਾਮ ਸੰਤੋਖ ਮੜੀ ਸਦਾ ਸਚ

ਜੋਗ ਹੈ, ਮਾਰ ਨਾ ਸਕੇ ਗਵਾਰ। ਨਾਨਕ ਜੇ ਉਹ ਮਾਰੀਏ ਗੁਰਸਬਦੀ ਵਿਚਾਰ, ਇਹੋ ਮਨ ਮਾਰਿਆ ਨਾ ਮਰੇ ਜੇ ਲੋਚੇ ਸਭ ਕੋਏ। ਨਾਨਕ ਮਨ ਹੀ ਕਉ ਮਨ ਮਾਰਸੀ, ਜੇ ਸਤਿਗੁਰ ਭੇਟੇ ਸੋਏ ਪੌੜੀ। ਦੋਵੇਂ ਤਰਫਾਂ ਉਪਾਈ ਹੋਣ, ਵਿੱਚ ਸਖਤ ਸੇ ਵਸ, ਸਖਤੀ ਕਿਨੇ ਨਾ ਪਾਇਓ ਫੇਰ।

ਇਹ ਵਡਿਆਈਆਂ ਕਹੋ ਨਾਨਕ ਸੱਚਾ ਸੋ ਏ ਪੌੜੀ, ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ, ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ, ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ, ਸੋ ਹਰ ਸਰਣਾਈ ਛੁੱਟੀ ਹੈ ਜੋ ਮਨ ਸਿਓ ਜੂਜੈ, ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ। ਸਲੋਕ ਮਹੱਲਾ ਪਹਿਲਾ, ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ, ਸਾਹਿਬ ਲੇਖਾ ਮੰਗਸੀ ਦੁਨੀਆਂ।

ਕਾਲਰ ਲਾਦਸ ਸਰ ਲਾਂਘਣੋ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਆ ਖੁੱਟੋ ਦਰਬ ਅਪਾਰ ਨਾਨਕ ਵੱਖਰ ਨਿਰਮਲੋ

ਪਿੰਡ ਸਵਾਰਿਓਨ ਵਿੱਚ ਨਵਨਿਤ ਨਾਮ ਇੱਕ ਆਪੇ ਪਰਮ ਪੁਰਾਇਣ ਤਿੰਨ ਨੇਫਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ

ਹੋਲਤਨ ਪਏ ਮਨਵਸੈ ਇੱਕ ਪਾਦਰ ਹੀੜ ਆਤ ਡਾਹਪਣ ਦੁਖ ਕਣੋ ਤੀਨੇ ਥਾ ਪਰੀੜ ਮਹੱਲਾ ਪਹਿਲਾ ਮਾਂਦਲ ਬੇਸ ਤੇ ਬਾਜਣੋ ਘਣੋ ਤੜੀਏ ਜੋਏ ਨਾਨਕ ਨਾਮ ਸਮਾਲ ਤੂੰ ਵਿਚੋ ਅਵਰ ਨਾ।

ਪਵਾਂ ਮਜ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬੇਨ ਕਿਸੇ ਨਾ ਲੱਤੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇੱਛਣ ਸੋ ਪਾ

ਮਗ ਨਾ ਪਾਵੇ। ਹਰ ਨਾਮ ਧਿਆਵੇ ਦਿਨ ਸਰਾਤ, ਹਰ ਨਾਮ ਸੁਮਾਵੇ। ਸਲੋਕ ਮਹੱਲਾ ਪਹਿਲਾ, ਸੁਣੀਏ ਏਕ ਵਖਾਣੀਏ। ਸੁਰਗ ਮਿਰਤ ਪਿਆਲ, ਹੁਕਮ ਨਾ ਜਾਈ ਮੇਟਿਆ। ਜੋ ਲਿਖਿਆ ਸੋ ਨਾਲ, ਕੌਣ ਮੂਆ ਕੌਣ ਮਾਰਸੀ। ਕੌਣ ਆਵੇ ਕੌਣ ਜਾਏ, ਕੌਣ ਰਸੀ ਨਾਨਕਾ। ਕਿਸ ਕੀ ਸੁਰਤ

ਲੋਇਣੀ ਕੰਨੀ ਸੁਰਤ ਸਮਾਏ, ਜੀਭ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸਕ ਚਕੋਲਿਆ ਕੀਮਤ ਕਹੀ ਨਾ ਜਾਏ ਪੌੜੀ, ਇਸ ਜੁਗ ਮੈਂ ਨਾਮ ਨਿਧਾਨ ਹੈ।

ਜਮ ਕੱਲੈ ਤੇ ਸਾਸ ਤੇ ਵਣ ਜਾ ਰਿਹਾ ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈ ਹੈ ਜਾਂ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ ਮਨਮੁਖ ਵਾਪਾਰੇ ਸਾਰ ਨਾ ਜਾਣਨੀ ਬਿਖ ਬਿਹਜ ਹੈ ਬਿਖ ਸੰਗ੍ਰਹਿ ਬਿਖਸੋਂ ਤਰੇ ਪਿਆਰ ਬਾਰਹੋਂ ਪੰਡਿਤ ਸਦਾਏ ਦੇ

ਹੁਕਮ ਮੰਨੇ ਦੁੱਖ ਜਾਏ, ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ। ਨਾਨਕ ਏਵੈ ਜਾਣੀਏ ਸਭ ਕਿਛ ਤਿਸੇ ਰਜਾਏ ਪੌੜੀ। ਹਰ ਨਾ ਬਿਨਾ ਜਗਤ ਹੈ ਨਿਰਧਨ, ਬਿਨ ਨਾਵੇ ਤ੍ਰਿਪਤ ਨਾਹੀ। ਦੂਜੇ ਪਰਮ ਭੁਲਾਇਆ ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੁ ਨਾ ਪਾਈਐ ਜੇ ਬਹੁਤ ਲੋਚਾਹੀ। ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ। ਆਪ ਕਰੇ ਕਿਸੇ ਆਖੀਏ ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਵਿਆਏ। ਸਤਿਗੁਰ ਸੱਚ ਦ੍ਰਿੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ। ਇਤ ਤਨ ਪਾਇਆ ਭੁਖ ਲੱਥੀ, ਤੁਖ ਵਸਿਆ ਮਨ ਆਏ। ਜਿਨ੍ਹਾਂ ਕਉ ਤੁਰ ਲਿਖਿਆ ਤਿਨੀ ਪਾਇਆ ਆਏ। ਮਨਮੁਖੋ ਜਗਤ ਨਿਰਧਨ ਹੈ, ਮਾਇਆ ਨੂੰ ਬਿਰ ਲਾਏ। ਅਣ ਦਿਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸ਼ਾਂਤ ਨਾ ਕਦੇ ਆਵਈ, ਨੈ ਸੁਖ ਵਸੇ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖਮੈ ਰਹੇ, ਸੱਚੇ ਮਹੇ ਸੁਮਾਏ। ਮਹੱਲਾ ਤੀਜਾ। ਜੇ ਨਿਉ ਪਾਈ ਮੇਦਨੀ, ਸੋਈ ਸਾਰ ਕਰੇ। ਏਕੋ ਸਿਮਰੋ ਪਾਏ ਰਹੋ, ਤਿਸ ਬਿਨ ਅਵਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੇ ਸਦਾ ਤ੍ਰਿਪਤ ਹੋਏ। ਪਹਿਨਣ ਸਿਬਦ ਸੁਨਾਏ ਹੈ, ਸਦਾ ਸਦਾ ਉਹ ਊਜਲਾ। ਮੇਰਾ ਕਦੇ ਨਾ ਹੋਏ, ਸਹਿਜੇ ਸਤਨ ਖੱਟਿਆ ਥੋੜਾ ਕਦੇ ਨਾ ਹੋਏ। ਦੇਹੀ ਨੋ ਸ਼ਬਦ ਸੀਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ, ਜਿਸ ਨੂੰ ਆਪ ਵਿਖਾਲੇ ਸੋਏ ਪੌੜੀ। ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ। ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ। ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ। ਜਿਨ ਚਾਖਿਆ ਸੇ ਨਿਰਭਉ ਭਏ, ਸੇ ਹਰ ਅਸਤਰਾਪੈ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਸਲੋਕ ਮਹੱਲਾ ਤੀਜਾ। ਲੋਕ ਅਗਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਏ। ਗੁਣ ਕਾ ਗਾਹਕ ਨਾਨਕਾ, ਵਿਰਲਾ ਕੋਈ ਹੋਏ। ਗੁਰ ਪ੍ਰਸਾਦੀ ਗੁਣ ਪਾਈਐਨ, ਜਿਸ ਨੂੰ ਨਦਰ ਕਰੇ। ਮਹੱਲਾ ਤੀਜਾ। ਗੁਣ ਅਵਗੁਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨੇ ਸੁਖ ਪਾਈਐ, ਗੁਰ ਸ਼ਬਦੀ ਵਿਚਾਰ ਪੌੜੀ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ। ਗੁਰ ਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਓ। ਖਰੇ ਪਰਖ ਖਜਾਨੇ ਪਾਈਐਨ, ਖੋਟਿਆ ਨਾ ਹੀਤਾਓ। ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਓ। ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਓ।

ਬੂਝਣਾ ਇਹ ਅਕਥ ਕਥਾ ਮਨ ਮਾਗੇ ਬਿਨ ਗੁਰ ਤਤ ਨ ਪਾਈਏ ਅਲਖ ਵਸੇ ਸਭ ਮਾਗੇ ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੇ ਮਨ ਮਾਗੇ ਆਪ ਗਿਆ ਭ੍ਰਮ ਪਉ ਗਿਆ ਜਨਮ ਮਰਨ ਦੁਖ ਜਾਗੇ ਗੁਰਮਤ ਅਲਖ ਲਖਾਈਏ ਉਤਮ ਮਤ ਤਰਾਗੇ ਨਾਨਕ ਸੋ ਹੰ ਹੰਸਾ ਜਪ ਜਾਪੋ ਤਿਰ ਪਵਣ ਤਿਸੇ ਸਮਾਹੇ ਮਹੱਲਾ ਤੀਜਾ ਮਨ ਮਾਣਕ ਜਿਨ ਪਰਖਿਆ ਗੁਰਸਬਦੀ ਵਿਚਾਰ ਸੇਜਨ ਵਿਰਲੇ ਜਾਣੀਐ ਕਲ ਯੁਗ ਵਿਚ ਸੰਸਾਰ ਆਪੇ ਨੂੰ ਆਪ ਮਿਲ ਰਹਿਆ ਹਉਮੈ ਦੁਬਦਾ ਮਾਰ ਨਾਨਕ ਨਾਮ ਰਤੇ ਦੁੱਤਰ ਤਰੇ ਭੌਜਲ ਬਿਖਮ ਸੰਸਾਰ ਪੌੜੀ ਮਨਮੁਖ ਅੰਦਰ ਨਾ

ਸੋਗ ਨਾ ਮੋਹੇ ਜਰ, ਨਾਨਕ ਨਾਮ ਨਿਧਾਨ, ਮਨ ਮੈਂ ਸੰਜ ਤਰ। ਸਲੋਕ ਮੁਹੱਲਾ ਪੰਜਵਾਂ। ਮਾਇਆ ਮਨੋ ਨਾ ਵਿਸਰੈ, ਮੰਗੇ ਦੰਮਾ ਦੰਮ, ਤੋ ਪ੍ਰਚਿਤ ਨ ਆਵਈ, ਨਾਨਕ ਨਹੀਂ ਕਰਮ। ਮੁਹੱਲਾ ਪੰਜਵਾਂ। ਮਾਇਆ ਸਾਥ ਨ ਚੱਲਈ, ਕਿਆ ਲਵਟਾਵੇ ਅੰਧ, ਗੁਰ ਕੇ ਚਰਨ ਧਿਆਏ ਤੂੰ, ਟੂਟੇ ਮਾਇਆ ਬੰਦ। ਪੌੜੀ ਭਾਣੇ ਹੁਕਮ ਮਨਾਇਓ, ਭਾਣੇ ਸੁਖ ਪਾਇਆ, ਭਾਣੇ ਸਤਿਗੁਰ ਮੇਲੇ ਓਨ, ਭਾਣੇ ਸੱਚ ਧਿਆਇਆ, ਭਾਣੇ ਜੇਵੜ ਹੋਰ ਦਾਤ ਨਾਹੀ, ਸੱਚ ਆਖ ਸੁਣਾਇਆ, ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ, ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ। ਸਲੋਕ ਮਹੱਲਾ ਤੀਜਾ। ਜਿਨ ਕੋ ਅੰਦਰ ਗਿਆਨ ਨਹੀਂ, ਭਏ ਕੀ ਨਾਹੀ ਬਿੰਦ, ਨਾਨਕ ਮੋਇਆ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਵਿੰਦ। ਮਹੱਲਾ ਤੀਜਾ। ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਪਲਾ ਆਖੀਏ, ਜੇ ਬੂਝੇ ਬ੍ਰਹਮ ਵਿਚਾਰ, ਹਰ ਸਾਲ ਆਗੇ ਹਰ ਪੜੇ, ਗੁਰ ਕੇ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ, ਜੇ ਕੁਲਕਾ ਕਰੇ ਉਧਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਹੋਰ ਕੂੜ ਪੜਨਾ, ਕੂੜ ਕਮਾਵਣਾ, ਵਿਖਿਆ ਨਾਲ ਪਿਆਰ, ਅੰਦਰ ਸੁਖ ਨਾ ਹੋਵਈ, ਮਨਮੁਖ ਜਨਮ ਖੁਵਾਰ, ਨਾਨਕ ਨਾਮ ਰਤੇ ਸੇ ਉਭਰੇ, ਗੁਰ ਕੇ ਹੇਤ ਅਪਾਰ। ਪੌੜੀ ਆਪੇ ਕਰ ਕਰ ਵੇਖਦਾ, ਆਪੇ ਸਭ ਸੱਚਾ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ, ਜਿਤ ਭਾਵੇ ਤਿਤ ਲਾਏਂਦਾ, ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ, ਗੁਰ ਸਬਦੀ ਰਚਾ, ਗੁਰਮੁਖ ਸਦਾ ਸਲਾਈ ਹੈ, ਸਭ ਤਿਹਦੇ ਜੱਚਾ, ਜੋ ਨਾਨਕ ਆਪ ਨਚਾਏਂਦਾ, ਤਿਵ ਹੀ ਕੋ ਨੱਚਾ ਸੁਧ। ਮਾਰੂ ਵਾਰ ਮਹੱਲਾ ਪੰਜਵਾਂ। ਡੱਖਣੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੂੰ ਚੌ ਸੱਜਣ ਮੈਂਡਿਆ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ,

ਚਾਲੂ ਕੰਤੜੇ ਹੋ ਪੱਸੀ ਤੋ ਦੀਦਾਰ ਕਾਜਲ ਹਾਰ ਤੰਬੋਲ ਰਸ ਬਿਨ ਪੱਸੇ ਹਾਬਰਾ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਤਾਰਿਆ ਗੁਰਮੁਖ ਕੀ ਤੋ ਥਾਟ ਸਿਰਜ ਸੰਸਾਰਿਆ ਹਰਿ ਆਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਵਿਸਥਾਰਿਆ ਨੌਖਣ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ ਵੇਕੀ ਜੰਤਿਓ ਪਾਏ ਅੰਤਰ ਕਲ ਤਾਰਿਆ ਤੇਰਾ ਅੰਤ ਨ ਜਾਣੇ ਕੋਇ ਸੱਚ ਸਿਰਜਣ ਹਾਰਿਆ ਤੂੰ ਜਾਣੇ ਸਭ ਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ ਇਕ ਭੋਰੀ ਨਾ ਵੇ ਛੋੜ ਜਿਉ ਮਹਿੰਜਾ ਤਉ ਮੋਇਆ ਕਦ ਪਸਤੀ ਜਾਨੀ ਤੋਹ ਮਹੱਲਾ ਪੰਜਵਾਂ ਦੁਰਜਨ ਤੂੰ ਜਲ ਪਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੌ ਸਿਜੜੀ ਮੈਂ ਡਾ ਹੱਬੋ

ਕੌਣ ਤੂੰ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰਾਉਣ ਤੂੰ ਅੱਪੜ ਕੋਈ ਨਾ ਸਕੈ ਤੂੰ ਉਬਨਾਸੀ ਜਗ ਉਧਰਣ ਤੂੰ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀਆ ਤੁਧ ਲੇਪ ਨਾ ਲੱਗੇ ਤ੍ਰਿਣ ਜਿਸ ਹੋਵੇ ਆਪ ਦਿਆਲ ਤਿਸ ਲਾਭੇ ਸਤਿਗੁਰ ਚਰਨ ਤੂੰ ਹੋਰ ਉਪਾਏ ਨਾ ਲੱਭੀ ਅਵਨਾਸੀ ਸਿਸ਼ਟ ਕਰਨ ਦੱਖਣੇ ਮਹੱਲਾ ਪੰਜਵਾਂ ਜੇ ਤੂੰ ਵੱਤੇ ਅੰਗਣੇ ਹਬ ਤਰਤ ਸੁਹਾਵੀ ਹੋਏ ਇੱਕ ਸਕੰਤੇ ਬਾਰੀ ਮੈਂਡੀ ਵਾਤ ਨਾ ਪੁੱਛੇ ਕੋਏ ਮਹੱਲਾ ਪੰਜਵਾਂ ਹੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮੱਲ ਭਾਈ ਨਾ ਵੰਜੇ ਬਿਰਥੜਾ ਜੋ ਕਰ ਆਵੇ ਚੱਲ ਮਹੱਲਾ ਪੰਜਵਾਂ ਸੇਜ ਵਿਛਾਈ ਕੰਤ ਕੂ ਕੀਆ ਹਬ ਸੀਗਾਰ ਇਤੀ ਮੰਝ ਨਾ ਸਮਾਵਈ ਜੇ ਗਲ ਪੈਰਾਂ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਾ ਆਵਹੀ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਝੇ ਧਿਆਵਹੀ ਤੂੰ ਸਭ ਮੈਂ ਵਰਤੇ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਫਰੇ ਭੰਡਾਰ ਤੋਟ ਨਾ ਆਵਹੀ ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਭਹੀ ਕਦੇ ਨਾ ਆਵੇ ਤੋਟ ਜੋ ਹਰ ਗੁਣ ਗਾਵਹੀ ਦੱਖਣੇ ਮਹੱਲਾ ਪੰਜਵਾਂ ਜਾਮ ਪੱਸੀ ਹੱਠ ਮੈਂ ਪਿਰੀ ਬਿਹਿੰਜੇ ਨਾਲ ਹੱਬੇ ਡੁੱਖ ਉਲਾਹਮ

ਜੋ ਈਸਾਈ ਮੋਖੜਾ ਮੁਹੱਲਾ ਪੰਜਵਾਂ ਕਿਆ ਗੱਲ ਆਇਓ ਪੂਛ ਪਰ ਵੇਲ ਨਾ ਜੋਗੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹਵ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਮੇ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਇਹੋ ਆਵਾ ਗਮਨ ਰਚਾਇਓ ਕਰ ਚੋਜ ਦੇਖੰਤਾ ਇਸ ਬੌੜ ਗਰਭ ਨਾ ਪਾਵਹੀ ਜਿਸ ਦੇਵੇ ਗੁਰਮੰਤ ਜੋ ਆਪ ਚਲਾਵੇ ਤਿਉ ਚੱਲ ਦੇ ਕਿਸ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਵੰਦੋ ਜਾਮ ਖਿਸੰਦੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕੱਚ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਥੜੀ ਮੰਜ

ਵਰਨਾ ਬਾਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜਹਰਾ ਤੂੰ ਸਭ ਕੜ ਪੋਗੇ ਆਪ ਤੂੰ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਹਰਾ ਕਿਆ ਆਰਾਧੇ ਜੇਵਾ ਇੱਕ ਤੂੰ ਅਵਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਇਸਕੇ ਸਭ ਕੁਲ ਤਰਾ

ਮਹੱਲਾ ਪੰਜਵਾਂ ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥੇ ਸੋਈ ਸੁਹਾਵਾ ਥਾਨ ਜਿੱਥੇ ਪ੍ਰਿਗੇ ਨਾਨਕ ਜੀ ਤੂੰ ਮੁੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੁਧ ਸਭ ਕੁਛ ਮੈਨੂੰ ਸੌਂਪਿਆ।

ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ।

ਕੱਲਾ ਪੰਜਵਾਂ ਦੇਖਣ ਕੂ ਮੁਸਤਾਕ ਮੁੱਕ ਕੇ ਜੇਹਾ ਤੋ ਧਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾ ਮਨ ਤਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ ਜਾਣਾ ਲੱਖ ਪਵੇ ਤੇਰੀ ਡਿਖੰਦੋ ਤਾਂ ਜੀਵਸਾ ਮਹੱਲਾ ਪੰਜਵਾਂ ਢਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ ਸੇਈ ਰਹੇ ਅਮਾਨ ਜਿੰਨਾ ਸਤਿਗੁਰ ਪੇਟਿਆ ਪੌੜੀ ਜੇ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੇ ਜਿਨ ਜਨ ਗੁਰਮੁਖ ਬੁੱਝਿਆ ਸੋਚ ਕੁੰਡੀ ਜਾਪੇ ਜੋ ਨਰ ਉਸਕੀ ਸਰਣੀ ਪਰੇ ਇਸ ਕੰਬੇ ਪਾਪੇ ਜਨਮ ਜਨਮ ਕੀ ਮਲ ਉਤਰੇ ਗੁਰ ਤੂੜੀ ਨਾਪੇ ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੇ ਹਰ ਜੀਓ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨੇ ਕੀ ਜੇਵਡ ਹਰ ਪ੍ਰਤਾਪੇ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀ ਰਵਿਆਸ ਜਿੰਨਾ ਕੀ ਮੈਂ ਆਸੜੀ ਤਿਨਾਮ ਹਿੰਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਵ ਪਵਿਆਏ ਜੋ

ਪੰਜਵਾਂ ਠੱਗਾ ਨਿਉ ਮਤ ਰੋੜ ਜਾਣ ਗੰਧਰਬਾ ਨਗਰੀ ਸੋ ਕਟਾਊ ਡੂਏ ਇਸ ਪੰਧਾਣੂ ਕਰ ਕਣੇ ਪੌੜੀ ਅਕਰ ਕਲਾ ਨ ਪਾਈਏ ਪ੍ਰਭ ਅਲਖ ਅਲੇਖੰ ਖੜ ਦਰਸ਼ਨ ਪਰਮਤੇ ਫਿਰੇ ਨਹਿ ਮਿਲ ਗਏ ਪੇਖੰ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖੰ ਵੇਦ ਪੜੇ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੇ ਇਸਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੇ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਕਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਊ ਨਾਥੀਏ ਕਾਰ ਕੂੜਾ ਵੀ ਛੱਡ ਸੰਮਲ ਸੱਚ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜੋ ਜਲਕਟਾਊ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਉ ਆੜ ਪੈਰ ਗੁਣ ਗਾਓ ਨਾਨਕ ਦਰਗੇ ਮੰਨੀਏ ਮਿਲੀ ਨਿਥਾਵੇ ਥਾਓ ਪੌੜੀ ਬਾਹਰ ਪੇਖ ਨਾ ਪਾਈਏ ਪ੍ਰਭ ਅੰਤਰ ਜਾਮੀ ਇੱਕ ਸਹਰ ਜੀਉ ਬਹਾਰੀ ਸਭ ਫਿਰੇ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੇ ਗੁਮਾਨੀ ਜਗ ਮੈਂ ਕਿਆ ਗਰਭੇ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਣ ਜਾਏ ਬੇਲਾਮੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੋ ਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸਵਾਮੀ ਜੋ ਜਾਨ ਹਰ ਕਾ ਸੇਵਕੋ ਹਰ ਤਿਸਕੀ ਕਾਮੀ ਡੱਕਣੇ ਮਹੱਲਾ ਪੰਜਵਾਂ ਮੁਖ ਅਲਾਏ ਹਬ ਮਰਨ ਪਾਸ਼ਾਨੰਦੋ ਕੋਏ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਇੱਕ ਸਿਉ ਮਹੱਲਾ ਪੰਜਵਾਂ ਜਾਣਵ ਸੰਦੋ ਮੰਜ ਪਛਾਣੂ ਕੋ ਹੇਕੜੋ ਪੈਤਨ ਪੜਦਾ ਨਾਹੇ ਨਾਨਕ ਜੈ ਗੁਰ

ਨਿਰਭਉ ਨਾਮ ਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪਵਾਈਏ ਬੋਜੋ ਨੀ ਨੱਚਾ ਬਜਨ ਕਰੇ ਤਾਇ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ ਜਮਦੂਤੀ ਹੈ ਹੇਰਿਆ ਦੁੱਖ ਹੀ ਮੈਂ ਪਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮ ਵਿਹੂਣੀਆਂ ਨਾਨਕ ਸਬਲ ਜਨਮ ਜੈ ਕੱਢ ਉੱਠਾ ਸੱਚ ਧਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੇ ਮੂਹ ਘਣੀ ਨਾਨਕ ਸੇ ਅੱਖਣੀਆਂ ਬੇਅੰਨ ਜਿਨੀ ਡਿਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉਂ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਕਰ ਆਨੰਦ ਹੈ ਹਰ ਸਖਾ ਸਖਾਈ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਪਾਈ ਹੋਆ ਓਈ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਵਿਰਲੇ ਜਾਣੀਏ ਜਿਨ ਸਜ ਪੱਲੇ ਹੋਏ ਮਹੱਲਾ ਪੰਜਵਾਂ ਸੱਜਣ ਮੁਖ ਅਨੂਪ ਅੱਠੇ ਪੈਰ ਨਿਹਾਲਸ ਸੁਤੜੀ ਸੋ ਸੋ ਡਿੱਠ ਤੈ ਸੁਪਨੇ ਹੋ ਖੰਨੀਏ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ ਮਨ ਮਜਾਹੂ ਲੱਖ ਤੁਦੋਂ ਦੂਰ ਨਾ ਸੋ ਪਿਰੀ ਪੌੜੀ ਤਰਤ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦਸ਼ਾਹ ਸਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾਸੀ ਕਾਜੀ ਸੇਖ ਮਸਾਇਕਾਂ ਸਭੇ ਉੱਡ ਜਾਸੀ ਪੀਰ ਪੈਕੰਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਵ ਵਿਣ ਬੁੱਝੇ ਸਭ ਜਾਸੀ ਲਖਚੌਰਾ ਸੀ ਮੇਦਨੀ ਸਭ ਆਵੇ ਜਾਸੀ ਨਿਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਵਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ ਹਿਗਸ ਪਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸਕ ਆਸਾ ਬਾਰਾ ਮੂਹ ਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਉ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ ਬਾਜ ਪਿਆਰੇ ਆਪਣੇ ਬਿਰਖੀ ਨਾ ਤੀਰੋਧ ਪੌੜੀ ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋੜ ਤੇ ਤੀਸਾ ਦੇਵਤੇ ਸਣ ਇੰਦਰੇ ਜਾਸੀ ਸਿਮਰਤ ਸਸਤਰ ਵੇਦ ਚਾਰ ਖੱਟ ਦਰਸ ਸਮਾਸੀ ਪੋਥੀ ਪੰਡਿਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੇ ਵਾਸੀ ਮੁਨ ਜੋਗੀ ਦਿਗੰਬਰਾ ਜਮੇ ਸਣ ਜਾਸੀ ਜੋ ਦਿਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੋ

ਸੁਭ ਦਿਸ਼ਟ ਮੁਹੱਲਾ ਪੰਜਵਾਂ ਸੁਖ ਸਮੂਹਾ ਭੋਗ ਪੂਸ ਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤ ਨਾਮ ਵਿਹੂਣਿਆ ਮੁਹੱਲਾ ਪੰਜਵਾਂ ਹਿਗਸ ਕੂ ਤੂੰ ਆਗੇ ਪਛਾਣੂ ਪੀ ਹਿਕ ਕਰ ਨਾਨਕ ਆਸੜੀ ਨਿਭਾਗੇ ਮਾਨੁਖ ਪਰਥਾਈ ਲਜੀਮ ਦੋ ਪੌੜੀ ਨੇਚਲ ਏਕ ਨਰਾਇਣੋ ਹਰ ਅਗਮ ਅਗਾਧ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲੱਧ ਨੇਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵੱਧ ਸੱਚ ਧਰਮ ਤਪ ਨੇਚਲੋ ਦਿਨ ਰਹਿਣ ਅਰਧ ਦਇਆ ਧਰਮ ਤਪ ਨੇਚਲੋ ਜਿਸ ਕਰਮ ਲਿਖਦ ਨੇਚਲ ਮਸਤਕ ਲੇਖ ਲਿਖਿਆ ਸੋ ਟਲੇ ਨਾ ਟਲੱਧ ਨੇਚਲ ਸੰਗਤ ਸਾਧ ਜਾਨ ਬਜਨ ਨੇਚਲ ਗੁਰਸਦ ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧ ਸਲੋਕ ਡੱਖਣੇ ਮੁਹੱਲਾ ਪੰਜਵਾਂ ਜੋ ਡਬੰਦੋ ਆਪ ਸੋ ਤਰਾਏ ਕਿਨ ਖੇ ਤਾਰੇ ਦੜੋ ਪੀ ਤਾਰ ਨਾਨਕ ਤਿਰ ਸਿਉਰਤ।

ਮਤ ਪੈਰੀ ਮਾਰਗ ਗੁਰ ਚੱਲਦ ਪੱਖਾ ਫੇਰੀ ਹੱਥ ਅਕਾਲ ਮੂਰਤ ਹਿਰਦੇ ਧਿਆਏਂਦ ਦਿਨ ਰਹਿਣ ਜਪੰਥ ਮੈਂ ਛੱਡਿਆ ਸਗਲ ਅਪਾਇਣ ਪਰਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥ ਭੋਗੋ ਪੁੰਚੋ ਪਾਈ ਹੋ ਪੱਲੇ ਨਾਮ ਅਗਥ ਨਾਮ ਦਾਨ ਇਸ ਨਾਨ ਦਿੜ ਸਦਾ ਕਰੋ ਗੁਰ ਕਥਾ।

ਅੱਠ ਮਜਾਹੂ ਸੋਤਣੀ ਬਿਆਰਾਂ ਡਿੱਠੋ ਕੋਏ ਮਹੱਲਾ ਪੰਜਵਾਂ ਕਥੜੀਆਂ ਸੰਤਾਹ ਤੇ ਸੁਖਾਊ ਪੰਦੀਆਂ ਨਾਨਕ ਲੱਦੜੀਆਂ ਤਿੰਨਾਹਾਂ ਜਿੰਨਾ ਪਾਗ ਮਥਾਲੇ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਤੂੰ ਬਣਾ ਫਰਕੰਦਰ ਪਾਤਾਲਾ ਆਕਾਸ ਪੂਰਨ ਹਵ ਘਟ ਨਾਨਕ ਪੇਖ ਜੀਓ ਇਕਤ ਸੂਦ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਰਦ ਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ।

ਸੁਖਦਾਇਕ ਗਿਆਨ ਰਾਸ ਨਾਮ ਤਨ ਸੰਪਿਓਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਹੋਂ ਕਦੇ ਨਾ ਵਿਛੜੇ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਦੱਖਣੇ ਮੁਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਗੀ ਚੋੜ ਮੁਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਧਕਾਲੀਆਂ ਬਰਸਨ ਮੇਘ ਅਪਾਰ ਨਾਨਕ ਸੰਗਮ ਪਿਰੀ ਸੁਹੰਦੀਆਂ ਮੁਹੱਲਾ ਪੰਜਵਾਂ ਜਲ ਥਲ ਨੀਰ ਭਰੇ ਸੀਤਲ ਪਵਣ ਚੁਹਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜਿਣਦੀਆਂ ਸੁਭਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆਂ ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਣਾ ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ ਬਿਨ ਕਰਮਾ ਕਿਸ਼ੂ ਨਾ ਲੱਭਈ ਜੇ ਫਿਰੇ ਸਭ ਤਰਣਾ ਗੁਰਮਿਲ ਪਾਉ ਗੋਬਿੰਦ ਕਾ ਭਏ ਡਰ ਦੂਰ ਕਰਨਾ ਭਏ ਤੇ ਬੈਰਾਗ ਉਪਜੈ ਹਰ ਖੋਜਤ ਫਿਰਣਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਣਾ ਆਏ ਕੁਮਾਏ ਤੇ ਆਇਆ ਪਾਇਆ ਸਾਧ ਸਰਣਾ ਬੋਇਤ ਨਾਨਕ ਦਿਓ ਗੋਰ ਜਿਸ ਹਰ ਚੜਾਏ ਤੇ ਪੌਜਲ ਤਰਣਾ ਸਲੋਕ ਮੁਹੱਲਾ ਪੰਜਵਾਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਉਹ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ ਮੁਹੱਲਾ ਪੰਜਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਨ ਜਿਨ੍ਹਾਂ ਮੁਹੱਬਤ ਇੱਕ ਸਿਓ ਤੇ ਮਾਨਸ ਪ੍ਰਧਾਨ ਮੁਹੱਲਾ ਪੰਜਵਾਂ ਜਿਸ ਮਨ ਵਸੇ ਪਾਰ ਬ੍ਰਹਮ ਨਿਕਟ ਨ ਆਵੇ ਪੀਰ ਔਖ ਤੇਖ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਏ ਸੱਚ ਸਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਪੌਣ ਤੁਧ ਨੂੰ ਤੋਲੇ ਭੰਨਣ ਘਾੜਨ ਸਮਰੱਥ ਹੈ ਉਪਤ ਸਭ ਪਰਲੇ ਕਰਨ ਕਾਰਨ ਸਮਰੱਥ ਹੈ ਘਾਟ ਖੜ ਸਾ ਬੋਲੇ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੇ ਗਹਿ ਗੰਭੀਰ ਅਥਾਉ ਤੂੰ ਗੁਣ ਗਿਆਨ ਅਮੋਲੇ ਸੋਈ ਕੰਮ ਕਮਾਵਣਾ ਕੀਆ ਤੁਰ ਮੌਲੇ ਤੁਧੋਂ ਬਾਹਰ

ਤੇ ਹੋਏ ਉਦਾਸ, ਅੰਜਨ ਦੇ ਸਵੇ ਕੋਈ, ਟੁਕ ਚਾਹਨ ਮਾਏ ਵਿਡਾਨ, ਗਿਆਨ ਅੰਜਨ ਜੇ ਪਾਇਆ ਤੇਲ ਹੋਇਨ ਪਰਵਾਨ, ਕਹੇ ਕਬੀਰ ਅਬ ਜਾਣਿਆ, ਗੁਰ ਗਿਆਨ ਦੀ ਆ ਸਮਝਾਏ, ਅੰਤਰਗਤ ਹਰ ਪੇਟਿਆ, ਅਬ ਮੇਰਾ ਮਨ ਕਥੂ ਨਾ ਜਾਏ, ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਉ ਕਿਆ ਕਾਜ, ਤੇਰੇ ਕਹਿਣੇ ਕੀ ਗਦ ਕਿਆ ਕਹੋ, ਮੈਂ ਬੋਲਤ ਹੀ ਬੜਲਾਜ।

ਉਦਕ ਸਮੁੰਦ ਸਲਲ ਕੀ ਸਾਖਿਆ, ਨਦੀ ਤਰੰਗ ਸਮਾਹ ਮੈਂ ਗੇ, ਸੁਨੈ ਸੁਨ ਮਿਲਿਆ ਸਮੁੰਦਰ ਸੀ, ਪਵਨ ਰੂਪ ਹੋਏ ਜਾ ਮੈਂ ਗੇ, ਬਹੁਰ ਹਮ ਕਾਹੇ ਆਵੇਂ ਗੇ, ਆਮਨ ਜਾਣਾ ਹੁਕਮ ਤਿਸੇ ਕਾ, ਹੁਕਮੇ ਬੁਝ ਸੁਮਾਵੇਂ ਗੇ ਰਹਾਓ, ਜਾ ਚੁਕੇ ਪੰਜ ਤਾਤ ਕੀ ਰਜਨਾ, ਐਸੇ ਪਰਮ ਚੁਕਾਵੇਂ ਗੇ, ਦਰਸ਼ਨ ਛੋੜ ਪਏ ਸਮੁੰਦਰ ਸੀ, ਏਕੋ ਨਾਮ ਧਿਆਵੇਂ ਗੇ, ਜੇ ਤਮਲਾ ਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵੇਂ ਗੇ, ਹਰ ਜੀ ਕਿਰਪਾ ਕਰੇ ਜੋ ਆਪਣੀ, ਤਾਓ ਗੁਰ ਕੇ ਸ਼ਬਦ ਸੁਮਾਵੇਂ ਗੇ, ਜੀਵਤ ਮਰੋ ਮਰੋ ਫੁਨ ਜੀਵ ਹੋ, ਪੁਨਰਪ ਜਨਮ ਨਾ ਹੋਈ, ਕਹੋ ਕਬੀਰ ਜੋ ਨਾਮ ਸਮਾਨੇ, ਸੁਨ ਰਹਾ ਲਿਵ ਸੋਈ, ਜੋ ਤੁਮ ਮੋਕੋ ਦੂਰ ਕਰਤ ਹੋ, ਤਾਓ ਤੁਮ ਮੁਕਤ ਬਤਾਵ ਹੋ, ਏਕ ਅਨੇਕ ਹੋਏ ਰਹੋ ਸਗਲ ਮੈਂ, ਅਬ ਕੈਸੇ ਪਰਮਾਵ ਹੋ, ਰਾਮ ਮੋਕੋ ਤਾਰ ਕਹਾਂ ਲੈ ਜਈ ਹੈ, ਸੋਧ ਮੁਗਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਏ ਪਾਈ ਹੈ ਰਖਾਓ, ਤਾਰਨ ਤਰਨ ਤਵੇ ਲਗ ਕਹੀਏ, ਜਬ ਲਗ ਤਤ ਨਾ ਜਾਣਿਆ, ਆਪ ਤੋ ਬਿਮਲ ਪਏ ਕਠ ਹੀ ਮੈਂ, ਕਹੇ ਕਬੀਰ ਮਨ ਮਾਨਿਆ, ਜਿਨ ਗੜ ਕੋੜ ਕੀਏ ਕੰਚਨ ਕੇ, ਛੋੜ ਗਿਆ ਸੋ ਰਾਮਨ, ਕਾਹੇ ਕੀਜਤ ਹੈ ਮਨ ਪਾਵਨ, ਜਬ ਜਮ ਆਏ ਕੇਸ ਤੇ ਪਗਰੇ, ਤੈ ਹਰ ਕੋ ਨਾਮ ਛਿਡਾਵਨ ਰਖਾਓ, ਕਾਲ ਅਕਾਲ ਖਸਮ ਕਾ ਕੀਨਾ, ਇਓ ਪ੍ਰਪੰਚ ਵਧਾਵਨ, ਕਹੇ ਕਬੀਰ ਤੇ ਅੰਤੇ ਮੁਕਤੇ, ਜਿਨ ਹਿਰਦੇ ਰਾਮ ਰਸਾਇਨ, ਦੇਹੀ ਗਾਵਾ ਜਿਉ ਤਰਮ ਹੈ ਤੋ, ਬਸੇ ਪੰਜ ਕਿਰਸਾਨਾ, ਨੈਨੂ ਨਗਟੂ ਸ਼ਰਮਨੂ ਰਸਪਤ, ਇੰਦਰੀ ਕਯਾ ਨਾ ਮਾਨਾ, ਬਾਬਾ ਆਬ ਨਾ ਬਸੋ ਏ

ਬਾਕੀ ਨਿਕਸੀ ਪਾਰੀ ਪੰਜ ਕਿਰਸਾਨ ਵਾ ਪਾਗ ਗਏ ਲੈ ਵਾਧਿਓ ਜੀਓ ਦਰਬਾਰੀ ਕਹੇ ਕਬੀਰ ਸੁਣੋ ਰੇ ਸੰਤੋ

ਪਾਰ ਸਤਿਗੁਰ ਪ੍ਰਸਾਦ ਅਣਪੋ ਕਿਨੇ ਨਾ ਦੇਖਿਆ ਬੈਰਾਗੀੜੇ ਬੇਨ ਪਏ ਅਣਪਉ ਹੋਏ ਵਣਾ ਹੰਬੇ ਸੋ ਹਜ਼ੂਰ ਦੇਖੇ ਤਾਂ ਪਉ ਪਵੇ ਬੈਰਾਗੀੜੇ ਹੁਕਮੇ ਬੂਝੇ ਤਾਂ ਨਿਰਪ ਹੋਏ ਵਣਾ ਹੰਬੇ ਹਰ ਪਾਖੰਡ ਨਾ ਕੀ ਜਈ ਬੈਰਾਗੀੜੇ ਪਾਖੰਡ ਰੱਤਾ ਸਭ ਲੋਕ ਵਣਾ ਹੰਬੇ ਤਿਸਨਾ ਪਾਸਨਾ ਛੋਡਈ ਬੈਰਾਗੀੜੇ ਮਮਤਾ ਜਾਲਿਆ ਪਿੰਡ ਵਣਾ ਹੰਬੇ ਚਿੰਤਾ ਜਾਲਤਨ ਜਾਲਿਆ ਬੈਰਾਗੀੜੇ ਜੇ ਮਨ ਮ੍ਰਿਤਕ ਹੋਏ ਵਣਾ ਹੰਬੇ ਸਤਿਗੁਰ ਬੇਨ ਬੈਰਾਗ ਨਾ ਹੋਵੀ ਬੈਰਾਗੀੜੇ ਜੇ ਲੋਚੇ ਸਭ ਕੋ ਏ ਵਣਾ ਹੰਬੇ ਕਰਮ ਹੋਵੇ ਸਤਿਗੁਰ ਮਿਲੇ ਬੈਰਾਗੀੜੇ ਸਹਿਜੇ ਪਾਵੇ ਸੋਏ ਵਣਾ ਹੰਬੇ।

ਦੇਖ ਪਰਮ ਤੇ ਪੁੱਲ ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਖਾਨੀ, ਕਬੀਰ ਕੋ ਠਾਕੁਰ ਅੰਧ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ, ਸਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖਿਦ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਭੂ ਨਾ ਛੱਡੇ ਖੇਤ, ਕਬੀਰ ਕਾ ਸ਼ਬਦ ਅਰਾਗ ਮਾਰੂ, ਬਾਣੀ ਨਾਮ ਦਿਓ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਿਆਰ ਮੁਕਤ ਚਾਰੇ ਸਿੱਧ ਮਿਲ ਕੇ, ਦੁੱਲੇ ਪ੍ਰਭ ਕੀ ਸਰਨ ਪਰਿਓ, ਮੁਕਤ ਭਇਓ ਚਹੁ ਜੁਗ ਜਾਨਿਓ, ਜਸ ਕੀਰਤ ਮਾਥੇ ਛਤਰ ਤਰਿਓ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੋ ਨਾ ਪਰਿਓ, ਅਰਹਾਉ ਸੰਖ ਚੱਕਰ ਮਾਲਾ ਤਿਲਕ ਬਿਰਾਜ, ਦੇਖ ਪ੍ਰਤਾਪ ਜਮ ਡਰਿਓ, ਨਿਰਭਉ ਭਏ ਰਾਮ ਬਲ ਗਰਜਤ, ਜਨਮ ਮਰਨ ਸੰਤਾਪ ਹਿਰਿਓ, ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਪੀਖਨ ਅਦਕ ਕਰਿਓ, ਨੌਨਿਦ ਠਾਕੁਰ ਦਈ ਸੁਦਾਮੇ, ਤਰੂ ਅਟਲ ਅਜਹੂ ਨਾ ਟਰਿਓ, ਭਗਤ ਹੇਤ ਮਾਰਿਓ ਹਰਨ ਅਗਸ, ਨਰ ਸਿੰਘ ਰੂਪ ਹੋਏ ਦੇ ਤਰਿਓ, ਨਾਮਾ ਕਹੇ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ, ਮਾਰੂ ਕਬੀਰ ਜੀਓ, ਦੀਨ ਵਸਾਰਿਓ ਰੇ ਦੇਵਾਨੇ, ਦੀਨ ਵਸਾਰਿਓ ਰੇ ਪੇੜ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਗਏ ਹਾਰਿਓ ਰਖਾਓ, ਸਾਧ ਸੰਗਤ ਕਭੂ ਨਹੀਂ ਕੀਨੀ, ਅਰਚੋ ਤੰਦੇ ਝੂਠ ਸਵਾਨ ਸੂਕਰ ਬਾਸ ਜਿਵੇਂ ਭੜਕਤ ਚੱਲ।

ਕੇ ਦੋਜਕ ਜਾਤ ਕਾਮੀ ਕ੍ਰੋਧੀ ਚਾਤਰੀ ਬਾਜੀਗਰ ਦੇ ਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਹੂ ਨਾ ਸਿਮਰਿਓ ਰਾਮ ਕਹੇ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ ਆਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ ਅਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਦ ਸਤ ਪੇਦਿਆ ਨਾਲ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥਪਿਆ ਅਕੜ ਕੜਿਆ ਤੈ ਅਪਿਓ ਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਅਰਹਾਓ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਲਲ ਕੋ ਸਲਲ ਸਮਾਨ ਆਇਆ ਬਦ ਜੈ ਦੇਓ ਜੈ ਦੇਵ ਕੋ ਰਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛਤਾਏਗਾ ਮਨ ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉਠ ਜਾਏਗਾ ਹਰਹਾਓ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੇਗਾ ਧਨ ਜੋਬਨ ਕਾ ਗਰਭ ਨਾ ਕੀਜੈ ਕਦ ਜਿਉਂ ਗਲ ਜਾਏਗਾ ਜੋ ਜਮ ਆਏ ਕੇਸ ਗਏ ਪਟ ਗਏ

ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਰਾਗ ਮਾਰੂ ਬਾਣੀ ਰਵਿਦਾਸ ਜੀ ਓਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੀ ਲਾਲ, ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਦਰ ਤਰੇ ਰਖਾਓ, ਜਾਕੀ ਛੋਤ ਜਗਤ ਕੋ ਲਾਗੇ, ਤਾਂ ਪਰ ਤੁਹੀ ਠਰੇ ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤਲੋਚਨ, ਸਦਨਾ ਸਹਿਣ ਤਰੇ ਤੈ ਰਵਿਦਾਸ ਸੁਣੋ ਰੇ ਸੰਤੋ, ਹਰ ਜੀਉ ਤੇ ਸਵੇ ਸਰੇ ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਾਨ, ਕਾਮ ਤੇ ਬਸ ਜਾ ਕੇ ਰੇ ਚਾਰ ਪਦਾਰਥ ਅਸ਼ਟ ਮਹਾ ਸਿੱਧ, ਨਵਰਦ ਕਰ ਤਲਤਾ ਕੇ ਹਰ ਹਰ ਨਾ ਜਪ ਸਰਸਨਾ, ਅਵਰਸਵ ਛਾੜ ਬਚਨ ਰਚਨਾ ਰਖਾਓ, ਨਾਨਾ ਖਿਆਨ ਪੁਰਾਣ ਬੇਦ ਬੇਦ ਚੌਤੀਸ ਅਸ਼ਰਮਾ ਗੀ।

ਪੀਵਾਂ, ਪ੍ਰੇਬਾਜ ਦੁਖੇਲੀ ਗੋਏ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ, ਰਚਨਾ ਰਾਜ ਰਹੇ ਨਿਰੰਕਾਰੀ, ਬ੍ਰਾਹਮਣ ਕਰਮ ਸੁਕਰਮਾ, ਨਾਨਕ ਪੰਥ ਨਿਹਾਲੇ ਸਾ ਤਨ, ਤੂੰ ਸੁਣਿਆ ਤਮਰਾਮਾ, ਬਾਬੀ ਗਾ ਪ੍ਰਿਓ ਬੋਲੇ, ਕੋਕਲ ਬਾਣੀਆਂ, ਸਾ ਤਨ ਸਵਰਸ ਚੋਲੇ, ਅੰਕ ਸੁਵਾਣੀਆਂ, ਹਰ ਅੰਕ ਸੁਵਾਣੀ ਜਾਂ ਪ੍ਰਾਣੀ,

ਕਵੀਖਾ ਕੋਕੇ ਲੈ ਸ਼ਬਦ ਸੁਹਾਵੇ, ਤੂੰ ਸੁਨ ਹਰਸ ਪਿੰਨ ਪ੍ਰੀਤਮੇ ਆਪਣੇ, ਮਨ ਤਨ ਰਵ ਤਰਵੰਨੇ ਘੜੀ ਨਾ ਬੀਸਰੈ, ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਓੜ ਗਈ ਹਰ ਚਰਨ ਨਿਵਾਸੇ ਪਏ ਪਵਿੱਤਰ ਸਰੀਰ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰਸਬਦੀ ਮਨ ਤੀਰਾ ਬਸੇ ਅੰਮ੍ਰਿਤ ਧਾਰ, ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਪਾਏ, ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭਾਵੇ, ਤਨ ਉਬੀ ਗੁਣ ਸਾਰੀ ਕਰ ਕਰ ਕੰਤਰ ਵੇ ਸੁਹਾਗਣ, ਹੋ ਕਿਉ ਕੰਤ ਵਸਾਰੀ ਉਨ ਕਨਸ਼ਾਏ ਬਰਸ ਸੁਪਾਏ, ਮੰਤਨ ਪ੍ਰੇਮ ਸੁਖਾਵੇ ਨਾਨਕ ਵਰਸੇ ਅੰਮ੍ਰਿਤ ਬਾਣੀ, ਕਰ ਕਿਰਪਾ ਕਰ ਆਵੇ ਚੇਤ ਬਸੰਤ ਫਲਾ ਪਾਵਰ ਸੁਹਾਵੜੇ, ਬਣ ਫੁੱਲੇ ਮੰਝ ਬਾਰ ਮੈਂ ਪਿਰ ਕਰ ਬਹੁੜੇ, ਪਿਰ ਕਰ ਨੀ ਆਵੇ ਤਨ ਕਿਉ ਸੁਖ ਪਾਵੇ, ਬਿਰੇ ਬਰੋ ਤਨ ਛੀਜੈ ਕੋਕਲ ਅੰਬ ਸੁਹਾਵੀ ਬੋਲੇ, ਕਿਉ ਦੁਖ ਅੰਕ ਸਹੀਜੈ ਭਾਵਰ ਭਵੰਤਾ ਫੁੱਲੀ ਡਾਲੀ, ਕਿਉ ਜੀਵਾਂ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੇ, ਜੇ ਹਰ ਵਰ ਕਰ ਤਨ ਪਾਏ ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖੇ ਹਰਦੁਆਰ ਆਪ ਹੋ ਦਇਆ ਕਰੇ, ਕਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ, ਤੁਧ ਪਾਵਾਂ ਦੇਖ ਦਿਖਾਵੇ ਟੋਲੋ, ਦੂਰ ਨਾ ਜਾਨਾ ਅੰਤਰ ਮਾਨਾ ਹਰਕਾ ਮਹਿਲ ਪਛਾਨਾ, ਨਾਨਕ ਵੈਸਾ ਕੀ ਪ੍ਰਪਾਵੇ ਸੁਰਤ ਸ਼ਬਦ ਮਨ ਮਾਨਾ, ਮਾਹੋ ਜੇੜ ਭਲਾ ਪ੍ਰੀਤਵ ਕਿਉ ਬਿਸਰੈ, ਥਲ ਤਾਪੇ ਸਰ ਭਾਰ ਸਾਤਨ ਬਿਨੋ ਕਰੇ, ਤਨ ਬਿਨੋ ਕਰਿੰਦੀ ਗੁਣਸਾਰਿੰਦੀ ਗੁਣਸਾਰੀ ਪ੍ਰਭਾਵ, ਸਾਚੇ ਮਹਿਲ ਰਹਿ ਬੈਰਾਗੀ ਆਵਣ ਦੇ ਤਾਂ ਆਵ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੇ ਸੁਖ ਮਹਿਲੀ, ਨਾਨਕ ਜਿੜ ਜਾਣੇ ਤੀ ਜੈਸੀ।

ਤੇ ਮਨ ਮਾਨਿਆ ਜਿਨ ਜਲ ਸਾਲ ਤਿਰ ਪਵਨ ਘੜ ਘੜ ਸਾ ਪਿਆ ਤੋ ਪ੍ਰਾ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤ੍ਰਿਵਦ ਮੇਟ ਸਮਾਈ।

ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸਬਦੀ ਰਸ ਪੀਜੈ ਵਿਣ ਨਾਵੇ ਕੋ ਸੰਗ ਨ ਸਾਥੀ ਆਵੇ ਜਾਏ ਕਨੇਰੀ ਨਾਨਕ ਲਹਾ ਲਏ ਕਰ ਜਾਈਏ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀੜੇ ਸਾ ਨੇੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉਂ ਪ੍ਰਾ ਮਿਲਾ ਪਿਆਰੇ ਮਾਰਗ ਪੰਥਨ ਜਾਣੋ ਵਿਗੜਾ ਕਿਉਂ ਪਾਈ ਗਏ ਪਿਰ ਪਾਰੇ ਸਤਿਗੁਰ ਸਬਦੀ ਮਿਲੇ।

ਨਾ ਦੂਜਾ ਪਾਲੇ, ਗੁਰ ਅਲਖ ਲਖਾਇਆ ਜੰਤ ਪਾਇਆ, ਜਾਂ ਪ੍ਰਭ ਕਿਰਪਾ ਤਾਰੀ, ਜਗ ਜੀਵਨ ਦਾਤਾ ਪੁਰਖ ਵਿਧਾਤਾ, ਸਹਿਜ ਮਿਲੇ ਬਨਵਾਰੀ, ਨਦਰ ਕਰੇ ਤੂੰ ਤਾਰੇ ਤਰੀਏ, ਸਚ ਦੇਵ ਹੋ ਦੀਨ ਦਇਆਲਾ,

ਏ ਮਨ ਮੇਰਿਆ ਤੂੰ ਸਮਝ ਅਚੇਤ ਆਣਿਆ ਰਾਮ ਏ ਮਨ ਮੇਰਿਆ ਜਟ ਅਵਗੁਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੇ ਕਿਰਤ ਕਮਾਣੇ

ਬੰਧਿਆ ਇਨ ਬਿਧਿ ਛੂਟੇ ਗੁਰਮੁਖ ਸੇਵੇ ਨਰ ਹਰੇ। ਏ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ। ਏ ਮਨ ਮੇਰਿਆ ਹਰ ਸੇਵ ਹੋ ਪੁਰਖ ਨਿਰਾਲਾ ਰਾਮ। ਹਰ ਸਿਮਰ ਏਕ ਅੰਕਾਰ ਸਾਚਾ ਸਭ ਜਗਤ ਜੇ ਨਿਉ ਪਾਇਆ। ਪਾਉਣ ਪਾਣੀ ਅਗਨ ਬਾਧੇ ਗੁਰ ਖੇਲ ਜਗਤ ਦਿਖਾਇਆ। ਆਚਾਰ ਤੂੰ ਵਿਚਾਰ ਆਪੇ ਹਰ ਨਾਮ ਸੰਜਮ ਜਪ ਤਪੋ।

ਤਾਂ ਛੁੜਸੀ ਜਾਂ ਪਰਮ ਚੁਕਾਏ ਸੀ ਰਾਮ। ਤਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਪਾਓ ਪਛਾਣ ਹੈ। ਮੈਲ ਪਰ ਹਰ ਸ਼ਬਦ ਨਿਰਮਲ, ਮੈਲ ਕਰ ਸਜ ਜਾਣ ਹੈ। ਪਦ ਨਾਮ ਪਾਵੇ ਕਰ ਸਿਧਾਵੇ, ਚੋਲ ਅੰਮ੍ਰਿਤ ਪੀ ਰਸ। ਹਰ ਨਾਮ ਤੇ ਆਏਗੇ ਸ਼ਬਦ ਰਸ ਪਾਈਏ, ਵੜਭਾਗ ਜਪੀਏ ਹਰ ਜਸ।

ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਪ੍ਰੀ ਪਿਆਰ ਕਿਉਂ ਪਿਰ ਬਿਨ ਜੀਵੀਏ ਰਾਮ ਜਬ ਲਗ

ਤਿਹਾਈ ਹਮ ਸਤਿਗੁਰ ਵਿਟੋਂ ਕੁਮਾਏ ਹਮ ਪਾਥਰ ਗੁਰਨਾਵ ਬਿਗ ਪਉਜਲ ਤਾਰੀਏ ਰਾਮ ਗੁਰਦੇਵ ਸ਼ਬਦ ਸੁਖਾਏ ਮੈਂ ਮੂੜ ਨਿਸਤਾਰੀਏ ਰਾਮ ਹਮ ਮੂੜ ਮੁਗਧ ਕਿਸ਼ਮਿਤ ਨਹੀਂ ਪਾਈ ਤੂੰ

ਕਾਰਨ ਜਿਨ ਸੇਵਿਆ ਗੁਰਮਤਿ ਹਰਿ ਤਿਨਕੇ ਕੋਟ ਸਭ ਪਾਪ ਖੇਨ ਪਰ ਹਰ ਹਰ ਦੂਰ ਕਰੇ ਤਿਨਕੇ ਪਾਪ ਦੋਗ ਸਾ ਬਿਨਸੇ ਜਿਨ ਮਨ ਚਿਤ ਇਕ ਅਰਾਧਿਆ ਤਿਨਕਾ ਜਨਮ ਸਭਲਿਉ ਸਭ ਕੀ ਆ ਕਰਤੇ ਜਿਨ ਗੁਰਭਜਨੀ ਸਚ ਪਾਖਿਆ ਤੇ ਤਨ ਜਾਨਵੜ ਪੁਰਖ ਪੂਰੇ ਜੋ ਗੁਰਮਤ ਹਰ ਜਪ ਪਉ ਬਿਖਮ ਤਾਰੇ ਸੇਵਕ ਜਨ ਸੇਵੈ ਤੇ ਪਰਵਾਨ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਉ ਤੂੰ ਚਲਾਵੇ ਪਿਆਰੇ ਹਉ ਤਿਵੇ ਚੱਲਾਂ ਹਮਰੇ ਹਾਦ ਕਿਛ ਨਾਹੇ ਜਾ ਤੂੰ ਮਿਲੇ ਪਾਹੋ ਆਏ ਮਿਲਾ ਜਿਨ ਕੋ ਤੂੰ ਹਰ ਮਿਲੇ ਸਵਾਮੀ ਸਭ ਤਿਨਕਾ ਲੇਖਾ ਛੁੜਕ ਗਿਆ ਤਿਨਕੀ ਗਣਤਨ ਕਰਿਓ ਕੋ ਪਾਈ ਜੋ

ਸਭ ਉਪਰ ਸਾਜ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਗਤ ਘਣੀ ਜਿਨ ਜਪਿਆ ਹਰ ਤੇ ਮੁਗਤ ਪਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਹੋਏ ਹਲਤ ਪਲਤ ਜਨ ਪਏ ਸੁਹੇਲੇ ਹਰ ਰਾਖ ਲੀਏ ਰੱਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਈਲ ਭਰਪੂਰ ਸਭ ਉਪਰ ਸਾਚ ਤਣੀ ਤੂੰ ਥਾਨ ਸੁਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੈਣ ਤਿਰ ਪਵਨ ਸਭ ਸਿੱਟ ਮੁਖ ਹਰ ਹਰ ਨਾਮ ਚਵਿਆ ਸਭ ਚਵੇ ਹਰ ਹਰ ਨਾਮ ਕਰਤੇ ਅਸੰਗ ਗਣਤ ਹਰ ਧਿਆਵੇ ਸੋ ਤਨ ਤਨ ਹਰ ਸੰਤ ਸਾਧੂ ਜੋ

ਕਰਵਿਆ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵੇ ਮੇਰੇ ਸੁਆਮੀ ਤਿਸ ਮਿਲੇ ਜਿਸਕੇ ਮਸਤਕ ਗੁਰਹਾਥ ਤਿਸ ਹਿਰਦੇ ਹਰ ਗੁਣ ਟਿਕੇ।

ਉਤਰਿਆ ਕੋਈ ਪਾਉ ਭਾਉ ਪ੍ਰੀਤ ਨਾਂਗ ਤੁਸੇ ਲਾਗੇ ਜੇ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਅਸੰਖ ਜੇ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੇ ਤੁਹਾਰੀ ਮਹੱਲਾ ਚੌਥਾ ਨਾਵਣ ਪੁਰਬ ਅਭੀਚ ਗੁਰ ਸਤਿਗੁਰ ਦਰਸ ਪਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਇਆ ਗੁਰਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪਰਗਾ।

ਪੁਰਬ ਅਭੀਜ ਗੁਰ ਸਤਿਗੁਰ ਦਰਸ ਪਾਇਆ ਮਾਰਗ ਪੰਤ ਚੱਲੇ ਗੋਰ ਸਤਿਗੁਰ ਸੰਗ ਸਿਖਾ ਆਣ ਦਿਨ ਭਗਤ ਬਾਣੀ ਖੇਨ ਖੇਨ ਨਿਮਖ ਵਿਖਾ ਹਰ ਹਰ ਭਗਤ ਬਾਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤ

ਮਾਰਗ ਪੰਥ ਚੱਲੇ ਗੋਰ, ਸਤਿਗੁਰ ਸੰਗ ਸਿਖਾ, ਪ੍ਰਥਮ ਆਏ ਕੁਲ ਖੇਤ, ਗੁਰ ਸਤਿਗੁਰ ਪੁਰਬ ਹੋਆ, ਖਬਰ ਪਈ ਸੰਸਾਰ, ਆਏ ਤ੍ਰੈ ਲੋਆ, ਦੇਖਣ ਆਏ ਤੀਨ ਲੋਕ, ਸੁਰ ਨਰ ਮੁਨਜਨ ਸਭ ਆਇਆ, ਤਿਨ ਪਰਸਿਆ ਗੁਰ ਸਤਿਗੁਰੂ ਪੂਰਾ, ਤਿਨ ਕੇ ਕਿਲਗਕ ਨਾਸ ਗਵਾਇਆ, ਜੋਗੀ ਦਿਗੰਬਰ ਸੰਨਿਆਸੀ।

ਸਗਰੂ ਪਿੱਛੇ ਜਿਨ ਹਰ ਘਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾ ਗਾਤੀ ਨੇੜ ਨ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੇ ਨਾਏ ਲਏ ਸਭ ਛੁਟਕ ਗਇਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸਰੀ, ਤੇ ਕੌਤਕ ਚਲਤ ਪਾਇਆ। ਸਾਮੋਹੀ ਦੇਹ ਦਰਸਨ, ਗੋ ਸੰਤ ਕਿਨੇ ਆੜ ਨਾ ਦਾਮ ਲਿਆ। ਆੜ ਦਾਮ ਕਿਛ ਪਾਇਆ ਨਾ ਬੋਲਕ, ਜਾਗਾਤੀਆ ਮੋਹਣ ਮੁੰਦਣ ਭਈ।

ਬਾਣ ਬੋਲ ਕਾਸਮ ਉੱਠ ਗਇਆ। ਤ੍ਰਿਤੀਆ ਆਏ ਸੁਰਸਰੀ, ਤੈ ਕੌਤਕ ਚਲਤ ਪਇਆ। ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਗੁਰ ਸਤਿਗੁਰ ਗੁਰ ਗੋਬਿੰਦ, ਪੁੱਛ ਸਿਮਰਤ ਕੀਤਾ ਸਹੀ। ਸਿਮਰਤ ਸਤਿ।

ਕੁਨ ਹੋਵੇ। ਗੁਰ ਬਚਨ ਨਾਨਕ ਹਰ ਭਗਤ ਲਹੀ, ਮਿਲ ਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ, ਤੁਖਾਰੀ ਸ਼ੰਤ ਮੁਹੱਲਾ ਪੰਜਵਾਂ, ਇੱਕ ਓਅੰਕਾਰ।

ਕੀਤਾ ਸਭ ਗੁਣ ਤੇਰੇ, ਖਨੀਏ ਵੰਨਿਆ ਦਰਸ਼ਨ ਤੇਰੇ, ਦਰਸ਼ਨ ਤੇਰੇ ਸੁਣ ਪ੍ਰਾ ਮੇਰੇ, ਨਿਮਖ ਦਿੱਟ ਪੇਖ ਜੀਵਾਂ, ਅੰਮ੍ਰਿਤ ਨਾਮ ਸੁਣੀ ਜੇ ਤੇਰਾ, ਕਿਰਪਾ ਕਰੇ ਤਾਂ ਪੀਵਾਂ, ਆਸ ਪਿਆਸੀ ਪਿਰ

ਗੁਰਮੁਖ ਜਾਤਾ ਸਗਲ ਰੰਗ ਬਣ ਆਏ, ਸੋਈ ਕਰਮ ਕਮਾਵੇ ਪ੍ਰਾਣੀ ਜੇਹਾ ਤੂੰ ਫੁਰਮਾਏ। ਜਾ ਕੋ ਕਿਰਪਾ ਕਰੀ ਜਗਦੀਸਰ, ਤਿਨ ਸਾਧ ਸੰਗ ਮਨ ਜਿੱਤਾ, ਕਹੋ ਨਾਨਕ ਜੀੜਾ ਬਲਿਹਾਰੀ ਜਿਉ

ਪਿਆਰ ਸਤਿਗੁਰ ਪ੍ਰਸਾਦ ਮੇਰੇ ਮਾਨ ਰਾਮ ਨਾਮ੍ਰਿਤ ਗਾਵੀਏ ਰੇ ਅਗਮ ਅਗੋਚਰ ਨਾ ਜਾਈ ਹਰ ਲਖਿਆ ਗੁਰ ਪੂਰਾ ਮੇਰੇ ਲਖਾਵੀਏ ਰੇ ਰਖਾਉ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤੇ ਜਨ ਕੋ ਹਰ ਲਿਵ ਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਪਾਵੇ ਸੋਥਾ ਏ ਪਾਵੀਏ ਰੇ ਹਰ ਹਰ ਨਾਮ ਅਮੋਲ ਹਰ ਪੈ ਹਰ ਦੇਵੇ ਤਾ ਨਾਮ ਧਿਆਵੀਏ ਰੇ ਜਿਸ ਨੂੰ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛਡਾਵੀਏ ਰੇ ਹਰ ਨਾਮ ਅਰਥ ਹੈ ਸੇ ਤਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿਨ ਦੇਖੇ ਮੇਰਾ ਮਨ ਬਿਕਸੇ ਜਿਉ ਸੁਤ ਮਿਲ ਮਾਤ ਗਲ ਲਾਵੀਏ ਰੇ ਹਮ ਬਾਰਕ ਹਰ ਪਿਤਾ ਪ੍ਰਾ ਮੇਰੇ ਮੁਕ ਦਿਓ ਮਤੀ ਜਿਤ ਹਰ ਪਾਵੀਏ ਰੇ ਜੋ ਬਸ਼ਰਾ ਦੇਖ ਗਊ ਸੁਖ ਮਾਨੇ।

ਸਤਿਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਤੋਏ ਤੋਏ ਪੂਜੋ ਇਨ ਬਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਅਵਮਾਨ ਵਿਖੇ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੇ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਵਮਾਨ ਜੋਰ ਤੂੰ ਕੇਸ਼ ਕੇਸ਼ ਕਿਸ ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਉ ਹਰ ਦਇਆਲ ਹੋ ਸੁਆਮੀ

ਬਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ ਦੇਖੇ ਜਪਤੀ ਨਾਮਨ ਧਾਨੀ ਰਹਾਓ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਪਿਆਸ ਬਡਾਨੀ ਆਓ ਗੁਰ ਪਾਇਓ ਹੋਏ ਸਹਿਜ ਸੁਖਦਾਇਕ।

ਕਿਹਾਰੀ ਖੁੱਲੇ ਕਪਟ ਤੜ ਬੁਤ੍ਰਿਸ਼ਨਾ ਜੀਵੋ ਪੇਗ ਦਰਸਾਰੀ ਕੌਣ ਸੋ ਜਤਨ ਉਪਾਓ ਕਨੇਗਾ ਸੇਵਾ ਕੌਣ ਵਿਚਾਰੀ ਮਾਨ ਅਪਮਾਨ ਹੋ ਤਜ ਨਾਨਕ ਸੰਤ ਹੈ ਸੰਗ ਉਧਾਰੀ।

ਹਰ ਬੇਨ ਜਨਮ ਅਕਾਰਤ ਜਾਤ ਤਜ ਗੋਪਾਲ ਅਨ ਰੰਗ ਰਾਜਤ ਮਿਥਿਆ ਪੈਰਤ ਖਾਤ ਰਹਾਉ ਹਨ ਜੋਬਨ ਸੰਪੈ ਸੁਖ ਭੁਗਵੈ ਸੰਗਨ ਨਿਭਤ ਮਾਤ ਮ੍ਰਿਤਸਿਨਾ ਦੇਖਰ ਚਿਉ ਬਾਵਰ ਦ੍ਰੁਮ ਛਾਇਆ ਰੰਗ ਰਾਤ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗੈ ਲਿਓ ਦਾਸ ਨਾਨਕ ਕਉ ਪ੍ਰਭ ਜੀ ਹੋਏ ਸਹਾਤ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਈ ਨ ਚਾਲਤ ਸਾਥ ਦੀਨਾ ਨਾਥ ਕਰਣਾ ਪਰਸਵਾਮੀ ਅਨਾਥਾਂ ਕੇ ਨਾਥ ਰਖਾਓ ਸੁਧ ਸੰਪਤ ਵਿਖਿਆ ਰਸ ਭੁਗਵਤ ਨੈ ਨਿਭਤ ਜਮ ਕੇ ਪਾਥ ਨਾਮ ਨਿਧਾਨ ਗਾਓ ਗੁਣ ਗੋਬਿੰਦ

ਮੋਰ, ਸੰਤ ਸੰਗ ਹਰ ਚਰਨ ਬੋਹਿਤ, ਉਦਰਤੇ ਲੈ ਮੋਰ, ਗਰਭ ਕੁੰਟ ਮੈਂ ਜਿਨੇ ਤਾਰਿਓ, ਨਹੀਂ ਵਿਖੇ ਬਣ ਮੈਂ ਹੋਰ, ਹਰ ਸਗਤ ਸਰਨ ਸੁਮ

ਸਨਾ ਕਛ ਬਿਆਪੇ ਸੰਤ ਸੰਗ ਵਿਵਹਾਰ ਰਖਾਓ ਕਰ ਅਨੁਗ੍ਰਹ ਆਪ ਰਾਖਿਓ ਨਹਿ ਉਪਜਤੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ

ਵਿਖੇ ਅਗਰ ਨਾ ਜਲੀ ਗਏ ਪੂਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲ।

ਬਤਰ ਮੈਂ ਤੂੰ ਪੁਰਖ ਵਿਧਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘੜ ਘਟ ਨਦਰ ਨਿਹਾਲਿਆ ਜੋ ਸਰਣੀ ਆਵੇ ਸਰਵ ਸੁਖ ਪਾਵੇ।

ਭਗਤ ਜਨ ਵੇਦਿਆ ਸੇ ਆਨ ਕਦ ਜਾਹੀ ਮੀਨ ਵਿਸ਼ੋਹਾ ਨਾ ਸਹੇ ਜਲ ਬਿਨ ਮਰ ਪਾਹੀ ਹਰ ਬਿਨ ਕਿਉਂ ਰਹੀਏ ਦੂਹ ਕਿਨ ਸਹੀਏ ਚਾਤਰਕ ਬੂੰਦ ਪਿਆਸਿਆ ਤਬ ਰੈਨ ਬਿਹਾਵੇ ਚੱਕਵੀ ਸੁਖ ਪਾਵੇ।

ਕਤ ਹਰ ਬਿਨ ਪ੍ਰਾਣ ਟਿਕਾਹੀ, ਸਾਸ ਬਿਨਾ ਜਿਉ ਦਿਓਰੀ, ਕਤ ਸੋਭਾ ਪਾਵੇ, ਦਰਸ ਬਿਹੂ ਨਾ ਸਾਧ ਜਾਨ, ਖੇਨ ਟਿਕਣ ਨਾ ਆਵੇ, ਹਰ ਬਿਨ ਜੋ ਰਹਿਣਾ, ਨਰਕ ਸੋ ਸਹਿਣਾ, ਚਰਨ ਕਮਲ ਮਨ ਬੇਦਿਆ, ਹਰਸ ਕਬੈਰਾਗੀ ਨਾਮ ਲਿਵ ਲਾਗੀ, ਤਤੋ ਨਾ ਜਾਏ ਨਖੇਤਿਆ, ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾਮ ਆਵੇ, ਹੋ ਕਿਰਪਾਲ ਨਾਨਕ ਕੇ ਸੁਆਮੀ, ਹਰ ਚਰਨ ਹੈ ਸੰਗ ਸੁਮਾਵੇ, ਖੋਜਤ ਖੋਜਤ ਪ੍ਰਭ ਮਿਲੇ, ਹਰ ਕਰਣਾ ਤਾਰੇ, ਨਿਰਗੁਣ ਨੀਜ ਅਨਾਥਮੈ,

ਆ, ਘਟ ਘਟ ਪੂਰ ਸਮਾਨਿਆ, ਸੁਖ ਸਾਗਰੋ ਪਾਇਆ, ਸਹਿਜ ਸੁਖਾਇਆ, ਜਨਮ ਮਰਨ ਦੁਖ ਹਾਰੇ, ਕਰ ਗਏ ਲੀਨੇ ਨਾਨਕ ਦਾਸ ਆਪਣੇ।

ਪਰਮ ਭਾਗਾ ਕਹੇ ਕਬੀਰ ਜਨ ਦਾਸਾ, ਕਿਨ ਹੀ ਬਨਸਿਆ ਕਾਂਸੀ ਤਾਂਬਾ, ਕਿਨ ਹੀ ਲੋਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲ, ਛੂਟ ਗਈ ਸੰਸਾਰੀ ਰਗਾਓ, ਸਾਚੇ ਲਾਏ ਤਉ ਸਚ ਲਾਗੇ, ਸਾਚੇ ਕੇ ਵਿਵਹਾਰੀ, ਸਾਚੀ ਬਸਤ ਕੇ ਪਾਰ ਚਲਾਏ, ਪਹੁੰਚੇ ਜਾਏ ਭੰਡਾਰੀ।

ਨਿਭਗੀ ਖੇਪ ਹਮਾਰੀ, ਤਰੀਕ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ ਮਨ ਮਤ ਵਾਰ, ਮੇਰ ਸਰ ਪਾਠੀ

ਉਤਾਂ ਰੱਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੂ ਨਾ ਹੋਵੇ, ਕਿਆ ਕੋ ਕਰੇ ਪਰਾਨੀ, ਜੰਤ ਭਾਵੇ ਸਤਿਗੁਰ ਪਿੱਟ, ਏਕੋ ਨਾਮ ਬਖਾਨੀ। ਬਲੂਆ ਕੇ ਕਰੂਆ ਮੈਂ ਬਸਤੇ, ਫੁਲਵਤ ਦੇ ਅਯਾਨੇ, ਕਹੋ ਕਬੀਰ ਜੇ ਰਾਮ ਨਾ ਚੇਤੇ ਹੋ, ਬੁੱਢੇ ਬਹੁਤ ਸਿਆਨੇ।

ਆਰਾਮ ਬਸਾਰਿਓ ਗਏ ਅਭਿਮਾਨ, ਕਣਕ ਕਾਮਨੀ ਮਾਂ ਸੁੰਦਰੀ ਪੇਖ ਪੇਖ ਸਚ ਮਾਨ ਰਖਾਓ, ਲਾਲਚ ਝੂਠ ਵਿਕਾਰ ਮਹਾਂਮਤ

ਪਹਿਲਾ ਕਰ ਦੂਜਾ ਗੁਰ ਕੇ ਸ਼ਬਦ ਤਰੇ ਮੁਨਕੇ ਤੇ ਇੰਦਰਾਦਿਕ ਬ੍ਰਹਿਮਾਦ ਤਰੇ ਤਨਕ ਸਨੰਦਨ ਤਪਸੀ ਜਨ ਕੇ ਤੇ ਗੁਰ ਪ੍ਰਸਾਦੀ ਪਾਰ ਪਰੇ ਭਵ ਜਿਲ ਬਿਨ ਸ਼ਬਦੇ ਕਿਉਂ ਤਰੀ ਹੈ ਨਾ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਏ ਰਹਾਉ ਗੁਰ ਦੇਵਾ ਗੁਰ ਅਲਖ ਅਪੇਵਾ ਤੇਰ ਪਾਵਣ ਸੋਜੀ ਗੁਰ ਕੀ ਸੇਵਾ ਆਪੇ ਦਾਦ ਕਰੀ ਗੁਰਦਾਤ ਪਾਇਆ ਅਲਖ ਅਪੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨੇ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੇ ਗੁਣ ਗਾਈ।

ਕੋ ਦਰ ਕਾਰ ਕਭੂ ਨਾ ਜਾਣਸ, ਏਕੋ ਦਰਸ ਤਿਆਰਾ, ਗੁਰ ਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੇ ਵਿਚਾਰਾ, ਭੈਰੋਂ ਮਹੱਲਾ ਪਹਿਲਾ, ਸਗਲੀ ਰੈਣ ਸੋਭਤ ਗਲ ਫਾਹੀ, ਦਿਨ ਸਜੰਜਾਲ ਗਵਾਇਆ, ਖਿਣ ਪਾਲ ਘੜੀ ਨਹੀਂ ਪ੍ਰਭ ਜਾਣਿਆ, ਜਿਨ ਇਹੋ ਜਗਤ ਉਪਾਇਆ, ਮਾਨ ਰੇ ਕਿਉਂ ਛੂਟਸ ਦੁਖ ਪਾਰੀ, ਕਿਆਲੇ ਆਵਸ ਕਿਆਲੇ ਜਾਵਸ, ਰਾਮ ਜਪੋ ਗੁਣਕਾਰੀ ਰਗਾਓ, ਉਂਦੋ ਕਵਲ ਮਨਮੁਖ ਮਤ ਹੋਛੀ, ਮਨ ਅੰਧੇ ਸਿਰ ਤੰਦਾ, ਕਾਲ ਵਿਕਾਲ ਸਦਾ ਸਿਰ ਤੇਰੇ, ਬਿਨ ਨਾਵੇ ਗਲ ਫੰਦਾ, ਡਗਰੀ ਚਾਲ ਨੇਤਰ ਹੁਣ ਅੰਧਲੇ, ਸਾਬਦ ਸੁਰਤ ਨਹੀਂ ਪਾਈ, ਸਤਰ ਵੇਦ ਤ੍ਰੈ ਗੁਣ ਹੈ ਮਾਇਆ, ਅੰਧ ਲਓ ਤੰਦ ਕਮਾਈ,

ਮਹੱਲਾ ਪਹਿਲਾ ਗੁਰ ਕੇ ਸੰਗ ਰਹੇ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਤੋ ਜਨ ਐਸਾ ਮੈਂ ਮਨ ਭਾਵੇ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੇ ਰਹਾਓ ਅੰਤਰ ਬਾਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਕੜ ਕੜ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਜ ਰਤੇ ਸਚ ਅੰਮ੍ਰਿਤ ਜੇਵਾ ਮਿਥਿਆ ਮਹਿਲ ਨਾਰਾਈ ਨਿਰਮਲ ਨਾਮ

ਤਿਕਾਲ ਕਰੇ। ਬਿਨ ਗੁਰ ਸ਼ਬਦ ਮੁਕਤ ਖਾਂ ਪ੍ਰਾਣੀ, ਰਾਮ ਨਾਮ ਬੇਨ ਉਰਜ ਮਰੇ। ਡੰਡ ਕਮੰਡਲ ਸਿਖਾ ਸੂਦ ਤੋਤੀ, ਤੀਰਥ ਗਵਨ ਅਦ ਭ੍ਰਮਣ ਕਰੇ। ਰਾਮ ਨਾਮ ਬਿਨ ਸ਼ਾਂਤ ਨ ਆਵੇ, ਜਪ ਹਰ ਹਰ ਨਾਮ ਤੋ ਪਾਰ ਪਰੇ। ਜਟਾ ਮੁਗਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਪਇਆ। ਰਾਮ ਨਾਮ ਬਿਨ ਤ੍ਰਿਪਤ ਨ ਆਵੇ, ਕਿਰਤ ਕੇ ਬੰਧੇ ਭੇਸ ਪਇਆ। ਜੇਤੇ ਜੀ ਜੰਤ ਜਲ ਥਲ ਮਹੀਲ, ਜਤਰ ਕਤਰ ਤੂੰ ਸਰਬ ਜੀਆ। ਗੁਰ ਪ੍ਰਸਾਦ ਰਾਖ

ਐਤ ਨਾਨਕ ਇਹੋ ਜੀਉ ਕਰਮ ਬੰਦ ਹੋਈ ਬਿਨ ਸਤਿਗੁਰ ਪੇਟੇ ਮੁਕਤ ਨ ਹੋਈ। ਭੈਰੋਂ ਮਹੱਲਾ ਤੀਜਾ ਜੋਗੀ ਗ੍ਰਹਿ ਪੰਡਿਤ ਪੇਖ ਤਾਰੀ ਇਹ ਸੂਤੇ ਆਪਣੇ ਅਹੰਕਾਰੀ ਮਾਇਆ ਮਦ ਮਾਤਾ ਰਹੇ ਆ ਸੋਏ ਜਾਗਤ ਰਹੇ ਨਾ ਮੂਸੇ ਕੋਏ ਰਹਾਓ। ਤੋ ਜਾਗੇ ਜਿਸ ਸਤਿਗੁਰ ਮਿਲੇ ਪੰਚ ਦੂਤ ਉਹ ਵਸਗਤ ਕਰੇ ਸੋ ਜਾਗੇ ਜੋ ਤਤ ਵਿਚਾਰੇ ਆਪ ਮਰੇ ਅਵਰਾ ਨਹੀਂ ਮਾਰੇ ਸੋ ਜਾਗੇ

ਦੁਬਦਾ ਮਰੇ ਮਨ ਕਾ ਸੁਭਾ ਉਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੇ ਪੇਉ ਆਦ ਪੁਰਖ ਨਿਰੰਜਨ ਦੇਉ ਭੈਰੋ ਮਹੱਲਾ ਤੀਜਾ ਆਰਾਮ ਨਾਮ।

ਭੁਖ ਜੰਪੁਰ ਜਾਹੇ, ਔਖੇ ਹੋਵੇ ਚੂਟਾਂ ਖਾਹੇ, ਆਪੇ ਕਰਤਾ ਦੇਵੇ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਭੈਰੋਂ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸੰਕਾਦ ਉਧਾਰੇ, ਆਰਾਮ ਨਾਮ ਸ਼ਬਦ ਵਿਚਾਰੇ,

ਕਲ ਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ। ਕਲ ਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੇ ਪਿਆਰ। ਰਹਾਓ ਤਾਂ ਮਨ ਖੋਜ ਕਰੇ ਮੈਂ।

ਗੁਣ ਕੇਤੇ ਬਿਨ ਸਬਦੇ ਸੁਰਤ ਨ ਪਾਈ। ਤ੍ਰੈ ਗੁਣ ਸਭੇ ਰੂਗ ਵੇ ਆਪੇ ਮਮਤਾ ਸੁਰਤ ਗਵਾਈ। ਇਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ। ਹਰ ਕਾ ਨਾਮ ਨਿਧਾਨੋ ਪਾਇਆ ਸੁਖ ਵਸਿਆ ਮਨ ਆਏ। ਚੌਥੀ ਪਦਵੀ ਗੁਰਮੁਖ ਵਰਤ ਹੈ ਤੇਨ ਨਿਰਕਾਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ। ਏਕ ਸਕੀ ਸਿਰਕਾਰ ਏਕ ਜਿਨ ਬ੍ਰਹਮਾ ਬਿਸ਼ਨ ਰੁਦਰ ਉਪਾਇਆ। ਨਾਨਕ ਨਿਚਲ ਸਾਚਾ ਏਕੋ ਨਾ ਉਹ ਮਰੇ ਨਾ ਜਾਇਆ। ਭੈਰੋ ਮੁਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ। ਰੋਗੀ ਸਗਲ ਸੰਸਾਰਾ ਗੁਰਮੁਖ ਬੂਝੇ ਰੋਗ ਗਵਾਵੇ। ਗੁਰ ਸਬਦੀ ਵਿਚਾਰਾ ਹਰ ਜੀਓ

ਵਡਭਾਗੀ ਸਤਿਗੁਰ ਸੇਵਾ ਲਾਏ, ਜੋ ਇੱਛੈ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ। ਭੈਰੋ ਮਹੱਲਾ ਤੀਜਾ, ਦੁਖ ਜੰਮੇ ਦੁਖ ਮਰੇ, ਦੁਖ ਜਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਵਿਸ਼ਟਾ ਮਾਏ ਸਮਾਏ, ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ।

ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕੈ ਹਿਰਦੇ ਸਾਚਾ ਸੋਈ। ਸਾਚੀ ਭਗਤ ਕਰੇ ਦਿਨ ਰਾਤੀ, ਤਾਂ ਤਨ ਦੁਖ ਨ ਹੋਈ।

ਜਮ ਕਾਲ ਸਦਾ ਹੈ ਸਿਰੇ ਉਪਰ, ਦੂਜੇ ਭਾਏ ਪਦ ਖੋਈ, ਬਹਿਲੇ ਪੇਖ ਪਵੇ ਦਿਨ ਰਾਤੀ, ਹੋਮੇ ਰੋਗ ਨਾ ਜਾਈ, ਪੜ ਪੜ ਲੂਜੇ ਬਾਦ ਵਖਾਣੇ, ਮਿਲ ਮਾਇਆ ਸੁਰਤ ਗਵਾਈ, ਤਦ ਗੁਰ ਸੇਵੇ ਪਰਮ ਗਦ ਪਾਵੇ, ਨਾਮ ਮਿਲੇ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੇ ਪਦ ਪਾਈ, ਭੈਰੋਂ ਮਹੱਲਾ ਤੀਜਾ, ਮਨਮੁਖ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਧਰ ਨੈ ਸਾਣ ਨਾ ਭਰੀਏ ਕਬਹੂ, ਤਿਸ ਨਾ ਅਗਨ ਪਚਾਏ, ਸਦਾ ਆਨੰਦ ਰਾਮ ਰਸ ਰਾਤੇ, ਹਿਰਦੇ ਨਾਮ ਦੁਬਧਾ ਮਨ ਭਾਗੀ, ਹਾਰ ਗਾ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਓ, ਆਪੇ ਪਾਰ ਬ੍ਰਹਮ ਸ੍ਰਿਟ ਜਿਨ ਸਾਜੀ।

ਨਾਨਕ ਸਤਿਗੁਰ ਸੋਝੀ ਪਾਈ, ਸੱਚ ਨਾਮ ਨਿਸਤਾਰਾ ਭੈਰੋਂ ਮਹੱਲਾ ਤੀਜਾ। ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਾਜੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਣਸ ਵਰਤ ਵਿਰਲੇ ਹੋ ਮੈਂ ਮਾਰੀ। ਕਾਲ ਮੈਂ ਰਾਮ ਨਾਮ ਵਡਿਆਈ, ਜੋ ਜੋ ਗੁਰਮੁਖ ਏਕੋ ਜਾਤਾ, ਵਿਣ ਨਾਵੇ ਮੁਕਤ ਨ ਪਾਈ ਰਹਾਉ। ਹਿਰਦੇ ਨਾਮ ਲਖੇ ਜਨ ਸਾਚਾ, ਗੁਰਮੁਖ ਮਨ ਮਸਾ।

ਗੁਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੇ ਨਾਮ ਵਸਾਏ, ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸਿਵਰਲੀਆ ਮਾਣੇ, ਜੋ ਕਹੇ ਸੋ ਭਲਾ ਕਰ ਮਾਨੇ, ਨਾਨਕ ਨਾਮ ਵਖਾਣੇ। ਭੈਰੋਂ ਮਹੱਲਾ ਤੀਜਾ, ਮਨਸਾ ਮਨੇ ਸਮਾਏ ਲਏ।

ਮਰ ਮਰ ਜੰਮੇ ਸਦਾ ਦੁਖ ਪਾਏ, ਦਰ ਕੀ ਖਬਰ ਨਾ ਪਾਈ। ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਹਿਰਦੇ ਹਰ ਨਾਮ ਮੀਠਾ ਸਦ ਲਾਗਾ, ਗੁਰ ਸਬਦੇ ਪਉ ਜਲ ਤਰਣਾ ਰਹਾਓ। ਪੇਖ ਕਰੇ ਬਹੁਤ ਚਿਤ ਡੋਲੇ, ਅੰਤਰ ਕਾਮ ਕ੍ਰੋਧ ਅਹੰਕਾਰ, ਅੰਤਰ ਤਿਸਾ ਭੂਖ ਅਤ ਬਹੁਤੀ, ਪੌਕਤ ਫਿਰੇ ਦਰਬਾਰ। ਗੁਰ ਕੈ ਸ਼ਬਦ ਮਰੇ ਫਿਰ ਜੀਵੇ, ਤਿਨ ਕੋ ਮੁਕਤ ਦੁਆਰ। ਅੰਤਰ ਸ਼ਾਂਤ ਸਦਾ ਸੁਖ ਹੋਵੇ, ਹਰ ਰੱਖਿਆ ਉਰਧਾਰ। ਜਿਉਂ ਤਿਸ ਪਾਵੇ ਤਿਵੇ ਚਲਾਵੇ, ਕਰਣਾ ਕਿਛੂ ਨਾ ਜਾਈ। ਨਾਨਕ ਗੁਰਮੁਖ ਸ਼ਬਦ ਸੰਭਾਲੇ, ਆਰਾਮ ਨਾਮ ਵਡਿਆਈ। ਭੈਰੋਂ ਮਹੱਲਾ ਤੀਜਾ, ਹਉਮੈ ਮਾਇਆ ਮੋਹੇ ਖੁਆਇਆ, ਦੁਖ ਖੱਟੇ ਦੁਖ ਖਾਏ। ਅੰਤਰ ਲੋਭ ਹਲਕ ਦੁਖ ਪਾਰੀ, ਬਿਨ ਵਿਵੇਕ ਪਰਮਾਏ। ਮਨਮੁਖ ਤ੍ਰਿਗ ਜੀਵਨ ਸਹਿ।

ਕਾਰ ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਭਗਲਾਇਣ ਗੁਰ ਸਬਦੀ ਹਰ ਪਜ ਸੁਰਤ ਸਮਾਇਣ ਮੇਰੇ ਮਨ ਹਰ ਪਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਗਾਓ ਸੰਗਤ ਸਾਧ ਮੇਲ ਹਰ ਗਾਇਣ ਗੁਰਮਤੀ ਲੇ ਰਾਮ ਰਸਾਇਣ ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕੇਲਖ ਪਾਪ ਗਏ ਗਾਵਾਇਣ ਤੂੰ ਆਪੇ ਕਰਤਾ ਸ੍ਰਿਸ਼ਟ ਧਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹੱਲਾ ਚੌਥਾ ਬੋਲ ਹਰ ਨਾਮ ਸਫਲ ਸਾ ਘਰੀ ਗੁਰ ਉਪਦੇਸ਼ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੂਰਾ ਸਤ ਸੰਗਤ ਸੰਗ ਸਿੰਧ ਪੋਤਰੀ ਰਖਾਓ ਜਗ ਜੀਵਨ ਧਿਆਏ ਮਨ ਹਰ ਸਿਮਰੀ ਕੋਟ ਕੁਟੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਪਰੀ ਇਸਨਾਨ ਕੀਓ ਅੜਸੜ ਸੁਰਸਰੀ ਹਮ ਮੂਰਖ ਕਉ ਹਰ ਕਿਰਪਾ ਕਰੀ ਜਨ ਨਾਨਕ ਧਾਰਿਓ ਧਾਰਨ ਹਰੀ ਭੈਰੋ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੇ ਫੇਰ ਚਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮਿਲੋ ਸਤ ਸੰਗਤ ਤੂੜ ਗਈ ਮਾਇਆ ਜਮਜਾਲੀ ਰਖਾਓ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਕੜੀਏ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਦ ਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਲਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਤਾਰੋ ਨਦਰ ਨਿਖਾਲੀ ਭੈਰੋ ਮਹੱਲਾ ਚੌਥਾ ਸਭਕੜ ਤੇਰੇ ਤੂੰ ਸਭਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਸਾ ਰਾਹੀ ਤੂੰ ਮੇਰਾ ਹਰ ਪ੍ਰਾ ਬਾਪ ਰਖਾਓ ਜੈ ਜੈ ਦੇਖਾਂ ਤੇ ਹਰ ਪ੍ਰਾ ਸੋਏ ਸਭ ਤੇਰੇ ਵਸ ਦੂਜਾ ਅਵਰ ਨ ਕੋਏ ਜਿਸ ਕਉ ਤੁਮ ਹਰ ਰਾਖਿਆ ਪਾਵੇ ਤਿਸਕੇ ਨੇੜੇ ਕੋਈ ਨਾ ਜਾਵੇ ਤੂੰ ਜਲ ਥਰ ਮਹੀਲ ਸਭ ਤੇ ਭਰਪੂਰ ਜਨ ਨਾਨਕ ਹਰ ਜਪ

ਆਗ ਵਿੱਚ ਲਿਖਿਆ ਤੋ ਗੁਰਮਤ ਹਿਰਦੇ ਹਰ ਨਾਮ ਸੰਹਾਰ ਮਧਸੂਦਨ ਜਪ ਕੇ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ

ਗਾਵ ਲੈ ਗੁਰਮਤ ਹਰ ਜਪਣ ਜੋ ਉਪਦੇਸ ਸੁਣੇ ਗੁਰ ਕੇ ਰਾਹ ਤੋ ਜਨ ਪਾਵੇ ਹਰ ਸੋ ਕਣੇ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨਪ ਜਣੇ ਜਿਨ ਸਾਸ ਗਰਾਸ ਧਿਆਇਆ ਮੇਰਾ।

ਥੀਤ ਗੋਬਿੰਦ ਜਨਮਾ ਸੀ ਪਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਖਾਉ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਕਤ ਢੋਰ ਸਗਲ ਪਰਾਧ ਦੇ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ ਜਨਮ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਕਾ ਪ੍ਰਭ ਰਹਿਓ ਸਮਾਏ ਭੈਰੋਂ ਮਹੱਲਾ ਪੰਜਵਾਂ ਉਠਤ ਸੁਖੀਆ ਬੈਠ ਸੁਖੀਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਰਖਾਓ ਤੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਾਂ ਪ੍ਰਾ ਤੂੰ ਵਰਸਤੰਤਾ ਕਰ ਸੁਖ ਵਸਿਆ ਬਾਰ

ਗੁਰ ਪੀਰ ਮੇਲ ਖੁਦ ਖਦੁ ਪਛਾਨਾ ਭੈਰੋਂ ਮਹੱਲਾ ਪੰਜਵਾਂ। ਦਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਵੇਦੇ ਸਿਵ ਕੀ ਬਾਨੀ ਸੰਤ ਸੰਗਲੇ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਗਾਓ ਆਖੇਰ ਬਿਰਤ ਬਾਰ ਆਇਓ ਥਾਏ ਆਹੇਰਾ ਪਾਇਓ ਕਰ ਕੇ ਗਾਏ ਮ੍ਰਿਗ ਪਕੜੇ ਘਰ ਆਣੇ ਹਾਟ ਚੁਗ ਚੁਗ ਲੈ ਗਏ ਬਾਂਡੇ ਬਾਟ ਇਹ ਹੇਰਾ ਕੀਨੋ ਦਾਨ ਨਾਨਕ ਕੇ ਘਰ ਕੇਵਲ ਨਾਮ ਭੈਰੋਂ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਾਗਤ ਹਰ ਹਰ ਚੀਤਨ ਆਇਆ ਸੰਤ ਜਿਨਾ ਕੀ ਲਿਓ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬੋ ਨੀਰ ਪਵਾਇਆ ਨੈ ਭੀਗੇ ਅਦਕ ਸੂਕਾਇਆ ਖੜ ਸਾਸਤਰ ਮੂਰਖੇ ਸੁਨਾਇਆ ਜੈਸੇ ਦੈਦਸ ਪਾਮਨ ਚੁਲਾਇਆ ਬੇਨ ਕਾਣ ਖਲਹਾਨ ਜੈਸੇ ਗਾਹ ਨਾ ਪਾਇਆ ਤਿਉ ਸਾਗਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ।

ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਤਨ ਨੈ ਪਾਰਣਾ ਤਨ ਤਨ ਮੇਰੇ ਨਾਰਾਇਣਾ ਨਾਨਕ ਬੋਲੇ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋਂ ਮਹੱਲਾ ਪੰਜਵਾਂ ਆਗੇ ਦਈਓ ਪਾਛੇ ਨਾਰਾਇਣ ਮਦ ਭਾਗਰ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸਾਸਤਰ ਸਾਉਣ ਸੁਖ ਸਹਿਜ ਆਨੰਦ ਗ੍ਰਹਿ ਭਾਉਣ ਰਖਾਉ ਰਸਨਾ ਨਾਮ ਕਰਨ ਸੁਨ ਜੀਵੇ ਪ੍ਰਭ ਸਿਮਰ ਸਿਮਰ।

ਨਾਨਕ ਪ੍ਰਭ ਸਰਣਾਗਤ ਆਏ। ਭੈਰੋਂ ਮਹੱਲਾ ਪੰਜਵਾਂ, ਕੋੜ ਮਨੋਰਥ ਆਵੇ ਹਾਥ, ਜਾਂ ਮਾਰ ਕੇ ਸੰਗੀ ਪਾਂਥ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੇ ਤਿਸ ਕੀ ਗਤ ਹੋਵੇ, ਤੀਰਤ ਬਹੁੜ ਨਾ ਜੋਨ ਪਰਮਾਮ ਰਖਾਓ, ਪੂਜਾ ਜਾਪ ਤਾਪ ਇਸਨਾਨ, ਸਿਮਰਤ ਨਾਮ ਪਏ ਨੇ ਕਾਮ, ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ, ਨਾਨਕ ਦਾਸ ਤਿਉ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਵਸਾਰ, ਭੈਰੋ ਮਹੱਲਾ ਪੰਜਵਾਂ, ਲੇਪਣਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ ਰਖਾਓ, ਆਪਣਾ ਖਸਮ

ਬਾਦ ਸ੍ਰੀ ਧਰਮ ਹੁਣ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਸ਼ੋੜ ਕਰੇ ਅਨਸੇਵਾ ਤੁਨ ਵਿਖਿਆ ਰਸਮਾਤਾ ਅਰੇ ਮਨ ਮੇਰੇ ਤੂੰ ਗੋਬਿੰਦ ਭਾਜ ਆਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਏ ਤਿਤ ਬਿਗਰ ਸਕਾਜ ਰਖਾਓ ਠਾਕੁਰ ਛੋੜਦਾਸੀ ਕੋ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੈ ਨਿਗੁਰੇ ਪਸ਼ੂ ਸੁਮਾਨਾ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅੰਗ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਹੂਮ ਜਗ ਜਬ ਤਬ ਸਭ ਸੰਜਮ ਤੜ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਭੈਰੋਂ ਮੁਹੱਲਾ ਪੰਜਵਾਂ।

ਮਹਲਾ ਪੰਜਵਾਂ। ਨਿਕਟ ਬੁਝੇ ਸੋ ਬੁਰਾ ਕਿਉਂ ਕਰੇ, ਬਿਗ ਸੰਚੇ ਨਿਤ ਡਰਤਾ ਫਿਰੇ। ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ ਸਾ ਮੋਹੀ ਮਾਇਆ। ਨੇੜੇ ਨੇੜੇ ਸਭ ਕੋ ਕਹੇ, ਗੁਰਮੁਖ ਭੇਦ ਵਿਰਲਾ ਕੋ ਲਹੇ ਰਹਾਉ। ਨਿਕਟ ਨਾ ਦੇਖੇ ਪਾਰ ਗ੍ਰਹਿ ਜਾਏ, ਦਰਬ ਹੀ ਰਹੇ ਮਿਥਿਆ ਕਰ ਖਾਏ। ਪੈਠ ਗੌਰੀ ਹਰ ਸੰਗ ਨਾ ਜਾਣਿਆ।

ਸੰਤਰ ਵਸਤ ਜਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਿਗੁਰ ਸੇਵੇ ਖੁੱਲੇ ਕਪਾਟ ਅੰਤਰ ਬਾਹਰ ਨਿਟੇ।

ਆਓ। ਜਿਨ ਸੇਵਿਆ ਨਿਰਪੋ ਸੁਖਦਾਤਾ, ਤਿਨ ਪੋ ਦੂਰ ਕੀਆ ਏਕ ਪਰਾਤਾ। ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੇ ਨਾ ਰੱਖੇ ਦੂਜਾ ਕੋਏ। ਕਿਆ ਤੂੰ ਸੋਚੇ ਮਾਨਸ ਬਾਣ, ਅੰਤਰ ਜਾਮੀ ਪੁਰਖ ਸੁਜਾਣ।

ਤੜੀਏ ਜੇ ਕਿਸੇ ਜਾਣੇ ਨਾਹੀ ਕਿਆ ਤੜੀਏ ਜਾਂ ਭਰਪੂਰ ਸਮਾਹੀ ਤਉ ਕੜੀਏ ਜੇ ਕਿਸ ਹੋਏ ਤਿੰਘਾਣੇ ਤਉ ਕੜੀਏ ਜੇ ਭੂਲ ਰੰਜਾਣੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋਟ

ਨਾ ਦ੍ਰਿਟ ਰੋਗ ਪਜ ਮੋਏ ਪਤੰਗਾ ਨਾਦ ਰੋਗ ਖਬ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ ਜੇਵਾ ਰੋਗ ਮੀਨ ਗ੍ਰਸ ਆਨੋ

ਪੰਦਰੈ ਰਤੀ ਨਾ ਪਾਵੇ, ਬਿਨ ਸਤਿਗੁਰ ਰੋਗ ਤਥੇ ਨਾ ਜਾਵੇ। ਪਾਰ ਬ੍ਰਹਮ ਸਿੱਕੀ ਨੀਂਦ ਆ, ਬਾਂਹ ਪਕੜ ਰੋਗੋਂ ਕੱਢ ਲਿਆ। ਟੂਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ। ਭੈਰੋਂ ਮਹੱਲਾ ਪੰਜਵਾਂ, ਕੀਤ ਆਵੇ ਤਾਂ ਮਹਾਂ ਆਨੰਦ, ਕੀਤ ਆਵੇ ਤਾਂ ਸਭ ਦੁੱਖ ਪੰਜ, ਕੀਤ ਆਵੇ ਤਾਂ ਸਰਦਾ ਪੂਰੀ, ਕੀਤ ਆਵੇ ਤਾਂ ਕਭੇ ਨਾ ਚੂਰੀ। ਅੰਤਰ ਰਾਮ ਰਾਏ।

ਪ੍ਰੰਤਾ ਕੀ ਤਿਆਵੇ ਤਾਂ ਸਭ ਰੰਗ ਮਾਣੇ, ਕੀ ਤਿਆਵੇ ਤਾਂ ਚੁੱਕੀ ਕਾਣੇ, ਈਦ ਆਵੇ ਤਾਂ ਸਹਿਜ ਕਰ ਪਾਇਆ, ਈਦ ਆਵੇ ਤਾਂ ਸੁਨ ਸਮਾਇਆ, ਈਦ ਆਵੇ ਸਦ ਕੀਰਤਨ ਕਰਤਾ, ਮਨ ਮਾਨਿਆ

ਕਦਰੀ ਆਇਆ, ਖਸਮ ਤੂੰ ਹੈ ਸਭਨਾ ਕੇਰਾਇਆ, ਤੇ ਭਾਣਾ ਸੂਕੇ ਕਸ਼ਟ ਹਰਿਆ, ਤੇ ਭਾਣਾ ਤਾਂ ਥਲ ਸਿਰ ਸਰਿਆ, ਤੇ ਭਾਣਾ ਤਾਂ ਸਫਲ ਪਾਏ, ਚਿੰਤ ਗਈ ਲਗ ਸਕ ਗੁਰ ਪਾਏ, ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ, ਪਾਰ ਬ੍ਰਹਮ ਗੁਰ ਪਏ ਦਿਆਲਾ, ਨਾਨਕ ਦਾਸ ਦੇਖ ਪਏ ਨਿਹਾਲਾ, ਭੈਰੋ ਮਹੱਲਾ ਪੰਜਵਾਂ। ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਤੋ ਲਾਗਾ ਸੇਵ ਰਖਾਉ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਤਾਈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀਬਾਣ, ਸਤਿਗੁਰ ਕੇ ਹੋ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇਵਿਆ ਤੇ ਪਉ ਨਾ ਵਿਆਪੇ, ਜਿਨ ਗੁਰ ਸੇਵਿਆ

ਸਾ ਤੀਰਾਸ ਗੁਰ ਉਪਦੇਸ਼ ਕਯੋ ਇਉ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਧਰੇ ਨਾਮ ਪੁਨਹ ਚਾਰ ਅਵਰ ਕਰਮ ਲੋਕਹਿ ਪਤੀਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਕੋ ਲਖ ਬਾਰ ਇਉ ਮਨ ਦੀਜੇ ਤਾਕੋ ਵਾਰ ਸਿਮਨ ਤਾਕੇ ਮਿਟੇ ਸੰਤਾਪ ਹੋਏ ਆਨੰਦ ਨਾ ਵਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਬਤ ਪੂਰਨ ਸਭ ਕਾਮ ਰਹਾਉ ਜਾ ਕੀ ਦਿਸ਼ਟ ਦੁਖ ਡੇਰਾ ਢਹੇ ਅੰਮ੍ਰਿਤ ਨਾਮ ਸੀਤਲ ਮਨ ਗਹੇ ਅਣਖ ਭਗਤ ਜਾ ਕੇ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਬਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ ਖਿਨ ਮੈਂ ਨਥਾਵੇ ਕੋ ਦੀਨੋ ਥਾਨ ਖਿਨ ਮੈਂ ਨਿਮਾਣੇ ਕੋ ਦੀਨੋ ਮਾਨ ਸਭ ਮੈਂ ਏਕ ਰਿਆ ਪਰ ਪੂਰਾ ਸੋ ਜਾਪੇ ਜਿਸ ਸਤਿਗੁਰ ਪੂਰਾ ਹਰ ਕੀਰਤਨ ਤਾਕੋ ਆਧਾਰ ਕਹੋ ਨਾਨਕ ਜਿਸ ਆਪ ਦਯਾਰ ਭੈਰੋ ਮਹੱਲਾ ਪੰਜਵਾਂ ਮੋਹਿ ਦੁਹਾਗਨ ਆਪ ਸਿਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਮੋਹਿ ਪੇਟੇ ਕੰਤ ਰਗਾਓ ਤਬਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਣਗਾ ਸ਼ਬਦ ਅਜਲ

ਹਰ ਹਰ ਜਪਣਾ ਕਹੋ ਨਾਨਕ ਜੋ ਜਨ ਪ੍ਰਾਪਾਏ ਤਾ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨਾ ਆਲਕ ਆਵੇ ਬੇਸਵਾ ਭਜਤ ਇਸ ਨਹਿ ਸਰਮਾਵੇ ਸਾਰੋ ਦਿਨ ਸਮਜੂਰੀ ਕਰੇ ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰੇ ਮਾਇਆ ਲਗ ਫੂਲੋ ਸੰਸਾਰ ਆਪ ਭੁਲਾਇਆ ਭੁਲਾ ਮਣਹਾਰੇ ਰਾਚ ਰਹਿਆ ਬਿਰਥਾ ਵਿਵਹਾਰ ਰਗਾਉ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੇ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਾਵੇ ਕਰਨੇ ਹਾਰ ਨਾ ਜੀ ਮੈਂ ਪਾਵੇ ਕਰਤ ਕਰਤ ਵੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਨਮਸਾਏ ਸਾਚ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਗੇ ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ ਜਪੋ ਨਿਰਭਾਈ ਤਾਰ ਲਏ ਸਾਗਰ ਸੰਸਾਰ ਰਹਾਓ ਜਿਨ ਕੋ ਲਿਖਿਆ ਹਰ ਇਹੋ ਨਿਧਾਨ ਸੇਜਨ ਦਰਗੇ ਪਾਵੇ ਮਾਨ ਸੋਗ ਸਹਿਜ ਆਨੰਦ ਗੁਣ ਗਾਓ ਆਗੇ ਮਿਲੇ ਨਾਵੇ ਤਾਓ ਜੁਗੇ ਜੁਗੰਤਰ ਇਹੋ ਤਰਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਗੇ ਜਨਮ ਜਨਮ ਕਾ ਸੋਇਆ ਜਗ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਕੇ ਪ੍ਰਸਦ ਕੀ ਸਾਥ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਵੇ ਕਾਮੀ ਰੋਮ ਰੋਮ ਰਵੇ ਅਗਰ ਨਾ

ਸਵਾਉ ਨਾਮ ਨਾ ਵਿਸਰੇ ਸੰਤ ਪ੍ਰਸਾਦ, ਨਾਮ ਲਏ ਅਨਹਦ ਪੂਰੇ ਨਾਦ, ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ, ਗੁਰ ਕਿਰਪਾ ਤੇ ਨਾਮ ਸਿਉ ਬਣ ਆਈ, ਧਨਵੰਤੇ ਸੇਈ ਪ੍ਰਧਾਨ

ਤੇ ਟਲੈ ਨਿੰਦਕ ਕੀ ਗਦਕਤ ਹੂ ਨਾਹੇ ਆਪ ਬੀਜ ਆਪੇ ਹੀ ਖਾਹੇ ਚੋਰ ਜਾਰ ਜੁਆਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਤਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਤੋ ਨਿਸਤਰੇ ਜੋ ਪੂਜੇ ਪੈਰ ਆਦ ਪੁਰਖ ਨਿੰਦਕ ਭੋਲਾਇਆ ਨਾਨਕ ਕਿਰਤ ਨਾ ਜਾਏ ਮਿਟਾਇ।

ਤਾਂ ਧਨ ਤੁਮਰੇ ਪਾਸ ਇਹ ਜਗ ਤੇਰਾ ਸਭ ਤੁਝੇ ਤੇ ਆਏ ਕਰ ਕਿਰਪਾ ਨਾਨਕ ਸੁਖ ਪਾਏ ਭੈ ਰੋਮ ਹੱਲਾ ਪੰਜਵਾਂ ਤੇਰੀ ਟੇਕ ਹਰਹਾ ਕਲਮ ਆਗੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੋਹੇ ਕਾਰ ਤੇਰੀ ਟੇਕ ਬਿਰਸੇ ਜੰਜਾਲ ਦੀਨ ਦੁਨੀਆਂ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ।

ਕੀ ਵਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ ਰਹਾਓ, ਅੰਗ ਬੁੱਧ ਕਾ ਛੋਡਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ, ਨਾਮ ਧਿਆਏ ਹਰ ਹਰ ਹਰੇ, ਸਾਧ ਜਨਾ ਕੇ ਸੰਗ ਨਿਸਤਰੇ, ਬੈਰੀ ਮੀਤ ਹੋਏ ਸਮਾਨ, ਸਰਬਮੈ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਹਰ ਕਿਰਪਾ ਜਿਸ ਰਾਖੇ ਆਪ, ਤੋਈ ਭਗਤ ਜਪੇ ਨਾਮ ਜਾਪ, ਮਨ ਪ੍ਰਗਾਸ

ਸਾਤ ਕਰਨ ਕਰਾਵਨ ਗਾਰ ਸੁਵਾਮੀ ਸਗਲ ਘਟਾਂਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣ ਆਏ ਭੈਰੋ ਮਹੱਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵਿਹੂਣ ਸੁਖੀ ਕਿਉਂ ਸੋਵੇ ਹਰ ਸਿਮਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤ ਆਹੇ ਗੁਰ ਗੋਬਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਅਰ ਸੰਗ ਮਿਲਾਏ ਅਰਹਾਉ ਤੀਰਥ ਨਹਾਏ ਕਾਂ ਸੁਸੈਲ ਮਨ ਕੋ ਵਿਆਪੇ ਹੋ ਮੈਂ ਮੈਲ ਕੋੜ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ ਬੂਝੇ ਨਹੀਂ ਭੂਖ ਰੁਗ ਜਾਏ ਤਾਂ ਉਤਰੇ ਦੁਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਧ ਤਨ ਹਰ ਨਾਉ ਆਠ ਪੈਰ ਕੀਰਤਨ ਗੁਣ ਗਾਉ ਤਨ ਹਰ ਭਗਤ ਤਨ ਕਰਣੇ ਹਾਰ ਸਰਣ ਨਾਨਕ ਪ੍ਰਾਪੁਰਖ ਅਪਾਰ ਭੈਰੋ ਮਹੱਲਾ ਪੰਜਵਾਂ ਗੁਰ ਸੋ ਪ੍ਰਸੰਨ ਹੋਏ ਪਉ ਗਏ ਨਾਮ ਨਿਰੰਜਨ ਮਨ ਮੈਂ ਲਏ ਦੀਨ ਦਿਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੁਖ ਸਹਿਜ ਆਨੰਦ ਘਨੇ ਸਾਧ ਸੰਗ ਮਿਟੇ ਭਏ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਖਾਉ ਚਰਨ ਕਮਸਿਉ ਲਾਗੋ ਹੇਤ ਖਿਨ ਮੈਂ ਬਿਨਸੁ ਮਹਾ ਪਰੇਤ ਆਠ ਪੈਰ ਹਰ ਹਰ ਜਪ ਜਾਪ ਰਾਖਨ ਹਾਰ ਗੋਬਿੰਦ ਗੁਰ ਆਪ ਆਪਣੇ ਭਗਤ ਕੋ ਸਦਾ ਪ੍ਰਤਪਾਰੇ ਭਗਤ ਜਿਨ੍ਹਾਂ ਕੇ ਸਾਸ ਨਿਹਾਰੇ ਮਾਨਸ ਕੀ ਕਹੋ ਕੇਤ ਬਾਤ ਜਮ ਤੇ ਰੱਖ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਨ ਚੀਤ ਹਰ ਕਿਰਪਾ ਗੁਰ ਦੀ ਨੂੰ ਦਾਨ ਨਾਨਕ ਪਾਇਆ ਨਾਮ ਨਿਧਾਨ ਭੈਰੋ ਮਹੱਲਾ ਪੰਜਵਾਂ ਕਰਨ ਕਾਰਨ ਸਮਰਥ ਗੁਰ ਮੇਰਾ ਜੀ ਪ੍ਰਾਣ ਸੁਖਦਾਤਾ ਨੇਰਾ ਭਏ ਭੰਜਨ ਅਬਨਾਸੀ ਰਾਏ ਦਰਸ਼ਨ ਦੇਖੇ ਸਭ ਦੁਖ ਜਾਏ ਜਦ ਕਦ ਪੇਖੋ ਤੇਰੀ ਸਰਣਾ ਬਲ ਬਲ ਜਾਈ ਸਤਿਗੁਰ

ਨਾਮ ਜਪਤ ਹਰ ਚਰਨ ਨਿਵਾਸ, ਨਿਰਵਿਘਨ ਭਗਤ ਪਜ ਹਰ ਹਰ ਨਾਉ, ਰਸਕ ਰਸਕ ਹਰ ਕੇ ਗੁਣ ਗਾਉ, ਹਰਹਾਉ ਹਰ ਸਿਮਰਤ ਕਿਸ ਚਾਖ ਨਾ ਜੋਹ, ਹਰ ਸਿਮਰਤ ਦਾਇਤ ਦਿਉ ਨਾ ਪੋਹ, ਹਰ ਸਿਮਰਤ ਮੋਹ ਮਾਨ ਨਾ ਬਧੇ, ਹਰ ਸਿਮਰਤ ਗਰਭ ਜੋਨ ਨਾ ਰੁਧੇ, ਹਰ ਸਿਮਰਨ ਕੀ ਸਗਲੀ ਬੇਲਾ, ਹਰ ਸਿਮਰਨ ਬਹੁ ਮਾਏ ਅਕੇਲਾ, ਜਾਤ ਅਜਾਤ ਜਪੇ ਜਨ ਕੋਏ, ਜੋ ਜਪੇ ਤਿਸ ਕੀ ਗਤ ਹੋਏ, ਹਰ ਕਾ ਨਾਮ ਜਪੀਏ ਸਾਧ ਸੰਗ।

ਗੁਰਮੁਖ ਆਰਾਧੋ ਦੁਸ਼ਮਨ ਦੂਖ ਨਾ ਆਵੇ ਨੇਰੇ ਹਰਹਾਉ ਆਪੇ ਵਣ ਤ੍ਰਿਣ ਤਿਰਪਵਣ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸਿਵ ਸਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਦ ਕਦ ਪੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੇ ਨਾਨਕ।

ਤਨ ਭੈਰੋਂ ਮਹੱਲਾ ਪੰਜਵਾਂ ਭਗਤਾਂ ਮਨ ਆਨੰਦ ਗੋਬਿੰਦ ਅਸਤਿਤ ਭਏ ਬਿਨਸੀ ਸਭ ਚਿੰਦ ਭਏ ਪ੍ਰਾ ਬਿਨਸ ਗਏ ਖਿਨੁ ਮਾਘੇ ਪਾਰ ਬ੍ਰਹਮ ਵਸਿਆ ਮਨ ਆਏ ਰਾਮ ਰਾਮ ਸੰਤ ਸਦਾ ਸਹਾਏ।

ਕਉ ਪਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਧ ਮਿੱਟੀ ਤ੍ਰਿਉ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਗ ਸਦਾ ਗੁਣ ਗਾਵੇ ਤਿਨ ਕੋ ਮਿਲਿਆ ਪੂਰਨ।

ਦਾ ਸਾ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੇ ਵਡਭਾਗੀ, ਨਾਨਕ ਤਿਨਕੇ ਸਦ ਕੁਰਬਾਨ। ਭੈਰੋ ਮਹੱਲਾ ਪੰਜਵਾਂ, ਪੰਚ ਮਜਮੀ ਜੋ ਪੰਚ ਨ ਰਾਖੇ, ਮਿਥਿਆ ਰਸਨਾ ਨੇਪੁੜ ਭਾਖੇ।

ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਿਰ ਕੜਕਿਓ ਕਾਲ ਰਹਾਓ। ਨਿੰਦਕ ਕਾ ਕਹਿਆ ਕੋਈ ਨਾ ਮਾਨੇ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਿਛੋਰੇ ਸਿਰ ਤਰਨ ਲਗਾਹੇ। ਨਿੰਦਕ ਕਉ ਦਈ ਛੋਡੇ ਨਾਹੇ, ਹਰ ਕਾ ਦਾਸ ਇਸ ਬੁਰਾ ਨਾ ਮੰਗੇ। ਨਿੰਦਕ

ਪੰਜਵਾਂ ਦੋਏ ਕਰ ਜੋਰ ਕਰੋ ਅਰਦਾਸ ਜਿਉ ਪਿੰਡ ਤਨ ਤਿਸ ਕੀ ਰਾਸ ਤੋਈ ਮੇਰਾ ਸਵਾਮੀ ਕਰਨੇ ਹਾਰ ਕੋੜ ਬਾਰ ਜਾਈ ਬਲਿਹਾਰ ਸਾਧੂ ਧੂਰ ਪੁਨੀਤ ਕਰੀ ਮਨ ਕੇ ਵਕਾਰ ਮਿਟੇ ਪ੍ਰਸਿਮਰਤ ਜਨਮ ਜਨਮ ਕੀ ਮੈਲ ਹਰੀ ਰਖਾਓ ਜਾ ਕੇ ਗ੍ਰਹਿ ਮੈਂ ਸਗਲ ਨਿਧਾਨ ਜਾ ਕੀ ਸੇਵਾ ਪਾਏ ਗੇ ਮਾਨ ਸਗਲ

ਸਭ ਸੁਖ ਪਾਈ ਤਿਸ ਕੀ ਸੇਵ ਰਹਾਉ, ਜਾਕਾ ਕੀਆ ਸਭ ਕਿਛ ਹੋਏ, ਤਿਸ ਕਾ ਅਮਰ ਨਾ ਮਿਟੇ ਕੋਏ, ਪਾਰ ਬ੍ਰਹਮ ਪਰਮੇਸ਼ਰ ਅਨੂਪ।

ਸਾਰ ਬ੍ਰਹਮ ਕਾ ਨਿਵਾਸ, ਤਿਸ ਗੁਰ ਕਉ ਸਦ ਕਰੀ ਨਮਸਕਾਰ, ਤਿਸ ਗੁਰ ਕਉ ਸਦ ਜਾਉ ਬਲਿਹਾਰ, ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਨਾਨਕ ਜਪ ਜਪ ਸਾ ਜੀਵਾਂ।

ਸੋਗ ਭਰੀ ਜੈ ਤੰਦ ਮੂਲ ਸੁਖ ਨਾਹੀ ਨਾਮ ਸਾਰ ਚਲੇ ਅਨਮਾਰਗ ਅੰਤਕਾਲ ਪਛਤਾਹੀ ਤੀਰਥ ਪਰਮੇ ਰੋਗ ਨ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਧਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਅਨ

ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ। ਪੁੱਤਰ ਪ੍ਰਹਿਲਾਦ ਸਿਉਂ ਕਹਿਆ ਮਾਏ, ਪਰਵਿਰਤ ਨਾ ਪੜੋ ਰਹੀ ਸਮਝਾਏ।

ਰਿਹਾ। ਸਭ ਦੇ ਸੁਰਤ ਨਾ ਪਾਈ, ਮਾਨ ਮੁਖ ਮਾਰੇ ਤਿੰਨ ਕਿਸ਼ੂ ਨਾ ਸੂਝੇ, ਦੁਰਮਤ ਅਗਿਆਨ ਅੰਧਾਰਾ, ਭਵਜਲ ਪਾਰ ਨਾ ਪਾਵੇ ਕਬਹੀ, ਡੂਬ ਮੋਏ

ਕਾਜਾ ਜਿਸ ਨਾ ਮੇਰੇ ਦੇ ਤਿੰਨ ਕੂੜ ਤਨ ਪਾਏ ਨਾ ਬਿਨਾ ਜਨਮ ਵਿਰਤਾ ਜਾਏ ਇਹ ਸਾਲਾ ਹੀ ਜਿਸ ਹਰ ਤਨ ਰਾਸ ਤੋ ਵਡ ਭਾਗੀ ਜੇ ਗੁਰਮਸਤਕ ਹਾਥ ਰਹਾਉ ਜਿਸ ਨਾ ਮੇਰੇ ਦੇ ਤਿਸ ਕੋੜ ਕਈ ਸਹਿਣਾ ਜਿਸ ਨਾ ਮੇਰੇ ਦੇ ਤਿਸ ਸਹਿ ਸੁਖ ਹੈ ਨਾ।

ਪਛਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੈਂ ਲਖੇ ਗੋਪਾਲ ਆਮਣ ਜਾਣ ਰਹੇ ਸੁਖ ਪਾਇਆ।

ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਦਾਸ ਕਮੀਰ ਚੜ੍ਹਿਓ ਗੜ ਉਪਰ ਰਾਜ ਲਿਓ ਅਬਨਾਸੀ। ਗੰਗ ਗੁਸਾਇਨ ਗਹਿਰ ਗੰਭੀਰ ਜਜੀਰ ਬੰਧ ਕਰ ਖਰੇ ਕਬੀਰ। ਮਨ ਨਾ ਡਿਗੇ ਤਨ ਕਾਹੇ ਕਉ ਡਰਾਏ ਚਰਨ ਕਮਲ ਚਿਤਰੇ ਉਸਮਾਏ।

ਅਸੰਖ ਕੋਟ ਅਨ ਪੂਜਾ ਕਰੀ। ਏਕ ਨ ਪੂਸ ਨਾਮੈ ਹਰੀ, ਪਰਮੇ ਨਾਮ ਦਿਓ ਇਹੋ ਕਰਣਾ। ਅੰਤ ਰੂਪ ਤੇਰੇ ਨਾਰਾਇਣ, ਪਰ ਧਾਨ ਪਰ ਦਾਰਾ ਪਰ ਹਰੀ, ਤਾਂ ਕਿ ਨਿਟ ਬਸੇ ਨਰ ਹਰੀ ਜੋ

ਆਸ ਜਾਕੇ ਮਸਤਕ ਲਿਖਿਓ ਕਰਮਾ ਸੋ ਪਾਜ ਪਰਖ ਗੁਰ ਕੀ ਸਰਨ ਕਹਿਤ ਨਾਮ ਦਿਓ ਵਿਚਾਰ ਇਨ ਬਿਸੰਤ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਕਾਰੇ ਆਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ ਆਰਾਮ ਨਾਮਾ ਜਪਵੋ ਕਰੇ ਹਿਰਦੇ ਹਰ ਜੀ ਕੋਸੇ।

ਜੋ ਗੁਰਦੇਵ ਪੰਚ ਤੇ ਦੂਰ, ਜੋ ਗੁਰਦੇਵ ਨਾ ਮਰਬੋ ਚੂਰ, ਜੋ ਗੁਰਦੇਵ ਤਾਂ ਅੰਮ੍ਰਿਤ ਬਾਨੀ, ਜੋ ਗੁਰਦੇਵ ਤਾਂ ਆਕਾਸ਼ ਕਹਾਣੀ, ਜੋ ਗੁਰਦੇਵ ਤਾਂ ਅੰਮ੍ਰਿਤ ਦੇਹੇ, ਜੋ ਗੁਰਦੇਵ ਨਾਮ ਜਪ ਲੇਹੇ, ਜੋ ਗੁਰਦੇਵ ਪਵਨ ਤ੍ਰੈ ਸੂਜੇ, ਜੋ ਗੁਰਦੇਵ ਊਜ ਪਦ ਬੂਜੇ, ਜੋ ਗੁਰਦੇਵ ਤਾਂ ਸੀਸ ਆਕਾਸ, ਜੋ ਗੁਰਦੇਵ ਸਦਾ ਸਾਬਾਸ, ਜੋ ਗੁਰਦੇਵ ਸਦਾ ਬੈਰਾਗੀ, ਜੋ ਗੁਰਦੇਵ ਪਰ ਨਿੰਦਾ ਤਿਆਗੀ, ਜੋ ਗੁਰਦੇਵ ਪੁਰਾ ਪਲਾ ਏਕ, ਜੋ ਗੁਰਦੇਵ ਲਲਾਟੇ ਲੇਕ, ਜੋ ਗੁਰਦੇਵ ਕੰਧ ਨਹੀਂ ਹਿਰੇ, ਜੋ ਗੁਰਦੇਵ ਦਿਉਰਾ ਫਿਰੇ, ਜੋ ਗੁਰਦੇਵ ਤਾਂ ਸ਼ਾ ਪਰਛਾਈ, ਜੋ ਗੁਰਦੇਵ ਸੇਜ ਨਿਕਸਾਈ, ਜੋ ਗੁਰਦੇਵ ਤਾਂ ਅੜਸਠ ਨਾਇਆ, ਜੋ ਗੁਰਦੇਵ ਤਨ ਚੱਕਰ ਲਗਾਇਆ, ਜੋ ਗੁਰਦੇਵ ਤਾਂ ਦੁਆਦਸ ਸੇਵਾ, ਜੋ ਗੁਰਦੇਵ ਸਭੇ ਵਿਖਮੇਵਾ, ਜੋ ਗੁਰਦੇਵ ਤਾਂ ਸੰਸਾਰ ਟੂਟੈ, ਜੋ ਗੁਰਦੇਵ ਤਾਂ ਜਮ ਤੇ ਛੂਟੈ, ਜੋ ਗੁਰਦੇਵ ਤਾਂ ਫੌਜਲ ਤਰੈ, ਜੋ ਗੁਰਦੇਵ ਤਾਂ ਜਨਮ ਨ ਮਰੈ, ਜੋ ਗੁਰਦੇਵ ਅੱਠ ਦਸ ਵਿਵਹਾਰ, ਜੋ ਗੁਰਦੇਵ ਅਠਾਰੇ ਭਾਰ, ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਣਾਈ, ਭੈਰੋ ਬਾਣੀ ਰਵਿਦਾਸ ਜੀਓ ਕੀ, ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਹੋਏ ਬਿਨਾਸਾ, ਵਰਨ

ਜਬ ਅਪਾਗ ਨਾਮ ਦੇਵ ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ ਰਖਾਓ ਜਿਨ ਆਕਾਸ ਕੁਲੇ ਸਿਰਕੀਨੀ ਕੌਸੇ ਸਬਤ ਪਿਆਲਾ ਚਮਰ ਪੋਸਕਾ ਮੰਦਰ ਤੇਰਾ ਏਵਦ ਬਣੇ ਗੋਪਾਲਾ ਛਪਨ ਕੋੜ ਕਾ ਪੇਖਨ ਤੇਰਾ ਸੋਲੇ ਸਹਿਸ ਇਜਾਰਾ ਪਾਰ ਅਠਾਰੇ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ ਦੇਹੀ ਮੈਂ ਜਿਦ ਮਨ ਮਹੋਲਾ ਨੇ

ਖੇੜ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਦ ਪ੍ਰਾਪਤ ਸ਼ਾਪ ਕਣੀ ਚੁੱਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖਿਆ

ਬਿਨ ਬੂਝੇ ਸਭ ਖੜੀ ਸਬੰਧ ਜੇਤੇ ਜੀ ਲਿਖੀ ਸਰਕਾਰ ਕਰਨੀ ਉੱਪਰ ਹੋਵ ਸਾਰ ਹੁਕਮ ਕਰੇ ਮੂਰਖ ਗਾਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜਟਾਂ ਤਾਰ ਕਿਆ ਕਮਾਵੇ ਜੋਗ ਮਨ ਨਿਰਮਲ ਨਹੀਂ ਦਸਵੇਂ ਦੁਆਰ ਪਰਮ ਪਰਮ ਆਵੇ ਮੂੜਾ ਵਾਰੋ ਵਾਰ ਏਕ ਤਿਆਵੂ ਮੂੜ ਮਨਾ ਪਾਰ ਉਤਰ ਜਾਏ ਇੱਕ ਖਿਨਾ ਅਰਹਾਓ ਸਿਮਰਤ ਸਤਰ

ਹੁਕਮੇ ਬੂਝੇ ਤਾਂ ਸਾਚਾ ਪਾਏ, ਜੇ ਜਿਉ ਅੰਤਰ ਮੈਲਾ ਹੋਏ, ਤੀਰਥ ਪਵੇ ਦਿਸੰਤਰ ਲੋਏ। ਨਾਨਕ ਮਿਲੀਏ ਸਤਿਗੁਰ ਸੰਗ, ਤਉ ਪਵਜਲ ਕੇ ਤੂੜ ਸੰਬੰਧ, ਬਸੰਤ ਮਹੱਲਾ ਪਹਿਲਾ, ਸਗਲ ਪਵਨ ਤੇਰੀ ਮਾਇਆ ਮੋਹ, ਮੈਂ ਅਵਰ ਨ ਦਿਸੇ।

ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ ਅਰਹਾਉ। ਬਿਨ ਸਾਧਨ ਪਾਏ ਗਏ ਹਰ ਕਾ ਸੰਗ, ਬਿਨ ਗੁਰਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ, ਜਾ ਕੋ ਤੂੰ ਰੱਖੇ ਰੱਖਣਹਾਰ, ਸਤਿਗੁਰੂ ਮਿਲਾਵੇ ਕਰੇ ਸਾਰ, ਵਿਖੋਮੇ ਮਮਤਾ ਪਰ ਹਰਾਏ, ਸਭ ਦੁਖ ਬਿਨਾਸੇ ਰਾਮ ਰਾਏ, ਊਤਮ ਗਤ ਮਿਤ ਹਰ ਗੁਣ ਸਰੀਰ, ਗੁਰਨ ਪਲਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾ ਦੂਜਾ ਪਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਣੋ ਪਾਏ, ਮੇਰਾ ਪੇਰੀ ਸਾਲੂ ਸੰਗ ਸਾਏ, ਉਹ ਅਲੱਖ ਨ ਲਖੀਏ ਕਹੋ ਕਾਏ, ਉਰ ਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਸੰਗ ਖਿਲੇ ਵਰ ਕਾ ਮਨ, ਗੁਰਮੁਖ ਖੋਜਤ ਮਨ ਮਨੇ ਅਰਹਾਉ ਮਨ।

ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ ਰਖਾਓ ਗੁਰ ਚਰਨ ਸਰੇ ਵੇ ਗੁਰ ਸਿਖ ਤੋਰ ਗੁਰ ਸੇਵ ਤੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ

ਭਾਗ ਗੁਰਮੇਲ ਮਿਲਾਵੇ ਕਰੇ ਦਾਤ ਗੁਰਸੁਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਉ ਨਾਨਕ ਪਾਵੇ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੇ ਸੇਵਕ ਸੇਵਾ ਕਰੇ ਜੀਵਿਤ ਮਰੇ

ਬਸੰਤ ਹੰਡੋਲ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ ਆਰਾਮ ਨਾਮ ਜਾ ਬੇੜਾ ਬੰਦ ਹੋ ਦਇਆ।

ਕਰ ਹਰ ਹਟ ਮਾਲ ਟਿੰਡ ਪਰੋਵਹੋ ਤੇ ਪੀਤਰ ਮਨ ਜੋਵਹੋ ਅੰਮ੍ਰਿਤ ਸਿੰਚੋ ਪਰੋ ਕਿਆਰੇ ਤਉ ਮਾਲੀ ਕੇ ਹੋਵਹੋ ਕਾਮ ਕ੍ਰੋਧ ਕਰੋ ਬਸੋਲੇ ਗੋਡੋ ਧਰਤੀ ਪਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕਿਰਤਨਾ ਮੇਟਿਆ ਜਾਈ ਬਗਲੇ ਤੇ ਫੁਨ ਹੰਸਲਾ ਹੋ।

ਹੋਵੇ ਕੰਤ ਪਿਆਰੀ, ਜੇ ਤੂੰ ਪੜਿਆ ਪੰਡਿਤ ਬੀਨਾ, ਦੋਏ ਅੱਖਰ ਦੋਏ ਨਾਵਾ, ਪਰਮਤ ਨਾਨਕ ਏਕ ਲੰਘਾਏ, ਜੇ ਕਰ ਸੱਚ ਸਮਾਵਾ, ਬਸੰਤ ਹਿੰਡੋਲ ਮੁਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਤੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਏ, ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਕਿਨ ਵਿਦ ਪਾਵੋ ਪ੍ਰਾਣ ਪਤੀ, ਰਹਾਓ ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਕਰ ਗੀ ਪੀਤਰ, ਐਸਾ ਗਿਆਨ ਨਾ ਪਾਇਆ, ਰਾਮ ਰਵੰਤਾ ਜਾਣੀਏ, ਇਕ ਮਾਈ ਭੋਗ ਕਰੇ, ਤਾਂ ਕੇ ਲਖਣ ਜਾਣੀਏ, ਖਿਮਾ ਤਨ ਸੰਗ੍ਰੇਹ, ਕਹਿਆ ਸੁਣੇ ਨਾ ਖਾਇਆ ਮਨ ਹੈ,

ਮੇਲਾ ਸਾਚਾ ਸਾਉ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਅਨ ਦਿਨ ਹਰ ਗੁਣ ਗਾਏ ਮਦ ਪੂਲੇ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਏ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਿਗੁਰ ਪਾਈਏ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤਸੰਗ ਨ ਪਾਈਏ ਕਰਮ ਮਿਲੇ ਹਰ ਨਾਮ ਹਰੀ ਘੜ ਘੜ ਗੁਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੁਹਾ ਰੰਗ ਪੀਨੇ ਹਰ ਜਲ ਅੰਮ੍ਰਿਤ ਨਾ ਮਨਾ ਕਉ ਤਖਤ ਮਿਲੇ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਪਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ।

ਔਰ ਹਰ ਅੰਮ੍ਰਿਤ ਧਾਰੇ। ਬਸੰਤ ਮਹੱਲਾ ਤੀਜਾ, ਹਰ ਸੇਵੇ ਸੋ ਹਰ ਕਾ ਲੋਗ। ਸਾਜ ਸਹਿਜ ਕਦੇ ਨਾ ਹੋਵੇ ਸੋਗ, ਮਨਮੁਖ ਮੋਏ ਨਾਹੀ ਹਰ ਮਨ ਮਾਹੇ। ਮਰ ਮਰ ਜੰਮੇ ਪੀ ਮਰ ਜਾਹੇ, ਸੇ ਜਨ ਜੀਵੇ ਜਿਨ ਹਰ ਮਨ ਮਾਹੇ। ਸਾਚ ਸਮਾਲੇ ਸਾਚ ਸਮਾਹੇ,

ਨਾਮ ਰਹੇ ਲਿਵਲਾਏ। ਬਸੰਤ ਮਹੱਲਾ ਤੀਜਾ ਭਗਤ ਵਛਰ ਹਰ ਵਸਤੇ ਮਨ ਆਏ। ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿੱਚੋਂ ਆਪ ਖੋਏ। ਤਦ ਕੀ ਸਾਚ ਮਿਲਾਵਾ ਹੋਏ ਭਗਤ ਸੋਹ ਹੈ ਸਦਾ ਹਰ ਪ੍ਰਭ ਦੁਆਰ। ਗੁਰ ਕੈ ਹੇਤ ਸਾਚੇ ਪ੍ਰੇਮ ਪਿਆਰ ਹਰਹਾਓ ਭਗਤ ਕਰੇ ਸੋ ਜਨ ਨਿਰਮਲ ਹੋਏ। ਗੁਰ ਸਬਦੀ ਵਿੱਚੋਂ ਹੋਮੈ ਖੋਏ ਹਰ ਜੀਉ ਆਪ ਸੇ ਮਨ ਆਏ। ਸਦਾ ਸਾਂਤ ਸੁਖ ਸਹਿਜ ਸਮਾਏ ਸਾਚ।

ਗੁਰਮੁਖ ਬਿਗਸੇ ਸਹਿਜ ਸੁਪਾਏ, ਅਨ ਦਿਨ ਕੀਰਤਨ ਕਰੇ ਦਿਨ ਰਾਤ, ਤਦ ਗੁਰ ਗਵਾਈ ਵਿੱਚੋਂ ਜੂਠ ਭਰਾਂਤ, ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਏਗੀ ਨਾਮ ਪ੍ਰਸਾਦ, ਆਪੇ ਕਰਤਾ ਸਭ ਰਸ ਭੋਗ, ਜੋਗਿਸ਼ ਕਰੇ ਸੋਈ ਪਰ ਹੋਗ।

ਸ਼ਬਦ ਜਗ ਮਾਏ ਸੁਮਾਣੀ ਕਿਉਂ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੇ ਸ਼ਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਇਨ

ਆਓ ਏਕੋ ਸੇਵ ਹੋ ਅਵਰ ਨਾ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉ ਮਾਏ ਥੇ ਜਿਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਸ ਹੋਏ ਜਿਨ ਗਿਆਨ ਕੀਆ।

ਬਹੁ ਪੇਖ ਕਰੇ ਮਨ ਸਾਂਤ ਨਾ ਹੋਏ, ਬਹੁ ਅਵਮਾਨ ਆਪਣੀ ਪਦ ਖੋਏ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਕਰਮੇ ਆੜਿਆ, ਘਰ ਮੈਂ ਵਸਤ ਅਗਮ ਅਪਾਰਾ, ਗੁਰਮਤ ਖੋਜੇ ਸ਼ਬਦ ਵਿਚਾਰਾ, ਨਾਮ ਨਾਮਨਿਧ ਪਾਈ ਕਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ, ਆਪ

ਸਤਿਗੁਰ ਪੇਟੇ ਮਤ ਬੁੱਧ ਹੋਏ, ਹਰ ਜੂ ਆਪੇ ਲਹੂ ਮਿਲਾਏ। ਗੁਰ ਕੇ ਸ਼ਬਦ ਸਚ ਨਾਮ ਸਮਾਏ, ਰਹਾਉ ਮਨ ਬਸੰਤ ਹਰੇ ਸਭ ਲੋਏ। ਫਲੇ ਫੁਲੀਏ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ। ਆਰਾਮ ਨਾਮ ਰਾਖੇ ਉਰ ਥਾਰੇ, ਮਨ ਬਸੰਤ ਤਨ ਮਨ ਹਰਿਆ ਹੋਏ। ਨਾਨਕਿਉ ਤਨ ਬਿਰਖ ਆਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ। ਪੂਰੇ ਭਾਗ ਹਰ ਭਗਤ ਕਰਾਏ, ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਇਹੋ ਮਨ ਜਲਿਆ ਦੂਜੇ ਦੋਏ, ਅਰਹਾਉ ਇਹੋ ਮਨ ਤੰਦੇ ਬੰਦਾ ਕਰਮ ਕਮਾਏ। ਮਾਇਆ ਮੂਠਾ ਸਦਾ ਬਿਰਲਾਏ, ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ। ਜਮ ਕਾਲ ਕੀ ਫਿਰ ਆਵੇ ਨਾ ਫਿੱਟ, ਇਹੋ ਮਨ ਛੂਟਾ ਗੁਰ ਲੀਆ ਛਡਾਏ। ਨਾਨਕ ਮਾਇਆ ਮੋਹ ਸ਼ਬਦ ਜਲਾਏ, ਬਸੰਤ ਮਹੱਲਾ ਤੀਜਾ ਬਸੰਤ ਚੜਿਆ ਹੂਲੀ ਬਨਰਾਏ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਇਨ ਬਿਧ ਇਹੋ ਮਨ ਹਰਿਆ ਹੋਏ। ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ

ਗੁਰ ਰਾਖੇ ਸੇ ਉਭਰੇ ਭਾਈ, ਹਰਸ ਅੰਮ੍ਰਿਤ ਪੀ ਆਏ। ਵਿੱਚੋ ਹੋਮੇ ਦੁਖ ਉੱਠ ਗਿਆ ਭਾਈ, ਸੁਖ ਉੱਠਾ ਮਨ ਆਏ। ਤੁਰ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲੈਨ ਮਿਲਾਏ। ਤੂੜ ਤਿਨਾ ਕੀ ਅਖੁਲੀਏ ਭਾਈ, ਸਤ ਸੰਗਤ ਮੇਲ ਮਿਲਾਏ। ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ

ਪਰੇਸ ਹੋਏ। ਬਸੰਤ ਮਹੱਲਾ ਚੌਥਾ, ਰੈਣ ਦਿਰਸ ਦੋਇ ਸਦੇ ਪਏ। ਮਨ ਘਰ ਸਿਮਰੋ ਅੰਤ ਸਦਾ ਰੱਖ ਲਏ, ਹਰ ਘਰ ਚੇਤ ਸਦਾ ਮਨ ਮੇਰੇ। ਸਭ ਆਲਸ ਦੁਖ ਪੰਜ ਪ੍ਰਪਾਇਆ, ਗੁਰਮੁਖ ਗਾਵੋ ਗੁਣ ਪ੍ਰਭ ਕੇਰੇ ਰਹਾਓ। ਮਾਨਵ ਫਿਰ ਫਿਰ ਹੋਮੇ ਮੋਏ, ਕਾਲ ਦੈ ਸੰਘਾਰੇ ਜੰਪੁਰ ਗਏ। ਗੁਰਮੁਖ ਹਰ ਘਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ। ਭਗਤ

ਪੰਚ ਚੋਰ ਮਿਲ ਲਾਗੇ ਨਗਰੀਆ ਆਰਾਮ ਨਾਮ ਤਨ ਹਿਰਿਆ ਗੁਰਮਤ ਖੋਜ ਪਰੇ ਤਾ ਪਕਰੇ ਤਨ ਸਾਬਤ ਰਸ ਉਭਰਿਆ ਪਾਖੰਡ ਪਰਮ ਉਪਾਪ ਕਰ ਥਾਕੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਦ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਂਤ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੋਂ ਵੜ ਪੁਰਖ ਵੜ ਅਗਮ ਗੁਸਾਈ।

ਮੁਈਆਂ। ਸਤ ਸੰਗਤ ਗੁਰ ਕੀ ਹਰ ਪਿਆਰੀ, ਮਿਲ ਸੰਗਤ ਹਾਰਸ ਪੁੰਜ ਰਹਾਓ। ਸਤ ਸੰਗਤ ਸਾਧ ਦਇਆ ਕਰ ਮਿਲੋ, ਸਰਨਾਗਤ ਸਾਧੂ ਪੰਜ। ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ, ਤੁਮ ਦੀਨ ਦਇਆਲ ਦੁਖ ਪੰਜ। ਹਰ ਉਸਤ ਧਾਰੋ ਰਿਤ ਅੰਤਰ ਸਵਾਮੀ, ਸਤ ਸੰਗਤ ਮਿਲ ਬੁੱਧ ਲੰਜ। ਹਰ ਨਾਮੇ ਹਮ ਪ੍ਰੀਤ ਲਗਾਨੀ, ਹਮ ਹਰ ਵਿਟੋਂ ਕੁਮ ਵੰਜ। ਜਨ ਕੇ ਪੂਰ ਮਨੋਰਥ ਹਰ ਪ੍ਰਭ, ਹਰ ਨਾਮ ਦੇਵੋ ਹਰ ਲੰਜ। ਜਨ ਨਾਨਕ ਮਨ ਤਨ ਅੰਧ ਪਇਆ ਹੈ, ਗੁਰ ਮੰਤਰ ਦਿਓ ਹਰ ਪੰਜ। ਬਸੰਤ ਮਹੱਲਾ ਪੰਜਵਾਂ, ਘਰ ਪਹਿਲਾ ਦੋ ਤੁਕੇ ਇੱਕ ਓ ਅੰਕਾਰ। ਸਤਿਗੁਰ ਪ੍ਰਸਾਦ।

ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮੇ ਹੋਏ ਪਾਰ ਜਾਤ ਫੂਲ ਲੱਗੇ ਫਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਟ ਕੀਤ ਜੂਆਰੀ ਜੂਵੇ ਮਾਏ ਚੀਤ ਅਮਲੀ ਜੀਵੇ ਅਮਲ ਖਾਏ ਤਿਉ ਹਰ ਜਨ ਜੀਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚੇ ਜਿਤ ਪ੍ਰਭਲਾਇਆ ਤਿਤ ਤਿਤ ਲੱਗੇ ਅਰਹਾਉ ਮੇਘ ਸਮੇ ਮੋਰ ਨਿਰਤਕਾਰ ਚੰਦ ਦੇਖ

ਰਣ ਦੇਗ ਸੂਰੇ ਚਿਤ ਉਲਾਸ, ਕਿਰਪਨ ਕਉ ਅਦ ਤਨ ਪਿਆਰ, ਹਰ ਜਨ ਕਉ ਹਰ ਹਰ ਆਧਾਰ, ਸਰਬ ਰੰਗ ਇਕ ਰੰਗ ਮਾਹੇ, ਸਰਬ ਸੁਖਾਂ ਸੁਖ ਹਰ ਕੈ ਨਾਇ, ਤਿਸੇ ਪ੍ਰਾਪਤ ਇਹੋ ਨਿਧਾਨ, ਨਾਨਕ ਗੁਰਜ ਕਰੇ ਦਾਨ, ਬਸੰਤ ਮਹੱਲਾ ਪੰਜਵਾਂ, ਤਿਸ ਬਸੰਤ ਜੇ ਪ੍ਰਭ ਕਿਰਪਾਲ, ਤਿਸ ਬਸੰਤ

ਚੰਗਾ ਸਹਿਜ ਮਾਣ ਨਾਨਕ ਦਾਸ ਤੇ ਜਨ ਕੁਰਬਾਨ ਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੋਂ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ ਸਭ ਜਾਜਕ

ਜਾ ਕੋ ਖੋਜੇ ਸੁਰ ਨਰ ਦੇਵ ਮੁੰਡ ਸੇਖ ਨਾ ਲਹਿ ਭੇਵ ਜਾ ਕੀ ਗਤ ਮਿਤ ਕਹੀ ਨਾ ਜਾਏ ਕੜ ਕਾਟ ਕੜ ਕਾਟ ਰਿਆ ਸਮਾਏ ਜਾ ਕੇ ਭਗਤ ਆਨੰਦਮੈ ਜਾ ਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਪੈ ਜਾ ਕੇ ਭਗਤ ਕੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਵਰਿਓ ਸਮਾਏ ਨਾਨਕ ਜਾਚ ਏਕ ਦਾਨ ਕਰ ਕਿਰਪਾ ਮੁਇ ਦੇਹੋ ਨਾਮ ਬਸੰਤ ਮੁਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹੋਮੇ ਛੂਟ ਜੈਸੀ ਦਾਸੇ ਤੀਰ ਮੀਰ ਤੈਸੇ ਉਧਾਰਨ ਗੁਰੇ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਇਸ ਨਮਸਕਾਰ ਅਰਹਾਉ ਜਿਸੇ ਪ੍ਰਾਪਤ ਸਾਧ ਸੰਗ ਹੇ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਪਏ ਮੁਕਤ ਭਗਤ ਆਰਾਧੇ ਜੋਗ ਜੁਗਤ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤਿਸ਼ਨਾ

ਆਗਮ ਆਗਮ ਊਚੇ ਤੇ ਊਚ, ਹਾਮ ਥੋਰੇ ਤੋਂ ਬਹੁਤ ਮੂਚ, ਜਿੰਤੂ ਧਿਆਇਆ ਸੇ ਗਣੀ, ਜਿੰਤੂ ਪਾਇਆ ਸੇ ਧਨੀ, ਜਿੰਤੂ ਸੇਵਿਆ ਸੁਖੀ ਸੇ, ਸੰਤ ਸਰਣ ਨਾਨਕ ਪਰੇ, ਬਸੰਤ ਮਹੱਲਾ ਪੰਜਵਾਂ, ਤੇ ਤੂੰ ਸੇਵ ਜਿਨ ਤੂੰ ਕੀਆ, ਤਿਸ ਅਰਾਧ ਜਿਨ ਜੀਉ ਦੀਆ, ਤਿਸਕਾ ਚਾਕਰ ਹੋਵੇ ਫਿਰ ਡਾਨ ਨਾ ਲਾਗੈ, ਤਿਸਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ, ਇਹ ਵਡਭਾਗ ਹੋਏ ਜਿਸ ਪ੍ਰਾਣੀ, ਸੋ ਪਾਏ ਇਉ ਪਦ ਨਿਰਬਾਣੀ, ਰਹਾਓ ਦੂਜੀ ਸੇਵਾ ਜੀਵਨ ਬਿਰਥਾ, ਕਛੂ ਨਾ ਹੋਏ ਗੇ ਪੂਰ।

ਜਾ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੁਝ ਦੇਹੋ ਦਾਨ ਜਬ ਜੀਵੇ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ ਆਰਾਮ ਰੰਗ ਸਭ ਗਏ ਪਾਪ ਆਰਾਮ ਜਬਤ ਕਛ ਨਹੀਂ ਸੰਤਾਪ ਗੋਬਿੰਦ ਜਬਤ ਸਭ ਮਿਟੇ ਅੰਧੇਰ ਹਾਰ ਸਿਮਰਤ ਕਛ ਨਾਹੇ ਫੇਰ ਬਸੰਤ ਹਮਾਰੇ ਰਾਮ ਰੰਗ ਸੰਤ ਜਨਾ ਸੋ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜੈ ਗੋਬਿੰਦ ਭਗਤ ਸੋ ਤਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਖੜ ਖੜ ਪਛਾਨ ਹਰ ਕੀਰਤਨ ਰਸ ਪੂਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ।

ਆਪ ਖਾਹੇ, ਜਨ ਕਾ ਰਖਵਾਲਾ ਆਪ ਸੋਏ, ਜਨ ਕੋ ਪਹੁੰਚ ਨਾ ਸਕਸ ਕੋਏ, ਪ੍ਰਭ ਦਾਸ ਰਖੇ ਕਰ ਜਤਨ ਆਪ, ਅਖੰਡ ਪੂਰਨ ਜਾ ਕੋ ਪ੍ਰਤਾਪ, ਗੁਣ ਗੋਬਿੰਦ ਨਿਤ ਰਸਨ ਗਾਏ, ਨਾਨਕ ਜੀਵੇ ਹਰ ਚਰਨ ਤੇ ਆਏ, ਬਸੰਤ ਮਹੱਲਾ ਪੰਜਵਾਂ।

ਨਾਮ ਤਾਰੁਤ ਸੁਹਾਵੀ ਜਿਦ ਹਰ ਚਿਤ ਆਵੇ ਬਿਨ ਸਤਿਗੁਰ ਦੀਸੇ ਬਿਨ ਲਾਂਤੀ ਸਾਗਤ ਫਿਰ ਫਿਰ ਆਵੇ ਜਾਵੇ ਰਗਾਉ ਸੇ ਤਨਵੰਤ ਜਿਨ ਹਰ ਪ੍ਰਵਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਪੈ ਬਿਨ ਸੇ ਨਿਰਪੈ ਪਦ ਪਾਇਆ ਗੁਰ ਬਿਨ ਨਾਨਕ ਖਸਮ ਤਿਹਾਇਆ ਸਾਧ ਸੰਗਤ ਪ੍ਰਭ ਕੀਓ ਲਿਵਾਸ ਹਰ ਜਪ ਜਪ ਹੋਈ ਪੂਰਨ ਆਸ।

ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਾਰ ਪਹਿਲਾ ਇਕ ਤੁਕੇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ।

ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਘਰ ਥਾਪ ਸਾਂਤ ਸਹਿਜ ਗ੍ਰਹਿਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਓ ਸੋਗ ਸੰਤਾਪ ਕੱਟੇ ਪ੍ਰਵਿਆਪ ਗੁਰ ਆਪਣੇ ਕਉ ਨਿਤ ਨਿਤ ਜਾਪ

ਹੈ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਵਿਧ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੇ ਪੀਰ ਰਖਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਹਰ ਆਪੇ ਖੇਲੇ ਆਪੇ ਦੇਖੇ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰ ਆਇਆ ਬਸੰਤ ਮਹੱਲਾ ਪੰਜਵਾਂ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣ ਹੈ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੂੰ।

ਨਾਨਕ ਤਰੀਗੇ ਗੁਰਬਚਨੀ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮੁਹੱਲਾ ਨਾਵਾ ਸਾਧੂ ਇਹ ਤਨ ਮਿਥਿਆ ਜਾਨੋ ਯਾ ਪੀਤਰ ਜੋ ਰਾਮ ਬਸਤ ਹੈ ਸਾਚੋ ਤਾਏ ਪਛਾਨੋ ਰਖਾਓ ਇਹੋ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾਂ ਐਡਾਨੋ।

ਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਕੈ ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁੱਕਾ ਰਤਨ ਨਾਮ ਜਪਾਇਆ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਏ ਸਮਾਇਆ। ਜਾ ਕੋ ਹੋਤ ਦਿਆਲ ਕਿਰਪਾ ਨਿਧ

ਬਰਖਸ ਬਾਣੀ ਬੁੱਧ ਬਧਾ ਹੇਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਕਿਆ ਹੋ ਤੁਝ ਓਰ ਨਾਮ ਦੁਰਾਏ ਚੱਲੇ ਸੋ ਚੋਰ ਪਦ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਸਿਓ ਕਰ ਜਾਏ।

ਦੂ ਸੂ ਸਭ ਤਿਸਰ ਜਾਏ, ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ। ਗੁਰ ਸ਼ਬਦ ਸੁਣਾਏ ਮਤ ਅਗਾਹੇ, ਤੂੰ ਮੋਟੋ ਠਾਕੁਰ ਸਬਦ ਮਾਹੇ। ਮਨ ਨਾਨਕ ਮਾਨਿਆ ਸੱਚ ਸਲਾਹੇ,

ਆਪੇ ਸੁਗਧ ਗੀਤੇ ਗੁਰ ਸ਼ਬਦ ਅਤੀਤਾ ਨਾਨਕ ਰਾਮ ਰਵੇਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆਂ ਮਤ ਪਸਮ ਅੰਧੂਲੇ ਗਰਭ ਜਾਹੇ ਇਨ ਬਦਨਾਂਗੇ ਜੋਗ ਨਾਹੇ ਮੂੜੇ ਕਾਇਬ ਸਾਰਿਓ ਤੇ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਖਾਓ।

ਆਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰਸਾਗਰ ਗੁਣ ਗਹੀਰ ਤੂੰ ਅਕੁਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਯੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸਤ ਚੌਧੇ ਤੀਨ ਚਾਰ ਕਰ ਮੈਲਤ ਚਾਰ ਬਹਾਲੀ ਚਾਰੇ ਦੀਵੇ ਚੌਹਦ ਦੀਏ ਏਕਾ ਏਕਾ ਵਾਰੀ ਮਿਹਰਬਾਨ ਮਹਿਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਓ ਘਰ ਘਰ ਲਸਕਰ ਪਾਪਕ ਤਿਆ ਧਰਮ ਕਰੇ ਸਿਖਦਾਰੀ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲਭ ਅੰਧੇਰਾ ਬੰਦੀ ਖਾਨਾ ਔਗਣ ਪੈਰ ਲੁਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ

ਬਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰੇਂਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਸ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਣ ਪਲ ਥਿਰ ਨਾ ਰਹਾਈ ਅਨਕ ਉਪਾਅ ਜਤਨ ਕਰ ਥਾਕੇ ਬਾਰੰਬਾਰ ਫਰਮਾਈ ਮੇਰੇ ਠਾਕੁਰ ਬਾਲਕ ਘਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ।